ਲਾਸ ਨੇ, ਅਪਾਰਟਮੈਂਟਸ ਦੀ ਮਾਰਕੀਟ ਹੈ, ਕ੍ਰੈਸ਼ ਹੋ ਜਾਏਗੀ। ਮਾਰਕੀਟ 'ਚ ਪ੍ਰੋਪਰਟੀ ਦੀ ਸਪਲਾਈ ਵੀ ਜ਼ਿਆਦਾ ਹੋ ਜਾਏਗੀ ਅਤੇ ਖਰੀਦਦਾਰ ਵੀ ਕੋਈ ਨਹੀਂ ਹੋਏਗਾ, ਜ਼ਾਹਰ ਜੀ ਗੱਲ ਹੈ ਕਿ ਕ੍ਰੈਸ਼ ਹੋ ਜਾਏਗੀ। ਹੁਣ ਆਸਟ੍ਰੇਲੀਅਨ ਗੌਰਮੈਂਟ ਜਿਹੜੀ ਐਂਥਨੀ ਐਲਬਨੀਜ਼ ਗੱਲ ਲਿਆ ਕੇ ਇੱਥੇ ਮੁੱਕਦੀ ਹੈ ਕਿ ਭਾਵੇਂ ਡਾਇਰੈਕਟਲੀ ਇਹਨਾਂ ਨੇ ਆਪਣੇ ਆਪ ਨੂੰ ਇਸ ਜੰਗ ਤੋਂ ਦੂਰ ਰੱਖਿਆ ਸੀ, ਸ਼ੁਰੂ ਸ਼ੁਰੂ ਦੇ ਵਿੱਚ ਅਮੈਰੀਕਾ ਨੇ ਕਹਿ ਰਹੇ ਨੇ ਕਿ ਮੰਗੀ ਸੀ ਮਦਦ, ਪਰ ਪਿਛਲੇ ਦਿਨ ਹੀ ਪ੍ਰਧਾਨ ਮੰਤਰੀ ਕਹਿੰਦੇ ਕਿ ਨਾ ਤਾਂ ਸਾਨੂੰ ਕੋਈ ਲਿਖਤੀ ਕਿ ਆ, ਨਾ ਟਰੰਪ ਨੇ ਕੋਈ ਫੋਨ ਕੀਤਾ, ਮੈਨੂੰ ਕਹਿੰਦੇ ਸੁਪਨੇ ਥੋੜ੍ਹੇ ਆ ਰਹੇ ਨੇ। ਉਹ ਅਲੱਗ ਗੱਲ ਹੈ ਕਿ ਉਹ ਡਰੋਨ ਮਾਰੀ ਜਾ ਰਹੇ ਨੇ, ਮਿਜ਼ਾਈਲਾਂ ਮਾਰੀ ਜਾ ਰਹੇ ਨੇ, ਪਰ ਐਂਥਨੀ ਐਲਬਨੀਜ਼ ਕਹਿੰਦੇ ਕਿ ਸਾਨੂੰ ਤਾਂ ਕਿਹਾ ਹੀ ਨਹੀਂ ਅਮਰੀਕਾ ਨੇ ਵੀ ਮਦਦ ਕਰੋ ਸਾਡੀ, ਅਫਗਾਨਿਸਤਾਨ ਵੇਲੇ ਕਿਹੜਾ ਕਿਹਾ ਸੀ। ਪਰ ਖੈਰ, ਹੁਣ ਆਸਟ੍ਰੇਲੀਅਨ ਗੌਰਮੈਂਟ ਨੇ ਡਾਇਰੈਕਟਲੀ ਆਪਣੇ ਆਪ ਨੂੰ ਇਸ ਜੰਗ ਤੋਂ ਦੂਰ ਰੱਖਿਆ ਸੀ, ਬਟ ਇਨਡਾਇਰੈਕਟਲੀ ਜਿਹੜਾ ਉਹ ਪ੍ਰੋਬਲਮ ਜ਼ਰੂਰ ਆਸਟ੍ਰੇਲੀਆ ਨੂੰ ਵੀ ਭੁਗਤਣੀ ਪਈ ਹੈ, ਇੱਥੋਂ ਦੇ ਇਨਵੈਸਟਰਸ ਨੂੰ ਵੀ ਭੁਗਤਣੀ ਪਈ ਹੈ, ਦੁਨੀਆ ਭਰ ਨੂੰ ਭੁਗਤਣੀ ਪੈ ਰਹੀ ਹੈ, ਅਤੇ ਇਹਦੇ ਪਿੱਛੇ ਜ਼ਿੰਮੇਦਾਰ ਕੌਣ ਹੈ ਜਾਣਦੇ ਹੀ ਹੋ ਤੁਸੀਂ। ਫਿਲਹਾਲ ਮੈਨੂੰ ਦਿਓ ਇਜਾਜ਼ਤ ਇਸ ਖਾਸ ਰਿਪੋਰਟ ਦੇ ਵਿੱਚੋਂ। ਧੰਨਵਾਦ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
2: ਟੈਨਸ਼ਨ ਟੈਨਸ਼ਨ ਨੀਰੀ ਟੈਨਸ਼ਨ,
3: ਕੀ ਹੋਇਆ?
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 90-77-97-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733।
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
5: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
6: ਸੂਰਜ ਦੇਵਤਾ
5: ਕੀ ਮਤਲਬ?
6: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
5: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
6: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
7: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
8: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
7: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
8: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
7: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au। ਰੈਡੀ ਸੈਟ ਗੋ, ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।
9: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
1: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
9: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ AU।
9: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
10: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
11: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।

0: ਕਦੀ ਦੱਸਿਆ ਹੀ ਨਹੀਂ ਹੋਵੇ ਉਹ ਵੀ ਮਹਿਕਮੇ 'ਚ ਰਹੇ ਜੇ।
1: ਹਾਂਜੀ ਹਾਂਜੀ, ਮੈਂ ਇੱਕ ਸਾਬਕਾ ਰਹੇ ਆ ਨਾ ਸਾਡੇ ਕੀ ਕਹਿੰਦੇ ਆ ਚੀਫ ਮਿਨਿਸਟਰ ਸਾਹਿਬ, ਉਹਨਾਂ ਤੋਂ ਲੈ ਕੇ ਥੋੜ੍ਹੀ ਇੰਸਪੀਰੇਸ਼ਨ ਮੈਂ ਹਰ ਤਰ੍ਹਾਂ ਦਾ ਕੰਮ
0: ਚੰਨੀ ਸਾਹਿਬ ਦੀ ਤਾਂ ਨਹੀਂ ਗੱਲ ਕਰਨ ਦੀ,
1: ਮੈਂ ਹਰ ਤਰ੍ਹਾਂ
0: ਸਹੀ ਪਕੜੇ
1: ਸਹੀ ਪਕੜੇ ਆ 7 ਕਰੋੜ
0: ਏਦਾਂ ਨਾ ਕਹੋ, ਐਰਗੀ ਦਬਦਬਾ ਬੜਾ ਜੀ ਉਹਨਾਂ ਦਾ,
1: ਐਤਕੀ ਦਬਦਬਾ ਬੜਾ, ਦਬਦਬਾ ਸਾਡੇ ਸਟੂਡੀਓ ਦੇ ਅੰਦਰ ਵੀ ਨਾ ਬਹੁਤ ਤਗੜਾ ਇਸ ਵਕਤ, ਕਿਉਂਕਿ ਇੱਕ ਹੋਰ ਬੜੀ ਖਤਰਨਾਕ ਓਕੇ ਰਿਪੋਰਟ ਪਰਸਨੈਲਿਟੀ
0: ਤੁਸੀਂ ਦੇ ਐਂਡ ਰੌਂਡ ਦੇ ਜਿੱਦਾਂ ਕੋਈ ਸੱਪ ਆ ਗਿਆ ਹੁੰਦਾ
1: ਯਾਰ ਕਿਤੇ ਨਾ, ਇਹ ਆਦਮੀ ਕਦੀ ਮੈਨੂੰ ਮੇਰੀ ਭੂਮਿਕਾ ਬਣਾਉਂਦੇ ਹੋਏ ਖਤਮ ਕਰਨ ਦਊਗਾ ਜਿਸ ਦਿਨ,
0: ਇਹ ਕਿੱਦਾਂ ਦੀ ਭੂਮਿਕਾ ਬਣਨੀ,
2: ਬਸ ਬਸ ਬਸ ਕਰੋ ਭਾਈ
0: ਉਹ ਆ ਗਏ ਵੀਰ ਆਪਣਾ ਹੋਰੀ ਭਾਜਾਲ ਆ ਗਿਆ ਕੋਈ।
1: ਹਾਂਜੀ ਰਾਮ ਰਾਮ ਸਾਰੇ ਭਾਈਆਂ ਨੇ, ਥੰਮ ਸੁਣਨ ਲੱਗ ਰਹੇ ਹੋ 1676 ਰੇਡੀਓ। ਹਾਂਜੀ ਮਾਰੇ ਸਾਥ ਤੂਰ ਸਾਹਿਬ ਆ ਗਏ ਹੈ ਔਰ ਮੇਰੀ ਹਰਿਆਣਵੀ ਬਾਏ ਬਾਏ ਟਾਟਾ ਹੋ ਗਈ ਹੈ, ਤੁਮ ਕੈਸਾ ਸੇ
3: ਸਰ? ਕ੍ਰਿਸ਼ਨਾ ਭਾਈ ਕੀ ਹਾਲ ਹੈ ਤੇਰੇ? ਬੜੇ ਭਾਈ
0: ਸਾਹਿਬ
3: ਵਾਹ, ਤੋ ਭਾਸ਼ਾ ਹੀ ਬੜੀ ਵਧੀਆ, ਇਸ ਮੇ ਭਾਈ ਸਾਹਿਬ ਬੋਲਤੇ ਹੈ
1: ਭਾਈ ਸਾਹਿਬ, ਬਲੀ ਦੂਸਰੀ ਵਾਰੀ ਹੋ ਗਿਆ, ਇੱਜ਼ਤ ਮਿਲ ਰਹੀ ਹੈ, ਤੂੰ ਤੂੰ ਇਹੀ ਸ਼ੁਕਰ ਹੈ
3: ਯੋ, ਬਿਮਾਰ ਚੱਲ ਰਿਹਾ ਭਾਈ ਸਾਹਿਬ, ਕੋਈ ਹਜਮ ਨਹੀਂ ਹੋ ਰਹੀ ਕਿ ਚੀਜ਼ ਭਰਾਵਾ, ਉਹ ਵਾਲਾ ਬਿਮਾਰ ਨਹੀਂ,
1: ਸਰਦੀ ਬਹੁਤ ਹੈ ਬਈ, ਆਪਣੀ ਆਪਣੀ ਸਿਹਤ ਦਾ ਧਿਆਨ ਰੱਖੋ ਸਾਰੇ। ਪਹਿਲੇ ਮੈਂ ਦੱਸ ਦਵਾਂ ਕਿ ਜੇ ਤੁਸੀਂ ਅੱਜ ਫਿਲਹਾਲ 4 ਜੂਨ ਨੂੰ ਦੁਪਹਿਰ ਦੇ 1:11 ਤੇ ਸੁਣਦੇ ਪਏ ਹੋ ਤਾਂ ਇਹ ਲਾਈਵ ਹੈ, ਤੇ ਤੁਸੀਂ ਆਪਣੇ ਪਿਆਰੇ ਪਿਆਰੇ ਮੈਸੇਜ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ, ਆਪਾਂ ਪੜ੍ਹਦੇ ਰਵਾਂਗੇ, ਕੋਈ ਗਾਣੇ ਦੀ ਰਿਕੁਐਸਟ ਹੋਵੇ ਵੀ ਦੱਸ ਸਕਦੇ ਹੋ। ਅੱਜ ਅਸੀਂ ਗੱਲਬਾਤ ਕੀਤੀ ਸੀਗੀ, ਮੇਨ ਮੁੱਦਾ ਸੀਗਾ ਸਾਡਾ ਯੋਲੋ ਦਾ, ਤੁਸੀਂ ਪਹਿਲੇ ਸੁਣਿਆ ਹੋਣਾ, ਹੁਣ ਆਪਾਂ ਉਹਦੀ ਇੱਕ ਛੋਟੀ ਜਿਹੀ ਬ੍ਰਾਂਚ ਮੈਂ ਕੱਟ ਕੇ ਤੁਹਾਡੇ ਸਾਹਮਣੇ, ਮੇਰੇ ਸਾਹਮਣੇ ਦੋ ਬਹੁਤ ਹੀ ਜ਼ਿਆਦਾ ਐਕਸਪਰਟ ਲੋਕ ਬੈਠੇ ਹੋਏ ਨੇ
0: ਯਾਰ, ਅਸੀਂ ਆਪਣਾ ਨਹੀਂ ਕੁਝ ਕਰ ਸਕਦੇ,
3: ਲੋਕਾਂ ਦਾ ਕੀ ਕਰਾਂਗੇ ਭਾਈ, ਮੈਂ ਤਾਂ ਆਪਣਾ ਮੇਰਾ ਕੋਈ ਨਹੀਂ।
1: ਸੋ
0: ਯਾਰ ਵੀਰ ਇੱਕ ਮਿੰਟ, ਬਦਲ ਨਹੀਂ ਸਕਦਾ ਸਿਸਟਮ
3: ਭਾਈ ਸਾਹਿਬ, ਮੈਂ ਨਹੀਂ ਬਦਲਦਾ,
0: ਹਮ
3: ਜਿਤਨਾ ਮਰਜ਼ੀ ਜ਼ੋਰ ਲਗਾ ਲਈਏ
0: ਐਡਜਸਟ ਕਰਨਾ ਪੈਣਾ।
1: ਸੋ ਆਪਣੇ ਆਡੀਓ ਸਬ ਟਾਈਟਲ ਔਨ ਰੱਖਿਓ, ਤੇ ਅੱਜ ਦੀ ਗੱਲਬਾਤ ਹੋਣ ਲੱਗੀ ਆ ਕਿ ਕਿਸ਼ਤਾਂ ਬਹੁਤ ਨੇ ਯਾਰ, ਇਟਸ ਟੂ ਹਾਰਡ ਟੂ ਮੇਕ ਮਨੀ, ਕੀ ਕੀਤਾ ਜਾਏ, ਇਸ ਕਰਕੇ ਅਸੀਂ ਤੂਰ ਸਾਹਿਬ ਨੂੰ ਨਾਲ ਲੈ ਕੇ ਆਇਆ, ਕਿਉਂਕਿ ਸਾਨੂੰ ਸੁਣਿਆ ਜਾਏ ਤੂਰ ਸਾਹਿਬ ਦੀ ਮਾਲੀ ਹਾਲਤ ਸਾਡੇ ਨਾਲ ਤਾਂ ਐਟਲੀਸਟ ਬੈਟਰ ਦਾ ਲੋਨ ਕਰਾਉਂਦੇ
3: ਸਾਨੂੰ, ਮਾੜਾ ਕਹਿ ਰਿਹਾ ਕਿਸ਼ਤਾਂ ਬਹੁਤ ਆ ਤੇਰੇ ਤੋਂ ਹੋ ਗਈ, ਪਤਾ ਕਿ ਕੌਣ ਸੀ ਬਾਤ ਕਰ ਰਿਹਾ, ਇੱਕ ਬੰਦਾ ਦੂਸਰੇ ਤੇ ਕਹਿ ਰਿਹਾ, ਤੈਨੂੰ ਕਿ ਤੈਨੂੰ ਪਤਾ ਹੈ ਮਾਰੇ ਪੂਰਵਜ ਬੰਦਰ ਤੇ, ਉਹਨੂੰ ਕਹ ਬਾਈ ਤੇਰੇ ਪਰਿਵਾਰ ਕਾ ਮਸਲਾ ਮੇਰਾ ਨਹੀਂ ਹੈ, ਮਾਲੀ ਹਾਲ ਤਿਆਰੀ ਖਰਾਬ ਹੋ ਸਕਾ ਭਾਈ, ਹਮਰੀ ਠੀਕ ਚੱਲ ਰਹੀ
1: ਹਰ ਵਾਰ ਦਾ ਗਾਇਸ ਇੱਕ ਤਾਂ ਮੈਂ ਮੋਨੀਟਰ ਬਣ ਜਾਂਦਾ ਪਤਾ ਨਹੀਂ ਸ਼ੋਅ ਦੇ ਉੱਪਰ ਕਿਉਂ, ਗੱਲਬਾਤ ਇਹ ਅੱਜ ਦੀ ਕਿ ਦੱਸੋ ਤੂਰ ਸਾਹਿਬ ਕਿ ਕਿਸ਼ਤਾਂ ਦਾ ਭਾਰ ਇੰਨਾ ਜ਼ਿਆਦਾ ਕਿ ਅਸੀਂ ਆਪਣੀ ਜਿਹੜੀ ਇੱਛਾਵਾਂ ਨੇ ਉਹ ਪੂਰੀਆਂ ਨਹੀਂ ਕਰ ਪਾ ਰਹੇ, ਵੀ ਆਰ ਨੋਟ ਏਬਲ ਟੂ ਲਿਵ ਆਰ ਲਾਈਫ ਟੂ ਦਾ ਫੁਲੈਸਟ, ਕਿਆ ਵਿਚਾਰ ਹੈ ਤੁਹਾਰੇ?
3: ਅਰੇ ਇੱਛਾਵਾਂ ਨਾਲ ਵੀ ਕਿਸ਼ਤਾਂ ਮੈਂ ਪੂਰੀ ਕਰ ਲਿਓ, ਕਿਸ ਨੇ ਕਿਹਾ ਇੱਛਾਵਾਂ ਅੱਜ ਪੂਰੀ ਕਰ, ਕਿਸ਼ਤਾਂ ਮੈਂ ਕਰ
0: ਸਕਦਾ,
3: ਮੈਂ ਤਾਂ ਨਿਊ ਸੋਚ ਰਿਹਾ ਥੰਮ ਦੋਨਾਂ ਨੇ ਪ੍ਰੋਗਰਾਮ ਕਰਿਆ, ਥੰਮ ਨੇ ਕਰਿਆ ਔਰ ਰਣਜੋਤ ਭਾਜੀ ਨੇ ਦੋਨਾਂ ਨੇ ਕਰਿਆ ਨਾ, ਲਿਸਨ ਜਿਤਨੇ ਮਾਰੇ ਸੁਣਨੇ ਵਾਲੇ ਨਾ, ਇੱਕਦਮ ਜਦ ਪ੍ਰੋਗਰਾਮ ਖਤਮ ਹੋਏਗਾ ਨਾ ਬੜੇ ਆਰਾਮ ਤੇ ਬੈਠਾਂਗੇ, ਸ਼ੁਕਰ ਯਾਰ ਬਾਈ ਕਿਸ਼ਤ ਵਾਲਾ ਪ੍ਰੋਗਰਾਮ ਖਤਮ ਹੋਇਆ, ਟੈਨਸ਼ਨ ਦੇ ਰਹੇ ਤੇ ਫਿਰ ਸ਼ੁਰੂ ਕਰ ਲਈਆ ਬਾਈ, ਇਹ ਵੀ ਕਿਸ਼ਤਾਂ ਬਾਅਦ ਯਾਦ ਆ ਗਈ ਲੋਕਾਂ ਨੂੰ ਕਿਸ਼ਤਾਂ ਪਰ ਰਲੀ ਫੜੀ ਬਾਈ,
1: ਸਾਡੇ ਮਨ ਦੇ ਗੁਬਾਰ ਅਸੀਂ ਕੱਢਣ ਆ ਗਏ ਗਾਇਸ, ਸਾਨੂੰ ਮੈਸੇਜ ਆਉਣੇ ਸ਼ੁਰੂ ਹੋ ਗਿਆ, ਸਾਨੂੰ ਮੈਸੇਜ ਭੇਜ ਦੋ, ਪਰਮ ਜੀ ਵੱਲੋਂ ਸਾਨੂੰ ਸਤਿ ਸ਼੍ਰੀ ਅਕਾਲ ਆ ਗਈ ਹੈ ਜੀ, ਤੇ ਜੱਸੀ ਚੌਧਰੀ ਜੀ ਵੱਲੋਂ ਰਾਮ ਰਾਮ ਭਾਈਓ ਨਾਈਸ ਸ਼ੋ ਫੁੱਲ ਇੰਜੋਏ ਵੀ
0: ਆ, ਮੈਂ ਸ਼ਾਇਦ ਤੁਹਾਨੂੰ ਕਿਸ਼ਤ ਜੀ ਸਭਾ ਤਾਂ ਗਏ ਨੇ
3: ਚੌਧਰੀ ਸਾਹਿਬ
1: ਤੋਂ
0: ਹਰੀ ਰਾਮ ਰਾਮ ਕਬੂਲ
1: ਅੱਜ, ਤੇ ਨਾਲ ਨਾਲ ਤੁਸੀਂ ਆਪਣੇ ਫੇਵਰੇਟ ਗਾਣੇ ਦੀ ਸਾਂਝ ਵੀ ਪਾਣੀ ਹੈ ਸਾਡੇ ਨਾਲ, ਕਿ ਕੋਈ ਗਾਣਾ ਸੁਣਨਾ ਚਾਹੁੰਦੇ ਸਾਨੂੰ ਦੱਸਿਓ, ਜੇ ਸਾਡੀ ਤੇ ਤੁਹਾਡੀ ਸੋਚ ਮਿਲੇਗੀ ਤਾਂ ਫਿਰ ਆਪਾਂ ਤੂਰ ਸਾਹਿਬ ਤੋਂ ਐਕਸੈਪਟੈਂਸ ਲਵਾਂਗੇ।
0: ਓਏ
1: ਯਾਰ ਤੁਸੀਂ ਸਾਡੇ ਹੋ ਨਾ ਸੀਨੀਅਰ ਹੋ, ਸੀਨੀਅਰ ਹੋ,
3: ਆਪ ਪ੍ਰੋਗਰਾਮ ਕਰ ਰਹੇ ਹੋ, ਖਾਬ ਮੈਂ ਬੈਠੇ ਹੋ, ਮਾਰੀ ਮਾਰੀ ਪਰਮਿਸ਼ਨ ਲਿਓਗੇ ਤਾਂ
0: ਤੂਰ ਸਾਹਿਬ ਤੋਂ ਆਪਾਂ ਪੁੱਛਣਾ ਵੀ ਆ, ਕਿਉਂਕਿ ਇਹ ਥੋੜੇ ਹੁਣ ਓਲਡ ਤੇ ਨਹੀਂ ਕਹਾਂਗੇ ਆਪਾਂ, ਐਕਸਪੀਰੀਅੰਸ ਹੋ ਗਏ ਨੇ,
1: ਬਿਗ ਬੋਏ ਨੇ ਨਾ ਮੀਟਅਪ ਤੇ, ਇਹ ਬਿਗ ਬੋਏ ਨੇ
3: ਕਿਸ ਬਾਤ,
0: ਮੈਂ ਪਹਿਲਾਂ ਵੀ ਤੂਰ ਸਾਹਿਬ ਇੰਨੀਆਂ ਕਿਸ਼ਤਾਂ ਹੁੰਦੀਆਂ ਸੀ ਕਿ ਹੁਣ ਜ਼ਿਆਦਾ ਹੋ ਗਈਆਂ,
3: ਇਹ ਜ਼ਿਆਦਾ ਹੋ ਗਈ, ਆਪਣਾ ਆਸ ਪਾਸ ਦੇਖ ਰਹੇ ਹਾਂ ਲੋਕ ਤਰੱਕੀ ਕਰ ਰਹੇ ਆ, ਉਹ ਕਿਸ ਤਰ੍ਹਾਂ ਤਰੱਕੀ ਕਰ ਰਹੇ ਆ ਉਸ ਪੇ ਨਹੀਂ ਜਾ ਰਹੇ, ਮੈਨੂੰ ਲੱਗ ਰਿਹਾ ਯਾਰ ਮੇਰੇ ਕੋਲ ਵੱਡੀ ਗਾੜੀ ਹੋ, ਮੇਰਾ ਵੀ ਕਰੋ, ਕੁਛ ਲੋਕ ਇਸ ਤਰ੍ਹਾਂ ਮੇਰੇ ਜੈਸਾ ਜ਼ਿਆਦਾ ਸਟ੍ਰੈਸ ਲੈ ਜਾ, ਇਹ

0: क्या बात है, शाहूकार से ब्याह करवा ले। किसी रेंजरोवर से शादी करवा ले, मैं कैमरी वाला हूँ।
1: सही गल है।
0: तो आज ही मिलो, किस्ते मिलो, गाड़ी बेचने दे भाई, गाड़ी मिलेगी आसान किस्तों पे, कैमरी छोड़ो जो मर्जी ले लो भाई साहब।
2: जी भाई, ऐसे ही हम प्रमोशन भी कर लेते हैं,
0: प्रमोशन कर,
2: गाड़ी हमारे पास है नहीं कोई भी, बस प्रमोशन ही कर रहे हैं।
1: वेरी गुड, वेरी गुड। जतेंद्र पाल सिंह जी कहते हैं, राम राम तूर साहब एंड कृष्णा जी, मॉर्निंग प्रोग्राम वॉज ग्रेट एंड कीप अप द सेम इज गो ग्रेट, योलो योलो योलो हुई पई है योलो योलो
0: हाले हाले
1: करे हाले। अपना कवलजीत जी कहते हैं, सत श्री अकाल, शो ऑलवेज गुड। हाँ जी हाँ जी, इतने बलकीरत भाजी आ जाने फिर साढ़े ना शो करने लिए वड्डे लोग।
0: ओ माय गॉश,
1: फिर तो जी
0: आज तो बड़े अलग से मूड में फिर है बनी भाई सब।
1: एक गाना जेड़ा आपा सुने हैं, तूर साहब जे डाइसेक्ट करना हो थानू की इहदे चो समझ आया, कोई एक अद्धी कोई लाइन जो सानू समझा सको कि यार आ बड़ी हाई लेवल पोएट्री सी या नथिंग।
0: बहुत सारी चीजें भाई साहब, कुछ चीजें ऐसी हैं जिसको आप अगर आपको उस भाषा का थोड़ा सा भी ज्ञान है तो आपको तो बहुत बढ़िया लगेगा, अदरवाइज म्यूजिक का एंजॉय करो और जो बोल रहे वोकैबुलरी उसका एंजॉय करो आप। जिसको समझ आ रही है उसके लिए तो बहुत बढ़िया, नहीं तो जो बोल रहे हैं उसमें एंजॉय करो। अरे भाई साहब, साउथ अफ्रीका तरफ पंजाबी गाने में नाच रहे हैं, उन्होंने बस बीट देखा है कौन सी चल रही है।
2: मेन तो एंजॉयमेंट ही है ना,
0: ये हरियाणा की जो मेन रागनी है वो भी सुना करो, उसमें भी बहुत मतलब टिपिकली जो लोग गीत बोलना करा उसने,
1: टप्पे कह लेना जितना
0: टप्पे कह लो, लोग गीत कह लो उसके, बहुत बढ़िया हुआ तो भी सुनने वाले मजा आ जाए।
2: सुनेंगे कभी फ्री टाइम में,
0: फिर जब मर्जी सुन ले भाई साहब, जब किस्त ना उतरे ना सुन ली।
1: जी सारे
2: जब किस्त हट जाएगी ना तब सुन ले,
1: सुनेंगे। यार साउथ इंडियन म्यूजिक भी बड़ा मजेदार होता वैसे,
0: हाई
1: साउथ इंडियन म्यूजिक कोई बहुत मजेदार होता। कभी गाना सुना उन्होंने जेड़ा हुन इना दे चीफ मिनिस्टर बने ने तमिलनाडु दे बने ना
0: विजय,
1: विजय उन्होंने गाना वाठी कमिंग,
0: वाठी कमिंग,
1: वाठी कमिंग, ओहो क्या मतलब बीट और समझता
0: उसमें क्या उसकी शब्द बोल कैसे हैं
1: ना, बोल पता ही नहीं, बस म्यूजिक है म्यूजिक, क्योंकि उन्होंने भी ढोल दी बीट बड़ी पिक्यूलर जी है, यूनिक जी है।
0: जिस तरह इसका गाना आया था ना सिंगा का, उसने वहां जाकर शूट कराया था साउथ इंडिया में बेस लेकर, उसका सबसे पहला गाना आया था सिंगा का,
2: सिंगा
0: उसने साउथ इंडियन बीट ली थी सारी, उसका पहला गाना वही उसकी बीट में था।
1: ओके,
2: मुलादा वही सब तो ज्यादा मशहूर ही है
0: हाँ, जिसमें वो डॉन बन रहा
2: था, फिर ओके रिपोर्टी
0: उसके बाद तो भाई किश्ता बढ़ गई होगी, उधर बिजी हो गया।
2: पंजाबी में बोलते हैं ना तप्पड़ रोलना,
1: इतने प्यार ना रास्ते कभी किसी ने तप्पड़ रोलना नहीं किया, तप्पड़ रोलना गाइस। तो फिर भाई तुसी भी सानू जेडे सुन रहे हो भी दसो भाई कि तंग कीता पे थानू किश्ता ने भी बहुत ज्यादा, ते जे एदा की जे एदा पार भी की है ना, कि एक आपां इह वी करता कि आपां अपनी लाइफ नू कमोडिटाइज भी बहुत करता कि आपां अपनी लोड दीआं चीज़ां नू बहुत ज्यादा है ना, ज्यादा लोड दीआं चीज़ां हो गईआं होईआं अपने साडे लई
2: लेकिन वो लाया अभी अभी शुरू किया है।
1: अच्छा, उन्हें की
2: राज बनेगा अभी,
0: किस तरह बोल रहे, इस तरह बोलते नहीं, बहनो भाइयो आज आपके गांव में लगी है जेवनी सर्कस।
1: देखिए आजकल एक म्यूजिशियन बड़ा मशहूर है ना, प्रिंस प्रिंस प्रिंस,
0: मारे टाइम तो
2: प्रिंस डीजे ते सुने
0: सम्राट शंकर।
1: हाँ मैं भी देखा,
0: सम्राट शंकर बड़ा पूरा थिएटर बुक हुआ करता भाई, गांव के गांव देखने जावा करा शंकर सम्राट का।
1: ये गल सही है, गल सही है। अच्छा जादूगर वगैरह शो वधिया हुंदे देखण नूं है ना, इत्थे आंदा नहीं यार कोई, एक अपने
2: आंदे है यार
1: अपने मॉडर्न टाइम्स च बहुत मशहूर है ना अनमोल, ओ असिमिस कर गए इस वारी देखना।
2: हाँ जी, ओ
1: मेंटलिस्ट है, पढ़ इस दिमाग पढ़ के दस दिंदा कि थोड़ा पास कोड की है या फिर थोड़े क्रश दा नाम की सी,
2: उन्हें दे ओजले बनादा भी दसदा है, मतलब नाइस वावा चलन दे
0: यो बता सका भी यो किस्त उतरा कि नहीं उतरा
1: ये तो मुश्किल है।
0: किस्त वाली जो चीज है ना भाई साहब,
2: हाँ जी,
0: ਯਾ ਖੂਬਸੂਰਤ ਵੀ ਹੈ ਔਰ ਬਦਸੂਰਤ ਵੀ ਹੈ।
2: ਓਕੇ
1: ਪਲੀਜ਼ ਐਕਸਪਲੇਨ।
0: ਖੂਬਸੂਰਤ ਇਸ ਕਰਕੇ ਹੈ ਵੀ ਔਰ ਆਪ ਖੁਦ ਦੇਖੋ ਵੀ ਜੋ ਚੀਜ਼ ਆਪਕੋ ਲਗਾ ਵੀ ਯਾਰ ਮੰਨ ਲਿਆ ਆਪਣੇ 10 ਲੱਖ ਕੀ ਗਾੜੀ ਲੈਣੀ ਹੈ ਔਰ ਆਪ 10 ਲੱਖ ਪਹਿਲਾਂ ਆਪ ਪੈਦਾ ਕਰੋਗੇ ਕਮਾਓਗੇ ਕਹੀਂ ਕੁਛ ਬਣੇਗਾ ਫਿਰ ਆਪ ਜਾ ਕੇ ਗਾੜੀ ਲਓਗੇ, ਲੇਕਿਨ ਆਪਣੇ ਆਪਣਾ ਸਪਨਾ ਜੀਣਾ ਹੈ ਔਰ ਆਪਕੇ ਪਾਸ ਇਨਕਮ ਠੀਕ ਚੱਲ ਰਹੀ ਹੈ ਤੋ ਕਿਸ਼ਤਾਂ ਇੱਕ ਐਸੀ ਚੀਜ਼ ਹੈ ਵੀ ਆਪਕੋ ਵੋ ਚੀਜ਼ ਮਿਲ ਜਾਏਗੀ ਔਰ ਆਪ ਆਰਾਮ ਸੇ ਉਸਕੋ ਮੈਨੇਜ ਕਰੋ। ਲੇਕਿਨ ਉਸ ਮੈਨੇਜ ਕੇ ਚੱਕਰ ਮੇ ਨਾ ਇੱਕ ਚੀਜ਼ ਲੈ ਲਈ ਫਿਰ ਦੋ ਲੈ ਲਈ ਫਿਰ ਤੀਨ ਲੈ ਲਈ ਹਮਾਰੇ ਪੈਰ ਬੜੇ ਹੋ ਜਾ ਚਾਦਰ ਛੋਟੀ ਰਹਿ ਜਾ।
1: ਉਹ ਕਹਿੰਦੇ ਨਾ ਡੈਟ ਟ੍ਰੈਪ ਦੇ ਅੰਦਰ ਬੰਦਾ ਆ ਜਾਂਦਾ ਹਨਾ।
0: ਅਗਰ ਇਹ ਵੀ ਇੱਕ ਬੈਲੈਂਸ ਹੈ ਜਾਂ ਬੈਲੈਂਸ ਬਣਾਉਣਾ ਆ ਗਿਆ ਨਾ ਫਿਰ ਤੋ ਕਿਸ਼ਤਾਂ ਵਰਗੀ ਚੀਜ਼ ਕੋਈ ਨਹੀਂ ਬਾਈ, ਇਹ ਤਾਂ ਬਹੁਤ ਵਧੀਆ ਚੀਜ਼ ਹੈ। ਅਗਰ ਬੈਲੈਂਸ ਕਹੀਂ ਪੈਰ ਬੜੇ ਹੋ ਗਏ ਚਾਦਰ ਛੋਟੀ ਪਰ ਕਿਸੇ ਕੀ ਚਾਦਰ ਮਿਲਣੀ ਵੀ ਨਹੀਂ।
1: ਮੈਨੂੰ ਯਾਦ ਹੈ ਜਦੋਂ ਮੈਂ ਇੰਡੀਆ ਹੁੰਦਾ ਸੀ ਤੇ ਕ੍ਰੈਡਿਟ ਕਾਰਡ ਪਹਿਲੀ ਵਾਰੀ ਜਦੋਂ ਲਿੱਤਾ ਹਨਾ ਤੇ ਮੇਰੇ ਅਕਾਊਂਟੈਂਟ ਨੇ ਦੱਸਿਆ ਸੀਗਾ ਕਿਉਂਕਿ ਅਸੀਂ ਥੋੜੇ ਸੀਗੇ ਔਰਥੋਡੋਕਸ ਜੇ ਸਨ, ਮੇਰੇ ਫਾਦਰ ਨੂੰ ਤਾਂ ਬਿਲਕੁਲ ਹੀ ਨਹੀਂ ਸ਼ੌਂਕ ਸੀਗਾ ਕਿ ਇੱਦਾਂ ਦੀ ਚੀਜ਼ ਗੱਲ ਪਾਉਣੀ ਨਹੀਂ, ਆਪਾਂ ਨਵੀਂ ਪਨੀਰੀ ਉੱਠੀ ਤਾਂ ਹਨਾ ਕਿ ਲੈਣੇ। ਤਾਂ ਉਹਨੇ ਇੱਕ ਸਿਕਸ਼ਾ ਦਿੱਤੀ ਸੀ ਕਿ ਕ੍ਰਿਸ਼ਨਾ ਖਰਚਾ ਕਰ ਇਹਦੇ ਤੋਂ 25% ਜੇ ਲੱਖ ਦਾ ਤਾਂ 25,000 ਜੇ 50,000 ਦਾ 12,500 ਕਿ ਕ੍ਰੈਡੀਬਿਲਟੀ ਵੀ ਵੱਧਦੀ ਹੈ। ਉਹ ਅਲਟੀਮੇਟਲੀ ਹੋਇਆ ਸੀ ਉਹ 3 ਸਾਲਾਂ ਦੇ ਅੰਦਰ, ਮਤਲਬ ਮੈਨੂੰ ਜਿਹੜਾ ਜਿਸ ਬੈਂਕ ਨੇ 50,000 ਦਾ ਇਸ਼ੂ ਕੀਤਾ ਸੀ ਉਹੀ ਮੈਨੂੰ ਬਾਅਦ ਚੋਂ 5 ਲੱਖ ਦਾ ਵੀ ਉਹਨਾਂ ਨੇ ਇਸ਼ੂ ਕਰਤਾ। ਪਰ ਕਿਉਂ? ਕਿਉਂਕਿ ਮੈਂ ਉਹ ਚੀਜ਼ ਹੀ ਕਰਦਾ ਰਿਹਾ। ਪਰ ਫਿਰ ਉਹ ਡਿਸਿਪਲਿਨ ਕਿੰਨਾ ਔਖਾ ਕਿ ਇਹ ਜਾਣਨਾ ਕਿ ਯਾਰ 50 ਕਹਿ ਤੇ ਰਿਹਾ ਪਰ ਮੈਂ 12,000 ਹੀ ਕਰਨਾ।
2: ਨਹੀਂ ਤੇ ਔਖਾ ਕੰਮ ਹੈ ਕਿਉਂਕਿ ਜਦੋਂ ਸਾਹਮਣੇ ਦੇਖਦਾ ਹੋਵੇ ਫਿਰ ਬਦੋ ਬਦੀ ਬੰਦਾ ਵੱਧ ਕਰਦਾ।
1: ਤੇ ਹੁਣ ਮੈਂ ਸੋਚਦਾ ਸ਼ਾਇਦ ਥੋੜੀ ਜ਼ਿਆਦਾ ਛੋਟੀ ਉਮਰ ਸੀ ਕਿ ਆਈ ਵਾਸ ਕੁਆਇਟ ਯੰਗ ਉਸ ਹਿਸਾਬ ਨਾਲ, ਤੇ ਬੰਦਾ ਸ਼ਾਇਦ ਕਿਸੇ ਵੱਡੇ ਦੀ ਕਈ ਗੱਲ ਮੰਨਣੀ ਸ਼ੁਰੂ ਕਰਦਾ। ਹੁਣ ਥੋੜੇ ਜ਼ਿਆਦਾ ਅਡਲਟ ਜੇ ਹੋਏ ਆ, ਸ਼ਾਇਦ ਅੱਜ ਮੇਰੇ ਕੋਲ 50,000 ਦਾ ਕਾਰਡ ਹੁੰਦਾ ਤੇ ਮੈਂ ਹੱਥ ਸ਼ਾਇਦ ਨਾ ਰੋਕ ਪਾਉਂਦਾ। ਮੈਂ 40-45 ਫਿਰ ਕਈ ਵਾਰੀ ਬੰਦਾ ਕਹਿੰਦਾ ਨਾ ਕਿ ਕਿਸ਼ਤ ਥੋੜੀ ਕਿਸ਼ਤ ਕਰਾ ਲਓ। ਪਹਿਲਾਂ ਤਾਂ ਇੰਡੀਆ 'ਚ ਤਾਂ ਕਿਸ਼ਤ ਨਹੀਂ ਹੁੰਦੀ ਹੈ ਨਾ, ਤੁਹਾਨੂੰ ਕਹਿਣਾ ਪੈਂਦਾ ਕਿ ਕਿਸ਼ਤ ਕਰ ਦਿਓ ਕ੍ਰੈਡਿਟ ਕਾਰਡ ਦੀ। ਫਿਰ ਹੌਲੀ ਹੌਲੀ ਬੰਦਾ ਡੈਟ ਟ੍ਰੈਪ 'ਚ ਡਿੱਗਦਾ ਜਾਂਦਾ ਹੈ।
2: ਪਰ ਇਹ ਤੁਹਾਨੂੰ ਪਤਾ ਡਿਸਿਪਲਿਨ ਬੜਾ ਯਾਰ ਜ਼ਰੂਰੀ ਹੈ। ਕ੍ਰਿਸ਼ਨਾ ਜੀ ਤੂਤ ਸਾਹਿਬ ਆ ਜਿਹੜੀ ਕ੍ਰਿਸ਼ਨਾ ਜੀ ਨੇ ਗੱਲ ਨਹੀਂ ਕੀਤੀ, ਇੱਥੇ ਥੋੜੇ ਦਿਨ ਹੀ ਪਹਿਲਾਂ ਕਿਸੇ ਲੋਨ ਵਾਲੇ ਵੀਰ ਭਰਾ ਨਾਲ ਬੈਠਾ ਹਾਂ ਤੇ ਉਹ ਮੈਨੂੰ ਕਹਿੰਦਾ ਸੀਗਾ ਕਿ ਤੇਰੇ ਕੋਲ ਕ੍ਰੈਡਿਟ ਕਾਰਡ ਹੈਗਾ? ਮੈਂ ਨਹੀਂ ਹੈਗਾ। ਤੇ ਕਹਿੰਦਾ ਫਿਰ ਤੇਰਾ ਲੋਨ ਹੋਣਾ ਔਖਾ ਥੋੜਾ ਜਿਹਾ। ਮੈਂ ਵੀ ਭਰਾਵਾ ਪਹਿਲੀ ਵਾਰੀ ਸੁਣਿਆ ਵੀ ਮੇਰੇ ਤੇ ਨਹੀਂ ਕੁਝ ਹੈਗਾ ਤੇ ਮੈਨੂੰ ਤਾਂ ਸਗੋਂ ਇਹ ਹੋਊਗਾ ਕਿ ਮੇਰਾ ਸੌਖਾ ਹੋਣਾ ਵਾ ਤੇ ਤੁਸੀਂ ਆਖਣ ਡੇ ਹੋਣਾ ਨੀ। ਉਹ ਕਹਿੰਦਾ ਤੇਰੀ ਕ੍ਰੈਡਿਟ ਸਕੋਰ ਹੀ ਨਹੀਂ ਆਉਣੀ ਕਿਉਂਕਿ ਤੂੰ ਕਦੀ ਕਰਜ਼ਾ ਲੈ ਕੇ ਪੇ ਨਹੀਂ ਕੀਤਾ। ਇਹ ਵੀ ਬੜਾ ਜ਼ਰੂਰੀ ਜੇ ਥੋੜਾ ਜਿਹਾ ਕਰਜ਼ਾ ਲੈ ਕੇ ਤੇ ਟਾਈਮ ਸਿਰ ਦੇਣਾ।
0: ਉਹ ਆਪਕੀ ਕੈਪੈਸਿਟੀ ਦੇਖਾਂ ਬਈ ਉਹ ਕਰਜ਼ਾ ਲੈ ਕੇ ਵਾਪਸ ਵੀ ਕਰ ਸਕਦਾ ਕਿ ਨਹੀਂ ਕਰ ਸਕਦਾ।
1: ਇਹ ਇਹਦੇ ਅੰਦਰ ਇੱਕ ਹੋਰ ਆਉਂਦਾ ਕਿ ਇਸ ਦੇਰ ਐਨੀਥਿੰਗ, ਖਾਸ ਕਰ ਤੁਹਾਡੇ ਨਾਲ ਸਵਾਲ ਹੈ ਮੇਰਾ ਤੂਰ ਸਾਹਿਬ, ਕਿ ਕੋਈ ਕੋਈ ਇੱਦਾਂ ਦੀ ਚੀਜ਼ ਦੱਸੋ ਯੂ ਰਿਗਰੈਟ ਬਾਇੰਗ ਕਿ ਮੈਂ ਵੀ ਯਾਰ ਉਦੋਂ ਲੈ ਲਿੱਤੀ ਲੋੜ ਸੀਗੀ ਨਹੀਂ। ਭਾਵੇਂ ਉਹ ਕਿਸ਼ਤ ਵੀ ਕਿਸ਼ਤ ਦਾ ਹਿੱਸਾ ਨਾ ਬਣੀ ਹੋਵੇ ਪਰ ਐਟਲੀਸਟ ਤੁਹਾਡਾ ਪੈਸਾ ਤਾਂ ਲੱਗਾ ਨਾ, ਉਹ ਕਿਸੇ ਹੋਰ ਪਾਸੇ ਲੱਗ ਸਕਦਾ ਸੀ।
0: ਕਾਰ ਦੀ ਭਾਈ ਸਾਹਿਬ
1: ਅੱਛਾ
0: ਕਾਰ ਉਹਨੇ ਕੁਛ ਪੈਸੇ ਪਾਸ ਪੜੇ ਤੇ ਕੁਛ ਕ੍ਰੈਡਿਟ ਕਾਰਡ ਪੈ, ਮੈਨੂੰ ਲੱਗਾ ਵੀ ਯਾਰ ਕਾਰ ਲੈਣੇ ਥੋੜੀ ਸੀ ਬੜੀ ਆ ਨਾ,
2: ਕੁਛ ਕਲੇਮ ਕਰਨੇ ਤੇ
0: ਕੁਛ ਵੀ ਕਲੇਮ ਵਾਲਾ ਕੰਮ ਤੋਂ ਬਾਅਦ ਮੈਂ ਸ਼ੁਰੂ ਹੋਇਆ ਪਹਿਲੇ ਕੀ ਬਾਤ ਹੈ। ਕਾਰ ਇੱਕ ਐਸਾ ਡਿਸੀਜਨ ਥਾ, ਮੈਨੂੰ ਲੱਗਾ ਵੀ ਯਾਰ ਕ੍ਰੈਡਿਟ ਕਾਰਡ ਪਰ ਲੈਣੀ ਨਹੀਂ ਚਾਹੀਏ ਥੀ। ਯਾ ਤੋ ਉਤਨਾ ਖਰਚੋ ਅਗਰ ਆਪਕੋ ਲਗਤਾ ਵੀ ਆਪਕੀ ਇਨਕਮ ਬਾਈ ਅੱਛੀ ਆਖਾ ਸੀ ਯਾਰ ਕਮ ਸੇ ਕਮ ਭਰ ਦੋਗੇ ਉਸਕੋ, ਔਰ ਇਨਕਮ ਤੋਂ ਆਪਕੀ ਮੰਨ ਲੈ 100 ਰੁਪਏ ਹੈ ਖਰਚਾ ਕਰ ਦੀ 1,000 ਕਾ, ਤੋ ਉਸਕੋ ਭਰਨੇ ਮੇ ਫਿਰ ਟਾਈਮ ਲੱਗੇਗਾ। ਤੋ ਨਹੀਂ ਕੰਮ ਚੱਲ ਸਕਾ ਥਾ ਵੀ ਜ਼ਰੂਰਤ ਨਹੀਂ ਥੀ ਉਸ ਚੀਜ਼ ਕੀ, ਤੋ ਐਸਾ ਲਗਾ ਵੀ ਨਹੀਂ
2: ਐਕਸਟਰਾ ਗਾੜੀ ਲੈ ਲਈ
0: ਪਰ ਗਾੜੀ ਐਕਸਟਰਾ ਕੇ ਲੈ ਲਈ
2: ਅਭੀ ਪੜੀ ਹੋਈ ਹੈ ਕਿ ਵੇਚ ਦੀ
0: ਔਰ ਉਹ ਤੋ ਗਈ ਉਸ ਕੇ ਤੋ ਗੰਗਾ ਗਏ ਫੂਲ ਵਾਲਾ ਕੰਮ ਹੋ ਗਿਆ ਉਹ ਵਾ ਤੋ ਨਿਕਲ ਲਈ। ਬਾਤ ਇਹ ਵੀ ਅਗਰ ਆਪਕੇ ਪਾਸ ਭਾਈ ਇਨਕਮ ਅੱਛੀ ਹੈ ਨਾ ਤੋ ਆਪ ਠੀਕ ਹੈ ਪੈਰ ਥੋੜਾ ਸਾ ਪਸਾਰ ਵੀ ਲਈਏ ਤਾਂ ਬੜੀ ਬਾਤ ਹੈ। ਲੇਕਿਨ ਇਹ ਕਿਸ਼ਤਾਂ ਵਾਲੀ ਚੀਜ਼ ਮੈਂ ਨਾ ਪਲਾਸਟਿਕ ਮਨੀ ਕਾ ਬੜਾ ਬਹੁਤ ਬੜਾ ਹੱਥ ਹੈ।
1: ਸੋ ਰਾਈਟ
0: ਇਸਕਾ ਬਹੁਤ ਜੋ ਚੀਜ਼ ਆਪਕੀ ਅੱਖਾਂ ਕੇ ਬੰਦ ਅੱਖਾਂ ਮੇਂ ਜਾ ਰਹੀ ਹੈ ਨਾ ਆਪਕੇ ਪੀਠ ਕੇ ਪਿੱਛੇ ਦੇ, ਆਪ ਆਨਲਾਈਨ ਬੈਠੇ ਹੋ ਸ਼ੋਪਿੰਗ ਕਰ ਰਹੇ ਹੋ ਮਾੜਾ ਸਾ ਬਟਨ ਦੱਬਿਆ ਔਰ ਆਪਕੇ ਖਾਤੇ ਮੇਂ ਪੈਸੇ ਨਿਕਲ ਲਈ ਆਪਣੇ ਦੇਖੇ ਨਹੀਂ, ਔਰ ਜੋ ਆਪ ਕੈਸ਼ ਲੈ ਰਹੇ ਹੋ ਵਾ ਕਿਸੇ ਤੇ ਦੇ ਰਹੇ ਹੋ ਨਾ ਹੱਥ ਪਕੜ ਕੇ ਯਾਰ ਕੰਮ ਹੋ ਰਿਹਾ ਆਸਾ ਇਸਦਾ ਥੋੜਾ ਸਾ ਬੰਦਾ ਸੋਚ ਲੈ।
1: ਇਹ ਕਹਿੰਦੇ ਆ ਇਨਫੈਕਟ ਮੈਂ ਪੜ੍ਹਿਆ ਸੀਗਾ ਹਾਰਵਰਡ ਦੀ ਮੇਰੇ ਖਿਆਲ ਨਾਲ ਸਟੱਡੀ ਸੀ ਜਾਂ ਫਿਰ ਯੇਲ ਦੀ ਸੀ, ਦੋਨਾਂ ਵਿੱਚੋਂ ਕਿਸੇ ਦੀ ਸਟੱਡੀ ਸੀ ਕਿ 24-25% ਲੋਕਾਂ ਦਾ ਖਰਚਾ ਸਿਰਫ ਇਸ ਚੀਜ਼ ਨੂੰ ਵੱਧ ਗਿਆ ਕਿ ਉਹਨਾਂ ਨੂੰ ਹੁਣ ਨੋਟ ਦੀ ਫੀਲ ਨਹੀਂ ਮਿਲਦੀ ਕਿਉਂਕਿ ਕਾਰਡ ਯੂਜ਼ ਕਰਦੇ ਆ ਫਿਰ ਫੋਨ, ਜਿਸ ਆਪਾਂ ਤਾਂ ਹੁਣ ਸਿੱਧੇ ਫੋਨ ਤੋਂ NFC ਹੀ ਹੋਣਾ ਸ਼ੁਰੂ ਹੋ ਗਿਆ ਹੁੰਦਾ ਹਨਾ,
0: ਗੱਲ
1: ਕਿ ਤੁਹਾਨੂੰ ਲੱਗਦਾ ਹੀ ਨਹੀਂ ਆ ਕਿ ਯਾਰ ਮੈਂ ਖਰਚਾ ਕੀਤਾ ਹਨਾ, ਤੇ ਇਹ ਚੱਕਰ ਤੇ ਹੈ।
0: ਦਿਹਾੜੀ ਬਣੀ ਹੈ ਆਪ ਕਿਸੀ ਵੀ ਦੁਕਾਨ ਪਰ ਜਾ ਕੇ ਦੇਣੇ ਮੈਂ ਸੋਚੋ ਯਾਰ ਮਰਕਾ ਲਿਆ ਕਿਆ ਜ਼ਰੂਰਤ ਹੈ ਲੇਕਿਨ ਮੈਂ ਬੋਲੂ ਭਾਈ ਸਾਹਿਬ ਕਾਰਡ ਤੇ ਪੇ ਕਰ ਦੋ 15 ਦਿਨ ਬਾਅਦ ਪੇ ਕਰ ਦੇ ਕਿਆ ਦਿੱਕਤ ਹੈ ਆਪਕੋ ਵੀ ਠਾ ਲਿਓ ਭਾਈ
2: ਜਲਦੀ ਕਰੋ ਜਲਦੀ ਅਭੀ ਕਰ ਦੋ
0: ਅੱਛਾ ਕੁਛ ਲੋਕ ਇਸ ਵਜ੍ਹਾ ਸੇ ਲੈ ਲਿਆ ਵੀ ਜ਼ਿਆਦਾ ਲੋਨ ਕਿਆ ਪਤਾ ਜ਼ਿੰਦਗੀ ਦਾ ਭਰੋਸਾ ਆਜ ਨਜ਼ਾਰੇ ਲੈ ਲਿਓ ਜੇ ਦੇਣੇ ਕੀ ਵਾਰੀ ਕਿਆ ਪਤਾ ਉੱਪਰ ਚਲੇ ਜਾ
1: ਅੱਜ ਇਹੀ ਵਾਲਾ ਸਗੋਂ ਪੰਗਾ ਆਪਾਂ ਸਵੇਰ ਦਾ ਨਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਕਿ ਯਾਰ ਇਹ ਮਤਲਬ ਵੇਅਰ ਡੂ ਯੂ ਡਰਾ ਦਾ ਲਾਈਨ ਕਿ ਲਾਈਫ ਇੰਜੋਏ ਵੀ ਕਰਨੀ ਆ ਪਰ ਜ਼ਿੰਮੇਵਾਰੀਆਂ ਵੀ ਹੈ ਨਾ ਪੂਰੀਆਂ ਕਰਨੀਆਂ
0: ਵਾਰਾ ਪਤਾ ਕੀ ਹਾਲ ਰੱਖਿਆ ਇੱਕ ਬੰਦਾ ਗਿਆ ਮਰਨ ਸੁਸਾਈਡ ਕਰਨ ਰੇਲ ਗੱਡੀ ਪਟਰੀ ਪਰ ਬੈਠਾ ਤਾ ਗੱਡੀ ਨਾ ਆ ਰਹੀ ਥਾਰੇ ਵਰਗਾ ਬੰਦਾ ਉਸਕੇ ਪਾਸ ਤੇ ਨਿਕਲਿਆ ਮੈਂ ਕਿਹਾ ਕਿਆ ਕਰ ਰਿਹਾ ਉਹਨੂੰ ਕਹਿ ਮਰਨ ਆਇਆ ਜ਼ਿੰਦਗੀ ਤੇ ਤੰਗ ਆ ਕਿਸ਼ਤਾਂ ਤੋਂ ਤੰਗ ਆ ਗਿਆ ਮਰਨ ਆ ਗਿਆ ਮੈਂ ਤੂੰ ਮਰੂੰਗਾ ਕਹਿੰਦਾ ਫਿਰ ਯੂ ਤੇਰੇ ਪਾਸ ਲੰਚ ਬੁਕਸ ਫੜਿਆ ਮਨ ਲੈ ਬਾਜਾ ਬਾਜਾ ਗਾਡੀ ਲੇਟ ਹੋ ਜਾ ਭੁੱਖੇ ਤੇ ਨਾ ਮਰਾਂ ਕੰਮ ਤੇ
2: ਮਰਨ ਗੱਡੀ ਤਾਂ ਲਿਆ
0: ਗਈ ਭੁੱਖੇ ਤੇ ਨਾ ਮਰਾਂ ਕੰਮ ਸਿਖਾ ਮਾਰਾ ਹੀ ਹਾਲ ਆ ਭਾਈ ਸਾਹਿਬ ਚੀਜ਼ ਤੋਂ ਲੈਣੀ ਲੈਣੀ ਹੈ ਬਾਅਦ ਮੈਂ ਰੋਵਾਂਗੇ ਵੀ ਮਾਰਾ ਪਤਾ ਕਿਆ ਹਾਲ ਰੱਖਿਆ ਇਹ ਇੱਕ ਬੰਦਾ ਕਿਸੇ ਦੇ ਘਰ ਗਿਆ ਔਰ ਉਸਨੇ ਦੇਖਿਆ ਉਸਕਾ ਕੁੱਤਾ ਬੈਠਾ ਥਾ ਦਰਵਾਜੇ ਕੇ ਪਾਸ ਔਰ ਕੁੱਤਾ ਕਰ ਰਿਹਾ ਚੂ ਚੂ ਚੂ ਔਰ ਬੰਦਾ ਬੜਾ ਹੈਰਾਨ ਹੋਇਆ ਉਹਨੂੰ ਕਿਹਾ ਭਾਈ ਯਾਰ ਤੇਰਾ ਕੁੱਤਾ ਚੂ ਚੂ ਕਰ ਰਿਹਾ ਹੈ ਕੀ ਬਾਤ ਹੈ ਉਹਨੂੰ ਕਿਹਾ ਯਾਰ ਜਹਾਂ ਵੋ ਬੈਠਾ ਨਾ ਉਸਕੇ ਨੀਚੇ ਕੀ ਲਾ ਇੱਕ ਮੈਂ ਕਿਹਾ ਬੋਲ ਕੁੱਤੇ ਨੇ ਕਹਿੰਦੇ ਕਹੀਂ ਹੋਰ ਬੈਠ ਚੱਕ ਤਾਂ ਨਹੀਂ ਬੈਠਾ ਕਾ ਵੀ ਵਹੀ ਜਾ ਕਾ ਮਾਰੀ ਆਦਤ ਬਣ ਰੱਖੀ ਬਾਈ ਹਮਨਾ ਰੋਣਾ ਰੋਣਾ ਕਿਸ਼ਤਾਂ ਵੀ ਲੈਣੀ ਫਿਰ ਵੀ ਰੋਵਾਂਗੇ ਮਾਰੀ ਚੂ ਚੂ ਚੱਲਦੀ ਰਹਾਂਗੇ ਬਾਈ
1: ਸਾਈਕਲ ਤੋੜਨਾ ਔਖਾ ਇਹ ਗੱਲ ਸਹੀ ਜਦੋਂ ਤੁਸੀਂ ਇੱਕ ਸਾਈਕਲ ਦੇ ਅੰਦਰ ਆ ਜਾਓ ਸਾਈਕਲ ਤੋੜਨਾ ਬੜਾ ਔਖਾ ਯਾਰ
0: ਯਾ ਤੋ ਲੈ ਲਈ ਅਗਰ ਆਪਣੇ ਤੋਂ ਕਿਸ਼ਤਾਂ ਆਰਾਮ ਤੇ ਚੱਲ ਰਹੀ ਆਪਕੀ ਫਿਰ ਤੋਂ ਆਪ ਖੁਸ਼ ਹੋ ਕੇ ਬਤਾਓ ਭਾਈ ਆ ਜ਼ਿੰਦਗੀ ਕੱਟ ਰਹੀ ਹੈ ਔਰ ਇੱਕ ਅੱਧੀ ਕਿਸ਼ਤ ਇੱਧਰ ਉੱਧਰ ਹੋ ਜਾਗੀ ਉਸਕੇ ਬਾਅਦ ਪੁੱਛਾਂ ਕ੍ਰਿਸ਼ਨਾ ਕਹਾ ਪਤਾ ਨਹੀਂ ਦਿਖਦਾ ਨਹੀਂ ਅੱਜ ਕੱਲ੍ਹ ਭਾਈ
1: ਕ੍ਰਿਸ਼ਨਾ ਦਾ ਪਤਾ ਨਹੀਂ ਪਰ ਕਾਕਾ ਤੇ ਜੈਰੀ ਕੀ ਕਹਿਣਾ ਚਾਹ ਰਹੇ ਨੇ ਇਸ

0: ਦਰਦੀ
1: ਤੇ ਗਾਣਾ ਗਲਤੀ ਨਾਲ ਮੇਰੇ ਤੋਂ ਬੰਦ ਹੋ
2: ਗਿਆ ਕੀ ਮੇਰਾ ਧਰਨਾ ਵਾਏ ਨਹੀਂ
1: ਸੌਰੀ ਸੌਰੀ ਸੌਰੀ ਗਾਇਸ ਸੌਰੀ ਗਾਇਸ ਮੈਂ ਮਾਜ਼ਰਤ ਚਾਹਨਾ ਮੈਂ ਐਕਚੁਅਲੀ ਆਪਣੇ ਵੱਲੋਂ ਦੂਸਰੀ ਟੈਬ ਖੋਲ ਰਿਹਾ ਸੀਗਾ ਹੋ ਜਾਂਦੀ ਹੈ ਮੈਂ ਕਿਸ਼ਤਾਂ ਦੀਆਂ ਗੱਲਾਂ ਸੁਣ ਕੇ ਆਪ ਹੀ ਇੰਨਾ ਜ਼ਿਆਦਾ ਘਬਰਾ ਗਿਆ ਮੈਂ
2: ਹਮ ਤੋ ਗਾਣੇ ਵੀ ਕਿਸ਼ਤਾਂ ਮੈਂ ਸੁਣਾ ਰਹੇ ਭਾਈ ਸਾਹਿਬ
1: ਅਗਲਾ ਅੰਤਰਾ ਤੁਹਾਨੂੰ ਅਗਲੇ ਸ਼ੋਅ ਚ ਸੁਣਾਵਾਂਗੇ
2: ਉਹ ਇੰਨਾ ਸਟ੍ਰੈਸ ਨਹੀਂ ਲਈਦਾ
1: ਤਿੰਨ ਮਿੰਟ ਦਾ ਜਿਹੜਾ ਗਾਣਾ ਨਾ ਤੁਹਾਨੂੰ ਅਗਲੇ ਇੱਕ ਮਹੀਨੇ ਦੇ ਹੌਲੀ ਹੌਲੀ ਕਰਕੇ
2: ਸੁਣਾ ਕੀ ਵਾਰੀ ਆਈ ਔਰ ਬਾਰਾ ਕਾਕਾ ਚੁੱਪ ਹੋ ਗਿਆ
1: ਸੌਰੀ ਕਾਕਾ ਜੀ
2: ਇਹਨੂੰ ਤਾਂ ਜਿੱਦਾਂ ਕਿ ਕਿਸ਼ਤਾਂ ਚੇਤਾ ਆ ਗਿਆ ਹੁੰਦਾ ਬੰਦ ਕਰੋ ਗਾਣੇ ਹੋਏ
1: ਕਾਕੇ ਦੀ ਸਟ੍ਰੀਮ ਦੇ ਅੰਦਰ ਅਸੀਂ ਇਜ਼ਾਫਾ ਨਹੀਂ ਕਰ ਪਾਏ ਰੀਲੀ ਸੌਰੀ ਮਾਜ਼ਰਤ ਚਾਹੁੰਦੇ ਹਾਂ
2: ਕਾਕਾ ਦੱਸੋ ਹੁਣ ਤੁਹਾਨੂੰ ਅਸੀਂ ਕੀ ਕਹਿਣਾ ਭਰਾ
1: ਇਹ ਤੇ ਹੈ ਬਲਕੀਰਤ ਜੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਆਪਾਂ ਕਿਸ਼ਤੋ ਕਿਸ਼ਤੀ ਬਹੁਤ ਹੋਏ ਪਏ ਹਾਂ ਜੇ ਆਪਾਂ ਹੁਣ ਦੂਸਰੇ ਪਾਸੇ ਆ ਜਾਈਏ ਹਨਾ ਯੂ ਆਰ ਫੇਅਰਲੀ ਯੰਗ ਸਾਡੇ ਤਿੰਨਾਂ ਵਿੱਚ ਤੂੰ ਸਭ ਤੋਂ ਜ਼ਿਆਦਾ ਯੰਗ ਹੈ ਹਨਾ ਅਤੇ ਇਸ ਤਰ੍ਹਾਂ ਕਦੀ ਹੁੰਦਾ ਖੁਦ ਤੇਰੇ ਨਾਲ ਇਨ ਔਨ ਪਰਸਨਲ ਲੈਵਲ ਡੂ ਯੂ ਐਵਰ ਫੀਲ ਕਿ ਯਾਰ ਇਹ ਨੈਸੈਸਿਟੀ ਵੀ ਆ ਇਹ ਮਤਲਬ ਲੈਟ ਸਪੋਜ਼ ਕੋਈ ਕੌਨਸਰਟ ਆ ਮੈਂ ਇਹ ਨਹੀਂ ਕਹਿੰਦਾ ਤੁਹਾਨੂੰ ਪਸੰਦ ਹੈ ਨਾ ਪਰ ਸਮਝੋ ਇੱਕ ਇੱਦਾਂ ਦੀ ਚੀਜ਼ ਜਿਹੜੀ ਤੁਹਾਡੇ ਲਈ ਇੱਕ ਐਂਟਰਟੇਨਮੈਂਟ ਆ ਅਤੇ ਉਹਦੇ ਲਈ ਵੀ ਤੁਸੀਂ ਛੁੱਟੀ ਵੀ ਕਰੋ ਜਿਹੜਾ ਵੀ ਕੰਮ ਕਰਦੇ ਹੋ ਤੇ ਪਲੱਸ ਉਹ ਐਕਸਪੀਰੀਅੰਸ ਵੀ ਲੈਣ ਜਾਓ ਤੁਹਾਡੀ ਜੇਬ 'ਚ ਪੈਸਾ ਨਹੀਂ ਹੈ ਤੁਸੀਂ ਕਿਸੇ ਤਰੀਕੇ ਨਾਲ ਜ਼ਿਪ ਪੇ ਆਫਟਰ ਪੇ ਜਿਹੜੇ ਵੀ ਹੈਗੇ ਹੈ ਨਾ ਕ੍ਰੈਡਿਟ ਕਾਰਡ ਵਗੈਰਾ ਯੂਜ਼ ਕਰਕੇ ਉਹ ਚੀਜ਼ ਇੰਜੋਏ ਹੋ ਪਾਉਂਦੀ ਹੈ ਕਿ ਨਹੀਂ ਪੁਆਇੰਟ ਨੰਬਰ 1 ਅਤੇ ਪੁਆਇੰਟ ਨੰਬਰ 2 ਉਹ ਚੀਜ਼ ਨੂੰ ਕਰਨ ਤੋਂ ਬਾਅਦ ਦੁਬਾਰਾ ਕਰਦੇ ਹੋ
2: ਜੇ ਤੇ ਪਹਿਲੀ ਗੱਲ ਕਿ ਉਹ ਇੰਜੋਏ ਹੋ ਪਾਉਂਦੀ ਕਿ ਨਹੀਂ ਉਹ ਇੰਜੋਏ ਹੋ ਪਾਉਂਦੀ ਆ ਪਰ ਉਹ ਕਿਹੜੇ ਤਰੀਕੇ ਨਾਲ ਤੁਸੀਂ ਕੀਤੀ ਆ ਕਿਹੜੇ ਤਰੀਕੇ ਨਾਲ ਮੰਨ ਲਓ ਮੈਂ ਪੈਸੇ ਜਿਹੜੇ ਖਰਚੇ ਆ ਉਹ ਕਿੱਥੋਂ ਆਏ ਸੀ ਜਾਂ ਮੈਂ ਕਿਸੇ ਕੋਲ ਮੰਗੇ ਆ ਜਾਂ ਮੈਂ ਆਪਣੀ ਜੇਬ ਦੇ ਵਿੱਚੋਂ ਖਰਚੇ ਮੇਰੇ ਕੋਲ ਸੇਵਿੰਗ ਪਈ ਸੀ ਫਿਰ ਤਾਂ ਉਹ ਵੇਖੋ ਮੇਰੇ ਲਈ ਇੰਜੋਇਮੈਂਟ ਹੋਊਗੀ ਪਰ ਜੇ ਮੈਂ ਉਹ ਮੰਨ ਲਓ ਤੁਹਾਡੇ ਕੋਲ ਫੜੇ ਆ ਵੀ ਮੈਂ ਤੈਨੂੰ ਉਹ ਬਾਅਦ 'ਚ ਦੇ ਦੂੰਗਾ ਵੀ ਮੈਨੂੰ 400-500 ਜਿੰਨੇ ਕੁ ਵੀ ਲੱਗਦੇ ਆ ਕੰਸਰਟ ਅੱਜ ਕੱਲ੍ਹ ਮਹਿੰਗੇ ਹੋ ਗਏ ਜੇ ਆਪਾਂ ਕੰਸਰਟ ਦੀ ਗੱਲ ਹੀ ਕਰ ਲਈਏ ਤਾਂ ਉਹਦੇ 'ਤੇ ਜੇ ਮੈਂ ਦੇ ਕੇ ਜਾਊਂਗਾ ਤਾਂ ਉਹ ਮੈਨੂੰ ਉੱਥੇ ਵੀ ਮੇਰੇ 'ਤੇ ਨਾ ਥੋੜ੍ਹਾ ਜਿਹਾ ਰਹਿਣਾ ਵਾ ਹਾਂ ਜੇ ਮੇਰੇ 'ਚ ਥੋੜ੍ਹੀ ਜਿਹੀ ਇਨਸਾਨੀਅਤ ਹੋਊਗੀ ਵੀ ਮੈਂ ਵਾਪਸ ਕਰਨੇ ਆ ਅਤੇ ਮੈਨੂੰ ਹੋਊਗਾ ਕਿ ਯਾਰ ਲੈ ਪੈਸੇ ਮੈਂ ਹਾਲੇ 500 ਕ੍ਰਿਸ਼ਨੇ ਦਾ ਦੇਣਾ ਵਾ ਅਤੇ ਉਹ ਮੈਨੂੰ ਉੱਥੇ ਵੀ ਚੰਗੀ ਤਰ੍ਹਾਂ ਇੰਜੋਇਮੈਂਟ ਮੇਰੀ ਨਹੀਂ ਹੋਣੀ
1: ਕਿਉਂ ਨਹੀਂ ਪਿਓ
2: ਬਸ ਇਹ ਮੂੰਹ ਮਤੇ ਯਾਰ ਇੱਦਾਂ ਨਹੀਂ
1: ਕਰਵਾਉਣਾ
2: ਇਹ ਤਾਂ ਐਂ ਕਰਨ ਡਿਆ ਵੀ ਜਿੱਦਾਂ ਹੁਣੇ 500 ਦੇ ਕੇ ਉੱਠੇ ਤੋਂ ਦੁਬਾਰਾ ਕਰੂੰਗਾ ਕਿ ਨਹੀਂ ਜੇ ਮੈਨੂੰ ਉਹ ਚੀਜ਼ ਨੇ ਇੰਜੋਇਮੈਂਟ ਦਿੱਤੀ ਆ ਤੇ ਮੈਂ ਓਬਵੀਅਸਲੀ ਉਹ ਫੇਰ ਕਰੂੰਗਾ ਜੇ ਮੈਨੂੰ ਵਧੀਆ ਲੱਗਦੀ ਆ ਜੇ ਨਹੀਂ ਦਿੱਤੀ ਤੇ ਉਹ ਆਪੋ ਆਪਣਾ ਸੁਭਾਅ ਮੈਂ ਤੇ ਨਹੀਂ ਜਾਂਦਾ ਉੱਥੇ ਇੱਕ ਕਰੀ ਹੋ ਆਏ ਤੇ ਬਸ ਚਾਲ ਹੱਥ ਗਏ
1: ਇਹ ਮੈਂ ਤੁਹਾਡੇ ਤੋਂ ਗੱਲ ਸੁਣਨੀ ਸੀ ਹੁਣ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਕਿ ਯੂ ਵਨ ਥਿੰਗ ਦੈਟ ਯੂ ਰਿਗਰੈਟ ਬਾਇੰਗ ਕਿ ਤੂੰ ਖਰੀਦੋਗੇ ਯਾਰ ਗਲਤੀ ਕਰਤੀ ਬਹੁਤ ਵੱਡੀ
2: ਮੈਂ ਨਾ ਯਾਰ ਆਪਣਾ ਜੈਕਟ ਪਿੱਛੇ ਜਿਹੀ ਜੈਕਟ ਖਰੀਦ ਬੈਠਾ ਉਹ ਗਰਮੀਆਂ ਦੇ ਵਿੱਚ ਉਦੋਂ ਚੱਲਣ ਡੀ ਸੀ ਆਫ ਤੁਹਾਨੂੰ ਅਕਸਰ ਹੀ ਪਤਾ ਵੀ ਸੀਜ਼ਨ ਆਫ ਤੇ ਆਫ ਲੱਗਦੀ ਮੈਂ ਇੱਕ ਮਹਿੰਗੀ ਜੋ ਨਹੀਂ ਉਹ ਮਹਿੰਗੀ ਖਰੀਦ ਬੈਠਾ ਨਾ
1: ਖਰਚਾ ਜ਼ਿਆਦਾ ਹੋ ਗਿਆ
2: ਪਰ ਉਹ ਠੰਡ ਰੋਕਦੀ ਨਹੀਂ ਨਾ ਗੱਲ
1: ਅੱਛਾ ਇਹ ਜ਼ਰੂਰ ਆ ਜੈਕਟ ਜਿੰਨੀ ਮਹਿੰਗੀ ਹੋਊਗੀ ਉਹਨੇ ਠੰਡ ਨਹੀਂ ਰੋਕਣੀ ਉਹਦੇ ਵਾਸਤੇ ਹੋਰ ਜੈਕਟ ਦੀ ਲੋੜ
2: ਹੋਈ ਤੇ ਮਸਲਾ ਆ ਫਿਰ ਮਸਲਾ ਮੇਰਾ ਹੱਲ ਦੁਬਾਰਾ ਫੇਰ ਖਰੀਦ ਕੇ ਹੋਇਆ ਠੰਡ ਵਾਲੀ ਤੇ ਹੁਣ ਮੈਂ ਪਾਈ ਆ ਵੇਖੋ ਇਹ ਹੁਣ ਜਿਵੇਂ ਤੁਹਾਨੂੰ ਦੱਸਿਆ ਕਿੱਥੋਂ ਲਈ ਤੁਸੀਂ ਸ਼ੌਕ ਹੋ ਜਾਓਗੇ
3: ਭਾਈ ਸਾਹਿਬ ਸੋਭਾ ਤੇ ਦੀ ਬਾਤ 100 ਰੁਪਏ ਮੈਂ ਇੰਡੀਆ ਤੇ ਲਕਸ ਕੋਜ਼ੀ ਇਨਰਵੀਰ ਮੰਗਾ ਲਓ ਜੈਕਟ ਕ੍ਰਿਚਰ ਡਾਇਲ
2: ਉਹ ਗਰਮ ਹੁੰਦੇ ਆ
3: ਵਾ ਗਰਮ ਹੋ ਭਾਈ ਸਾਹਿਬ
2: ਬੜਾ ਗਰਮੀ ਨਹੀਂ ਕਰਾਉਣੀ
3: ਅੱਜ ਕੱਲ ਨਵਾਂ ਟ੍ਰੈਂਡ ਚੱਲਿਆ ਤੁਹਾਨੂੰ ਪਤਾ
1: ਕੀ
3: ਪਹਿਲਾਂ ਤੇ ਇੱਥੇ ਲਿਖਿਆ ਹੁੰਦਾ ਸੀ ਨਾ ਜੈਕਟਾਂ ਤੇ ਜਿੱਦਾਂ ਦਿਲ ਦੇ ਜਿੱਥੇ ਆਪਣਾ ਦਿਲ ਹੁੰਦਾ ਉਹਦੇ ਬਿਲਕੁਲ ਉੱਤੇ ਹਾਂ ਜਾਂ ਫਿਰ ਬੈਕ ਸਾਈਡ ਤੇ ਹੋਈ ਸ਼ਰਟ ਦੀ ਪਰ ਅੱਜ ਕੱਲ ਨਵਾਂ ਟ੍ਰੈਂਡ ਚੱਲਿਆ ਪਜਾਮੇ ਦੇ ਉੱਤੇ ਤੁਸੀਂ ਪਜਾਮੇ ਦੇ ਉੱਤੇ ਕਿੱਥੇ ਕਿੱਥੇ ਲਿਖਿਆ ਵੇਖਿਆ ਦੱਸੋ
1: ਮੈਂ ਕਹਿ ਲੈ ਲੈਫਟ ਪੱਟ ਤੇ ਸਟਾਰਟਿੰਗ ਤੇ ਹੋ ਗਿਆ ਜਾਂ ਫਿਰ ਕਈ ਵਾਰੀ ਬੈਕ ਹਿੱਪ ਤੇ ਵੀ ਲਿਖਿਆ ਹੁੰਦਾ ਛੋਟਾ ਮੋਟਾ
0: ਨੀਚਾ ਮੂਰੀ ਪਰ ਲਿਖਿਆ ਹੋਈ ਸਾਈਡ ਪਰ ਲਿਖਿਆ ਸਾਈਡ ਪਰ
3: ਸਾਈਡ ਤੇ ਲੰਮੀ ਜੀ ਪੱਟੀ ਹੋ ਗਈ ਹੈ ਨਾ ਹੋਰ ਹੋਰ ਕਿੱਥੇ ਵੇਖਿਆ
1: ਇਸ ਤੋਂ ਉੱਪਰ ਤਾਂ ਨਹੀਂ ਬਸ ਆਹੀ ਹੈ ਮਤਲਬ ਜੈਨੂਇਨ ਤਾਂ ਆਹੀ ਹੋਣਾ ਚਾਹੀਦਾ
0: ਤੂੰ ਕਹਾਂ ਦੇਖਾ ਹੈ ਭਾਈ
1: ਤੂੰ
0: ਆਪਣਾ
1: ਪਜਾਮਾ ਤਾਂ ਆਪਾਂ
0: ਸਾਰਾ ਕਹਾਂ ਦੇਖ ਲਿਆ
1: ਚਾਰ ਕੀ ਚੀਜ਼ਾਂ ਹੁੰਦੀਆਂ ਪਜਾਮੇ ਸਾਰੀਆਂ ਕਵਰ ਕਰ ਲਈਆਂ
0: ਇਸ ਪਰ ਇਤਨਾ ਟਾਈਮ ਬੰਦੇ ਕਾ ਨੋਟ ਕਰ ਰਿਹਾ ਵੀ ਕਹਾਂ ਕਹਾਂ ਲਿਖਿਆ ਹੋਇਆ ਮਰ ਵੱਡਾ ਟਾਈਮ ਨਹੀਂ ਕਿਸ਼ਤਾਂ ਦੇ ਇਲਾਵਾ
1: ਇਹ ਕਿਸ਼ਤਾਂ ਚ ਦੱਸਦਾ ਇਹ ਪਜਾਮਾ ਕਿੱਦਾਂ ਦਾ ਵੇਖੋ
3: ਯਾਰ ਵੇਖੋ ਨਵਾਂ ਟ੍ਰੈਂਡ ਕਿਸੇ ਵੇਲੇ ਵੀ ਆ ਸਕਦਾ
0: ਬੋਲੋ
3: ਕਿਉਂਕਿ ਸਾਰੇ ਜਣੇ ਆਪਣਾ ਆਪਣਾ ਬ੍ਰਾਂਡ ਬਣਾਉਣ ਡੇ ਹੁਣ ਮੇਰੀ ਮਰਜ਼ੀ ਮੈਂ ਜਿੱਥੇ ਮਰਜ਼ੀ ਲਿਖਾਂ
1: ਹਾਂ ਤਾਂ ਦੱਸੋ ਕਿੱਥੇ ਲਿਖਿਆ
3: ਉਹ ਮਤਲਬ ਮੈਂ ਇਦਾਂ ਨਹੀਂ ਦੱਸ ਸਕਦਾ ਪਰ ਤੈਨੂੰ ਫੋਟੋ ਵਿਖਾਊਂਗਾ
1: ਉਹ ਪੂਰਾ ਹਿਪ ਏਰੀਆ ਤੇ ਲਿਖਿਆ ਹੁੰਦਾ
3: ਮਤਲਬ ਥੱਲੇ ਤੱਕ
1: ਉਹ ਜੂਸੀ ਕਵਰ ਕੀਤਾ ਜੂਸੀ ਨਾਮ ਦਾ ਬ੍ਰਾਂਡ ਆ ਉਹ ਉਹਨਾਂ ਦਾ ਉਹ ਫਲੈਗਸ਼ਿਪ ਹੈ
3: ਉਹ ਨਵਾਂ ਆ ਗਿਆ ਇੱਕ ਹੋਰ ਬ੍ਰਾਂਡ ਪਰਸੋਂ ਹੀ ਮੈਂ ਵੇਖਿਆ ਤੇ ਮੈਂ ਮੁੜ ਕੇ ਜਾ ਕੇ ਘਰ ਨੂੰ ਸਰਚ ਕੀਤਾ ਤੇ ਉਹ ਨਵਾਂ ਹੀ ਆਪਣਾ ਹੀ ਕਿਸੇ ਨੇ ਇੰਡੀਵਿਜੂਅਲ ਨੇ ਬ੍ਰਾਂਡ ਕੱਢਿਆ
1: ਓਕੇ
3: ਪਰ ਉਹ ਚੱਲ ਬੜਾ ਗਿਆ ਵਾ
1: ਯਾਰ ਪਤਾ ਨਹੀਂ
3: ਤੇ ਉਹ ਇੱਕ ਤੇ ਜੂਸੀ ਕੱਲਾ ਲਿਖਿਆ ਆ ਗਿਆ ਮੰਨ ਲਓ ਪੰਜ ਅੱਖਰਾਂ ਦਾ ਉਹ ਹੈਗੀ ਵੀ ਐ ਇੱਕ ਦੋ ਤਿੰਨ ਹਾਂ ਲੜੀ ਦੀ ਲੜੀ ਲਿਖੀ ਹੁੰਦੀ ਆ ਉਹ ਮਤਲਬ ਬਾਕੀ ਆਪਾਂ ਆਪਣਾ ਨਜ਼ਰੀਆ ਹਾਂ ਹਟ ਕੇ
0: ਤਵੀ ਤਾਂ ਵਿਕਾ ਗਈ
3: ਆਏ ਓਏ
1: ਕਿਆ ਕੈਮਿਸਟਰੀ ਦੇ
3: ਕਿਆ ਗੱਲ ਕਹਿਤੀ ਯਾਰ
1: ਵੈਰੀ ਗੁੱਡ ਮੈਂ ਨਿਸ਼ਬਦ ਹਾਂ ਸਪੀਚਲੈਸ ਗਾਇਸ ਅੱਛਾ ਨਹੀਂ ਇਹ ਨਾ ਵੈਸੇ ਇੱਕ ਇੱਦਾਂ ਦੀ ਬ੍ਰਾਂਡ ਤੋਂ ਯਾਦ ਹੈ ਇੱਦਾਂ ਦੀ ਇੱਕ ਚੀਜ਼ ਮੇਰੇ ਨਾਲ ਹੋਈ ਪਈ ਆ ਨਾਇਕੀ ਸੂਸ਼ ਵਾਲੀਆਂ ਸਿੰਪਲ ਬੇਸਿਕ ਮੈਂ ਕਿਹਾ ਠੀਕ ਹੈ ਵੈਰੀ ਗੁੱਡ
3: ਜਿੱਥੇ ਕੱਲੀ ਟਿੱਕ ਵੱਜੀ
1: ਹਾਂ ਸਿਰਫ ਕੱਲੀ ਟਿੱਕ ਵੱਜੀ ਹੈ ਨਾ ਆਰਡਰ ਵਗੈਰਾ ਕਰਤਾ ਇਹ ਯੂਜੁਅਲੀ ਨਾ ਆਰਡਰ ਜੂਨ ਜੁਲਾਈ ਚ ਜਾਂਦੇ ਤੇ ਆਂਦੇ ਤੁਹਾਡੇ ਕੋਲ ਅਕਤੂਬਰ ਦੇ ਲਾਗੇ ਛੱਗੇ ਆ ਹਨਾ
3: ਹਾਂਜੀ ਹਾਂਜੀ
1: ਕਾਰਟਨ ਆਇਆ ਖੋਲਿਆ ਮੈਂ ਕਹਿੰਦਾ ਅੱਜ ਤੱਕ ਇੰਨਾ ਤਗੜਾ ਕੋਲੈਬੋਰੇਸ਼ਨ ਇਹ ਸਾਰੀ ਕੰਪਨੀਆਂ ਨੇ ਨਹੀਂ ਕੀਤਾ ਹੋਣਾ ਜਿੰਨਾ ਉਸ ਬੰਦੇ ਨੇ ਕੀਤਾ ਉਹਨੇ ਨਾਇਕੀ ਦਾ ਟਿੱਕ ਲਗਾ ਤੀ ਛਾਤੀ ਤੇ ਠੀਕ ਹੈ ਸਾਈਡ ਤੇ ਨਾ ਜਿੱਥੇ ਡੋਲੇ ਹੁੰਦੇ ਆ ਉੱਥੇ ਪੈਚ ਲਾ ਤਾ ਟੌਮੀ ਦਾ ਜ਼ਿਪ ਲਮਕਦੀ ਪਈ ਐਡੀਡਾਸ ਦੀ ਮੈਂ ਕਿਹਾ ਤਿੰਨੋਂ ਭਰਾ ਬ੍ਰਾਂਡ ਆ ਕੇ ਵੱਖੋ ਵੱਖਰਾ ਥੱਪੜ ਮਾਰ ਕੇ ਜਾਣ ਕੇ ਵਾਪਸ ਲੈ ਕੇ ਜਾ ਇੱਦਾਂ ਦੀ ਵੀ ਚੀਜ਼ਾਂ ਹੁੰਦੀਆਂ
3: ਆਪਣੀ ਮਰਜ਼ੀ ਹੈ ਯਾਰ ਜਿੱਦਾਂ ਮਰਜ਼ੀ ਬਣਾਵੇ
1: ਅੱਛਾ ਉਹਨਾਂ ਦੇ ਕੁਛ ਇੱਕ ਪੀਸ ਸੀਗੇ ਜਿਸ ਉਹਨੇ ਆਪਣੇ ਵੱਲੋਂ ਭੇਜੇ ਡੈਮੋ ਦੇ ਤੌਰ ਤੇ ਉਹ ਹੁੰਦਾ ਨਾ ਸਭ ਮੋਢੇ ਤੇ ਬੈਕ ਸਾਈਡ ਤੇ ਹਨਾ ਤੀਰਿਆਂ ਤੇ ਉੱਥੇ ਸੁਪਰੀਮ ਲਿਖਿਆ ਹੋਇਆ ਕਹਿੰਦਾ ਭਾਈ ਦੱਸਣਾ ਵਧੀਆ ਜਾਂਦਾ ਆਰਟੀਕਲ ਕਿ ਨਹੀਂ ਜਾਂਦਾ ਮੈਂ ਕਿਹਾ ਭਰਾ ਲੈ ਜਾ ਸਾਰੇ
0: ਇਸਮੇ ਦਿੱਕਤ ਕਾਂ ਸੀ
1: ਕੋਲੈਬੋਰੇਸ਼ਨ ਤਗੜੀ ਹੋ ਗਈ
0: ਦਿੱਕਤ ਕਾਂ ਅਗਰ
3: ਦਿੱਕਤ ਪਤਾ ਕਿਆ
0: ਜੂਸ ਲੈਣੇ ਜਾਓ ਸਟ੍ਰਾਬੇਰੀ ਮਿਕਸ ਔਰੇਂਜ ਲੈਮਨ ਸਭ ਇਕੱਠੇ ਮਿਲ ਕੇ ਜੂਸ ਕਿਆ ਦਿੱਕਤ ਹੈ ਇਸਮੇ
1: ਦੂਰ ਸਾਹ ਤੁਸੀਂ ਪਹਿਲੇ ਨਹੀਂ ਮਿਲੇ ਨਾ ਯਾਰ
3: ਦੂਰ ਸਾਹ ਆਪ ਤੋਂ ਐਸੇ ਜਿਹੇ ਸਬਜ਼ੀ ਦੀ ਦੁਕਾਨ ਖੋਲ ਲੈਣੀ
0: ਆਪਣਾ ਫਿਲਮ ਬਦਮਾਸ਼ ਕੰਪਨੀ ਫਿਲਮ ਦੇਖੀ ਸੀ ਨਾ ਬਦਮਾਸ਼ ਕੰਪਨੀ ਉਹ ਸ਼ਾਇਦ ਉਹ ਕਰੇ ਤੇ ਸ਼ਰਟਾਂ ਸਾਰੀ ਵਿਕ ਜਾ ਗਈ ਵਿਕਾਂਗੇ ਨਹੀਂ ਬਈ ਇਸ ਵਾਰ ਰੰਗ ਛੋੜਾ ਪਰ ਉਸਨੇ ਐਕਸਪੈਰੀਮੈਂਟ ਕਰਿਆ ਬਾਈ ਇਹ ਪਹਿਲੇ ਦੁਲਾਈ ਮੈਂ ਉਸ ਕਾਰਨ ਥੋੜਾ ਜਾਵਾ ਫਿਰ ਦੂਸਰੀ ਮੈਂ ਤੀਸਰੀ ਮੈਂ
1: ਬੜੀ ਮਜ਼ੇਦਾਰ ਫਿਲਮ ਹੈ
0: ਹੈਨਾ
1: ਬਦਮਾਸ਼ ਕੰਪਨੀ ਦੇਖੀ ਹੈ
3: ਮੈਂ ਵੇਖੀ ਹੈ
1: ਵੀਰਦਾਸ ਹੈ ਸ਼ਾਹਿਦ ਕਪੂਰ ਹੈ ਤੇ ਹੋਰ ਕੌਣ ਹੈ
0: ਇਸ ਵਿੱਚ ਇੱਕ
1: ਅਨੁਸ਼ਕਾ ਭਾਬੀ
3: ਅਨੁਸ਼ਕਾ ਭਾਬੀ ਦੇ ਹੈ ਜਿੱਦਾਂ ਵਾਹ
1: ਵਿਰਾਟ ਭਈਆ
3: ਜਿੱਦਾਂ ਵਿਰਾਟ ਨਾ ਕ੍ਰਿਕਟ ਖੇਡਦਾ ਰਿਹਾ ਹੁੰਦਾ
1: ਇੰਡੀਅਨ ਕ੍ਰਿਕਟ ਟੀਮ ਦਾ ਕੈਪਟਨ ਰਿਹਾ ਸਾਡਾ ਭਰਾ
3: ਜਿੱਦਾਂ ਵਿਰਾਟ ਨੂੰ ਪ੍ਰੈਕਟਿਸ ਨਹੀਂ ਕਰਾਉਂਦਾ ਰਿਹਾ
0: ਇਹ ਰੋਟੀ ਪਕੜਾਗਾ ਵਾਦਾ ਵਿਰਾਟ ਕੋਹਲੀ ਭਾਈ ਰੇ ਰੋਟੀ ਖਾ ਲੈ
1: ਚੀਕੂ ਭਈਆ ਯਾਰ ਆਪਣੇ ਚੀਕੂ ਭਾਜੀ ਨੇ ਆਪਣੇ ਵੱਡੇ ਭਾਜੀ ਨੇ
3: ਜਿੱਦਾਂ ਜਿੱਦਾਂ ਕੋਹਲੀ ਨੂੰ ਬ੍ਰੇਕ ਚ ਗੁੱਲੂ ਕੋਂਡੀ ਵੀ ਆਉਂਦਾ ਰਿਹਾ
1: ਕੋਹਲੀ ਦਾ ਕੋਹਲੀ ਕਰਤਾ ਕਿਆ ਬਾਤ ਹੈ ਖੈਰ ਖੈਰ ਖੈਰ ਅੱਛਾ ਉਸ ਫਿਲਮ ਦਾ ਇੱਕ ਟ੍ਰਿਵੀਆ ਬੜਾ ਮਜ਼ੇਦਾਰ ਹੈ ਕਿ ਉਹ ਫਿਲਮ ਬਣਾਈ ਸੀਗੀ ਪਰਮੀਤ ਸੇਠੀ ਨੇ ਹਨਾ ਅਰਚਨਾ ਪੂਰਨ ਸਿੰਘ ਦੇ ਜਿਹੜੇ ਹਸਬੈਂਡ ਨੇ ਉਹ ਇਹ ਕਹਿੰਦੇ ਕਿ ਉਹਨਾਂ ਨੇ ਉਹ ਜਿਹੜੀ ਸਕ੍ਰਿਪਟ ਆ ਨਾ ਇੱਕੋ ਰਾਤ ਚ ਲਿਖੀ ਆ
0: ਲਿਖਦੀ ਹੋਗੀ ਬਾਈ ਜੀ ਬਦਮਾਸ਼ ਕੰਪਨੀ ਹੈ
1: ਬਦਮਾਸ਼ ਕੰਪਨੀ ਤੋਂ ਜਾਂਦੇ ਹੋਏ ਆਪਾਂ ਆਪਣੇ ਸਰੋਤਿਆਂ ਦੀ ਕੰਪਨੀ ਵੱਲ ਜਾਂਦੇ ਹਾਂ ਤੇ ਜਗਮੀਤ ਸੇਖੋਂ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਬਾਈ ਜੀ ਘੈਂਟ ਗੱਲਬਾਤ ਚੱਲ ਰਹੀ ਹੈ ਪਲੀਜ਼ ਪਲੇ ਰੋਮੀ ਮਾਨ ਮਲਵਈ ਠੀਕ ਹੈ ਜੀ
3: ਲਾ ਦਿਓ ਜੀ ਰੋਮੀ ਮਾਨ ਦਾ ਲਾ ਦਿਓ
1: ਕੋਸ਼ਿਸ਼ ਇੱਥੇ ਜਸਵੰਤ ਜੀ ਦਾ ਮੈਸੇਜ ਆ ਗਿਆ SSA 3 ਆਫ ਭਾਜੀ ਨਾਈਸ ਪ੍ਰੋਗਰਾਮ ਥੈਂਕ ਯੂ ਜੀ ਥੈਂਕ ਯੂ ਤੇ ਫਿਰ ਕਿਹੜਾ ਗਾਣਾ ਸੁਣਨਾ ਬਾਈ ਅਮਰਿੰਦਰ ਗਿੱਲ ਹੋਰਾਂ ਤੋਂ ਫ੍ਰੀ ਹੋ ਜਾਈਏ, ਫੇਰ ਆਪਾਂ ਅਗਲਾ ਗਾਣਾ ਲਾ।
2: ਇਹਨਾਂ ਨਾਲ ਬੜਾ ਪਿਆਰ ਹੈ ਨਾ ਤੁਹਾਡਾ।

Allà. Sol fa. Rumi man. Del dana i siata. Mar

0: ਇਹ ਸਹੀ ਗੱਲ ਹੈ ਬਈ, ਏਦਾਂ ਦੀ ਗੱਲ ਹੋਈ ਆ
1: ਬੰਦੇ,
2: ਹੋ ਸਕਦਾ, ਹੋ ਸਕਦਾ
0: ਸਹੀ ਗੱਲ
1: ਪੀਟ ਦੀਏ ਬੰਦੇ ਉਹਨੇ,
0: ਹੋ ਸਕਦਾ ਹਾਂ,
2: ਐਨੀਥਿੰਗ ਕੈਨ ਹੈਪਨ।
1: ਧੰਨਵਾਦ ਕ੍ਰਿਸ਼ਨਾ ਭਾਈ, ਆਪਨੇ
0: ਅੱਛਾ ਗਾਣਾ ਸੁਣਾਇਆ,
1: ਗਾਣਾ ਲਗਾਇਆ,
3: ਪਰ ਪਹਿਲੇ ਵਾਲਾ ਨਹੀਂ, ਥੋੜਾ ਦੂਸਰੇ ਵਾਲਾ ਅੱਛਾ ਲੱਗਾ।
0: ਦੂਸਰੇ ਵਾਲਾ ਤਾਂ ਫਿਰ ਦੇਖੋ ਸਾਨੂੰ ਡਿਮਾਂਡ ਸੀਗੀ, ਡਿਮਾਂਡ ਚੈਨਲ ਆਪਾਂ ਪੂਰਾ ਕੀਤਾ,
1: ਥੋੜੇ ਸੇ ਉਸਮੇ ਕਹਿਣਾ ਸ਼ੋਕ ਮੈਂ,
0: ਸ਼ੋਕ ਮੈਂ,
1: ਸ਼ੋਕ ਮੈਂ ਤੇ
3: ਸ਼ੋਕ ਕੁਲਚੇ ਵਾਲਾ
1: ਨਹੀਂ ਨਹੀਂ ਯਾਰ ਭਾਈ,
0: ਇਹ ਕਿੱਥੇ ਦਾ,
1: ਅੰਮ੍ਰਿਤਸਰ ਦਾ?
3: ਹਾਂ ਹਾਂ ਭਾਈ, ਸ਼ੋਕ ਕੁਲਚੇ ਵਾਲਾ
0: ਮਸ਼ਹੂਰ ਆ।
3: ਹਾਂ ਸੁਣਿਆ ਨਾ ਆਪਨੇ?
0: ਮੈਂ ਮੈਂ ਭਲਵਾਨ ਹੀ ਸੁਣਿਆ ਤੁਹਾਡੇ ਉੱਤੇ,
3: ਆਪਕੇ ਵੀਰ ਭਲਵਾਨੋਂ ਸੇ ਗੱਲਬਾਤ,
1: ਇਹ ਤਾਂ ਫ੍ਰੀ ਕੀ ਪ੍ਰਮੋਸ਼ਨ ਕਰ ਰਹੇ
3: ਹੋ, ਜਿੰਨੀ ਮਹਿੰਗੀ ਆਬਜੈਕਟ ਮੰਗਵਾਤੇ ਉਹ ਭਲਵਾਨ ਦਾ ਹੀ ਸੁਣਾ ਹੋਗਾ ਆਪਨੇ?
1: ਭਾਈ ਸਾਹਿਬ ਤਿੰਨ ਤਿੰਨ ਮਹੀਨੇ ਤੱਕ ਕੀ ਜੈਕਟ ਪਹਿਨੀ
0: ਤੂੰ ਸਭ? ਕਦੀ ਤੁਸੀਂ ਲੋਕਾਂ ਨੇ ਕਦੀ ਇਸ ਤਰ੍ਹਾਂ ਇੰਡੀਆ 'ਚ ਸ਼ਾਪਿੰਗ ਕਰਦੇ ਹੋ, ਇੱਧਰ ਦੇਖੇ ਨਹੀਂ ਕਦੀ ਐਡੀਡਾਸ?
3: ਯਾਰ ਹਮ ਨਹੀਂ ਅਸੀਂ
1: ਨਾਈਸ ਉਸ ਦੇਖੇ
3: ਤੂੰ ਜਾ, ਉਹ ਨਹੀਂ ਯਾਰ ਐਸੇ ਬੋਲੋ, ਹਮ ਨਹੀਂ
1: ਅਸੀਂ ਇਨਕੀ ਦੁਕਾਨ ਪਰ ਮਿਲਾ ਕਰ ਰਹੇ ਥੇ, ਇਹ ਬਾਤ ਕਰ ਰਹੇ ਹੋ,
0: ਨਹੀਂ ਰੱਖਣਾ ਸਭ ਵੀ ਪੈਂਦਾ ਬਈ,
1: ਐਡੀਡਾਸ ਕੀ ਤਿੰਨ ਲਾਈਨਾਂ ਹੋਏ ਇਨਕੀ ਦੋ ਆਉਂਦੀ
3: ਨਹੀਂ, ਐਡੀਡਾਸ ਕੀ ਇਹ ਨਹੀਂ ਤੀਨ ਕੀ ਡੈਵਿਡਾਸ, ਡੈਵਿਡਾਸ ਤੇ ਹੋਰ
1: ਕੁਛ ਵੀ ਥਾ ਇਨਕਾ,
3: ਨਾਇਕੀ ਕੀ ਜਗ੍ਹਾ ਵੀ ਕੁਛ ਵੀ
0: ਨਾਈਸ, ਨਾਇਕੀ ਦੀ ਜਗ੍ਹਾ ਨਾਈਸ,
3: ਨਾਈਸ ਬਹੁਤ ਕਾਮਨ ਥਾ, ਉਹ ਕੌਣ ਸਾ ਪਤਾ ਚੱਲ ਰਿਹਾ ਹੈਗਾ,
0: ਕੁਛ ਇੱਕ ਗੁੱਚੀ ਵਗੈਰਾ ਤੱਕ ਨਹੀਂ ਪਹੁੰਚੇ ਸੀਗੇ, ਹੁਣ ਮੈਂ ਜਾਣਾ ਨਾ, ਹੁਣ ਮੈਂ ਦੇਖਦਾ ਤੇ ਅਮੀਰੀ ਨੂੰ ਬਹੁਤ ਤੰਗ ਕੀਤਾ, ਅਮੀਰੀ ਬ੍ਰਾਂਡ
3: ਫੈਂਡੀ, ਫੈਂਡੀ
0: ਫੈਂਡੀ ਬ੍ਰਾਂਡ ਨੂੰ ਬੜਾ, ਇੱਕ ਕੈਂਜ਼ੋ ਬੜਾ ਮਸ਼ਹੂਰ ਹੋਇਆ ਸੀ,
1: ਥੋੜਾ ਬਹੁਤ ਭਾਈ ਸਾਹਿਬ ਫਰਕ ਰੱਖ ਲਿਆ ਕਰਿਆ ਤੇ ਨਾ, ਇੱਕ ਤੋਂ ਫਰਕ ਵੀ ਨਹੀਂ ਰੱਖਦਾ,
0: ਹੁਣ ਨਹੀਂ ਪਤਾ ਲੱਗਦਾ,
1: ਤੋ ਸਪੈਲਿੰਗ ਸਾਰੀ
0: ਹੁਣ ਤਾਂ, ਹਾਂ ਇਟਸ ਵੈਰੀ,
3: ਹਮਾਰੇ ਲੰਡੇ ਮੇ ਰੱਖਤੇ ਹੈ ਬੀਬੀ ਫਰਕ,
1: ਫਿਰ ਅਗਲੇ ਲੰਡੇ ਬਾਜ਼ਾਰ ਕੀ ਬਾਤ ਕਰ ਰਹੇ ਹੈ,
0: ਉੱਥੇ ਹੈ ਹਜੇ ਵੀ ਹੈ,
1: ਉਧਰ ਤੋਂ ਭਾਈ
0: ਉੱਥੇ ਮਾਹੌਲ ਥੋੜਾ ਵੇ ਵੀ,
1: ਯੂ ਆਪਕੇ ਹਿਸਾਬ ਸੇ ਦੇਖ ਲੈਣਾ ਬੰਦਾ ਕੈਸਾ, ਫੈਂਡੀ ਮੈਂ ਕਿਆ ਉਡਾਣਾ ਬਤਾ ਦੇ, ਉਡਾ ਦੇਗਾ,
3: ਹਾਂ ਹਾਂ ਬਾਹਰ ਯਾਰ ਕਈ ਦੁਕਾਨਾਂ ਤੇ ਪਤਾ ਕੀ ਆ ਕ੍ਰਿਸ਼ਨਾ ਜੀ, ਤੁਸੀਂ ਜਾਓਗੇ ਬਾਹਰ ਜਿਹੜੀ ਬੈਲਟ ਪਈ ਹੋਣੀ ਨਾ, ਤੁਸੀਂ ਕਹਿਣਾ ਵੀ ਨਹੀਂ ਨਹੀਂ ਇਹਦੇ ਕੋਲ ਨੀ ਹੈਗਾ ਕੁਛ, ਅਗਲੀ ਤੇ ਚੱਲ, ਪਰ ਉਹਨੇ ਕਹਿਣਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ, ਭਾਜੀ ਇੱਧਰ ਆਓ ਇੱਕ ਮਿੰਟ, ਅੰਦਰ ਆਓ ਦੁਕਾਨ ਦੇ, ਅੰਦਰ ਜਾ ਕੇ ਫਿਰ ਉਹਨਾਂ ਨੇ ਅੰਦਰੋਂ ਥੱਲੇ ਇੱਕ ਡੱਬਾ ਕੱਢਣਾ ਭਰਾ, ਉਹ ਡੱਬਾ ਕੱਢਣਾ ਉਹਨਾਂ ਨੇ ਜਮਾ ਹੀ ਰੀਜਨ ਰਹਿੰਦਾ, ਕਹਿਣਾ ਆ ਆ ਚਾਹੁੰਦੇ ਜੇ ਤੁਸੀਂ,
1: ਪਤਾ ਕਿਆ ਕਰਾਂ, ਕੋਈ ਵੀ ਚੀਜ਼ ਲੈਣੀ ਹੈ ਨਾ ਅਗਰ ਆਪਕੋ ਅੱਛੀ ਦਿਖਾਣੀ ਹੈ ਵੀ ਭਾਈ ਸਾਹਿਬ ਉਹ ਬਹੁਤ ਬੜੀ ਚੀਜ਼ ਹੈ, ਹੁਣ ਇੱਕ ਬਹੁਤ ਬੜਾ ਡੱਬਾ ਨਿਕਾਲ ਲਾਂਗੇ, ਉਸਮੇ ਦੇ ਕੋਲ ਡੱਬਾ ਇੱਕ ਕੱਪੜੇ ਮਾ ਇੱਕ ਲਿਫਾਫੇ ਮਾ ਤਿੰਨ ਚਾਰ ਚੀਜ਼ਾਂ ਇੱਧਰ ਉੱਧਰ ਕਰਕੇ ਦਿਖਾਂਗੇ ਭਾਈ ਸਾਹਿਬ, ਸਭ ਤੋਂ ਬੜੀਆ ਚੀਜ਼ ਆਈ ਉਹ, ਰੱਬ ਕੋ ਲੱਗੇ ਵਾਹ ਯਾਰ,
3: ਔਰ ਇਹ ਲਾਸਟ ਆਰਟੀਕਲ ਹੀ ਬਚਾ,
0: ਅਖੀਰਲਾ ਹੀ ਆ। ਅੱਛਾ ਇੱਕ ਸਾਡੇ ਉੱਥੇ ਬਾਜ਼ਾਰ 'ਚ ਬਹੁਤ ਮਸ਼ਹੂਰ ਸੀਗੇ, ਦੋ ਬ੍ਰਦਰਸ ਸੀਗੇ ਉਹਨਾਂ ਦੀ ਦੁਕਾਨ,
3: ਤੁਹਾਡੇ ਤੋਂ ਵੱਧ ਵੀ ਕੋਈ ਮਸ਼ਹੂਰ ਨਹੀਂ ਯਾਰ,
0: ਨਹੀਂ ਪਰ ਉਹਨਾਂ ਨੇ ਉਹਨਾਂ ਨੇ ਪਤਾ ਕਿੱਦਾਂ ਦੀ ਗੱਲ ਕਰਨੀ,
1: ਨਹੀਂ ਉਸ ਤੋਂ ਪਹਿਲਾਂ ਮਸ਼ਹੂਰ ਥਾ, ਜਬ ਇਨਕੀ ਆ ਗਈ ਬ੍ਰਾਂਡ ਇਹ ਬਾਅਦ ਮਸ਼ਹੂਰ ਹੋਏ,
3: ਬ੍ਰਾਂਡ ਨਹੀਂ ਜਦੋਂ ਜੈਕਟ ਆ ਗਈ,
0: ਉਹਨਾਂ ਦਾ ਪਤਾ ਕੀ ਹੁੰਦਾ ਸੀਗਾ ਸਿਸਟਮ, ਉਹਨੇ ਕਹਿਣਾ ਕਿ ਆਹੀ ਅਖੀਰਲਾ ਪੀਸ ਨਾ, ਕਹਿਣਾ ਭਾਜੀ ਬੁਲਬੁਲ ਦਾ ਬੱਚਾ ਹੈ, ਬੁਲਬੁਲ ਦਾ ਬੱਚਾ, ਥੋੜਾ ਜਿਹਾ ਬੰਦੇ ਦਾ ਮਿਡਲ ਜਾ ਕਦ ਨਾ ਭਾਈ, ਤੂੰ ਤਾਂ ਜਮਾ ਹੀ ਪ੍ਰੇਮ ਢਿੱਲੋਂ ਲੱਗੀ, ਤੂੰ ਤਾਂ ਜਮਾ ਹੀ ਤੇਰੀ ਹਿਸਾਬ ਦਾ ਨਾ ਸਿੰਗਰ ਜਾ
1: ਫਿੱਟ ਸ਼ੀਸ਼ੇ ਸਾਹਮਣੇ ਲੱਗੇ, ਬਿਲਕੁਲ ਸਾਹਮਣੇ ਅੰਦਰ ਵੜਦੇ ਹੀ ਨਾ ਬੰਦੇ ਨੂੰ ਲੱਗਾ ਵੀ ਯਾਰ ਕਮ ਸੇ ਕਮ ਭਾਈ ਸਾਹਿਬ ਆਪ ਤੋਂ ਛੋੜ ਦਿਓ ਬਾਤਾਂ, ਔਰ ਉਸਕੇ ਬਾਅਦ ਆਪ ਜੈਸੇ ਦੁਕਾਨਦਾਰ ਬੈਠੇ ਹੋ,
3: ਮੈਂ
1: ਤਿੰਨ ਤਿੰਨ ਬ੍ਰਾਂਡ ਵਾਲੇ,
3: ਮੈਂ ਹੀ ਬੱਬੂ ਮਾਨ,
1: ਨਹੀਂ ਨਹੀਂ ਭਾਈ ਸਾਹਿਬ ਇਹ ਪਤਾ ਕਿਆ
3: ਪਾਰਟਨਰਸ਼ਿਪ ਹੋਵੇ
1: ਤਬੀ ਭਾਬੀ ਜੀ ਬੋਲ ਰਹੇ ਆਪਕੇ ਪੈਸੇ ਮਰ ਗਏ
3: ਅੰਦਰ ਖਾਤੇ ਕੀ ਪਤਾ ਕੁਝ ਵੀ ਹੋ ਸਕਦਾ
1: ਪਤਾ ਕੀ ਚੱਕਰ ਹੈ ਇੰਡੀਆ ਮੈਂ ਫਸਟ ਕਾਪੀ ਕਾ ਇਤਨੀ ਭਾਰੀ ਡਿਮਾਂਡ ਹੈ ਔਰ ਉਸਕੇ ਉੱਪਰ ਗਰੰਟੀ ਦੇਵਾਂ ਭਾਈ ਸਾਹਿਬ ਵੀ ਮਹਾਰਾਜਾ ਸਾਹਿਬ ਪੀਸ ਮਾਰਕੀਟ ਮੈਂ ਕਹੀਂ ਨਹੀਂ ਮਿਲੇਗਾ ਨਾ ਇਸਕੇ ਉੱਪਰ ਬੁਰਾ ਵਾਗਾ ਠੀਕ ਹੈ ਜੀ ਕੋਈ ਰੰਗ ਛੋੜ ਦੇ ਵਾਪਸ ਕਰ ਜਾਓ ਜੀ ਇਤਨੀ ਬੜੀ ਗਰੰਟੀ ਬੰਦਾ ਮਾਨੇ 600 ਰੁਪਏ ਕੀ ਟੀ ਸ਼ਰਟ ਲਿਆ ਆ ਕੋਈ ਵੀ ਬ੍ਰਾਂਡ ਐਲ ਵੀ ਕੀ ਲਿਆ ਕਿਸੀ ਕੀ ਵੀ ਲੈ ਲਿਆ ਨਾ ਇਹ ਰੰਗ ਛੋੜ ਵੀ ਗਈ ਬੰਦਾ ਛੱਡ ਪਰ ਯਾਰ 600 ਰੁਪਏ ਮੈਂ ਕਹਾਂ ਜਾਵਾਂਗਾ ਛੋੜ ਪਰ ਉਹ ਚੀਜ਼ ਨਾ ਇਤਨਾ ਬੜੀਆ ਬਤਾਈ ਇਤਨੀ ਬੜੀ ਕੁਆਲਿਟੀ ਤਾਂ ਓਰੀਜਨਲ ਵਾਲੇ ਨਹੀਂ ਬਤਾਉਂਦੇ ਜਿਤਨੀ ਵਾਹ ਬਤਾਈ
0: ਸਹੀ ਗੱਲ ਨਹੀਂ ਅੱਛਾ ਓਰੀਜਨਲ ਸਟੋਰ ਜਾਓ ਤੇ ਯਾਰ ਸਗੋ ਜਿੰਨਾ ਉੱਚਾ ਸਟੋਰ ਆ ਓਨਾ ਹੀ ਮਤਲਬ ਕਹਿ ਲਓ ਇੱਕ ਉਹਨਾਂ ਦੇ ਕਸਟਮਰ ਸਰਵਿਸ ਅੰਦਰ ਇੱਕ ਹੰਕਾਰ ਜਿਹਾ ਹਨਾ ਮੈਂ ਇੱਥੇ ਜਦੋਂ ਐਲਵਿਸ ਸਟੋਰ ਗਿਆ ਇਟਸ ਵੈਰੀ ਵੇਅਰਡ ਟੂ ਸੀ ਕਿ ਪਹਿਲੇ ਤਾਂ ਤੁਹਾਨੂੰ ਕਹਿੰਦੇ ਕਿ ਇੱਕ ਮਿੰਟ ਰੁਕੋ ਹਨਾ ਕਿ ਸਾਡੇ ਕੋਲ ਅੰਦਰ ਲੋਕ ਜ਼ਿਆਦਾ ਨੇ ਜੇ ਤੁਸੀਂ ਬਾਏ ਅਪੁਆਇੰਟਮੈਂਟ ਨਹੀਂ ਆਇਆ
1: ਸਕਿਉਰਟੀ ਗਾਰਡ ਖੜਾ ਰੋਕੇਗਾ ਥਾਨੇ
0: ਫਿਰ ਬਾਅਦ ਚੋਂ ਜਦੋਂ ਤੁਸੀਂ ਅੰਦਰ ਆਉਂਦੇ ਹੋ
1: ਹਾਂ ਵਾ ਦੇਖ ਲਈ ਨੀ ਕਿ ਜੈਕਟ ਬੱਤੀ ਨੂੰ ਬ੍ਰਾਂਡ ਆ ਉਹ ਕਾਂ ਲੈ ਲੇਗਾ ਬਾਹਰ ਚਲ
0: ਅੱਛਾ ਫਿਰ ਜਦੋਂ ਬੰਦੇ ਨੂੰ ਅੰਦਰ ਵਾੜਦੇ ਆ ਫਿਰ ਅੰਦਰ ਵਾੜ ਕੇ ਉਹਨਾਂ ਨੇ ਪਹਿਲੇ ਇਸ ਤਰ੍ਹਾਂ ਕਹਿਣਾ ਕਿ ਅਸੀਂ ਨਾ ਇੱਕ ਤੁਹਾਡੇ ਕੋਲ ਐਗਜ਼ੀਕਿਊਟਿਵ ਭੇਜਦੇ ਆ ਜੀ
3: ਹਾਂਜੀ ਹਾਂਜੀ ਹਾਂ ਗਾਈਡ ਜਿਹੜਾ ਤੁਹਾਨੂੰ ਗਾਈਡ ਕਰੂਗਾ
0: ਗਾਈਡ ਕਰੇ ਕੀ ਲੈਣਾ ਨੇ ਡੂ ਯੂ ਵਾਂਟ ਸਪਾਰਕਲਿੰਗ ਵਾਟਰ ਵੁੱਡ ਯੂ ਲਾਈਕ ਸਮ ਸ਼ੈਂਪੇਨ ਵੁੱਡ ਯੂ ਲਾਈਕ ਸਟਿਲ ਵਾਟਰ ਕਿ ਮਤਲਬ
3: ਫਿਰ ਤੁਸੀਂ ਕਾਫੀ ਪੀ ਆਏ
0: ਬਾਜ਼ੇ ਬਣੇ ਹਾਂ ਨਹੀਂ ਕਾਫੀ ਨਹੀਂ ਸੀਗੀ ਮੈਂ
3: ਕਾਫੀ ਨਹੀਂ
0: ਹੁੰਦੀ ਉਹਨਾਂ ਕੋਲ ਬਹੁਤ ਸਟੋਰਸ ਦੇ ਅੰਦਰ ਹੁੰਦੀ ਆ ਆਲਸੋ ਕਿਉਂਕਿ ਆਪਾਂ ਹਮੇਸ਼ਾ ਕੋਈ ਨਾ ਕੋਈ ਇਸ ਤਰ੍ਹਾਂ ਦੀ ਚੀਜ਼ ਦੱਸਦੇ ਹੁੰਦੇ ਹਾਂ ਕਿ ਮੈਲਬਨ ਦੇ ਅੰਦਰ ਜਿਹੜੀ ਇੱਕ ਵਾਚ ਸਟੋਰ ਵਾਲੀ ਦੁਕਾਨ ਆ ਯਾਰ ਕਿਹੜੀ ਸਟਰੀਟ ਆ ਮੇਨ ਵਾਚਿਸ ਆਫ ਸਵਿਟਜ਼ਰਲੈਂਡ
3: ਹਾਂਜੀ ਹਾਂਜੀ ਹੈਗੀ ਹੈਗੀ
0: ਉਹਨਾਂ ਕੋਲ ਉੱਦਾਂ ਹੀ ਚਲ ਜਾਓ
3: ਉਹਨਾਂ ਦੇ ਸਵਿਟਜ਼ਰਲੈਂਡ ਦੇ ਫਲੈਗ ਦਾ ਸਾਈਨ ਜਿਹਾ ਵਾ
0: ਯੈਸ ਤਾਂ ਉਹਨਾਂ ਉਹ ਰੋਲੈਕਸ ਵਗੈਰਾ ਸਭ ਵੇਚਦੇ ਆ ਉਹ ਮੇਨ ਪੁਆਇੰਟ ਨਹੀਂ ਹੈ ਮੇਨ ਪੁਆਇੰਟ ਹੈ ਜੇ ਉਹ ਤੁਹਾਨੂੰ ਕਹਿਣ ਕਿ ਡੂ ਯੂ ਵਾਂਟ ਕਾਫੀ ਡੂ ਸੇ ਯੈਸ ਟੂ ਇਟ ਕਿਉਂਕਿ ਉਹਨਾਂ ਕੋਲ ਮੈਲਬਨ ਦੀ ਸਭ ਤੋਂ ਪੁਰਾਣੀ ਕਾਫੀ ਮਸ਼ੀਨ ਆ ਸਭ ਤੋਂ ਤਗੜੀ ਬਹੁਤ ਵੱਡਾ ਲੱਗਾ ਪਿਆ ਉਹਨਾਂ ਕੋਲ ਸਿਸਟਮ ਜਿਹਾ
3: ਬ੍ਰਿਸਟਾ
0: ਉਸ ਕਾਫੀ ਦਾ ਇਟਸ ਦੇਖੋ ਮਤਲਬ ਕੁਛ ਨਵਾਂ ਜਿਹਾ ਟਰਾਈ ਹੋਰ ਤਾਂ ਕੁਛ ਨਹੀਂ
3: ਵਧੀਆ ਇਹੋ ਜਿਹੇ ਥਾਂ ਤੇ ਜਾ ਕੇ ਖਰੀਦਣਾ ਨਹੀਂ ਬੰਦਾ ਕੋਈ ਕੋਈ ਪੀ ਆਵੇ
0: ਬੰਦਾ ਦੇਖ ਆਂਦਾ
3: ਪਰ ਇੱਕ ਗੱਲ ਹੈਗੀ ਜੇ ਕੰਫੀਡੈਂਸ ਚਾਹੀਦਾ ਉਹਦਾ ਅੰਦਰ ਜਾਣ ਲਈ ਵੀ
0: ਨਹੀਂ ਕੰਫੀਡੈਂਸ ਦੀ ਗੱਲ ਇਹੀ ਹੈ ਨਾ ਆਪਾਂ ਗੱਲ ਕਿੱਥੋਂ ਤੋਰੀ ਸੀ ਕਿਸ਼ਤਾਂ
3: ਤਿੰਨ ਬ੍ਰਾਂਡਾਂ
0: ਹੁਣ ਸਾਨੂੰ ਥੋੜਾ ਨਾ ਲੋਕਾਂ ਦਾ ਪਤਾ ਕਿ ਜਿਹੜਾ ਬੰਦਾ
3: ਤੁਹਾਨੂੰ ਨਹੀਂ ਲੋਕਾਂ ਦਾ ਪਤਾ ਪਰ ਲੋਕਾਂ ਨੂੰ ਤੁਹਾਡਾ ਪਤਾ ਲੱਗ ਗਿਆ ਜੀ
4: ਤਿੰਨ ਬ੍ਰਾਂਡ
0: ਮੇਰਾ ਪੁਆਇੰਟ ਫਿਰ ਇਹੀ ਸੀਗਾ ਕਿ ਆਪਾਂ ਅਲਟੀਮੇਟਲੀ ਫਿਰ ਇਹੀ ਗੱਲ ਕਰਦੇ ਨਾ ਕਿ ਯਾਰ ਜੋ ਅਸੀਂ ਕਮਾਉਂਦੇ ਆ ਕਿ ਉਸ ਤੋਂ ਵੱਧ ਖਰਚਣ ਦੀ ਇੱਛਾ ਹੁੰਦੀ ਹੈ ਤਾਂ ਇਹੀ ਚੀਜ਼ਾਂ ਜਿਹੜੀਆਂ ਤੁਹਾਨੂੰ ਗਲੈਮਰ ਝੋਕਦੀਆਂ ਤੁਹਾਡੇ
3: ਮੈਂ ਦੱਸਾਂ ਕ੍ਰਿਸ਼ਨਾ ਜੀ ਵੈਸੇ ਤਾਂ ਚਲੋ ਸਾਡੀ ਏਡੀ ਉਮਰ ਨਹੀਂ ਆ ਨਾ ਹੀ ਅਸੀਂ ਐਵੇਂ ਤੁਹਾਨੂੰ ਕਹੀਏ ਵੀ ਬੜੀ ਸਟਰਗਲ ਬੜੀ ਮਿਹਨਤ ਕਰ ਲਈ ਹਾਲੇ ਤਾਂ ਚਲੋ ਕਰਾਂਗੇ ਗਾਣਾ
0: ਸ਼ੁਰੂਆਤ ਹੋਈ ਹੈ ਤੂਰ ਭਾਈ ਨੂੰ ਵੀ ਨਾਲ ਹੀ ਲੈ ਰਿਹਾ
3: ਤੂਰ ਭਾਈ ਨੂੰ ਵੀ ਮੈਂ ਨਾਲ ਲੈ ਰਿਹਾ ਹਾਲੇ ਨਹੀਂ ਨਹੀਂ ਤੂਰ ਭਾਈ ਨੇ
0: ਕਿਉਂਕਿ
3: ਦੋ ਚਾਰ ਚੀਜ਼ਾਂ ਲੈ ਲਈਆਂ ਨੇ ਕਿਸ਼ਤਾਂ ਤੇ ਵੱਡੀਆਂ ਵੱਡੀਆਂ ਇਹਨਾਂ ਨੇ ਹਾਲੇ ਪਾਸੇ
0: ਐਵੇਂ ਕ੍ਰੈਡਿਟ ਰਿਪੋਰਟ ਖਰਾਬ ਕਰੀ ਯਾਰ
3: ਭਾਈ ਨੂੰ ਆਪਾਂ ਨਾਲ ਹੀ ਨਾ ਲਾ ਸਕਦੇ
0: ਹਾਂ
3: ਤੂੰ ਬਾਅਦ ਦੱਸੂਗਾ ਕਿਉਂ ਮੇਰਾ ਹੁਣ ਤੱਕ ਦਾ ਜੋ ਮੈਨੂੰ ਲੱਗਦਾ ਕਿ ਜੇ ਮੈਂ ਸਟੈਪ ਲੈ ਕੇ ਕੋਈ ਚੀਜ਼ ਨਾ ਕਰਾਂ ਤੇ ਮੈਂ ਉਸ ਕਾਬਿਲ ਹੋ ਨਹੀਂ ਸਕਦਾ ਜੇ ਮੈਂ ਅੱਜ ਕਿਸ਼ਤ ਚੁੱਕ ਕੇ ਘਰ ਨਾ ਲਵਾਂ ਤੇ ਮੈਂ ਬਸ ਇਹੋ ਹੀ ਸੋਚਦਾ ਰਹਿ ਜਾਊਂਗਾ ਵੀ ਮੈਂ ਕਰ ਲਵਾਂ ਮੈਂ ਲੈ ਨਹੀਂ ਸਕਦਾ ਜੇ ਮੈਂ ਅੱਜ ਉਹ ਸਟੈਪ ਚੁੱਕ ਲੈਂਦਾ ਵਾਂ ਹਾਂ ਪਰ ਪਲੈਨਿੰਗ ਉਹਦੇ ਵਿੱਚ ਜ਼ਰੂਰੀ ਆ ਠੀਕ ਆ ਤੁਹਾਡੇ ਪੱਲੇ ਥੋੜ੍ਹਾ ਜਿਹਾ ਕੁਛ ਜ਼ਰੂਰੀ ਟੂ ਸਟਾਰਟ ਵਿਦ ਜੇ ਤੁਹਾਡੇ ਕੋਲ ਟਿੱਕ ਹੁੰਦੀ ਆ ਉਹ ਗ੍ਰਾਫ ਤੇ ਤੁਸੀਂ ਉਹਦੇ ਸਟੈਪ ਲਓਗੇ ਤੇ ਫਿਰ ਤੁਹਾਡੇ ਨਾਲ ਹੀ ਉਹ ਮੈਨੇਜੇਬਲ ਹੋਊਗਾ ਜੇ ਨਹੀਂ ਲਓਗੇ ਤੇ ਸਾਰੀ ਉਮਰ ਸੋਚਦੇ ਰਹੋ ਹੁਣ
0: ਤੂੰ ਸਭ ਤੁਸੀਂ ਆਪਣੇ ਪਰਸਪੈਕਟਿਵ ਤੋਂ ਦੱਸੋ ਕਿ ਵੈਨ ਯੂ ਵਰ ਮੇਕਿੰਗ ਦੈਟ ਡਿਸੀਜਨ ਹਾਊ ਇਟ ਵੈਂਟ ਫੋਰ ਯੂ
1: ਹਾਰਡ ਵਰਕ ਬੰਦਾ ਕਰੇ ਨਾ ਕੋਈ ਸਭੀ ਆਪਣੀ ਕਮਾਈ ਆਪ ਕਰਾਂਗਾ ਕਮਾਈ ਕੀ ਤਰਫ ਧਿਆਨ ਦੇ ਮੇਰੀ ਕਮਾਈ ਜ਼ਿਆਦਾ ਬੜੀ ਹੋ ਤਾਂ ਬੜੀ ਚੀਜ਼ ਲੈਣੀ ਮੈਂ ਕੋਈ ਗੁਰੇਜ਼ ਵੀ ਨਹੀਂ ਹੈ ਭਾਈ ਅਗਰ ਮੰਨ ਲਓ ਮੇਰੀ ਕਮਾਈ ਛੋਟੀ ਹੈ ਔਰ ਮੈਂ ਕਿਸ਼ਤ ਤੋਂ ਬਾਅਦ ਅੱਡੋ ਕੇ ਗੜੀ ਪਹਿਨ ਰੱਖੀ ਹੈ ਔਰ ਕਰ ਰਿਹਾ ਮੈਂ ਦਿਹਾੜੀ ਮੇਰੀ ਬਾਅਦ ਚੀਜ਼ ਮੇਰੀ ਪਰਸਨੈਲਿਟੀ 'ਤੇ ਮੈਚ ਹੀ ਨਹੀਂ ਕਰਦੀ ਕੁਛ ਚੀਜ਼ਾਂ ਮੈਂ ਆਪਣੀ ਪਰਸਨੈਲਿਟੀ 'ਤੇ ਮੈਚ ਕਰਤੀ ਵੀ ਬਾਏ ਕਰੇ ਮੇਰੇ ਕੋਲ ਚਾਹੀਏ ਵੈਸੇ ਬਾਏ ਕਰਕੇ ਬਾਏ ਵੀ ਮੰਨ ਲਓ ਮੈਂ ਯੋਚ ਲੈ ਲੂੰ ਬਾਈ ਕਹਾਂ ਖੜੀ ਕਰੂੰਗੇ ਔਰ ਉਸਕੀ ਕਿਸ਼ਤਾਂ ਮੈਂ 12-12 ਘੰਟੇ ਕੰਮ ਕਰ ਰਿਹਾ ਕੱਪੜੇ ਅੱਛੇ ਵਹਿ ਲਈ ਮੰਨ ਲਓ ਉਸਕੀ ਕਿਸ਼ਤਾਂ ਮੈਂ 12-12 ਘੰਟੇ ਕੰਮ ਕਰ
0: ਰਿਹਾ ਬਿਗ ਡੀਲ ਹੋ ਗਈ ਪਰ ਹਨਾ ਕੋਈ ਬਹੁਤ ਹੀ ਜ਼ਿਆਦਾ ਓਵਰ ਲਗਜ਼ਰੀ ਕਾਰ ਲੈ ਲੈਂਦੇ ਆ
1: ਕੁਛ ਵੀ ਲਗਾ ਲੈ ਮੰਨ ਲਓ ਕੁਛ ਵੀ ਮੰਨ ਲਓ ਮੇਰੇ ਕੋਲ ਮੰਨਣਾ ਮੇਰਾ ਹੈ ਵੀ ਮੇਰੀ ਕਮਾਈ ਕਿਤਨੀ ਹੈ ਠੀਕ ਹੈ ਨਾ ਉਸ ਕਮਾਈ ਕੇ ਅਗੇਂਸਟ ਮੈਂ ਕਿਤਨਾ ਬਚਾ ਸਕੂੰ ਔਰ ਕਿਤਨਾ ਉਸ ਮੈਂ ਲਗਾ ਸਕੂੰ ਅਗਰ ਮੈਨੂੰ ਇਸ ਬਾਤ ਕਾ ਮੇਰਾ ਹੈ ਤਾਂ ਮੈਂ ਆਪਣਾ ਸਹੀ ਢੰਗ ਸੇ ਕੰਮ ਕਰ ਲੂੰਗਾ ਔਰ ਇੱਕ ਬੋਲਾ ਆਪਾਤਕਾਲੀਨ ਸੇਵਿੰਗ ਵੋ ਆਪਕੀ ਐਮਰਜੈਂਸੀ ਮੈਂ ਆਪਕੋ ਕੰਮ ਆਤੀ
0: ਹੈ ਐਮਰਜੈਂਸੀ ਫੰਡ
1: ਫੰਡ ਵੋ ਵੀ ਜ਼ਰੂਰੀ ਹੈ ਆਪਕੇ ਭਾਈ ਸਾਹਿਬ
3: ਹਾਏ
1: ਜ਼ਰੂਰੀ ਨਹੀਂ ਵੀ ਅਗਰ ਆਪ
3: ਸੇਵਿੰਗ ਕੀ ਬਾਤ ਕਰ
0: ਰਹੇ ਮੈਂ ਸੁਣਿਆ ਕਿ ਕੁਝ ਲੋਕ ਕਹਿੰਦੇ ਕਿ ਯੂ ਸ਼ੁਡ ਹੈਵ ਜਿੰਨਾ ਤੁਹਾਡਾ ਖਰਚਾ ਉਹਨਾਂ ਮਹੀਨੇ ਦਾ ਉਹਨੂੰ ਗੁਣਾ ਕਰ ਲਓ 6 ਨਾਲ ਕਿ ਇੰਨਾ ਕੁ ਐਮਰਜੈਂਸੀ ਫੰਡ ਹੋਣਾ ਚਾਹੀਦਾ ਤੁਹਾਡੇ ਕੋਲ ਕਿ ਕੱਲ ਨੂੰ ਕੋਈ ਪ੍ਰੋਬਲਮ ਵਗੈਰਾ
1: ਔਰ ਬਤਾਓ ਕਿਸੇ ਨੇ ਨਾ ਬਤਾ ਦੇ ਕਿ ਮੰਗ ਕੇ ਲੈ ਜਾਏਗਾ ਬਾਈ 20,000
3: ਫਿਰ ਉਹ ਸੇਵਿੰਗ ਐਪ ਬਣ
0: ਜਾਏਗੀ ਮੈਂ ਸੁਣਿਆ ਸੀਗਾ ਉਸ ਦਿਨ ਤੁਹਾਡਾ ਟਿਊਜ਼ਡੇ ਵਾਲਾ ਸ਼ੋ ਲੋਕ ਤਾਂ ਬਹੁਤ ਨਾਰਾਜ਼ ਸੀ
1: ਜਿਸ ਤਰ੍ਹਾਂ ਆਪ ਕਹਿ ਰਹੇ ਸੀ ਨਾ ਵੀ ਆਪ
0: ਰੋਈ ਜਾਓ ਰੋਈ
3: ਜਾਓ ਨਾ ਯਾਰ ਮਹਾਂ ਗੁਜ਼ਾਰਾ ਚੱਲਣ ਡਿਆ
0: ਅੱਛਾ
1: ਕਈਆਂ ਨੂੰ ਆਦਤ ਹੀ ਹੁੰਦੀ ਆ ਚਲ ਮੈਂ ਆਪਣੀ ਬਾਤ ਵਹੀ ਕਰ ਰਿਹਾ ਨਾ ਆਪ ਆਪਣੇ ਹਿਸਾਬ ਸੇ ਇਸਕੋ ਬਾਏ ਕਰੋ ਜਹਾਂ ਮੇਰੀ ਪਰਸਨੈਲਿਟੀ ਉਸਨੇ मैच कर रही है भाई सब ठीक है अभी मेरी, अगर आप बंदा करे 15 साल हो गए यहाँ पे काम कर रहे हैं और दिखाने में भी काम बहुत बढ़िया चल रहा है, सब कुछ ठीक है, आप ठीक ठाक सी चीज आप ले सकते हो, कोई दिक्कत को नहीं उसमें भाई। पर अगर मेरी वैसी पर्सनैलिटी है नहीं और चीजें भी मैं दूसरों को देख के यार भाई यार इतनी बड़ी गाड़ी ले ली, और आज भी मैंने ये एक बात याद आ गई,
3: सोना बंदा लगता नहीं गड्डी
1: में, नहीं नहीं मैं
3: लगता मांग के ले आंदी है
1: मेरा, हाँ, मेरा ट्रांसपोर्ट का काम था ना, तो ड्राइवर रखने थे उन्हें है ना, तो मेरे पास उस टाइम एक सेकंड गड्डी हुआ थी स्विफ्ट वहां रखी थी अपने काम पर आने जाने का ना, तो एक ड्राइवर मैंने फोन आया बंदे ने कहा भाई सर जी आपके पास काम है, मैं कहा है यार मैंने जॉब चाहिए, मैं कहा इन्हें करिए आज ये भाई, कहा भाई मैं स्टूडेंट हूँ ये हूँ, कहा ठीक है भाई। बंदा आया ब्रांड न्यू मुस्टैंग पे और मैं अपनी स्विफ्ट देख रहा मैं क्या भाई साहब करा जी भाजी कम पंजाबी में था भाजी मैंने कम चाहिए यार, तो मैं कम क्यों चाहिए, तो कहते भाजी की किस्त नहीं उतर रही
0: घोड़ा पाल लिया फिर है ना रोटी दिखवानी पैनी है
1: ठीक है ना, मैंने फिर लगे भी नहीं भाई साहब जितनी आपकी बात, फिर क्या भी सो हाथ में रस्सा सिरे में बोला भी गांठ है ना, भाई साहब आप अपनी चादर देख के हिसाब से चलो भी, जितनी इनकम आ रही इनकम बढ़ जाएगी तो आप भाई अपना शौक बढ़ा लो, क्या दिक्कत है उसमें।
3: सही कल यार वीर दी भी गलती नहीं है, एटलीस्ट
0: योलो वाला ही हो गया
1: मतलब, आप वो अपना जो एफर्ट आप किस्तों में लगा रहे हो वो एफर्ट आप कहीं और भी लगा सकते हो ना उसकी पूरी करने में,
0: बिल्कुल सही
1: सही जगह पे सही जगह एफर्ट लगाओगे भाई साहब,
3: चलो यार चलें एफर्ट लगाते हैं साथ,
1: चलिए
0: तो सही था तो एफर्ट लाओ बढ़िया बढ़िया कमाओ,
1: जिस तरह आपके आपके
0: कोशिश करो
1: आपके सेल्स में भाई साहब
0: कोई इंडियन अंदर तीन ब्रांड वाली जैकेट ना टका दे,
1: ना ना ना आपके सेल्स में एफर्ट एक ही ब्रांड पे लगा दिया, एक ही जैकेट पे तीनों ब्रांड ठोक दिए,
3: नहीं चौथा पीछे था,
0: चौथा तैयार सी, चौथा तैयार सी,
3: वो इतना
0: चीजें तो भी बचो गए, बढ़िया बढ़िया खर्चे करो वधिया वधिया एंजॉय करो, ते दोबारा मिलांगे जब तक मिलांगे जब तक सुनते रहो साड़ना बने रहो रेडियो,
1: हाँ जी 1600
3: अभी जा रहे हैं, बाय बाय सी यू टाटा।

0: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂਹ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
1: ਦੇਖੋ ਸੱਚ ਬਤਾ ਦੋ,
2: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
0: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
3: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
4: अमृत ए कमाल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
3: तुसी भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट goldleafdairy.com।
5: मेरा देश इनक्रेडिबल इंडिया त्रुगनिना विच अपने हर भैन भरा नू उना दे देश दा स्वाद अते मसाले एथे दे रहा है। तुसी एथे इंडियन मसाले, दाला, ग्रोसरी दा हर समान वाजिब रेट ते लै सकदे हो। पाओ कॉस्मेटिक दी हर आइटम भी, नाले घर विच होवे कोई फंक्शन या त्योहार, मिठाई दी एथे मिलेगी तुहानू वैरायटी बेशुमार। ग्रोसरी दी होम डिलीवरी लई नंबर लिख लो 0430-123-394। दियो रेडियो हांजी दा हवाला ते पाओ भारी डिस्काउंट हर शॉपिंग ते। मेरा देश इनक्रेडिबल इंडिया त्रुगनिना विच।
6: की होया, इनी टेंशन क्यों लेती हुई है
7: यार? की दसा, मॉर्गेज दा काम आज भी नहीं बनया।
6: आज सिमी पहन जी आए सी, उन्होंने अपना मॉर्गेज यूवी फाइनेंशियल सर्विसेज तो थोड़े टाइम विच ही करवा लेता।
7: अच्छा, असी भी उन्हें कॉन्टेक्ट कर दे फिर ता।
6: जेकर थानू भी लोड है होम लोन, रीफाइनेंस, कार लोन या फिर एनी अदर लोन दी, ता आज ही कॉन्टेक्ट करो हरप्रीत सिंह फ्रॉम यूवी फाइनेंशियल सर्विसेज एट 0430-8833-11 or visit uvfinancial.com.au।
8: ਪੈਂਜੀ ਕੀ ਹਾਲ ਹੈ ਪਿੱਠ ਦਰਦ ਦਾ?
9: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
10: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
11: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ। ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ। ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।
12: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। सोना चाहिदा,
13: भरोसा चाहिदा,
12: क्वालिटी ते बाईबैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे 22-कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाईबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक। कॉल 0493-536-042।
14: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚੱਲੀਏ?
15: ਯਾਰ, ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
14: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁਨਾ ਜੁਲਰਸ 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਂਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45। ਜ਼ਰਾ

ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਨਮਸਤੇ। ਮੈਂ ਤੁਹਾਡੀ ਦੋਸਤ ਜਾਸਮਨ। ਅੱਜ ਮੈਂ ਤੁਹਾਨੂੰ ਕਿਸੇ ਕਵੀ ਦੀਆਂ ਕਵਿਤਾਵਾਂ ਨਹੀਂ, ਬਲਕਿ ਇੱਕ ਕਹਾਣੀਕਾਰਾਂ ਦੀਆਂ ਕਹਾਣੀਆਂ ਸੁਣਾਵਾਂਗੀ। ਦਲੀਪ ਕੌਰ ਟਿਵਾਣਾ ਜੀ। ਅੱਜ ਮੈਂ ਤੁਹਾਨੂੰ ਦਲੀਪ ਕੌਰ ਟਿਵਾਣਾ ਜੀ ਦੀਆਂ ਲਿਖੀਆਂ ਹੋਈਆਂ ਕਹਾਣੀਆਂ ਸੁਣਾਵਾਂਗੀ, ਪਰ ਉਸ ਤੋਂ ਪਹਿਲਾਂ ਤੁਹਾਨੂੰ ਉਹਨਾਂ ਦੀ ਕਥਾ ਯਾਤਰਾ ਸੁਣਾਵਾਂਗੀ। ਕਥਾ ਯਾਤਰਾ ਜੋ ਕਿ ਦਲੀਪ ਕੌਰ ਟਿਵਾਣਾ ਜੀ ਨੇ ਖੁਦ ਲਿਖੀ ਹੋਈ ਹੈ। ਉਹ ਲਿਖਦੇ ਨੇ, ਬਚਪਨ ਵਿੱਚ ਗੁੱਡੀਆਂ ਪਟੋਲਿਆਂ ਨਾਲ ਖੇਡਦੀਆਂ ਕੁੜੀਆਂ ਆਪੇ ਉਹਨਾਂ ਦੀ ਗੁੱਡੀਆਂ ਦੇ ਕਾਜਰ ਚਾ ਲੈਂਦੀਆਂ ਨੇ। ਸੁਹਾਗ ਗਾਉਂਦੀਆਂ, ਡੋਲੀ ਬਿਠਾਉਂਦੀਆਂ ਉਹਨਾਂ ਦੀਆਂ ਸਾਰੀਆਂ ਰਸਮਾਂ ਵਿੱਚੋਂ ਲੰਘ ਜਾਂਦੀਆਂ ਹਨ, ਜਿਨ੍ਹਾਂ ਵਿੱਚੋਂ ਦੀ ਉਹਨਾਂ ਨੇ ਆਪ ਸੱਚੀ ਮੁੱਚੀ ਲੰਘਣਾ ਹੁੰਦਾ ਹੈ। ਫਿਰ ਉਹਨਾਂ ਗੁੱਡੀਆਂ ਵਿੱਚੋਂ ਕੋਈ ਗੁੱਡੀ ਮਰ ਜਾਂਦੀ ਏ। ਰੋਂਦੀਆਂ, ਗੁਰਲਾਉਂਦੀਆਂ, ਸਿਆਪਾ ਕਰਦੀਆਂ ਉਹ ਗੁੱਡੀ ਫੂਕਣ ਤੁਰ ਪੈਂਦੀਆਂ ਨੇ ਤੇ ਵੈਣ ਪਾਉਂਦੀਆਂ ਨੇ, ਹੈ ਹੈ ਧੀਏ ਮੋਰਨੀਏ, ਤੇਰੇ ਗੱਜ ਗੱਜ ਲੰਬੇ ਵਾਲ ਨੀ ਧੀਏ ਮੋਰਨੀਏ। ਕੁਛ ਇਹੋ ਜਿਹਾ ਹੀ ਮੇਰਾ ਰਿਸ਼ਤਾ ਮੇਰੀਆਂ ਕਹਾਣੀਆਂ ਨਾਲ ਸੀ, ਤੇਰੇ ਗੱਜ ਗੱਜ ਲੰਮੇ ਵਾਲ ਨੀ ਧੀਏ ਮੋਰਨੀਏ। ਆਖਦਿਆਂ ਮੈਨੂੰ ਲੱਗਦਾ ਹੈ ਜਿਵੇਂ ਉਹ ਸਭ ਗੁੱਡੇ ਗੁੱਡੀਆਂ ਦੀ ਖੇਡ ਹੀ ਸੀ। ਨਹੀਂ ਤਾਂ ਜਦੋਂ ਮੈਂ ਜ਼ਰਾ ਕੁ ਵੱਡੀ ਹੋਈ ਉਸ ਖੇਡ ਤੋਂ ਦੂਰ ਕਿਉਂ ਚਲੀ ਗਈ। ਉਸ ਉਮਰੇ ਸੱਚ ਤੇ ਛਲ, ਸੱਚ ਤੇ ਸੁਪਨੇ ਵਿਚਕਾਰਲੀ ਲਕੀਰ ਦੀ ਏਡੀ ਪਹਿਚਾਣ ਨਹੀਂ ਹੁੰਦੀ। ਪ੍ਰਿੰਸੀਪਲ ਤੇਜਾ ਸਿੰਘ ਨੇ ਜਦੋਂ ਇੱਕ ਕਹਾਣੀ ਬਾਰੇ ਆਖਿਆ, ਇਹ ਏਡੀ ਵਧੀਆ ਨਹੀਂ, ਤਾਂ ਮੇਰਾ ਜਵਾਬ ਸੀ, ਕਹਾਣੀ ਤਾਂ ਵਧੀਆ ਹੀ ਹੈ ਪਰ ਤੁਹਾਨੂੰ ਸਮਝ ਨਹੀਂ ਲੱਗੀ। ਅਜਿਹੇ ਬੇਬੁਨਿਆਦ ਜਿਹੇ ਵਿਸ਼ਵਾਸ ਸਦਕਾ ਹੀ ਮੈਂ ਕਹਾਣੀਆਂ ਲਿਖਦੀ ਵੀ ਰਹੀ, ਕਹਾਣੀਆਂ ਛਪਦੀਆਂ ਵੀ ਰਹੀਆਂ ਤੇ ਲੋਕ ਪੜ੍ਹਦੇ ਵੀ ਰਹੇ। ਝੂਠੀਆਂ, ਸੱਚੀਆਂ, ਮਾੜੀਆਂ ਮੋਟੀਆਂ ਤਾਰੀਫਾਂ ਜਿਹੀਆਂ ਵੀ ਹੋਣ ਲੱਗ ਪਈਆਂ, ਪਰ ਇਹਨਾਂ ਗੱਲਾਂ ਦਾ ਮੈਨੂੰ ਤਰਵਾਸ ਕੋਈ ਨਹੀਂ ਸੀ। ਇਸ ਲਈ ਨਾ ਕਿਸੇ ਨੂੰ ਕਦੀ ਕਿਸੇ ਕਿਤਾਬ ਦੀ ਭੂਮਿਕਾ ਲਿਖਣ ਲਈ ਆਖਿਆ,

ਕਿਹੜੀ ਹੈ ਤੇ ਮੈਨੂੰ ਲੱਗਦਾ ਹੈ ਉਹ ਮੈਂ ਅਜੇ ਲਿਖਣੀ ਹੈ। ਕਦੋਂ ਲਿਖਣੀ ਹੈ? ਕਹਾਣੀਆਂ ਲਿਖਣੀਆਂ ਤਾਂ ਤਕਰੀਬਨ ਤੁਸੀਂ ਛੱਡ ਹੀ ਦਿੱਤੀਆਂ ਹਨ। ਇੱਕ ਹੋਰ ਸਵਾਲ ਜੋ ਮੇਰੇ ਕੋਲੋਂ ਅਕਸਰ ਪੁੱਛਿਆ ਜਾਂਦਾ ਹੈ ਕਿ ਮੈਂ ਕਹਾਣੀਆਂ ਛੱਡ ਕੇ ਨਾਵਲ ਕਿਉਂ ਲਿਖਣ ਲੱਗ ਪਈ। ਕਹਾਣੀ ਲਿਖ ਕੇ ਲੱਗਦਾ ਸੀ ਜੋ ਆਖਣਾ ਸੀ ਅਜੇ ਆਖਿਆ ਨਹੀਂ ਗਿਆ। ਲੇਖਕਾ ਹੋਣਾ ਕਿਵੇਂ ਦਾ ਲੱਗਦਾ ਹੈ ਤੁਹਾਨੂੰ? ਮੈਨੂੰ ਅਕਸਰ ਲੋਕ ਪੁੱਛਦੇ ਨੇ। ਸੱਚ ਦੱਸਾਂ, ਮੈਨੂੰ ਕਦੇ ਯਾਦ ਹੀ ਨਹੀਂ ਰਹਿੰਦਾ ਕਿ ਮੈਂ ਲੇਖਕਾ ਹਾਂ। ਉਂਝ ਵੀ ਲੇਖਕਾ ਮੈਂ ਸਿਰਫ ਉਹਨਾਂ ਪਲਾਂ ਵਿੱਚ ਹੁੰਦੀ ਹਾਂ ਜਦੋਂ ਕੁਝ ਲਿਖ ਰਹੀ ਹੋਵਾਂ। ਅੱਗੋਂ ਪਿੱਛੋਂ ਤਾਂ ਮੈਂ ਆਪਣੀ ਰਚਨਾ ਪੜ੍ਹ ਕੇ ਕਈ ਵਾਰ ਹੈਰਾਨ ਹੁੰਦੀ ਹਾਂ ਕਿ ਇਹ ਮੈਂ ਹੀ ਲਿਖਿਆ ਹੈ। ਇੱਕ ਸਵਾਲ ਤੁਸੀਂ ਪੁੱਛਣਾ ਚਾਹੋਗੇ ਕਿ ਫਿਰ ਗੁੱਡੀਆਂ ਪਟੋਲਿਆਂ ਦੀਆਂ ਇਹ ਕਹਾਣੀਆਂ ਸਾਂਭਣ ਦੀ ਕੀ ਲੋੜ ਸੀ? ਲੋੜ ਹੈ, ਕਿਉਂਕਿ ਗੁੱਡੀਆਂ ਪਟੋਲਿਆਂ ਨਾਲ ਕੁੜੀਆਂ ਹੁਣ ਵੀ ਖੇਡਦੀਆਂ ਨੇ ਤੇ ਮੇਰੀ ਕਥਾ ਯਾਤਰਾ ਦਾ ਇਹ ਇੱਕ ਪੜਾਅ ਹੈ। ਦੂਸਰਾ ਸਵਾਲ ਹੈ ਕਿ ਸਾਰੀਆਂ ਕਹਾਣੀਆਂ ਇਕੱਠੀਆਂ ਕਿਉਂ ਛਾਪ ਦਿੱਤੀਆਂ? ਕਿ ਹੁਣ ਕਦੀ ਕੋਈ ਹੋਰ ਕਹਾਣੀ ਨਹੀਂ ਲਿਖੀ ਜਾਵੇਗੀ? ਗੱਲ ਇਹ ਹੈ ਕਿ ਮੈਂ ਕਿਧਰੇ ਇੱਕ ਸ਼ੇਰ ਪੜਿਆ ਸੀ, ਉਜਾਲੇ ਆਪਣੀ ਯਾਦੋਂ ਕੇ ਸਾਥ ਹਮਾਰੇ ਰਹਿਣੇ ਦੋ, ਨਾ ਜਾਣੇ ਕਿਸ ਗਲੀ ਮੇਂ ਜ਼ਿੰਦਗੀ ਕੀ ਸ਼ਾਮ ਹੋ ਜਾਏ। ਤੇ ਮੇਰਾ ਆਖਣ ਨੂੰ ਮਨ ਕੀਤਾ ਹੈ, ਹਮਾਰੀ ਯਾਦ ਕਾ ਸੂਰਜ ਆਪਣੇ ਪਾਸ ਰੱਖ ਲੋ, ਨਾ ਜਾਣੇ ਜ਼ਿੰਦਗੀ ਕੀ ਕਬ ਸ਼ਾਮ ਹੋ ਜਾਏ।

ਗੱਲ ਕਰ ਰਹੇ ਸੀ ਅਸੀਂ ਦਲੀਪ ਕੌਰ ਟਿਵਾਣਾ ਜੀ ਦੀ ਕਥਾ ਯਾਤਰਾ ਦੀ, ਤੇ ਹੁਣ ਉਹਨਾਂ ਦੀ ਇੱਕ ਕਹਾਣੀ, ਇੱਕ ਰਾਤ। ਤੂੰ ਮੇਰੇ ਕੋਲੋਂ ਕਿਹੜੇ ਜਨਮਾਂ ਦਾ ਬਦਲਾ ਲਿਆ ਏ ਪਾਪੀਆ, ਮੈਨੂੰ ਇਹਨਾਂ ਕਸਾਈਆਂ ਦੇ ਵੱਸ ਪਾ ਕੇ ਆਪ ਰਾਹੀ ਹੋ ਗਿਆ ਏ। ਕਿਉਂ ਤੈਨੂੰ ਖਿਆਲ ਨਹੀਂ ਆਇਆ ਕਿ ਮੈਂ ਤਾਂ ਅਜੇ ਤੈਨੂੰ ਰੱਜ ਕੇ ਵੇਖਿਆ ਵੀ ਨਹੀਂ ਸੀ। ਮੇਰੀ ਪਹਿਲੀ ਰਾਤ ਹੀ ਆਖਰੀ ਰਾਤ ਕਿਉਂ ਬਣ ਗਈ? ਤੇਰੀ ਮਾਂ ਕਹਿੰਦੀ ਏ ਮੈਂ ਡੈਣ ਆ, ਮੈਂ ਕੁਲੱਖਣੀ ਪੁੱਠ ਪੈਰੀ ਹਾਂ ਜਿਸਨੇ ਆਉਂਦਿਆਂ ਹੀ ਉਸਦਾ ਪੁੱਤਰ ਖਾ ਲਿਆ। ਮੈਨੂੰ ਦੱਸ ਤਾਂ ਜਾ ਉਹਨੂੰ ਕੀ ਜਵਾਬ ਦਿਆਂ? ਬੁੱਢੀਆਂ ਅੱਖਾਂ ਵਿੱਚ ਗਿਲਾ ਮੈਥੋਂ ਤੱਕਿਆ ਨਹੀਂ ਜਾਂਦਾ, ਬੁੱਢੀਆਂ ਅੱਖਾਂ ਵਿੱਚ ਨਫ਼ਰਤ ਮੈਥੋਂ ਸਹਾਰੀ ਨਹੀਂ ਜਾਂਦੀ। ਤੇ ਮੈਂ ਚਾਹੁੰਦੀ ਹਾਂ ਹੁਣੇ ਧਰਤੀ ਵੇਲ ਦੇ ਦੇਵੇ ਤੇ ਮੈਂ ਨਿੱਗਰ ਜਾਵਾਂ। ਤੇਰੇ ਥਾਂ ਮੈਂ ਕਿਉਂ ਨਹੀਂ ਮਰ ਗਈ? ਸਭ ਸੁਖੀ ਰਹਿੰਦੇ, ਮੇਰੇ ਮਾਪੇ ਵੀ ਕਹਿੰਦੇ ਕਿ ਇਦੂ ਤਾਂ ਸਾਡੀ ਧੀ ਮਰ ਜਾਂਦੀ, ਆਪਣੀ ਨੂੰ ਰੋ ਧੋ ਕੇ ਘਰ ਤਾਂ ਬਹਿ ਜਾਂਦੇ। ਮੈਨੂੰ ਰਹਿ ਰਹਿ ਕੇ ਖਿਆਲ ਪਿਆ ਆਉਂਦਾ ਏ ਕਿ ਮਰਨ ਵੇਲੇ ਜ਼ਰੂਰ ਤੈਨੂੰ ਮੇਰਾ ਖਿਆਲ ਆਇਆ ਹੋਵੇਗਾ, ਤੂੰ ਜ਼ਰੂਰ ਮੈਨੂੰ ਯਾਦ ਕੀਤਾ ਹੋਵੇਗਾ, ਤੈਨੂੰ ਜ਼ਰੂਰ ਮੇਰਾ ਫਿਕਰ ਲੱਗਿਆ ਹੋਵੇਗਾ। ਤਦੇ ਤਾਂ ਤੂੰ ਆਪਣੇ ਛੋਟੇ ਭਾਈ ਨੂੰ ਕੋਲ ਸੱਦ ਕੇ ਆਖਿਆ ਸੀ ਨਾ, ਵੀਰ ਸੰਮੀ ਨੂੰ ਚੰਗੀ ਤਰ੍ਹਾਂ ਰੱਖੀ। ਖਬਰੇ ਤੈਂ ਹੋਰ ਕੀ ਆਖਣਾ ਸੀ, ਜਿਹੜਾ ਨਿਗੂਣੀ ਸ਼ਰਮ ਦੇ ਮਾਰੇ ਤੇਰੀਆਂ ਅੱਖਾਂ ਵਿੱਚ ਡੁਲਕਦਾ ਰਿਹਾ। ਪਰ ਮੈਂ ਤੈਨੂੰ ਦੱਸਦੀ ਹਾਂ ਕਿ ਤੇਰਾ ਭਾਈ ਤੇਰਾ ਕਹਿਣਾ ਕਦੋਂ ਦਾ ਭੁੱਲ ਚੁੱਕਾ ਏ। ਉਹ ਮੈਨੂੰ ਬੜੀ ਵਾਰੀ ਕੁੱਟਦਾ ਰਹਿੰਦਾ ਏ, ਸ਼ਾਇਦ ਇਸ ਕਰਕੇ ਕਿ ਮੈਂ ਉਸਨੂੰ ਆਪਣੇ ਪਿਆਰ ਨਾਲ ਮੋਹ ਨਹੀਂ ਸਕੀ। ਮੇਰਾ ਪਿਆਰ ਤਾਂ ਸਾਰਾ ਤੂੰ ਲੈ ਕੇ ਰਾਹੀ ਹੋ ਗਿਆ ਏ, ਭਲਾ ਮੈਂ ਉਸਨੂੰ ਕੀ ਦਿੰਦੀ? ਮੇਰੇ ਪ੍ਰੀਤਮ, ਔਰਤ ਜ਼ਿੰਦਗੀ ਵਿੱਚ ਸਿਰਫ ਇੱਕੋ ਵਾਰੀ ਪਿਆਰ ਕਰਦੀ ਹੈ ਤੇ ਉਸੇ ਵਾਰ ਆਪਣਾ ਸਭ ਕੁਝ ਦੇ ਛੱਡਦੀ ਏ। ਜਦੋਂ ਵੀ ਤੇਰਾ ਭਾਈ ਮੈਨੂੰ ਮਾਰਦਾ ਏ, ਮੈਨੂੰ ਇਹ ਲਫ਼ਜ਼ ਤੇਰੇ ਯਾਦ ਕਰਕੇ ਕਿ ਵੀਰ ਸੰਮੀ ਨੂੰ ਚੰਗੀ ਤਰ੍ਹਾਂ ਰੱਖੀ, ਬੜਾ ਹੀ ਰੋਣਾ ਆਉਂਦਾ ਏ। ਤੇ ਫਿਰ ਮੇਰਾ ਦਿਲ ਕਰਦਾ ਏ ਕਿ ਤੂੰ ਕਿਤੇ ਹੁਣੇ ਕਿੱਧਰੋਂ ਆ ਜਾਵੇਂ ਤੇ ਆ ਕੇ ਪੁੱਛੇ ਸੰਮੀ ਤੂੰ ਰੋਂਦੀ ਕਿਉਂ ਏ, ਆ ਕੇ ਮੈਨੂੰ ਵੀ ਨਾਲ ਲੈ ਚੱਲੇ ਜਿੱਥੇ ਤੂੰ ਰਹਿੰਦਾ ਏ। ਪਰ ਲੱਖ ਕੋਸ਼ਿਸ਼ ਕਰਨ ਤੇ ਵੀ ਚੰਗੀ ਤਰ੍ਹਾਂ ਯਾਦ ਨਹੀਂ ਆਉਂਦਾ, ਤੂੰ ਕਿਹੋ ਜਿਹਾ ਸੈਂ, ਤੇਰੇ ਨੈਣ ਨਕਸ਼ ਕਿਹਦੇ ਵਰਗੇ ਸਨ? ਬਸ ਇੰਨਾ ਹੀ ਯਾਦ ਏ ਕਿ ਇੱਕ ਰਾਤ ਤੂੰ ਮੇਰੇ ਕੋਲ ਆਇਆ ਸੈਂ, ਤੂੰ ਮੇਰੇ ਵੱਲ ਤੱਕਿਆ ਸੀ ਤੇ ਮੈਨੂੰ ਬੜਾ ਹੀ ਮਿੱਠਾ ਮਿੱਠਾ ਜਿਹਾ ਕੁਝ ਆਖਿਆ ਸੀ। ਉਦੋਂ ਮੈਨੂੰ ਬੜੀ ਸ਼ਰਮ ਆਈ ਸੀ, ਮੈਂ ਬੜਾ ਘਬਰਾਈ ਸੀ, ਬਸ ਮਾੜਾ ਜਿਹਾ ਤੈਨੂੰ ਦੇਖਿਆ ਸੀ। ਮੈਨੂੰ ਯਾਦ ਏ ਤੂੰ ਮੈਨੂੰ ਬੜਾ ਹੀ ਸੋਹਣਾ ਲੱਗਿਆ ਸੈਂ, ਪਰ ਅੱਜ ਬਾਰ ਬਾਰ ਸੋਚਣ ਤੇ ਵੀ ਯਾਦ ਨਹੀਂ ਆ ਰਿਹਾ ਕਿ ਤੂੰ ਮੈਨੂੰ ਕੀ ਆਖਿਆ ਸੀ ਤੇ ਤੂੰ ਮੈਨੂੰ ਕਿਹਦੇ ਵਰਗਾ ਲੱਗਿਆ ਸੈਂ। ਬਸ ਇੰਨਾ ਕੁ ਯਾਦ ਏ ਕਿ ਉਸ ਵੇਲੇ ਮੈਂ ਬਹੁਤ ਖੁਸ਼ ਸਾਂ ਤੇ ਇਸੇ ਕਰਕੇ ਅੱਜ ਜਦੋਂ ਤੇਰੀ ਸ਼ਕਲ ਭੁੱਲ ਗਈ ਏ, ਤੇਰੇ ਨਕਸ਼ ਭੁੱਲ ਗਏ ਨੇ, ਫਿਰ ਵੀ ਮੈਨੂੰ ਯਾਦ ਏ ਉਹ ਰਾਤ ਤੇ ਉਸ ਰਾਤ ਦੇ ਹਨੇਰੇ ਵਿੱਚ ਖੜੋਤਾ ਤੇਰਾ ਧੁੰਦਲਾ ਆਕਾਰ। ਮੈਂ ਨੇੜੇ ਰਹਿ ਕੇ ਤੈਨੂੰ ਤੱਕਿਆ ਨਹੀਂ ਸੀ, ਜਾਣਿਆ ਨਹੀਂ ਸੀ, ਇਸੇ ਕਰਕੇ ਤਾਂ ਕਈ ਵਾਰੀ ਆਖ ਲੈਂਦੀ ਹਾਂ ਖਬਰੇ ਤੂੰ ਵੀ ਆਪਣੇ ਭਾਈ ਵਰਗਾ ਹੀ ਹੁੰਦਾ, ਜਿਹੜਾ ਸ਼ਰਾਬ ਪੀ ਕੇ ਸਭ ਦੇ ਸਾਹਮਣੇ ਮੈਨੂੰ ਗੰਦੀਆਂ ਗੰਦੀਆਂ ਗਾਲਾਂ ਕੱਢਣ ਲੱਗ ਜਾਂਦਾ ਏ, ਕੁੱਟਣ ਲੱਗ ਜਾਂਦਾ ਏ ਜਿਵੇਂ ਮੈਂ ਕੋਈ ਡੰਗਰ ਪਸ਼ੂ ਹੋਵਾਂ। ਫਿਰ ਸੋਚਦੀ ਹਾਂ
ਸ਼ਾਇਦ ਤੂੰ ਵੀ ਆਪਣੇ ਭਾਈ ਵਾਂਗ ਹੀ ਆਖਿਆ ਕਰਦਾ ਕਿ ਜਨਾਨੀ ਤਾਂ ਰਹਿੰਦੀ ਛਿੱਤਰ ਲੋਟ ਖਾ ਕੇ ਆ। ਸ਼ਾਇਦ ਸ਼ਾਇਦ ਤੂੰ ਵੀ ਇੰਨਾ ਹੀ ਬੁਰਾ ਹੁੰਦਾ। ਇਹਦਾ ਤਾਂ ਭਰਾ ਸੀ ਨਾ, ਪਰ ਤੈਨੂੰ ਸੱਚ ਦੱਸਾਂ ਮੈਂ ਤੇਰੀ ਬਾਬਤ ਇਉਂ ਕਦੇ ਨਹੀਂ ਸੋਚਿਆ। ਮੈਨੂੰ ਤਾਂ ਯਾਦ ਏ ਬਸ ਉਹ ਦਿਨ, ਉਹ ਪਲ ਜਦੋਂ ਮੈਂ ਆਪਣੀ ਮਾਮੀ ਦੇ ਪੇਕੀ ਪਹਿਲੀ ਵਾਰ ਤੂੰ ਮੈਨੂੰ ਦੇਖਿਆ ਸੀ ਤੇ ਝੱਟ ਹੀ ਕਹਿ ਦਿੱਤਾ ਸੀ, ਮਾਮੀ ਜੇ ਸਾਕ ਲਿਆਉਣਾ ਹੈ ਤੇ ਇਸੇ ਕੁੜੀ ਦਾ ਲਿਆ ਦੇ, ਤੇ ਮੈਂ ਸ਼ਰਮ ਦੀ ਮਾਰੀ ਉੱਥੋਂ ਨੱਸ ਆਈ ਸਾਂ। ਪਰ ਜਦੋਂ ਤੂੰ ਮੈਨੂੰ ਆਪਣੇ ਪਿੰਡ ਨੂੰ ਆ ਰਿਹਾ ਸੈਂ, ਮੈਂ ਲੁੱਕ ਕੇ ਚੁਬਾਰੇ ਦੀ ਬਾਰੀ ਵਿੱਚ ਕਿੰਨਾ ਚਿਰ ਤੇਰੇ ਜਾਂਦੇ ਦੀ ਪਿੱਠ ਦੇਖਦੀ ਰਹੀ। ਉਦੋਂ ਜ਼ਿੰਦਗੀ ਨੇ ਕੋਈ ਗੀਤ ਗਾਇਆ ਸੀ ਤੇ ਉਸ ਗੀਤ ਦੀਆਂ ਭਟਕਦੀਆਂ ਸੁਰਾਂ ਅਜੇ ਤੀਕ ਮੈਨੂੰ ਖੋ ਪਾਉਂਦੀਆਂ ਨੇ, ਤੇ ਮੈਨੂੰ ਤੂੰ ਅੱਜ ਵੀ ਯਾਦ ਏ ਇੱਕ ਗੀਤ ਦੀ ਸ਼ਕਲ ਵਾਂਗ, ਇੱਕ ਦਰਦ ਦੀ ਸ਼ਕਲ ਵਿੱਚ। ਇੱਕ ਵਾਰ ਰੋਟੀ ਤੋਂ ਦੇਰ ਹੋ ਜਾਣ ਤੋਂ ਜਦੋਂ ਤੇਰੇ ਭਾਈ ਨੇ ਮੈਨੂੰ ਮਾਰਿਆ ਸੀ, ਉਸ ਦਿਨ ਪਹਿਲਾਂ ਹੀ ਮੇਰੇ ਪੇਟ ਵਿੱਚ ਬਹੁਤ ਦਰਦ ਹੋ ਰਿਹਾ ਸੀ। ਉਸ ਦਿਨ ਪਤਾ ਨਹੀਂ ਮੇਰੇ ਦਿਲ ਵਿੱਚ ਕੀ ਆਈ ਤੇ ਮੈਂ ਤੇਰੇ ਸਿਵੇ ਤੇ ਜਾ ਕੇ ਬੜਾ ਹੀ ਰੋਈ। ਉਸ ਦਿਨ ਤੇਰੀ ਮਾਂ ਨੂੰ ਵੀ ਪਤਾ ਨਹੀਂ ਕਿਉਂ ਤਰਸ ਆ ਗਿਆ ਤੇ ਉਹ ਆਪ ਵੀ ਬੜਾ ਰੋਈ, ਤੇ ਉਸਨੇ ਤੇਰੇ ਭਾਈ ਨੂੰ ਵੀ ਝਿੜਕਿਆ, ਕਿਹਾ ਨਿੱਜ ਹੋਣਿਆ ਗਊ ਤੇ ਤੀਵੀ ਦਾ ਕੀ ਮਾਰਨਾ ਹੋਇਆ, ਜਿੰਨੇ ਅੱਗੋਂ ਹੱਥ ਹੀ ਨਹੀਂ ਚੁੱਕਣਾ। ਦੇਖ ਤਾਂ ਕਿਵੇਂ ਪੁਤਲੀ ਵਰਗੀ ਬਹੂ ਨੂੰ ਤੂੰ ਰੋਲ ਛੱਡਿਆ ਏ, ਕਿੱਥੇ ਤੇਰੇ ਕਸਾਈ ਦੇ ਵੱਸ ਪੈ ਗਈ। ਉਹ ਜਿਉਂਦਾ ਰਹਿੰਦਾ ਤਾਂ ਉਹਨੇ ਕਦੀ ਇਹਨੂੰ ਪੰਗ ਵੀ ਨਹੀਂ ਲੱਗਣੀ ਦੇਣੀ ਸੀ। ਵਿਆਹ ਤੋਂ ਪਹਿਲਾਂ ਹੀ ਆਖਿਆ ਕਰਦਾ ਸੀ ਲੋਕਾਂ ਦੀਆਂ ਬੁੜੀਆਂ ਵਾਂਗ, ਜੇ ਤੂੰ ਮਾਂ ਉਸ ਨਾਲ ਲੜਨ ਲੱਗ ਪਈ ਨਾ ਤੇ ਮੈਂ ਅੱਡ ਹੋ ਜੂੰਗਾ। ਹੁਣ ਵਿਚਾਰੀ ਨਿਕਰਮਣ ਦਾ ਦਿਲ ਹੀ ਪੁੱਛਿਆ ਜਾਣਦਾ ਏ ਤੇ ਚੰਦਰਿਆ ਇਹਨੂੰ ਕੀ ਮਾਰਨਾ ਹੋਇਆ, ਇਹ ਤਾਂ ਰੱਬ ਦੀ ਮਾਰੀ ਹੋਈ ਏ, ਕਿਸੇ ਵੇਲੇ ਦੀ ਆਹ ਵਿੱਚੋਂ ਨਿਕਲ ਜੂਗੀ। ਇਹਦੇ ਵਰਗੀ ਨਿਦਰੀ ਨੂੰ ਤਾਂ ਸਗੋਂ ਹੋਰ ਵੀ ਚੰਗੂ ਰੱਖਣਾ ਚਾਹੀਦਾ ਏ। ਤੇ ਉਸ ਦਿਨ ਤੇਰਾ ਭਰਾ ਵੀ ਰੋ ਪਿਆ ਤੇ ਮੇਰਾ ਰੋਣਾ ਵੀ ਉਦਣ ਠੱਲੇ ਹੀ ਨਾ। ਤੇਰੀ ਮਾਂ ਨੇ ਮੁੜ ਸਿਵੇ ਤੇ ਜਾਣੋ ਮੈਨੂੰ ਰੋਕਿਆ ਤੇ ਸਮਝਾਇਆ, ਧੀਏ ਮਰੇ ਕਿਸੇ ਦੇ ਮਿੱਤ ਨਹੀਂ ਹੁੰਦੇ, ਸਿਵਿਆਂ ਵਿੱਚ ਕੀ ਪਿਆ ਏ, ਉਹ ਤਾਂ ਸਗੋਂ ਸਾਡਾ ਵੈਰੀ ਸੀ ਜੋ ਕਿਸੇ ਪਿਛਲੇ ਜਨਮ ਦਾ ਵੈਰ ਲੈ ਕੇ ਤੁਰ ਗਿਆ। ਕਿ ਸੱਚ ਕਹਿੰਦੀ ਸੀ ਤੇਰੀ ਮਾਂ, ਕਿ ਤੂੰ ਸੱਚਮੁੱਚ ਮੇਰਾ ਵੈਰੀ ਸੈਂ, ਕਿ ਤੈਨੂੰ ਮੈਂ ਕਦੀ ਯਾਦ ਨਹੀਂ ਆਉਂਦੀ, ਕਿ ਸੱਚਮੁੱਚ ਤੂੰ ਮੈਨੂੰ ਭੁੱਲ ਗਿਆ ਏ। ਹਾਂ, ਯਾਦ ਰੱਖਣ ਦਾ ਭਲਾ ਫਾਇਦਾ ਵੀ ਕੀ ਏ, ਜ਼ਿੰਦਗੀ ਦੇ ਕਿਸੇ ਮੋੜ ਤੇ ਅਸੀਂ ਅਚਾਨਕ ਮਿਲੇ ਸਾਂ ਤੇ ਉਸੇ ਮੋੜ ਤੇ ਅਸੀਂ ਅਚਾਨਕ ਵਿਛੜ ਗਏ ਸਾਂ। ਫਿਰ ਮੈਂ ਸੋਚਦੀ ਹਾਂ ਨਾਲ ਤੁਰਦੇ ਸਾਥੀ ਨੂੰ ਭੁੱਲ ਕੇ ਵਿਛੜੇ ਰਾਹੀ ਲਈ ਭਟਕਣਾ ਭਲਾ ਕਿੱਧਰ ਦੀ ਸਿਆਣਪ ਏ। ਪਰ ਫਿਰ ਵੀ ਪਤਾ ਨਹੀਂ ਕਿਉਂ ਤੇਰੀਆਂ ਗੱਲਾਂ ਕਰਨੀਆਂ, ਤੇਰੇ ਬਾਬਤ ਸੋਚਣਾ ਮੈਨੂੰ ਚੰਗਾ ਚੰਗਾ ਲੱਗਦਾ ਏ ਤੇ ਹਰ ਵੇਲੇ ਦਿਲ ਕਰਦਾ ਰਹਿੰਦਾ ਏ ਕਿ ਕੋਈ ਤੇਰੇ ਕੋਲੋਂ ਆ ਕੇ ਦੱਸੇ, ਸੰਮੀ ਤੂੰ ਉਸਨੂੰ ਯਾਦ ਏ, ਉਹ ਕਹਿੰਦਾ ਸੀ। ਕੀ ਕਹਿੰਦਾ ਸੈ ਤੂੰ, ਇਹ ਮੈਂ ਨਹੀਂ ਸੁਣਨਾ ਚਾਹੁੰਦੀ। ਸ਼ਾਇਦ ਤੂੰ ਕਹਿੰਦਾ ਹੋਵੇਗਾ ਮੈਂ ਇੱਥੇ ਸੁਖੀ ਹਾਂ, ਸੰਮੀ ਨੂੰ ਕਹੀਂ ਬੇਵਕੂਫ ਨਾ ਬਣੀ, ਮੈਨੂੰ ਭੁੱਲ ਕੇ ਸੁਖੀ ਰਹੇ। ਨਹੀਂ ਨਹੀਂ, ਬਸ ਮੈਂ ਇਹ ਨਹੀਂ ਸੁਣਨਾ ਚਾਹੁੰਦੀ, ਮੈਥੋਂ ਬਗੈਰ ਤੂੰ ਸੁਖੀ ਏ। ਮੈਂ ਤਾਂ ਬਸ ਇਹੀ ਸੁਣਨਾ ਚਾਹੁੰਦੀ ਹਾਂ ਕਿ ਕੋਈ ਆ ਕੇ ਦੱਸੇ, ਸੰਮੀ ਉਹ ਤੈਨੂੰ ਬਹੁਤ ਯਾਦ ਕਰਦਾ ਏ। ਜਦੋਂ ਤੇਰਾ ਭਾਈ ਮੈਨੂੰ ਮਾਰਦਾ ਏ ਨਾ, ਕਿ ਤੂੰ ਤੜਫ ਨਹੀਂ ਉੱਠਦਾ, ਕਿ ਤੇਰਾ ਦਿਲ ਨਹੀਂ ਕਰਦਾ ਕਿ ਤੂੰ ਮੈਨੂੰ ਬਚਾ ਲਈ,
ਮੇਰੀਆਂ ਸੱਟਾਂ ਨੂੰ ਪਲੋਸ ਪਲੋਸ ਕੇ ਸਾਰੀ ਪੀੜ ਹਟਾ ਦੇਵੇਂ, ਮੇਰੀਆਂ ਅੱਖਾਂ ਵਿੱਚ ਤੱਕ ਕੇ ਸਾਰਾ ਗਮ ਭੁਲਾ ਦੇਵੇਂ। ਫਿਰ ਸੋਚਦੀ ਹਾਂ ਸ਼ਾਇਦ ਤੂੰ ਵੀ ਮੈਨੂੰ ਇਹੋ ਹੀ ਕੁੱਟਿਆ ਕਰਦਾ। ਔਰਤ ਨੂੰ ਕੁੱਟਣਾ ਆਦਮੀ ਲਈ ਮਾਮੂਲੀ ਗੱਲ ਹੈ ਨਾ। ਮੇਰਾ ਬਾਪ ਵੀ ਮੇਰੀ ਮਾਂ ਨੂੰ ਐਵੇਂ ਮਾਰਦਾ ਹੁੰਦਾ ਸੀ ਤੇ ਮੇਰੀਆਂ ਉਦੋਂ ਡਾਢਾਂ ਨਿਕਲ ਜਾਂਦੀਆਂ ਸਨ। ਸ਼ਾਇਦ ਮੇਰੀ ਮਾਂ ਦੀ ਮਾਂ ਨੂੰ ਵੀ ਇਹੋ ਹੀ ਕੁੱਟ ਪੈਂਦੀ ਹੋਵੇ। ਮੈਂ ਬਥੇਰਾ ਸੋਚਦੀ ਹਾਂ ਕਿ ਤੈਨੂੰ ਨਾ ਯਾਦ ਕਰਾਂ, ਪਰ ਤੂੰ ਮੈਨੂੰ ਭੁੱਲਦਾ ਹੀ ਨਹੀਂ। ਦਿਲ ਹਰ ਵੇਲੇ ਪੁੱਛਿਆ ਬੁੱਝਿਆ ਰਹਿੰਦਾ ਏ। ਤੇਰੀ ਮਾਂ ਨੇ ਬਥੇਰੀ ਵਾਰੀ ਆਖਣਾ, ਕੁੜੇ ਬਹੂ ਜਿਹੜੀ ਹੋ ਗਈ ਹੁਣ ਹੋ ਗਈ, ਹੁਣ ਤਾਂ ਮੇਰੇ ਪੁੱਤ ਦੇ ਸ਼ਗਨ ਮਨਾਇਆ ਕਰ ਤੇ ਰੰਗਦਾਰ ਲੀੜੇ ਪਾਇਆ ਕਰ। ਪਰ ਮੇਰੀ ਤਾਂ ਕਦੇ ਵੱਡੀ ਰੂਹ ਨਹੀਂ ਕਰਦੀ। ਇੱਕ ਦਿਨ ਦੀ ਗੱਲ ਏ, ਖਬਰ ਨਹੀਂ ਮੇਰੇ ਦਿਲ ਵਿੱਚ ਕੀ ਆਈ ਕਿ ਮੇਰਾ ਪਿਆਜੀ ਸੂਟ ਪਾਉਣ ਨੂੰ ਜੀ ਕੀਤਾ। ਸ਼ਾਇਦ ਇਸ ਕਰਕੇ ਕਿ ਜਦੋਂ ਤੂੰ ਪਹਿਲੀ ਵਾਰੀ ਸਾਡੇ ਪਿੰਡ ਆਇਆ ਸੈਂ ਤਾਂ ਤੇਰੇ ਪਿਆਜੀ ਸਾਫਾ ਬੰਨਿਆ ਹੋਇਆ ਸੀ। ਮੈਂ ਡਰਦੀ ਡਰਦੀ ਨੇ ਤੇਰੇ ਭਾਈ ਨੂੰ ਪਿਆਜੀ ਸੂਟ ਲਿਆ ਕੇ ਦੇਣ ਲਈ ਗਿਆ, ਪਰ ਉਹ ਝਿੜਕ ਕੇ ਬੋਲਿਆ, ਪੈਸੇ ਤੇਰੇ ਪਿਓ ਕੋਲੋਂ ਆਉਣਗੇ। ਜਿੱਦਣ ਦਾ ਜੀਤ ਮਰਿਆ ਏ ਇੱਥੇ ਮਾਮਲਾ ਭਰਨ ਦਾ ਫਿਕਰ ਪਿਆ ਰਹਿੰਦਾ ਏ ਤੇ ਤੈਨੂੰ ਸੂਟਾਂ ਦੀ ਪਈ ਹੋਈ ਏ। ਤੀਵੀਆਂ ਨੂੰ ਤਾਂ ਬਸ ਟੂਮਾਂ ਕੱਪੜਿਆਂ ਤੋਂ ਬਿਨਾਂ ਤੇ ਕੋਈ ਹੋਰ ਗੱਲ ਹੀ ਨਹੀਂ ਹੈਗੀ। ਤੁਸੀਂ ਸਾਰੇ ਆਦਮੀ ਕਿਉਂ ਇਹੋ ਜਿਹੇ ਹੁੰਦੇ ਹੋ? ਮੇਰਾ ਬਾਪ ਵੀ ਮੇਰੀ ਮਾਂ ਨੂੰ ਇਉਂ ਹੀ ਕਿਹਾ ਕਰਦਾ ਸੀ ਤੇ ਸ਼ਾਇਦ ਮੇਰੀ ਮਾਂ ਦਾ ਬਾਪ ਵੀ ਇਉਂ ਹੀ ਕਹਿੰਦਾ ਹੋਵੇ। ਪਤਾ ਨਹੀਂ ਫਿਰ ਵੀ ਮੈਨੂੰ ਕਿਉਂ ਲੱਗਿਆ ਕਿ ਜੇ ਤੂੰ ਜਿਉਂਦਾ ਹੁੰਦਾ ਭਾਵੇਂ ਕਿੰਨਾ ਹੀ ਗਰੀਬ ਕਿਉਂ ਨਾ ਹੁੰਦਾ, ਤੂੰ ਸ਼ਹਿਰ ਜਾਂਦਿਆਂ ਜ਼ਰੂਰ ਮੈਥੋਂ ਪੁੱਛਿਆ ਕਰਨਾ ਸੀ, ਸੰਮੀ ਦੱਸ ਤੇਰੇ ਲਈ ਕੀ ਲਿਆਵਾਂ। ਪਰ ਖਬਰੇ ਤੂੰ ਵੀ ਆਪਣੇ ਭਾਈ ਵਰਗਾ ਹੀ ਹੁੰਦਾ। ਭਾਵੇਂ ਉਸ ਸ਼ਗਨਾ ਭਰੀ ਰਾਤ ਵਿੱਚ ਖੜਾ ਤੇਰਾ ਧੁੰਦਲਾ ਆਕਾਰ ਭੈੜਾ ਮੈਨੂੰ ਕਦੇ ਨਹੀਂ ਲੱਗਦਾ। ਸੱਚ ਤੈਨੂੰ ਦੱਸਾਂ, ਥੋੜੇ ਦਿਨ ਹੋਏ ਮੈਂ ਨਿੱਕੀ ਦੇ ਵਿਆਹ ਤੇ ਉਹੀ ਆਪਣੇ ਵਿਆਹ ਵਾਲਾ ਸੂਟ ਪਾਇਆ ਸੀ। ਸਵਾਰ ਕੇ ਵਾਲ ਵਾਹੇ ਤੇ ਜਦੋਂ ਮੈਂ ਆਪਣਾ ਮੂੰਹ ਸ਼ੀਸ਼ੇ ਵਿੱਚ ਦੇਖਿਆ ਤਾਂ ਇੱਕ ਸਰੂਰ ਜਿਹਾ ਆ ਗਿਆ। ਮੇਰਾ ਦਿਲ ਕੀਤਾ ਕਿ ਕਿੱਧਰੋਂ ਤੂੰ ਆ ਜਾਵੇਂ ਤੇ ਅੱਜ ਦੇਖੇ ਕਿ ਮੈਂ ਕਿੱਡੀ ਸੋਹਣੀ ਆ ਤੇ ਤੂੰ ਜ਼ਰੂਰ ਜ਼ਰੂਰ। ਪਰ ਕੀ ਪਤਾ ਏ, ਤੂੰ ਵੀ ਤਾਂ ਉਸੇ ਭਰਾ ਦਾ ਸੈਂ ਜਿਹੜਾ ਕਹਿੰਦਾ ਸੀ ਐਵੇਂ ਨਹੀਂ ਪਣ ਥਣ ਕੇ ਲੋਕਾਂ ਦੀਆਂ ਨਜ਼ਰਾਂ ਵਿੱਚ ਚੜੀਦਾ। ਫਿਰ ਵੀ ਮੈਨੂੰ ਤੂੰ ਬਹੁਤ ਯਾਦ ਆਇਆ। ਕਿੱਡੀ ਬੇਵਕੂਫ ਆ ਨਾ ਮੈਂ। ਠੀਕ ਆ, ਠੀਕ ਹੀ ਤਾਂ ਕਹਿੰਦੀ ਸੀ ਤੇਰੀ ਮਾਂ ਕਿ ਤੂੰ ਤਾਂ ਮੇਰਾ ਕੋਈ ਪਿਛਲੇ ਜਨਮ ਦਾ ਵੈਰੀ ਸੀ ਜਿਹੜਾ ਸਾਰੀ ਉਮਰ ਦਾ ਝੋਰਾ ਲਾ ਕੇ ਕਿਧਰੇ ਤੁਰ ਗਿਆ ਏ। ਖਬਰੇ ਉੱਥੇ ਤੂੰ ਸੁਖੀ ਵੱਸ ਰਿਹਾ ਹੋਏ। ਖਬਰੇ ਤੂੰ ਕੌਣ ਸੈਂ, ਕਿਹੋ ਜਿਹਾ ਸੈਂ? ਖਬਰੇ ਤੂੰ ਕਿੱਧਰ ਚਲਾ ਗਿਆ ਏ? ਬਸ ਇਹੀ ਮੈਨੂੰ ਪਤਾ ਏ ਕਿ ਤੂੰ ਕਦੇ ਨਹੀਂ ਆਉਣਾ, ਤੇਰੇ ਬੋਲ ਮੈਂ ਕਦੇ ਨਹੀਂ ਸੁਣਨੇ। ਪਰ ਫਿਰ ਵੀ ਮੈਂ ਤੈਨੂੰ ਉਡੀਕਦੀ ਰਹਿੰਦੀ ਹਾਂ, ਭਾਲਦੀ ਰਹਿੰਦੀ ਹਾਂ। ਤੇਰੇ ਵਿੱਚੋਂ ਮੈਂ ਕਿਸੇ ਖੁਸ਼ੀ ਦੀ ਰੇਖਾ ਉੱਗੜਦੀ ਤੱਕੀ ਸੀ, ਜ਼ਿੰਦਗੀ ਦਾ ਕੋਈ ਗੀਤ ਖੂੰਜਦਾ ਸੁਣਿਆ ਸੀ ਤੇ ਅੱਜ ਦੀਆਂ ਛੋਪਾਂ ਭਰੀ ਜ਼ਿੰਦਗੀ ਤੋਂ ਦੂਰ ਨੱਸ ਜਾਣ ਲਈ ਮੈਂ ਤੇਰਾ ਸਾਥ ਭਾਲਦੀ ਹਾਂ। ਪਰ ਨਹੀਂ, ਜੇ ਮੈਂ ਬਹੁਤ ਸੁਖੀ ਵੀ ਹੁੰਦੀ ਤੂੰ ਤਾਂ ਮੈਨੂੰ ਫਿਰ ਵੀ ਯਾਦ ਆਇਆ ਕਰਨਾ ਸੀ, ਕਿਉਂਕਿ ਇੱਕ ਰਾਤ ਮੈਂ ਤੈਨੂੰ ਕਿਵੇਂ ਦੱਸਾਂ ਕਿ ਤੇਰੇ ਨਾਲ ਮੇਰੀ ਇੱਕੋ ਰਾਤ ਦੀ ਸਾਂਝ ਨੇ ਮੇਰੀਆਂ ਸਭ ਰਾਤਾਂ ਵੀਰਾਨ ਕਰ ਦਿੱਤੀਆਂ ਨੇ ਤੇ ਅੱਜ ਵੀ ਜਦੋਂ ਮੈਨੂੰ ਯਾਦ ਨਹੀਂ ਕਿ ਤੂੰ ਕਿਹੋ ਜਿਹਾ ਸੈਂ, ਤੇਰੇ ਨਕਸ਼ ਕਿਹੋ ਜਿਹੇ ਸਨ ਤੇ ਇਹ ਵੀ ਯਾਦ ਨਹੀਂ ਕਿ ਉਸ ਰਾਤ ਤੂੰ ਮੈਨੂੰ ਕੀ ਆਖਿਆ ਸੀ, ਤੂੰ ਮੈਨੂੰ ਕਿਵੇਂ ਬੁਲਾਇਆ ਸੀ,
ਮੈਨੂੰ ਯਾਦ ਏ ਤੇ ਮੈਨੂੰ ਯਾਦ ਏ ਉਹ ਰਾਤ। ਕਾੜ ਕਰਕੇ ਵੱਜੀ ਚਪੇੜ ਨੇ ਸੰਮੀ ਨੂੰ ਚੁਕੰਨੀ ਕਰ ਦਿੱਤਾ। ਉਸਨੇ ਦੇਖਿਆ ਕਿ ਸੂਰਜ ਢਲ ਕੇ ਆਥਣ ਤੇ ਆਥਣ ਤੋਂ ਮੁੜ ਰਾਤ ਹੋ ਗਈ ਏ। ਚੁੱਲ੍ਹੇ ਤੇ ਪਈ ਦਾਲ ਸੜ ਚੁੱਕੀ ਸੀ। ਚੌਣਿਓਂ ਆਈ ਗਊ ਵੱਛੇ ਨੂੰ ਚੁੰਘਾ ਕੇ ਸੰਨੀ ਖਾਣ ਜਾ ਲੱਗੀ ਸੀ। ਆਟੇ ਵਾਲੀ ਪਰਾਤ ਕੁੱਤਿਆਂ ਨੇ ਚੱਟ ਚੱਟ ਕੇ ਸਾਫ਼ ਕਰ ਦਿੱਤੀ ਸੀ, ਪਰ ਉਹ ਆਪਣੇ ਮਰ ਚੁੱਕੇ ਪਤੀ ਦਾ ਸੋਹਣੀ ਮਹੀਵਾਲ ਦਾ ਕਿੱਸਾ ਹੱਥ 'ਚ ਫੜੀ ਉਂਦੀ ਪਈ ਪਤਾ ਨਹੀਂ ਕਦੋਂ ਦੀ ਬੈਠੀ ਸੋਚੀ ਜਾ ਰਹੀ ਸੀ। ਇਹ ਸਾਲੀ ਸਾਰਾ ਦਿਨ ਅੱਖਾਂ ਸੁਜਾਈ ਰੱਖਦੀ ਏ, ਕੋਈ ਆਉਂਦਾ ਹੋਊ ਇਹਨੂੰ ਪਿਛਲਾ ਯਾਦ, ਨਿਕਲ ਜਾ ਮੇਰੇ ਘਰੋਂ। ਡਿਡਰਿਆਂ ਵਾਂਗ ਝਾਕਦੀ ਸੰਮੀ ਨੂੰ ਦੋ ਚਾਰ ਧੱਕੇ ਧੌਲੇ ਮਾਰ ਕੇ ਉਸਦੇ ਹੁਣ ਵਾਲੇ ਪਤੀ ਨੇ ਬੂਹਿਓਂ ਬਾਹਰ ਕੱਢ ਕੇ ਪਾਰ ਅੜਾ ਲਿਆ। ਉਹ ਵੀ ਇੱਕ ਰਾਤ ਸੀ ਤੇ ਇਹ ਵੀ ਇੱਕ ਰਾਤ ਸੀ। ਬੰਦ ਬੂਹੇ ਅੱਗੇ ਗੋਡਿਆਂ ਵਿੱਚ ਸਿਰ ਦਈ ਰੋਂਦੀ ਸੰਮੀ ਨੇ ਸੋਚਿਆ।

ਦਲੀਪ ਕੌਰ ਟਿਵਾਣਾ ਜੀ ਦੀ ਇੱਕ ਹੋਰ ਕਹਾਣੀ ਦੀ ਸਾਂਝ ਪਾਵਾਂਗੀ। ਇਸ ਕਹਾਣੀ ਦਾ ਨਾਮ ਹੈ ਕੌਣ ਦਿਲਾਂ ਦੀਆਂ ਜਾਣੀ। ਵੀਰਾ 2 ਸਾਲ ਵਿੱਚ ਇਸੇ ਦਫ਼ਤਰ ਵਿੱਚ ਕੰਮ ਕਰ ਰਹੀ ਸੀ। ਖਾਮੋਸ਼ ਗੰਭੀਰ ਵੀਰਾ ਦੇ ਵਕਤ ਸਿਰ ਦਫ਼ਤਰ ਆਉਂਦੀ ਅਤੇ ਸਾਰਾ ਦਿਨ ਕੰਮ ਲੱਗੀ ਰਹਿੰਦੀ, ਕਦੇ ਨਿਗਾਹ ਚੁੱਕ ਕੇ ਆਲੇ ਦੁਆਲੇ ਨਾ ਤੱਕਦੀ। ਲੋਕ ਉਸਦਾ ਧਿਆਨ ਖਿੱਚਣ ਲਈ ਕਈ ਵਾਰੀ ਉੱਚੀ ਉੱਚੀ ਹੱਸਦੇ ਗੱਲਾਂ ਕਰਦੇ, ਪਰ ਉਹ ਅਹਿਲ ਅਡੋਲ ਆਪਣੇ ਕੰਮ ਲੱਗੀ ਰਹਿੰਦੀ। ਆਥਣ ਨੂੰ ਘਰ ਜਾਣ ਤੋਂ ਪਿੱਛੋਂ ਕਦੇ ਕਿਸੇ ਨੇ ਉਸਨੂੰ ਬਾਹਰ ਨਹੀਂ ਦੇਖਿਆ ਸੀ, ਕਦੇ ਕਿਸੇ ਨੇ ਉਸਨੂੰ ਬਾਜ਼ਾਰ ਸਿਨੇਮਾ ਵਿੱਚ ਨਹੀਂ ਦੇਖਿਆ। ਕਿਸੇ ਦੇ ਘਰ ਜਾਂਦੀ ਉਹ ਨਹੀਂ ਸੀ, ਉਹਦੇ ਘਰ ਵੀ ਕਦੇ ਕੋਈ ਜਾਂਦਾ ਨਹੀਂ ਤੱਕਿਆ ਸੀ। ਇਕੱਲੀ ਬੈਠੀ ਉਹ ਢੇਰਾਂ ਦੇ ਢੇਰ ਕਿਤਾਬਾਂ ਪੜ੍ਹਦੀ ਰਹਿੰਦੀ, ਕਦੇ ਤਸਵੀਰਾਂ ਬਣਾਉਣ ਲੱਗ ਜਾਂਦੀ, ਜਾਂ ਧਾਗਿਆਂ ਨਾਲ ਸਿਰਹਾਣਿਆਂ ਮੇਜ਼ਪੋਸ਼ਾਂ ਅਤੇ ਬੇਲ ਬੂਟੇ ਕੱਢਦੀ ਰਹਿੰਦੀ। ਦਫ਼ਤਰ ਉਹ ਜਦੋਂ ਜਾਂਦੀ ਸਾਦੇ ਜਿਹੇ ਕੱਪੜਿਆਂ ਵਿੱਚ, ਸਾਊ ਜਿਹਾ ਉਹਦਾ ਮੂੰਹ ਗੁਸਤਾਖ ਤੋਂ ਗੁਸਤਾਖ ਨਜ਼ਰਾਂ ਨੂੰ ਵੀ ਖਾਮੋਸ਼ ਕਰ ਦਿੰਦਾ। ਕਦੇ ਹੱਸਦੀ ਉਹ ਕਿਸੇ ਨੇ ਤੱਕੀ ਨਹੀਂ ਸੀ, ਕਦੇ ਰੋਈ ਉਹ ਹੈ ਹੀ ਨਹੀਂ ਸੀ। ਉਸਦੇ ਜਾਣੂ ਪਹਿਚਾਣੂ ਦੱਸਦੇ, ਬੜੀ ਸਲੀਕੇ ਵਾਲੀ ਕੁੜੀਏ, ਬੜੀ ਸੱਭਿਅ ਕੁੜੀਏ। ਉਹਦੀ ਸੰਨਿਆਸਣਾ ਵਾਲੀ ਜ਼ਿੰਦਗੀ ਦਾ ਇੱਕ ਰਾਤ ਸੀ। ਬਚਪਨ ਵਿੱਚ ਉਹਦਾ ਵਿਆਹ ਹੋਇਆ, ਬਰਾਤ ਵਾਪਸ ਜਾ ਰਹੀ ਸੀ ਕਿ ਮੋਟਰ ਟਰੱਕ ਨਾਲ ਟਕਰਾ ਗਈ, ਦੁਲਹਾ ਮਰ ਗਿਆ, ਪਰ ਵੀਰਾਂ ਨੂੰ ਕੋਈ ਬਹੁਤੀਆਂ ਸੱਟਾਂ ਨਹੀਂ ਲੱਗੀਆਂ। ਚੰਦਰੀ ਨਹਿਸ਼ ਅਤੇ ਕੁਲੱਖਣੀ ਆਖ ਡੋਲੀ ਰਾਹ ਚੋਂ ਹੀ ਮੋੜ ਦਿੱਤੀ ਗਈ, ਰੰਗਲੇ ਕੱਪੜੇ ਉੱਤਰ ਗਏ, ਮਹਿੰਦੀ ਰੰਗੇ ਹੱਥਾਂ ਉੱਤੇ ਘੋਰ ਕਾਲਖ ਪਸਰ ਗਈ। ਪਮੱਤਰੀ ਉਹ ਤੱਕਦੀ, ਇਹ ਕੀ ਹੋ ਗਿਆ। ਹੌਲੀ ਹੌਲੀ ਉਸਨੂੰ ਆਪਣੀ ਜ਼ਿੰਦਗੀ ਦੀ ਦਸ਼ਾ ਦਾ ਅਨੁਭਵ ਹੋਣ ਲੱਗਿਆ। ਬਚਪਨ ਵਿਸਰ ਗਿਆ ਅਤੇ ਉਸਨੇ ਕਿਤਾਬਾਂ ਚੁੱਕ ਲਈਆਂ, ਮੁੜ ਸਕੂਲ ਜਾਣ ਲੱਗ ਪਈ, ਸਕੂਲ ਤੋਂ ਕਾਲਜ ਆ ਗਿਆ ਅਤੇ ਪੜ੍ਹ ਕੇ ਉਹ ਨੌਕਰ ਹੋ ਗਈ। ਜ਼ਿੰਦਗੀ ਦੀ ਕੋਈ ਖੁਸ਼ੀ ਉਸਨੇ ਤੱਕੀ ਨਹੀਂ ਸੀ, ਜ਼ਿੰਦਗੀ ਦੀ ਕੋਈ ਆਸ ਉਸ ਲਈ ਬਚੀ ਨਹੀਂ ਸੀ, ਫਿਰ ਵੀ ਉਹ ਜੀ ਰਹੀ ਸੀ। ਕਈ ਵਾਰ ਉਹ ਸੋਚਦੀ, ਮੈਂ ਕਾਹਦੇ ਲਈ ਜੀ ਰਹੀ ਸੀ। ਪਰ ਫਿਰ ਉਸਨੂੰ ਯਾਦ ਆ ਜਾਂਦਾ, ਜਿਫਤੂ ਰਾਖੇ ਤੈ ਰਹਿਣਾ। ਇਸ ਤੁਕ ਨੂੰ ਉਹ ਮਨ ਵਿੱਚ ਕਈ ਵਾਰ ਦੁਹਰਾਉਂਦੀ ਤੇ ਸ਼ਾਂਤੀ ਜਿਹੀ ਅਨੁਭਵ ਕਰਦੀ। ਉਮਰ ਭਾਵੇਂ ਅਜੇ ਛੋਟੀ ਸੀ, ਪਰ ਇੱਕ ਠਰੰਮਾ ਉਹਦੇ ਸੁਭਾਅ, ਉਹਦੀਆਂ ਆਦਤਾਂ ਅਤੇ ਉਹਦੀ ਬੋਲਚਾਲ ਵਿੱਚ ਆ ਗਿਆ ਸੀ। ਜ਼ਿੰਦਗੀ ਦਾ ਰੋਮਾਂਸ ਉਸ ਲਈ ਇੱਕ ਹਾਸੋ ਹੁਣੀ ਗੱਲ ਬਣ ਕੇ ਰਹਿ ਗਿਆ ਸੀ। ਫਿਰ ਇੱਕ ਦਿਨ ਆਇਆ, ਦਫ਼ਤਰ ਵਿੱਚ ਕੁਝ ਬਦਲੀਆਂ ਹੋਈਆਂ, ਕੁਝ ਬੰਦੇ ਗਏ ਅਤੇ ਕੁਝ ਆਏ। ਆਉਣ ਵਾਲਿਆਂ ਵਿੱਚ ਇੱਕ ਮੂੰਹ ਅਜਿਹਾ ਸੀ ਜਿਸ ਨੂੰ ਉਹਨੇ ਤੱਕਿਆ ਅਤੇ ਬਸ ਤੱਕਦੀ ਰਹਿ ਗਈ। ਫਿਰ ਉਸਨੇ ਘਬਰਾ ਕੇ ਨਜ਼ਰਾਂ ਨੀਵੀਆਂ ਪਾ ਲਈਆਂ, ਮੁੜ ਉਸਨੇ ਉਤਾਂਹ ਨਾ ਤੱਕਿਆ। ਪਰ ਝੁਕੀਆਂ ਪਲਕਾਂ ਅੱਗੇ ਵੀ ਹਰਜੀਤ ਦੀ ਮਿੱਠੀ ਜਿਹੀ ਸ਼ਕਲ ਮੁੜ ਮੁੜ ਆੜ ਖਲੋਂਦੀ। ਉਹਦੀ ਆਵਾਜ਼ ਸੁਣ ਕੇ ਟਾਈਪ ਕਰਦੀਆਂ ਉਹਦੀਆਂ ਉਂਗਲਾਂ ਕੰਬ ਜਾਂਦੀਆਂ ਅਤੇ ਲਫ਼ਜ਼ ਭੁੱਲ ਭੁੱਲ ਜਾਂਦੇ। ਜਦੋਂ ਕਦੇ ਉਹ ਕੋਲੋਂ ਦੀ ਲੰਘਦਾ, ਉਹ ਨੀਵੀਂ ਪਾਈ ਰੱਖਦੀ, ਪਰ ਦਿਲ ਉਹਦੇ ਦੀ ਧੜਕਣ ਹਰਜੀਤ ਦੇ ਕਦਮ ਚਾਪ ਨੂੰ ਵੱਲ ਵੱਲ ਜਾਂਦੀ। ਵੀਰਾਂ ਨੂੰ ਲੱਗਿਆ ਜਿਵੇਂ ਹਰਜੀਤ ਦੀਆਂ ਝੀਲਾਂ ਵਰਗੀਆਂ ਮੋਟੀਆਂ ਮੋਟੀਆਂ ਅੱਖਾਂ ਵਿੱਚ ਉਹਦੀ ਸਾਰੀ ਦੀ ਸਾਰੀ ਆਤਮਾ ਡੁੱਬ ਗਈ ਹੁੰਦੀ ਏ, ਅਤੇ ਉਹਨੂੰ ਖਿਆਲ ਆ ਕੇ ਇਹ ਖਿਆਲ ਕਰਕੇ ਉਸਨੂੰ ਇੱਕ ਕੰਬਣੀ ਜਿਹੀ ਆ ਜਾਂਦੀ। ਉਹ ਬੜਾ ਹੀ ਘਬਰਾਈ, ਉਹਨੂੰ ਆਪਣੇ ਆਪ ਕੋਲੋਂ ਡਰ ਆਉਣ ਲੱਗਿਆ। ਉਹ ਆਪਣੇ ਆਪ ਨੂੰ ਕੋਸਣ ਲੱਗੀ ਕਿ ਆਖਿਰ ਇਹ ਸਭ ਕਿਉਂ, ਉਹ ਆਪਣੇ ਆਪ ਕੋਲੋਂ ਪੁੱਛਦੀ। ਹੁਣ ਉਹਨੂੰ ਆਪਣੇ
ਪਤੀ ਦੇ ਅਣਦੇਖੇ ਮੂੰਹ ਦਾ ਖਿਆਲ ਆਇਆ। ਜੇ ਕਦੇ ਤੂੰ ਜਾਣ ਸਕਦੋ ਕਿ ਔਰਤ ਸਹਾਰਾ ਢੂੰਡਦੀ ਏ, ਮੈਂ ਕਿਵੇਂ ਜੀਵਾਂ, ਉਹ ਸੋਚਦੀ। ਕੋਈ ਹੋਵੇ ਜਿਹਦੇ ਲਈ ਮੈਂ ਘਰ ਸਜਾਵਾਂ, ਰੋਟੀ ਪਕਾਵਾਂ ਤੇ ਪਤਾ ਨਹੀਂ ਕੀ ਕੁਛ। ਬੌਧਿਕ ਸਾਹਿਤ ਅਤੇ ਧਾਰਮਿਕ ਸਾਹਿਤ ਹੁਣ ਉਸਨੂੰ ਵਿਚਾਰ ਨਹੀਂ ਸੀ ਸਕਦੇ। ਪੂਜਾ ਪਾਠ ਵਿੱਚ ਉਹਦਾ ਮਨ ਉੱਖੜ ਉੱਖੜ ਜਾਂਦਾ ਤੇ ਉਹਦਾ ਦਿਲ ਕਰਦਾ ਕਿ ਕਿੱਧਰੇ ਰੋਹੀ ਚੜ ਜਾਵੇ ਜਾਂ ਆਪਣੀ ਕੁਛ ਮਾਰ ਲਈ, ਜਾਂ ਫਿਰ ਉਹੋ ਜਿਹੀਆਂ ਕਿਤਾਬਾਂ ਪੜ੍ਹਦੀ ਰਹੀ ਜਿਨ੍ਹਾਂ ਵਿੱਚ ਦੁੱਖਾਂ ਦਰਦਾਂ ਦੀਆਂ ਹੀ ਗੱਲਾਂ ਕੀਤੀਆਂ ਹੋਣ। ਪਹਿਲਾਂ ਵਰਗੀ ਸ਼ਾਂਤੀ ਵੀ ਹੁਣ ਉਹਦੇ ਚਿਹਰੇ 'ਚ ਨਹੀਂ ਦਿਸਦੀ ਸੀ, ਸਗੋਂ ਇਉਂ ਲੱਗਦਾ ਸੀ ਜਿਵੇਂ ਪੀੜ ਦੀ ਪਹਿਚਾਣ ਨਾਲ ਉਸਦੇ ਨਕਸ਼ ਵੀ ਪੰਗਰ ਗਏ ਹੋਣ। ਫਿਰ ਇੱਕ ਦਿਨ ਨਵਾਂ ਆਇਆ ਉਹ ਬੰਦਾ ਕੋਈ ਕਾਗਜ਼ ਟਾਈਪ ਕਰਾਉਣ ਲਈ ਉਹਦੇ ਕੋਲ ਆਇਆ। ਉਹਦੇ ਮੂੰਹ ਵੱਲ ਤੱਕਦਿਆਂ ਉਸਨੂੰ ਸਾਰੀ ਦੁਨੀਆ ਵਿਸਰ ਗਈ, ਆਲਾ ਦੁਆਲਾ ਵਿਸਰ ਗਿਆ, ਆਪਣਾ ਆਪ ਵਿਸਰ ਗਿਆ ਤੇ ਉਹਨੂੰ ਸੁਣਾਈ ਹੀ ਨਾ ਦਿੱਤਾ ਕਿ ਉਹ ਕੀ ਆਖ ਰਿਹਾ ਏ। ਜਦੋਂ ਉਹ ਚਲਾ ਗਿਆ ਉਹ ਹੈਰਾਨ ਸੋਚ ਰਹੀ ਸੀ ਕਿ ਮੇਰੇ ਕੋਲੋਂ ਕੀ ਕੰਮ ਆਇਆ ਸੀ। ਰੋਣ ਹੋਈ ਉਹ ਬੜੀ ਹੀ ਸੋਹਣੀ ਦਿਖ ਰਹੀ ਸੀ, ਜਿਵੇਂ ਪੱਥਰ ਦੀ ਮੂਰਤੀ ਵਿੱਚ ਕਿਸੇ ਨੇ ਜੀਵਨ ਰੋਂ ਭਰ ਦਿੱਤੀ ਹੋਵੇ। ਦਫ਼ਤਰ ਉਹ ਅੱਗੇ ਵੀ ਵਕਤ ਸਿਰ ਪਹੁੰਚ ਜਾਂਦੀ ਸੀ, ਪਰ ਹੁਣ ਜਿਵੇਂ ਦਫ਼ਤਰ ਜਾਣ ਦੇ ਵਕਤ ਨੂੰ ਉਹ ਉਡੀਕਦੀ ਰਹਿੰਦੀ। ਕਈ ਵਾਰ ਤਾਂ ਕਾਫ਼ੀ ਚਿਰ ਪਹਿਲਾਂ ਹੀ ਦਫ਼ਤਰ ਪਹੁੰਚ ਜਾਂਦੀ। ਕੱਪੜੇ ਅੱਗੇ ਵੀ ਉਹ ਮਾੜੇ ਨਹੀਂ ਸੀ ਪਾਉਂਦੀ, ਪਰ ਹੁਣ ਉਹਨਾਂ ਦੀ ਬਣਤਰ ਅਤੇ ਰੰਗਾਂ ਦਾ ਖਾਸ ਖਿਆਲ ਰੱਖਿਆ ਹੁੰਦਾ ਅਤੇ ਕਈ ਵਾਰ ਤਾਂ ਉਹਦਾ ਦਿਲ ਕਰਦਾ ਕਿ ਵਿਆਹੀਆਂ ਹੋਈਆਂ ਵਰਗੇ ਨਾ ਸਹੀ, ਉਹ ਕੁਆਰੀਆਂ ਕੁੜੀਆਂ ਵਰਗੇ ਹੀ ਗੂੜੇ ਰੰਗਾਂ ਦੇ ਕੱਪੜੇ ਪਾ ਲਏ। ਬਿੰਦੀ ਤਾਂ ਉਹਨੇ ਕਈ ਵਾਰ ਲਾ ਕੇ ਮਿਟਾ ਛੱਡਣੀ। ਲੰਮੇ ਲੰਮੇ ਵਾਲਾਂ ਵਿੱਚ ਹੁਣ ਕਈ ਵਾਰ ਉਹ ਫੁੱਲ ਵੀ ਲਗਾ ਲੈਂਦੀ, ਪਰ ਫਿਰ ਵੀ ਕਿਸੇ ਸ਼ੋਖੀ ਦਾ ਪ੍ਰਭਾਵ ਉਹਦੇ 'ਤੇ ਨਹੀਂ ਪਿਆ। ਚਿਹਰੇ ਉਹਦੇ ਤੋਂ ਅਜੇ ਵੀ ਇੱਕ ਕੁਆਰੀ ਹਯਾ ਟਪਕਦੀ ਰਹਿੰਦੀ। ਇੱਕ ਦਿਨ ਨਾਲ ਦੇ ਕਮਰੇ ਵਿੱਚ ਬੈਠੇ ਦਫ਼ਤਰ ਦੇ ਕੁਝ ਬੰਦੇ ਚਾਹ ਪੀ ਰਹੇ ਸਨ। ਉਹਨੇ ਸੁਣਿਆ ਕਿ ਉਹਦਾ ਨਾਂ ਲੈ ਕੇ ਉਹਨਾਂ ਨੇ ਕੋਈ ਕੋਝਾ ਜਿਹਾ ਮਖੌਲ ਕੀਤਾ। ਉਹ ਵਿਅੰਗ ਨਾਲ ਮੁਸਕੁਰਾਈ ਕਿ ਕੁੱਲੀ ਗੁੱਲੀ ਦੇ ਗਧੀ ਗੇੜੇ ਵਿੱਚ ਫਾਥੇ ਇਹ ਲੋਕ ਜ਼ਿੰਦਗੀ ਦੀਆਂ ਬਰੀਕੀਆਂ, ਕੋਮਲਤਾਵਾਂ, ਡੂੰਘਾਈਆਂ ਤੇ ਧੁਰ ਅੰਤਰ ਆਤਮਾ ਦੇ ਸੋਚਾਂ ਤੋਂ ਅਣਜਾਣ ਭਲਾ ਕੋਚੇ ਲੋਕ ਮਖੌਲ ਨਹੀਂ ਕਰਨਗੇ ਤੇ ਹੋਰ ਕੀ ਕਰਨਗੇ। ਪਰ ਜਦੋਂ ਕਮਰੇ ਤੋਂ ਬਾਹਰ ਆਉਂਦਿਆਂ ਹੀ ਉਹਨਾਂ ਵਿੱਚ ਹਰਜੀਤ ਵੀ ਦੇਖਿਆ ਤੇ ਉਹਦਾ ਮੂੰਹ ਇਕਦਮ ਲੈ ਗਿਆ। ਉਸ ਦਿਨ ਉਹ ਕੰਮ ਨਾ ਕਰ ਸਕੀ ਤੇ ਘਰ ਆ ਗਈ। ਪਤਾ ਨਹੀਂ ਕਿਉਂ ਅੱਜ ਉਸਦਾ ਰੱਜ ਕੇ ਰੋਣ ਨੂੰ ਦਿਲ ਕੀਤਾ। ਭਾਵੇਂ ਦੋ ਬੋਲ ਵੀ ਉਸਨੇ ਕਦੀ ਹਰਜੀਤ ਨਾਲ ਸਾਂਝੇ ਨਹੀਂ ਸਨ ਕੀਤੇ, ਫਿਰ ਵੀ ਉਸਨੂੰ ਵਿਸ਼ਵਾਸ ਸੀ ਕਿ ਉਹ ਉਹਦੇ ਲਈ ਇੰਜ ਨਹੀਂ ਸੋਚ ਸਕਦਾ। ਰਾਤ ਵੀ ਸਾਰੀ ਦੀ ਸਾਰੀ ਉਸਨੇ ਪਾਸੇ ਪਰਤਦਿਆਂ ਅੱਖਾਂ ਥਾਣੀ ਲੰਘਾ ਛੱਡੀ ਤੇ ਉਹਦੇ ਸਾਰੇ ਜਿਸਮ ਵਿੱਚੋਂ ਤਰਾਟਾਂ ਉੱਠ ਰਹੀਆਂ ਸਨ। ਉਸਦਾ ਦਿਲ ਕਰੇ ਕਿ ਸਾਹਮਣੇ ਪਹਾੜ ਦੀ ਬਰਫ਼ ਲੱਦੀ ਕਿਸੇ ਚੋਟੀ ਤੋਂ ਕਿਸੇ ਡੂੰਘੀ ਖੱਡ ਵਿੱਚ ਛਲਾਂਗ ਲਗਾ ਦੇਵੇ। ਜਿਵ ਤੂੰ ਰੱਖੇ ਤਿਵ ਰਹਿਣਾ ਦੇ ਲਫ਼ਜ਼ ਵੀ ਅੱਜ ਸ਼ਾਂਤੀ ਨਹੀਂ ਦੇ ਰਹੇ ਸਨ। ਉਹ ਸੋਚ ਰਹੀ ਸੀ ਕਿ ਜੇ ਤੂੰ ਆਪਣੀ ਮਰਜ਼ੀ ਅਨੁਸਾਰ ਹੀ ਰੱਖਣਾ ਹੈਗਾ ਏ ਤੇ ਸਾਨੂੰ ਆਪਣੀ ਚੋਣ ਪਸੰਦੀ ਲਈ ਦਿਮਾਗ ਤੇ ਦਿਲ ਕਿਉਂ ਦਿੰਨਾ ਏ। ਸਾਰੀ ਦੀ ਸਾਰੀ ਰਾਤ ਹਰਜੀਤ ਉਸਦੀ ਕਲਪਨਾ ਵਿੱਚ ਘੁੰਮਦਾ ਰਿਹਾ, ਜਿਵੇਂ ਕਹਿੰਦਾ ਹੋਵੇ, ਮੈਂ ਤੇਰਾ ਕੌਣ ਆ ਜੋ ਤੂੰ ਮੇਰੇ ਲਈ ਇੰਜ ਸੋਚ ਰਹੀ ਏ। ਚੱਲੀਏ ਪਰ ਸ਼ਾਮਿਆਂ ਨਾਲ ਮੋਹ ਨਹੀਂ ਪਾਈਦਾ, ਇਹ ਸਥਾਈ ਨਹੀਂ ਹੁੰਦੇ। ਤੈਨੂੰ ਉੱਥੇ ਹੀ ਖੜੋਤੀ ਨੂੰ ਛੱਡ ਕੇ ਅਗਾਂਹ ਤੁਰਾ ਜਾਣਾ ਹੋਇਆ। ਵਾਰ ਵਾਰ ਵੀਰਾਂ ਦੀਆਂ ਮੋਟੀਆਂ ਮੋਟੀਆਂ ਅੱਖਾਂ ਕੰਢਿਆਂ 'ਤੇ ਕਿਰਪਾ ਆਉਂਦੀਆਂ ਤੇ ਉਹ ਸੋਚਦੀ, ਮੈਂ ਜਾਣਦੀ ਹਾਂ ਜ਼ਿੰਦਗੀ ਦੇ ਹਰ ਖੁਸ਼ੀ ਮੇਰੇ ਲਈ ਵਰਚੇਤੇ ਤੇ ਪਰ ਕੁਝ ਵੀ ਤਾਂ ਮੈਂ ਤੇਰੇ ਕੋਲੋਂ ਨਹੀਂ ਮੰਗਦੀ।
बस एक झूठी जही तसली ढूंढती हाँ कि मैं अकारथ ही नहीं जी रही, अपने आप नूं धोखा दे लेना चाहनी हाँ। खैर तेरे ते मेरे मैनू कोई गिला नहीं, क्योंकि दफ्तर विच बैठी टाइप ते दबा दब उंगलियां चलाउंदी एक मशीन वर्गी कुड़ी तो वध तू मैनू नहीं जानता। मैं अनेक रातां दी एकांत विच तेरा मूँह चितरिया, उनू अपनियां औखां दसियां, उनू उलांबे दित्ते, उहदे ते निहोरे कीते, उहदे नाल निक्कियां निक्कियां मिठियां मिठियां गल्लां कीतियां ते डूंगियां सांझां पा लईयां। ते तैनू तां इसदा कोई चित चेता भी नहीं हो सकता, इसे करके अज मखौल करन वालियां विच तैनू भी देख के मैनू इहों लगा जिवें कोई चीज मैनू लूंदी लंघ गई होवे। फिर उन्हों ख्याल आया, कहिंदे ने ना दिलां नू दिलां दे राह हुंदे ने, किसे नू इत्थे याद करो ते कोहां दूर बैठे नू छिक्कां आउण लग पैंदियां ने। ते तूं तां खैर कि तैनू कदे भी मेरा ख्याल नहीं आउंदा। इंज ही दिन महीने लंघते गए, बेध्याने ही उसदे बोलां विच, उहदी चाल विच, उसदियां हरकतां विच ते उसदी तकनी विच एक मिठापन आ गया सी। फिर एक दिन किसी ने दस्या कि हरजीत बीमार है। ਉਹ ਡਾਢੀ ਕਲਵਲ ਹੋਈ, ਕੋਈ ਉਸਦੀ ਗੱਲ ਕਰਦਾ ਉਹ ਉੜ ਉੜ ਕੇ ਸੁਣਦੀ, ਪਰ ਕਿਸੇ ਕੋਲੋਂ ਉਹ ਉਹਦਾ ਹਾਲ ਪੁੱਛੇ ਇੰਨੀ ਹਿੰਮਤ ਨਾ ਪਈ। ਦਿਨ ਢਲਿਆ ਤੇ ਥੋੜ੍ਹੇ ਹਨੇਰੇ ਹੋਏ, ਉਹ ਹਰਜੀਤ ਦੇ ਘਰ ਵੱਲ ਗਈ, ਪਰ ਕੋਲ ਜਾ ਕੇ ਮੁੜ ਮੁੜ ਉਹ ਬੂਹੇ ਵੱਲ ਤੱਕਦੀ, ਰੁਕਦੇ ਰੁਕਦੇ ਕਦਮਾਂ ਨਾਲ ਉੱਪਰ ਤਾਈ ਤੇ ਸਾਰੀ ਰਾਤ ਉਹਨੇ ਤਰਲੋ ਮੱਛੀ ਹੁੰਦਿਆਂ ਆਪਣੇ ਰੱਬ ਨੂੰ ਧਿਆਉਂਦਿਆਂ ਲੰਘਾ ਛੱਡੀ। ਤਿੰਨ ਚਾਰ ਦਿਨਾਂ ਮਗਰੋਂ ਜਦੋਂ ਹਰਜੀਤ ਦਫ਼ਤਰ ਆਇਆ, ਉਹਦੀਆਂ ਅੱਖਾਂ ਝੱਲੀਆਂ ਹੋ ਉੱਠੀਆਂ, ਉਹਦੀ ਖੁਸ਼ੀ ਦਾ ਪਾਰਾਵਾਰ ਨਹੀਂ ਸੀ। ਉਹਦੀਆਂ ਸੋਚਾਂ ਨੂੰ ਹੁਣ ਕੋਈ ਕੰਮ ਲੱਭ ਪਿਆ ਸੀ, ਉਹਦੀ ਜੀਵਨ ਰੌਂ ਪਰਤ ਪਈ ਸੀ। ਇਸ ਕਲਪਨਿਕ ਦੁਨੀਆ ਸਾਹਮਣੇ ਉਹਨੂੰ ਆਪਣੀ ਯਥਾਰਥਕ ਜ਼ਿੰਦਗੀ ਹੇਚ ਲੱਗਦੀ ਸੀ। ਉਹ ਹੁਣ ਰਾਤ ਨੂੰ ਉਡੀਕਦੀ ਰਹਿੰਦੀ, ਜਿਹੜੀ ਮਿੱਠੇ ਸੁਪਨੇ ਉਹਦੀਆਂ ਅੱਖਾਂ ਵਿੱਚ ਬਿਖੇਰ ਜਾਂਦੀ ਤੇ ਉਹਨੇ ਸੁਪਨਿਆਂ ਦਾ ਸਹਾਰਾ ਦਫ਼ਤਰ ਵਾਲਾ ਅਣਜਾਣ ਤੇ ਬੇਵਾਸਤਾ ਮੂੰਹ ਉਹਦਾ ਆਪਣਾ ਬਣ ਕੇ ਉਹਦੀ ਕਲਪਨਾ ਵਿੱਚ ਘੁੰਮਦਾ ਰਹਿੰਦਾ। ਫਿਰ ਇੱਕ ਦਿਨ ਆਇਆ ਕਿ ਦਫ਼ਤਰ ਵਿੱਚ ਅਚਾਨਕ ਸ਼ੋਰ ਮੱਚ ਗਿਆ ਕਿ ਹਰਜੀਤ ਨੂੰ ਪੁਲਿਸ ਫੜ ਕੇ ਲੈ ਗਈ ਏ। ਕਹਿੰਦੇ ਉਹਨੇ ਇੱਕ ਰਾਤ ਵਿੱਚ ਹੀ ਤਿੰਨ ਖੂਨ ਕਰ ਦਿੱਤੇ ਨੇ, ਪਿਸਤੌਲ ਤੇ ਖੂਨ ਨਾਲ ਲਿਬੜੇ ਕੱਪੜੇ ਉਹਦੇ ਕਮਰੇ ਵਿੱਚੋਂ ਮਿਲ ਗਏ ਹਨ। ਵੀਰਾਂ ਨੂੰ ਤਾਂ ਜਿਵੇਂ ਆਪਣੇ ਕੰਨਾਂ ਤੇ ਅਤਬਾਰ ਹੀ ਨਾ ਰਿਹਾ ਹੋਵੇ, ਉਹ ਸੋਚਦੀ। ਇੱਡੇ ਕੋਮਲ ਜੇ ਨਕਸ਼ਾਂ ਵਾਲਾ, ਇੱਡੇ ਨਿੱਘੇ ਨਿੱਘੇ ਬੋਲਾਂ ਵਾਲਾ ਭਲਾ ਕਿਸੇ ਦਾ ਕਾਤਲ ਕਿਵੇਂ ਹੋ ਸਕਦਾ ਏ? ਕਿਸੇ ਦੀ ਮੇਢੀ ਵਿੱਚ ਤਾਰੇ ਗੁੰਦਣ ਵਾਲਾ ਹੱਥ ਭਲਾ ਕਿਸੇ ਤੇ ਗੋਲੀਆਂ ਕਿਵੇਂ ਦਾਗ ਸਕੇ ਹੋਣਗੇ? ਨਹੀਂ ਨਹੀਂ, ਹਰਜੀਤ ਕਾਤਲ ਨਹੀਂ ਹੋ ਸਕਦਾ। ਹੇਠਲੀਆਂ ਕਚਹਿਰੀਆਂ ਵਿੱਚ ਮੁਕੱਦਮਾ ਉਸਦੇ ਵਿਰੁੱਧ ਤੁਰਦਾ ਰਿਹਾ ਤੇ ਤਿੰਨ ਮਹੀਨਿਆਂ ਪਿੱਛੋਂ ਸੈਸ਼ਨ ਜੱਜ ਪਾਸ ਜਾ ਪੁੱਜਾ। ਇਹ ਤਿੰਨ ਮਹੀਨੇ ਵੀਰਾਂ ਲਈ ਜੁਗਾਂ ਚੇਤੇ ਸਨ। ਉਹ ਉਸਦੇ ਮਨ ਚਾਹੇ ਮੂੰਹ ਲਈ ਤਰਸ ਗਈ ਸੀ, ਉਹਦੇ ਸੁਪਨਿਆਂ ਦਾ ਮੂੰਹ। ਉਸਨੂੰ ਕਿਧਰੇ ਵੀ ਝੋਲਾ ਨਾ ਪੈਂਦਾ, ਉਹ ਉੱਡ ਕੇ ਉਸਦੇ ਕੋਲ ਪਹੁੰਚਣਾ ਚਾਹੁੰਦੀ, ਚਿਹਲ ਦੀਆਂ ਸਖ਼ਤ ਸਿੱਖਾਂ ਨਾਲ ਆਪਣਾ ਮੱਥਾ ਪਟਕ ਲੈਣ ਲਾ ਉਹਦਾ ਦਿਲ ਕਰਦਾ। ਪਰ ਉਹ ਤਾਂ ਉਹਦੇ ਮੁਕੱਦਮੇ ਦਾ ਫੈਸਲਾ ਵੀ ਲੋਕਾਂ ਤੋਂ ਉੜਦਾ ਉੜਦਾ ਹੀ ਸੁਣਦੀ ਸੀ। ਉਹਦਾ ਹਰਜੀਤ ਦੀ ਮਾਂ ਨੂੰ ਮਿਲਣ ਨੂੰ ਡਾਢਾ ਦਿਲ ਕਰਦਾ। ਕੋਈ ਆ ਕੇ ਕਹੇ ਕਿ ਹਰਜੀਤ ਬੇਕਸੂਰ ਏ, ਉਹ ਬੇਗੁਨਾਹ ਏ, ਉਹ ਸੋਚਦੀ। ਪਰ ਸਿਵਾਏ ਅਰਦਾਸਾਂ ਕਰਨ ਦੇ ਜਾਂ ਰੋ ਲੈਣ ਦੇ ਉਹ ਕੁਝ ਨਾ ਕਰ ਸਕਦੀ।
आखिर एक दिन वह हौसला करके उसके घर चली गई। मां उस दिन उसने दसिया कि मैं हरजीत दे दफ्तर विच काम कर दिया। मां उहदी भुब्बा मार के रो पई, पुत भला किन्नू प्यारे नहीं हुंदे। फिर वीरां दा पंगरिया मूँह तक के उसदे हमदर्दी भरे बोल सुन के मां उस तों उहदी तों दसिया गया कि असली कातल उसका जवाई है। पर भैन का सुहाग कायम रखने लई हरजीत सब छुपा रहा है, पर देखी धीए गल ना करी किसी कोल। उहदी मां ने डाढ़े तरले नाल आख्या। वीरां ने डूंगा सा भरिया। हरजीत दियां मिठियां मिठियां सुपनियां लद्दियां ते धूप आउंदियां निरशल अखां उसी कल्पना विच समर्थक हो के साकार हो गईयां। मैं कहिंदी सां ना कि हरजीत कातल नहीं हो सकता। ए सोच के उसनू एक तसली महसूस होई। सवेरे आखरी पेशी है। वकील तो भावें 2000 रुपया लैके दिल्ली तो सद्या है, पर वह कहिंदा है मुकदमे विच तेरे कोई तोर नहीं है, ते नाले दूजे पासे वाले भी बड़े पैसे वाले बंदे आ। मां उहदी ने दस्या ते वीरां डूंघियां सोचां विच डुब गई। इन्ने नूं एक मंगता उहदे घर अग्गे आ खलोता। माई तेरे बच्चे जिउंदे रहण। उहने अलख जगाई ते भावें हरजीत दी मां मंगत्यां ते अग्गे बड़ा खिजा करदी सी कि चंगे भले ये हट्टे कट्टे मंगण तुर पैंदे ने, पर अज झट ही उठ के आठा पौन चली गई। मौका देख वीरां ने सामने अलमारी विच्चों हरजीत दी एक फोटो, एक टाई ते एक पेन चुक के कोट दी जेब विच पा ले। फिर मां उहदी दे घुट के गले मिल वह अपने घर तुर पई। अगले दिन कचहरी विच हरजीत का मुकदमा पेश होया। मां उहदी ने भावें बड़ा नामी वकील सद्या होया सी, पर फिर भी एक सहम सब दे दिलां ते सी। मूँह उड्डे हुए सन। हरजीत दे जाणू पहचाणू सब उत्थे पहुंचे हुए सन। उहदा पीला मूँह सब नू तूहा पा रहा सी। मां दे अथरू थमदे नहीं सन। वीरां भी उत्थे पहुंच गई। उहनू देख के लोग हैरान तां होए, पर उहदे बारे बहुता सोचण दी अज किसे नू वेल नहीं सी। मुकदमा शुरू होया, बहस होई, वकील चपटे, पर कुछ ना बनिया। जज ने मौत दा हुक्म सुना के कलम तोड़ दित्ती, पर उस वेले वीरां भीड़ नू चीरती हुई अगे वधी। हरजीत ने उहदे वल तकिया। वीरां दा मूँह पक उठिया। वह गवाहां दे कटहरे विच पहुंच गई। बोली, जज साहब, मैं बड़ा कोई जरूरी कुछ कहना चाहनी हाँ। मुजरम हरजीत बाबत चिट्टे कपड़ियां विच मूर्ति जही दे लुबौने चेहरे विल तकदिया जज ने पुछया। हाँ, वह ठरम्मे नाल बोली। कहो कहो, जज ने कहा ते सारी कचहरी विच मौत वर्गी खामोशी पसर गई। हरजीत हैरान होया, उहदे मूँह वल तक रहा सी। जज साहब, कातल ये नहीं, कातल कोई होर है। पर इसका सबूत? सबूत सबूत यही है कि जिस रात कतल होए हरजीत मेरे घर सी। इना आख के उसने घबरा के नजरां नीवियां पा लईयां। पर सवेरे पुलिस ने इसनू इसते अपने बिस्तरे विचों गिरफ्तार किया है। खून परे कपड़े भी इसे कमरे विचों मिले ने ते पिस्तौल भी, जज ने दलील दिती। मैं सवेर की गल नहीं करती जज साहब, रात की गल करती हाँ। कतल रात नूं 2 बजे हुए ते उस वेले यह मेरे घर सी। कपड़े? हाँ, वह इसते नहीं सन। इसते कपड़ियां दा मेच देख लो, वह जरूर वड्डे जां छोटे होणगे। कपड़ियां दी मुड़ शनाखत कीती गई। वह ठीक ही हरजीत दे माप दे नहीं सन। पर यह उस रात तेरे घर की करन गया सी? जज ने पुछया। ये सुन के वीरां दा रंग उड़ गया, पर थिड़क दी जबान नाल उसने कहा,
ਇਹਨੂੰ ਮੇਰੇ ਨਾਲ ਪਿਆਰ ਏ। ਅਸੀਂ ਕਿਵੇਂ ਮੰਨੀਏ ਕਿ ਠੀਕ ਉਸ ਰਾਹ ਤੇ ਤੇਰੇ ਘਰ ਸੀ? ਝੂਠ ਦੀ ਬਦਨਾਮੀ ਕਰਾਉਣ ਦਾ ਮੈਨੂੰ ਕੀ ਸ਼ੌਕ ਏ ਜੱਜ ਸਾਹਿਬ? ਉਹਨੇ ਤਲਖੀ ਨਾਲ ਆਖਿਆ ਕਿ ਇਹ ਕਾਫੀ ਨਹੀਂ ਕਿ ਮੈਂ ਖੁਦ ਕਹਿ ਰਹੀ ਹਾਂ ਕਿ ਉਸ ਰਾਹ ਤੇ ਮੇਰੇ ਘਰ ਸੁੱਤਾ ਸੀ ਤੇ ਸਵੇਰੇ ਮੂੰਹ ਹਨੇਰੇ ਹੀ ਉੱਠ ਕੇ ਚਲਾ ਗਿਆ ਸੀ। ਹਾਂ ਸੱਚ, ਉਸ ਦਿਨ ਇਸ ਦਾ ਪੈਨ ਟਾਈ ਮੇਰੇ ਘਰੇ ਹੀ ਪਏ ਹੋਏ ਨੇ, ਇੱਕ ਫੋਟੋ ਵੀ ਏ, ਪਰ ਉਹ ਤਾਂ ਇਹਨੇ ਮੈਨੂੰ ਬੜੀ ਦੇਰ ਦੀ ਦਿੱਤੀ ਹੋਈ ਏ। ਹਰਜੀਤ ਨੂੰ ਇਉਂ ਲੱਗਿਆ ਜਿਵੇਂ ਉਹ ਇੱਕ ਸੁਪਨਾ ਦੇਖ ਰਿਹਾ ਹੋਵੇ। ਸ਼ਾਇਦ ਮੈਨੂੰ ਫਾਂਸੀ ਚੜਾ ਦਿੱਤਾ ਗਿਆ ਏ ਤੇ ਇਹ ਮੌਤ ਤੋਂ ਮਗਰੋਂ ਦੀ ਦੁਨੀਆ ਏ। ਲੋਕੀ ਹੈਰਾਨ ਹੋਏ ਵੀਰਾਂ ਦੇ ਮੂੰਹ ਵੱਲ ਤੱਕ ਰਹੇ ਸਨ। ਚੱਜ ਸ਼ਸ਼ੋ ਪੰਜ ਵਿੱਚ ਪੈ ਗਿਆ। ਵੀਰਾਂ ਦੇ ਘਰੋਂ ਲਿਆਂਦੀ ਟਾਈ ਤੇ ਪੈਨ ਠੀਕ ਹੀ ਹਰਜੀਤ ਦੇ ਹੀ ਸਨ, ਪਰ ਮੁਜਰਮ ਨੇ ਇਸ ਬਾਰੇ ਤਾਂ ਕੁਝ ਵੀ ਨਹੀਂ ਦੱਸਿਆ। ਉਹ ਤਾਂ ਆਪਣਾ ਜੁਰਮ ਕਬੂਲ ਕਰ ਚੁੱਕਾ ਏ। ਜੱਜ ਨੇ ਵੀਰਾਂ ਨੂੰ ਸੰਬੋਧਨ ਕਰਕੇ ਕਿਹਾ, ਇਸੇ ਗੱਲ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਜੱਜ ਸਾਹਿਬ ਕਿ ਉਹ ਕਿੱਡਾ ਵਧੀਆ ਬੰਦਾ ਏ। ਮੈਨੂੰ ਬਦਨਾਮ ਹੁੰਦਿਆਂ ਦੇਖਣ ਦੀ ਥਾਂ ਉਹ ਆਪ ਮੌਤ ਕਬੂਲ ਕਰ ਲਿਆ ਏ। ਤੇ ਇਹੋ ਜਿਹੇ ਡੂੰਘੇ ਅਹਿਸਾਸਾਂ ਵਾਲਾ ਭਲਾ ਕਿਸੇ ਦਾ ਕਾਤਲ ਕਿਵੇਂ ਬਣ ਸਕਦਾ ਏ? ਵੀਰਾਂ ਦੇ ਚਿਹਰੇ ਦੇ ਪ੍ਰਭਾਵ, ਉਹਦੇ ਬੋਲਾਂ ਦੀ ਦ੍ਰਿੜਤਾ ਜੱਜ ਦੇ ਫੈਸਲੇ ਨੂੰ ਹਲੂਣ ਗਈ। ਉਹ ਕਿੰਨਾ ਚਿਰ ਬਾਕੀ ਦੇ ਜੱਜਾਂ ਨਾਲ ਸਲਾਹ ਮਸ਼ਵਰਾ ਕਰਦਾ ਰਿਹਾ ਤੇ ਅਖੀਰ ਫੈਸਲਾ ਸੁਣਾ ਦਿੱਤਾ ਗਿਆ ਕਿ ਹਰਜੀਤ ਬੇਕਸੂਰ ਏ। ਹਰਜੀਤ ਦੇ ਰਿਸ਼ਤੇਦਾਰ ਭੱਜ ਭੱਜ ਉਹਨੂੰ ਮਿਲਣ ਲੱਗੇ, ਦੋਸਤ ਮੁਬਾਰਕ ਦੇਣ ਲੱਗੇ ਤੇ ਮਾਂ ਮੁੜ ਮੁੜ ਉਹਦਾ ਮੱਥਾ ਚੁੰਮੇ। ਇਸੇ ਰੌਲੇ ਗੌਲੇ ਵਿੱਚ ਵੀਰਾਂ ਉੱਥੋਂ ਅਲੋਪ ਹੋ ਗਈ। ਸਾਰਿਆਂ ਤੋਂ ਵਿਹਲਾ ਹੋ ਜਾਣ ਤੇ ਹਰਜੀਤ ਨੂੰ ਵੀਰਾਂ ਦਾ ਮੂੰਹ ਚੇਤੇ ਆਇਆ ਤੇ ਸਤਿਕਾਰ ਨਾਲ ਉਹਦਾ ਮਨ ਝੁੱਕ ਗਿਆ। ਦਫ਼ਤਰ ਵਿੱਚ ਅਹਿਲ ਅਡੋਲ ਟਾਈਪ ਕਰਦੀ ਮੂਰਤੀ ਵਿੱਚ ਅੱਜ ਉਹਨੂੰ ਜਾਨ ਪੈ ਗਈ ਦਿਸੀ। ਉਹ ਉੱਡਦੇ ਕਦਮਾਂ ਨਾਲ ਉਹਦੇ ਘਰ ਵੱਲ ਤੁਰ ਪਿਆ। ਰਸਤੇ ਵਿੱਚ ਹੀ ਉਹਨੂੰ ਵੀਰਾਂ ਦਾ ਨੌਕਰ ਮਿਲ ਪਿਆ। ਮੈਂ ਤੁਹਾਡੇ ਵੱਲ ਹੀ ਜਾ ਰਿਹਾ ਸੀ, ਉਸਨੇ ਚਿੱਠੀ ਫੜਾਉਂਦਿਆਂ ਕਿਹਾ। ਹਰਜੀਤ ਨੇ ਚਿੱਠੀ ਖੋਲ੍ਹੀ ਤੇ ਲਿਖਿਆ ਸੀ, ਮੇਰੇ ਹਰੀ, ਮੈਂ ਤੇਰੇ ਕਿਸੇ ਕੰਮ ਆ ਸਕੀ ਹਾਂ, ਮੈਥੋਂ ਇਹ ਚਾਓ ਨਹੀਂ ਚੁੱਕਿਆ ਜਾਂਦਾ। ਅੱਜ ਮੈਨੂੰ ਆਪਣੇ ਆਪ ਤੇ ਨਾਜ਼ ਹੋ ਰਿਹਾ ਏ। ਦੇਖਣਾ, ਤੇਰੀ ਜ਼ਿੰਦਗੀ ਤਾਂ ਕਿੰਨੀ ਕੀਮਤੀ ਸੀ ਤੇ ਮੈਂ ਤਾਂ ਇੱਕ ਫਕੀਰਨੀ ਆ, ਜਿਸ ਦਾ ਨਾ ਕੋਈ ਰਾਹ ਏ ਨਾ ਰਹਿਬਰ, ਜਿਸ ਦੀ ਜ਼ਿੰਦਗੀ ਦਾ ਕੋਈ ਨਾ ਕੋਈ ਮੰਜ਼ਿਲ ਏ ਤੇ ਨਾ ਮਕਸਦ। ਮੈਂ ਜਾਣਦੀ ਹਾਂ ਕਿ ਤੂੰ ਮੇਰੇ ਕੋਲ ਆਏਗਾ ਬਦਲਾ ਚੁਕਾਉਣ ਲਈ, ਮੈਂ ਜੋ ਵੀ ਚਾਹਾਂ ਤੂੰ ਕਰਨ ਨੂੰ ਤਿਆਰ ਹੋਏਗਾ, ਪਰ ਕਿਸੇ ਅਹਿਸਥਾਨ ਥੱਲੇ ਤੂੰ ਮੇਰੇ ਲਈ ਕੁਝ ਕਰੇ ਇਹ ਮੈਨੂੰ ਮਨਜ਼ੂਰ ਨਹੀਂ। ਉਂਝ ਵੀ ਜੋ ਕੁਝ ਵੀ ਮੈਂ ਅੱਜ ਕੀਤਾ ਆਪਣੀ ਸੰਤੁਸ਼ਟਤਾ ਲਈ ਕੀਤਾ ਏ, ਨਹੀਂ ਤਾਂ ਮੈਨੂੰ ਕਿਹੜੀ ਮਜਬੂਰੀ ਸੀ ਤੇ ਨਾਲੇ ਕੌਣ ਕੋਈ ਕਿਸੇ ਲਈ ਕੁਝ ਕਰਦਾ ਏ। ਮੇਰੇ ਹਰੀ, ਤੂੰ ਖੁਸ਼ ਰਹਿ, ਭਰਪੂਰ ਜ਼ਿੰਦਗੀ ਜੀਓ, ਮੇਰੀਆਂ ਸ਼ੁਭ ਇਛਾਵਾਂ ਹਮੇਸ਼ਾ ਤੇਰੇ ਨਾਲ ਰਹਿਣਗੀਆਂ। ਰੱਬ ਕਰੇ ਤੈਨੂੰ ਕਦੀ ਤੱਤੀ ਵਾਹ ਨਾ ਲੱਗੀ ਤੇ ਮੈਂ ਹੁਣ ਜਾ ਰਹੀ ਹਾਂ। ਸ਼ੁਭ ਇਛਾਵਾਂ ਸਾਹਿਤ ਵੀਰਾਂ। ਤੇਰੀ ਬੀਬੀ ਕਿੱਥੇ ਜਾ ਰਹੀ ਏ? ਹਰਜੀਤ ਨੇ ਘਬਰਾ ਕੇ ਨੌਕਰ ਨੂੰ ਪੁੱਛਿਆ। ਕਿਤੇ ਨਹੀਂ ਜੀ, ਉਹਨੇ ਹੈਰਾਨ ਹੋ ਕੇ ਜਵਾਬ ਦਿੱਤਾ। ਅੱਛਾ, ਹਰਜੀਤ ਨੇ ਵੀਰਾਂ ਦੇ ਕਮਰੇ ਦੇ ਹਰੇ ਪਰਦਿਆਂ ਨੂੰ ਹਿਲਦਿਆਂ ਤੱਕਿਆ। ਉਹ ਪਰੀਆਂ ਵਰਗੀ ਵੀਰਾਂ ਚਿੱਟੀ ਬਰੀਕ ਜਿਹੀ ਸਾੜੀ ਬੰਨ ਕੇ ਲੰਮੇ ਲੰਮੇ ਵਾਲ ਖਿਲੇਰੀ ਸ਼ਾਇਦ ਉਸਦੀ ਉਡੀਕ ਵਿੱਚ ਬਾਹਰ ਨਿਕਲੀਏ, ਹਰਜੀਤ ਨੇ ਸੋਚਿਆ। ਉਹਦੇ ਕਦਮਾਂ ਵਿੱਚ ਤੇਜ਼ੀ ਆ ਗਈ। ਮੈਂ ਤੈਨੂੰ ਹੁਣ ਕਿੱਧਰੇ ਨਹੀਂ ਜਾਣ ਦਿਆਂਗਾ, ਉਸਨੇ ਮਨ ਵਿੱਚ ਹੀ ਸੋਚਿਆ। ਹਰੀ, ਮੈਂ ਆਈ। ਦੂਰੋਂ ਉਹਨੇ ਵੀਰਾਂ ਦੀ ਆਵਾਜ਼ ਸੁਣੀ। ਉਹ ਸਿੱਧੀ ਉਤਰਾਈ ਤੋਂ ਬੜੀ ਤੇਜ਼ੀ ਨਾਲ ਉਤਰ ਰਹੀ ਸੀ ਤੇ ਵੇਂਦਿਆਂ ਵੇਂਦਿਆਂ ਵੀਰਾਂ ਦੇ ਪੈਰ ਲੜਖੜਾ ਗਈ ਤੇ ਦੂਜੇ ਹੀ ਪਲ ਟੁੱਟੀ ਭੱਜੀ ਵੀਰਾਂ ਉਹਦੇ ਕਦਮਾਂ ਵਿੱਚ ਪਈ ਸੀ।
ਹਰਜੀਤ ਉਹਦੇ ਕੋਲ ਝੁਕਿਆ ਤੇ ਉਹਨੂੰ ਆਪਣੀਆਂ ਬਾਹਾਂ ਵਿੱਚ ਚੁੱਕ ਲਿਆ। ਜਾ ਛੇਤੀ ਡਾਕਟਰ, ਇੰਨੇ ਨੂੰ ਨੌਕਰ ਰੋਂਦਾ ਰੋਂਦਾ ਨੱਠ ਪਿਆ। ਵੀਰਾ ਨੇ ਅੱਖਾਂ ਖੋਲੀਆਂ, ਹਰਜੀਤ ਦੇ ਮੂੰਹ ਵੱਲ ਤੱਕਿਆ ਤੇ ਮੁਸਕੁਰਾਈ। ਫਿਰ ਇੱਕ ਪੀੜ ਉਹਦੇ ਨਕਸ਼ਾਂ ਤੇ ਫੈਲ ਗਈ ਤੇ ਹਰਜੀਤ ਦੇ ਗਲ ਲੱਗ ਕੇ ਉਸਨੇ ਅੱਖਾਂ ਮੀਟ ਲਈਆਂ ਤੇ ਮੁੜ ਕਦੇ ਨਾ ਖੁੱਲੀਆਂ।

0: visit uvfinancial.com.au. Ready, set, go! Chetston Ford. Dandenong Road te tuhanu udik rahe hai. Ford Ranger. Ranger Super Duty. Everest te sadabahar Mustang. Brand new demo te quality pre-owned vehicles. Trade-in ate finance options be available. Aho te apni navi Ford da test drive karo. Business fleet lai gal karo. Vehicle experts, Tim Forbes ya Corey Nal. Radio Hanji de hawale nal pao. 10 saal di free service. Chetston Ford. Ready, set,
1: ਪੈਂਜੀ ਕੀ ਹਾਲ ਹੈ ਪਿੱਠ ਦਰਦ ਦਾ
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
1: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433465492

0: ਸੋਨਾ ਚਾਹੀਦਾ,
1: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਮਨ ਦੇ ਵਿੱਚ ਸ਼ੁਕਰਾਨਾ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਮੁਸਕਰਾ ਕੇ ਵੇਖੀਏ, ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਵੇਖਣ ਵਾਲੇ ਨੂੰ ਵੀ ਸੋਹਣਾ ਲੱਗਦਾ ਅਤੇ ਤੁਹਾਨੂੰ ਵੀ ਅੰਦਰੋਂ ਖੁਸ਼ੀ ਮਹਿਸੂਸ ਹੋਊਗੀ, ਕਿਉਂਕਿ ਤੁਸੀਂ ਆਪਣਾ ਆਪ ਸਾਹਮਣੇ ਖਲੋ ਕੇ ਤਾਂ ਵੇਖ ਨਹੀਂ ਸਕਦੇ, ਪਰ ਉਹ ਚੀਜ਼ ਤੁਸੀਂ ਅੰਦਰ ਮਹਿਸੂਸ ਕਰ ਸਕਦੇ ਹੋ। ਇਸੇ ਮੁਸਕਰਾਹਟ ਦੇ ਨਾਲ ਆਓ ਵੱਧਦੇ ਹਾਂ ਅੱਗੇ, ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। 30 ਸਾਲ ਪੁਰਾਣੀ ਗੱਲ ਹੈ, ਮੈਂ ਲੈਕਚਰਾਰ ਸੀ ਅੰਗਰੇਜ਼ੀ ਦੀ, ਪਰ ਪਤਾ ਨਹੀਂ ਕਿਉਂ ਲਿਖਣ ਦਾ ਸ਼ੌਂਕ ਪੰਜਾਬੀ 'ਚ ਸੀ। ਮਿੰਨੀ ਕਹਾਣੀ ਸੰਗ੍ਰਹਿ ਦਾ ਨਾਂ ਰੱਖਿਆ ਸੱਚ ਦੀ ਤਲਾਸ਼। ਬੜੀ ਕੋਸ਼ਿਸ਼ ਕੀਤੀ ਪਰ ਸਮਝ ਨਹੀਂ ਸੀ ਆ ਰਹੀ ਕਿ ਹੁਣ ਇਹਦਾ ਅੰਤ ਕਿੱਦਾਂ ਕਰਾਂ। ਮਾਂ ਨਾਲ ਗੱਲ ਕਰਦੀ ਤਾਂ ਆਖਦੀ ਰਸੋਈ ਵੱਲ ਧਿਆਨ ਦੇ, ਅੱਜ ਕੱਲ੍ਹ ਪੜ੍ਹਾਈ ਲਿਖਾਈ ਤੋਂ ਬਿਨਾਂ ਬਗਾਨੇ ਘਰ ਕਈ ਚੀਜ਼ਾਂ ਵੇਖਦੇ ਨੇ, ਕੱਲ੍ਹ ਨੂੰ ਤੇਰਾ ਰਿਸ਼ਤਾ ਕਰਨਾ। ਇਸੇ ਦੇ ਦਰਮਿਆਨ ਇੱਕ ਰਿਸ਼ਤੇ ਦੀ ਦੱਸ ਪਈ, ਪਰਿਵਾਰ ਥੋੜ੍ਹਾ ਜਾਣ ਪਛਾਣ 'ਚੋਂ ਨਿਕਲਿਆ। ਮੁੰਡਾ ਸਿਹਤ ਵਿਭਾਗ ਦੇ ਵਿੱਚ SDO ਲੱਗਾ ਸੀ। ਮਾਂ ਨੇ ਕਈ ਤਰ੍ਹਾਂ ਦੀਆਂ ਪੱਕੀਆਂ ਕੀਤੀਆਂ, ਕਿੰਨਾ ਕੁਛ ਸਿਖਾਉਣ ਦੀ ਕੋਸ਼ਿਸ਼ ਕੀਤੀ, ਚਾਹ, ਚਟਨੀ, ਫੁਲਕੇ, ਸਬਜ਼ੀ, ਪਤਾ ਨਹੀਂ ਕਿੰਨਾ ਕੁਛ। ਜਿਸ ਦਿਨ ਪ੍ਰਾਹੁਣਿਆਂ ਨੇ ਆਉਣਾ ਸੀ ਨਾ, ਉਸ ਦਿਨ ਵੀ ਮਾਂ ਨੇ ਚੰਗੀ ਤਰ੍ਹਾਂ ਸਮਝਾਇਆ, ਤੈਨੂੰ ਉਹ ਕਈ ਤਰ੍ਹਾਂ ਦੇ ਸਵਾਲ ਪੁੱਛਣਗੇ। ਜ਼ਿਆਦਾਤਰ ਸੱਸਾਂ ਸਵਾਲ ਪੁੱਛਦੀਆਂ ਹੁੰਦੀਆਂ, ਜੇ ਪੁੱਛਣ ਤਾਂ ਆਖੀ ਮੈਨੂੰ ਸਾਰਾ ਕੁਛ ਆਉਂਦਾ। ਕੋਈ ਗਲਤੀ ਨਾ ਕਰੀ, ਵਿਆਹ ਤੱਕ ਤੈਨੂੰ ਮੈਂ ਸਾਰਾ ਕੁਛ ਸਿਖਾ ਦੇਣਾ। ਮੈਂ ਵੀ ਅੱਗੋਂ ਹਾਂ ਹਾਂ ਕਰਦੀ ਰਹੀ, ਪਰ ਐਨ ਮੌਕੇ ਦੇ ਉੱਤੇ ਹਾਲਾਤ ਕੁਛ ਇੱਦਾਂ ਦੇ ਹੋ ਗਏ ਕਿ ਬਾਕੀ ਸਾਰੀ ਪੜ੍ਹਾਈ ਲਿਖਾਈ ਬਾਰੇ ਪੁੱਛੀ ਗਏ। ਚੁੱਲ੍ਹੇ ਚੌਂਕੇ ਬਾਰੇ ਜਦੋਂ ਉਹਨਾਂ ਸਵਾਲ ਕੀਤਾ ਤਾਂ SDO ਸਾਹਿਬ ਦੇ ਦਾਦਾ ਜੀ ਨੇ ਪੁੱਛ ਹੀ ਲਿਆ ਉਸ ਮੌਕੇ ਦੇ ਉੱਤੇ ਕੀ ਕਰਦੀ। ਇਹੋ ਜਿਹੇ ਨਾਜ਼ੁਕ ਮੌਕਿਆਂ ਦੇ ਉੱਤੇ ਝੂਠ ਘੱਟ ਹੀ ਬੋਲਿਆ ਜਾਂਦਾ, ਮੈਥੋਂ ਗੱਲ ਬਣਾਈ ਨਹੀਂ ਗਈ, ਛੇਤੀ ਨਾਲ ਸੱਚ ਬੋਲ ਕੇ ਖਹਿੜਾ ਛਡਾਉਣ ਦੀ ਕੀਤੀ। ਮੈਂ ਕਿਹਾ ਜੀ ਚਟਨੀ ਕੁੱਟਣ ਅਤੇ ਆਂਡੇ ਉਬਾਲਣ ਤੋਂ ਸਿਵਾਏ ਹੋਰ ਮੈਨੂੰ ਕੁਛ ਨਹੀਂ ਜੇ ਆਉਂਦਾ। ਚਾਰੇ ਪਾਸੇ ਇੱਕ ਹਾਸਾ ਪਸਰ ਗਿਆ। ਮਾਂ ਪਰੇ ਸਿਰ ਫੜ ਕੇ ਬੈਠੀ ਸੀ। ਫਿਰ ਕੀ ਸੀ, ਮੰਗਣੀ ਦੀ ਰਸਮ ਹੋਈ। ਦਾਦਾ ਜੀ ਹੋਰਾਂ ਨੇ ਲੰਮਾ ਚੌੜਾ ਭਾਸ਼ਣ ਦਿੱਤਾ। ਆਖਿਰ ਚੁੱਲ੍ਹਾ ਚੌਂਕਾ ਤਾਂ ਫਿਰ ਵੀ ਸਿੱਖਿਆ ਜਾ ਸਕਦਾ, ਪਰ ਜਿਸ ਸੱਚ ਦੀ ਤਲਾਸ਼ ਸਾਨੂੰ ਪਿਛਲੇ ਕਿੰਨੇ ਦਿਨਾਂ ਤੋਂ ਸੀ, ਉਹ ਬੀਬਾ ਜੀ ਅੱਜ ਮੁੱਕੀ ਜੇ। ਮਨ ਹੀ ਮਨ ਮੈਂ ਉਸ ਰੱਬ ਦਾ ਸ਼ੁਕਰ ਕਰ ਰਹੀ ਸਾਂ। ਸੱਚ ਦੀ ਭਾਲ ਖਤਮ ਹੋਈ, ਸੱਚ ਦੀ ਤਲਾਸ਼ ਖਤਮ ਹੋਈ, ਉਹੀ ਜੋ ਮੈਂ ਆਪਣੀ ਮਿੰਨੀ ਕਹਾਣੀ ਸੰਗ੍ਰਹਿ ਦਾ ਨਾਂ ਰੱਖਿਆ ਸੀ। ਕਹਾਣੀ ਲਿਖਣ ਵਾਲਿਆਂ ਦਾ ਨਾਂ ਨਹੀਂ ਸਾਡੇ ਤੱਕ ਪਹੁੰਚਿਆ, ਪਰ ਪਹੁੰਚਾਈ ਸਾਡੇ ਤੱਕ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ। ਕਹਾਣੀ ਪੜ੍ਹਦਿਆਂ ਇੱਕ ਹੋਰ ਛੋਟੀ ਜਿਹੀ ਕਹਾਣੀ ਗੌਤਮ ਬੁੱਧ ਹੋਰਾਂ ਦੀ ਯਾਦ ਆ ਰਹੀ ਸੀ। ਕਹਿੰਦੇ ਨੇ ਇੱਕ ਵਾਰੀ ਗੌਤਮ ਬੁੱਧ ਇਸੇ ਵਿਸ਼ੇ ਦੇ ਉੱਤੇ ਕਿਸੇ ਨੂੰ ਸਮਝਾ ਰਹੇ ਸੀ, ਸੱਚ ਕੀ ਹੈ। ਕਹਿਣ ਲੱਗੇ, ਸੱਚ ਉਹ ਜਿਹੜਾ ਹਾਲੇ ਤੱਕ ਤੁਹਾਡੀ ਜ਼ਬਾਨ 'ਤੇ ਨਹੀਂ ਆਇਆ, ਸੱਚ ਉਹ ਜਿਹੜਾ ਹਾਲੇ ਤੁਸੀਂ ਬੋਲਿਆ ਨਹੀਂ, ਕਿਸੇ ਨੇ ਸੁਣਿਆ ਨਹੀਂ। ਜਦੋਂ ਤੁਸੀਂ
ਇਸ ਜ਼ਬਾਨ ਤੋਂ ਉਹਨੂੰ ਸ਼ਬਦਾਂ ਦੇ ਰੂਪ ਦੇ ਦਿੱਤੇ। ਹੋ ਸਕਦਾ ਉਹ ਸੱਚ ਨਾ ਰਹੇ, ਜਾਂ ਫਿਰ ਉਹ ਸੱਚ ਰਹਿੰਦਾ ਹੀ ਨਹੀਂ, ਜਾਂ ਫਿਰ ਉਹ ਸੱਚ ਹੁੰਦਾ ਹੀ ਨਹੀਂ। ਇੱਕ ਨੌਜਵਾਨ ਨੇ ਹੱਥ ਖੜਾ ਕਰਕੇ ਇਤਰਾਜ਼ ਕੀਤਾ, ਮੈਂ ਨਹੀਂ ਮੰਨਦਾ, ਕਈ ਚੀਜ਼ਾਂ ਅਟੱਲ ਨੇ, ਉਸ ਸੱਚ ਨੂੰ ਤੁਸੀਂ ਕਿੱਦਾਂ ਝੁਠਲਾ ਸਕਦੇ ਹੋ। ਉੱਪਰ ਨੂੰ ਹੱਥ ਕਰਕੇ ਕਹਿਣ ਲੱਗਾ, ਕੀ ਉਹ ਅਸਮਾਨ ਸੱਚ ਨਹੀਂ? ਧਰਤੀ ਤੋਂ ਇੱਕ ਮੁੱਠ ਮਿੱਟੀ ਦੀ ਚੁੱਕ ਕੇ ਕਹਿਣ ਲੱਗਾ, ਕੀ ਇਹ ਮਿੱਟੀ ਸੱਚ ਨਹੀਂ? ਉਹ ਜਿਹੜੇ ਸਾਹਮਣੇ ਰੁੱਖ ਲੱਗੇ ਨੇ, ਕੀ ਉਹ ਸੱਚ ਨਹੀਂ? ਉਹ ਜਿਹੜਾ ਲੱਗਾ ਫਲ ਆ, ਕੀ ਉਹ ਸੱਚ ਨਹੀਂ? ਜੇ ਮੈਂ ਆਪਣੀ ਜ਼ਬਾਨੋਂ ਇਹਨੂੰ ਬੋਲ ਦਿੱਤਾ ਤੇ ਇਹ ਝੂਠ ਕਿੱਦਾਂ ਹੋ ਗਿਆ? ਗੌਤਮ ਨੇ ਆਪਣੇ ਸੁਭਾਅ ਦੇ ਮੁਤਾਬਕ ਬੜੇ ਠਰਮੇ ਦੇ ਨਾਲ ਜਵਾਬ ਦਿੱਤਾ, ਹਾਂ ਉਹ ਸੱਚ, ਪਰ ਉਹ ਤੁਹਾਡਾ ਸੱਚ ਹੋ ਸਕਦਾ। ਤੁਹਾਨੂੰ ਕਿੰਨੇ ਕਿਹਾ ਸੀ ਕਿ ਉਹ ਜਿਹਦੇ ਉੱਤੇ ਤੁਸੀਂ ਉਂਗਲ ਕੀਤੀ ਆ ਉਹਨੂੰ ਅਸਮਾਨ ਕਹਿੰਦੇ ਆ? ਪਹਿਲੀ ਵਾਰ ਕਦੋਂ ਸੁਣਿਆ ਸੀ? ਧਰਤੀ ਨੂੰ ਧਰਤੀ ਕਹਿੰਦੇ ਆ, ਮਿੱਟੀ ਨੂੰ ਮਿੱਟੀ, ਇਹ ਕਦੋਂ ਪਤਾ ਲੱਗਾ? ਰੁੱਖ ਦਾ ਨਾਂ ਕਿਹਨੇ ਦੱਸਿਆ ਸੀ ਪਹਿਲੀ ਵਾਰੀ? ਹੋ ਸਕਦਾ ਤੁਹਾਡੀ ਭਾਸ਼ਾ ਦੇ ਵਿੱਚ ਇਹਨੂੰ ਰੁੱਖ ਕਹਿੰਦੇ, ਕਿਸੇ ਹੋਰ ਭਾਸ਼ਾ ਜਾਣਨ ਵਾਲੇ ਨੂੰ ਜੇਕਰ ਰੁੱਖ ਕਹਿ ਕੇ ਸਮਝਾਓਗੇ, ਹੋ ਸਕਦਾ ਉਹਨੂੰ ਪਤਾ ਨਾ ਲੱਗੇ, ਹੋ ਸਕਦਾ ਉਹ ਇਹਨੂੰ ਕੁਛ ਹੋਰ ਕਹਿੰਦਾ ਹੋਵੇ, ਹੋ ਸਕਦਾ ਉਹਦੇ ਲਈ ਅਸਮਾਨ ਦੀ ਪਰਿਭਾਸ਼ਾ ਕੁਛ ਹੋਰ ਹੋਵੇ। ਇਹ ਨਾਂ ਕਿੰਨੇ ਰੱਖੇ ਨੇ ਇਨਸਾਨ ਨੇ, ਕਿਸੇ ਨਾ ਕਿਸੇ ਨੇ ਨਾਂ ਰੱਖੇ ਨੇ। ਆਪਾਂ ਤਾਂ ਉਹਨਾਂ ਕਈਆਂ ਦੇ ਉੱਤੇ ਫੁੱਲ ਚਾੜ ਰਹੇ ਹਾਂ। ਕੋਈ ਆਪਣੀ ਖੋਜ ਥੋੜ੍ਹਾ ਹੋਈ। ਬੜੇ ਸਾਰੇ ਇਨਸਾਨ ਦੁਨੀਆ ਦੇ ਉੱਤੇ ਜਿਨ੍ਹਾਂ ਬਾਰੇ ਅੱਜ ਤੁਹਾਡਾ ਸੱਚ ਕੁਛ ਹੋਰ ਆ, ਕੱਲ੍ਹ ਨੂੰ ਕੁਛ ਹੋਰ ਹੋ ਜਾਂਦਾ, ਫਿਰ ਉਹ ਸੱਚ ਕਿੱਦਾਂ ਹੋਇਆ? ਜਿਹੜੇ ਲੋਕ ਸਾਨੂੰ ਬਹੁਤ ਚੰਗੇ ਲੱਗਦੇ ਨੇ, ਸਾਨੂੰ ਬਹੁਤ ਸੁੱਖ ਦਿੰਦੇ ਨੇ, ਅਸੀਂ ਉਹਨਾਂ ਦੇ ਨਾਲ ਸਾਰੀ ਉਮਰ ਰਹਿਣ ਦਾ ਸੋਚ ਲੈਂਦੇ ਹਾਂ, ਥੋੜ੍ਹਾ ਸਮਾਂ ਪਾ ਕੇ ਲੱਗਦਾ ਕਿ ਰਾਤੋਂ ਦਿਨ ਨਾ ਚੜ੍ਹੇ, ਇਹ ਸਾਡੀਆਂ ਅੱਖਾਂ ਸਾਹਮਣੇ ਨਾ ਹੋਣ। ਸੱਚ ਕੀ ਸੀ, ਪਹਿਲਾਂ ਵਾਲਾ ਜਾਂ ਬਾਅਦ ਵਾਲਾ? ਤੁਹਾਡੇ ਕਿਸੇ ਦੇ ਵਿਚਾਰੇ, ਕਿਸੇ ਦੇ ਬਾਰੇ ਵਿਚਾਰ ਪਹਿਲਾਂ ਸੱਚ ਸੀ ਜਾਂ ਬਾਅਦ ਵਾਲੇ? ਜੋ ਜਿੰਨਾ ਤੁਹਾਨੂੰ ਸੁੱਖ ਦਿੰਦਾ ਉਹ ਉਨਾ ਤੁਹਾਨੂੰ ਸੱਚ ਲੱਗਦਾ, ਜਿੱਥੋਂ ਜਿੰਨਾ ਦੁੱਖ ਮਿਲਣਾ ਸ਼ੁਰੂ ਹੁੰਦਾ, ਜਾਂ ਫਿਰ ਤੁਸੀਂ ਦੁੱਖ ਮਹਿਸੂਸ ਕਰਨਾ ਸ਼ੁਰੂ ਕਰਦੇ ਹੋ, ਉੱਥੇ ਫਿਰ ਉਹ ਸੱਚ ਸੱਚ ਨਹੀਂ ਰਹਿੰਦਾ, ਉਹੀ ਸੱਚ ਝੂਠ ਬਣ ਜਾਂਦਾ। ਜਿਹੜੇ ਇਨਸਾਨ ਦੀ ਤੁਸੀਂ ਇੱਕ ਸਮੇਂ ਸਹੁੰ ਖਾਣ ਤੱਕ ਜਾਂਦੇ ਹੋ, ਉਸੇ ਇਨਸਾਨ ਦੀ ਤੁਸੀਂ ਅੱਗੇ ਚੱਲ ਕੇ ਬਖਤਾਈ ਵੀ ਕਰਦੇ ਹੋ, ਫਿਰ ਸੱਚ ਕੀ ਹੋਇਆ? ਕਹਿਣ ਦਾ ਮਕਸਦ ਇੰਨਾ ਕਿ ਸੱਚ ਉਹ ਜਿਹੜਾ ਬਿਆਨ ਹੀ ਨਹੀਂ ਕੀਤਾ ਜਾ ਸਕਦਾ, ਸੱਚਾ ਉਹਦਾ ਨਾਂ ਜਿਹਨੇ ਸ੍ਰਿਸ਼ਟੀ ਸਾਜੀ ਹੈ, ਅਤੇ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਜੇ ਕੋਈ ਬਿਆਨ ਕਰਨ ਬੈਠੇ ਤਾਂ ਸ਼ਬਦ ਨਹੀਂ ਲੱਭਦੇ, ਸ਼ਬਦ ਲੱਭਣ ਤਾਂ ਸੁਣਨ ਵਾਲੇ ਨੂੰ ਸਮਝ ਨਹੀਂ ਆਉਂਦੇ। ਹਵਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਅੰਦਰੋਂ ਅੰਦਰੀ ਮਹਿਸੂਸ ਕਰਨ ਵਾਲੇ ਮਹਿਸੂਸ ਕਰਦੇ ਨੇ। ਇਸੇ ਤਰ੍ਹਾਂ ਦੇ ਸੱਚ ਦੀ ਗੱਲ ਸ਼ਾਇਦ ਇਹ ਲੇਖਕਾ ਕਰ ਰਹੇ ਸੀ। ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਨੂੰ ਨਹੀਂ ਕੁਛ ਬਣਾਉਣਾ ਆਉਂਦਾ, ਪਰ ਸੱਚ ਤਾਂ ਆ
ਕੇ ਉਹਨਾਂ ਨੂੰ ਆਉਂਦਾ ਸੀ। ਜਿਹੜਾ ਚਟਨੀ ਕੁੱਟ ਨਹੀਂ ਜਾਂਦਾ ਕਿ ਉਹਨੂੰ ਖੱਟੇ ਮਿੱਠੇ ਦਾ ਲੂਣੇ ਦਾ ਅਹਿਸਾਸ ਨਹੀਂ ਹੋਊਗਾ। ਜੇ ਕੋਈ ਆਂਡਾ ਬਾਲਣਾ ਜਾਣਦਾ ਤਾਂ ਕੀ ਉਹਦੀ ਜਗ੍ਹਾ ਦੇ ਉੱਤੇ ਆਲੂ ਨਹੀਂ ਬਾਲ ਸਕੂਗਾ। ਸੱਚ ਪੁੱਛੋ ਤਾਂ ਸਾਨੂੰ ਆਪਣੇ ਆਪ ਦੇ ਬਾਰੇ ਬੜੇ ਸੱਚਾਂ ਦਾ ਨਹੀਂ ਪਤਾ, ਆਪਣੇ ਆਪ ਦੇ ਬਾਰੇ ਪਤਾ ਨਹੀਂ ਕਿੰਨੇ ਕੁ ਝੂਠ ਆਪਾਂ ਆਪਣੇ ਮਨ ਦੇ ਵਿੱਚ ਹੀ ਸਿਰਜੇ ਨੇ। ਕਿਸੇ ਨੂੰ ਲੱਗਦਾ ਮੈਨੂੰ ਬਹੁਤ ਪਤਾ ਸਮਾਂ ਆਉਣ 'ਤੇ ਅਹਿਸਾਸ ਹੁੰਦਾ ਕਿ ਨਹੀਂ, ਦੁਨੀਆ ਭਲੀ ਸੋ ਭਲੀ। ਕਿਸੇ ਨੂੰ ਲੱਗਦਾ ਮੈਨੂੰ ਕੁਛ ਵੀ ਨਹੀਂ ਆਉਂਦਾ, ਸਮਾਂ ਆਉਣ ਦੇ ਉੱਤੇ ਉਹ ਇਹੋ ਜਿਹਾ ਕੁਛ ਵੀ ਕਰ ਜੂ, ਉਹਨੂੰ ਆਪਣੇ ਆਪ 'ਤੇ ਯਕੀਨ ਨਹੀਂ ਆਊਗਾ। ਸੱਚ ਦੇ ਵਿੱਚ ਇੰਨੀ ਪਾਵਰ ਹੈ, ਇੰਨੀ ਸ਼ਕਤੀ ਹੈ ਕਿ ਉਹ ਸੱਚ ਸਾਰੀ ਉਮਰ ਤੁਹਾਨੂੰ ਰੋਟੀ ਦੇ ਸਕਦਾ, ਪਰ ਸ਼ਰਤ ਹੈ ਕਿ ਉਹ ਸੱਚ ਤੁਹਾਡੇ ਅੰਦਰ ਹੋਵੇ, ਤੁਹਾਡੀ ਜ਼ਬਾਨ 'ਤੇ ਨਾ ਹੋਵੇ। ਉਹ ਸੱਚ ਬੋਲਦਿਆਂ ਮਨ ਦੇ ਵਿੱਚ ਡਰ ਨਾ ਹੋਵੇ, ਹਾਲਾਂਕਿ ਉਹ ਹੈ ਤੁਹਾਡਾ ਆਪਣਾ ਹੀ ਸੱਚ, ਤੁਹਾਡਾ ਆਪਣਾ ਘੜਿਆ ਸੱਚ। ਪਰ ਜਿਹੜੀ ਚੀਜ਼ ਆਪਾਂ ਆਪ ਘੜੀ ਹੈ, ਜੇ ਆਪਾਂ ਉਹਦੇ ਉੱਤੇ ਪਹਿਰਾ ਹੀ ਨਾ ਦਿੱਤਾ, ਜੇ ਆਪਾਂ ਉਹਦੇ ਉੱਤੇ ਖੜ ਹੀ ਨਾ ਸਕੇ, ਫਿਰ ਉਹ ਸੱਚ ਵੀ ਕਹਦਾ ਸੱਚ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਧੰਨਵਾਦ।

0: ਬ੍ਰੋਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ ਸੋਨਾ ਚਾਹੀਦਾ
1: ਭਰੋਸਾ ਚਾਹੀਦਾ ਹੈ
0: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਵੈਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042
2: यार तू इत्थे इनी छेती आके पक्का भी हो गया की जुगाड़ लाया है
3: जुगाड़ नहीं ए है 8 सालां तो भी वद्दा तजुर्बा बंसल इमीग्रेशन दा जिन्ना ने वधिया कोर्स विच एडमिशन कराई अते फिर मेनू पीआर दी राह भी विखाई एना ही नहीं ए स्टूडेंट वीजा एटी अपील्स स्किल्ड वीजा पीआर यूएस विजिटर वीजा अते होर भी कई माइग्रेशन सर्विसेज प्रोवाइड करदे ने
2: नंबर दा दे बंसल इमीग्रेशन वालियां दा
3: हां जी अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au
4: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਐਮ ਦੋਸਤੋ ਅੱਜ ਜੂਨ 1984 ਤੇ ਗੱਲਬਾਤ ਕਰਾਂਗੇ ਜੂਨ ਦਾ ਮਹੀਨਾ ਚੜ੍ਹਾਉਂਦਾ ਤਾਂ ਉਹ ਦਿਨ ਯਾਦ ਆਉਂਦੇ ਨੇ ਜਦੋਂ 1 ਤੋਂ 10 ਜੂਨ 1984 ਦੇ ਦਰਮਿਆਨ ਦਰਬਾਰ ਸਾਹਿਬ ਦੇ ਉੱਤੇ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਬੜੇ ਸਾਰੇ ਸਵਾਲ ਮਨ ਦੇ ਵਿੱਚ ਆਉਂਦੇ ਨੇ ਬੜੀਆਂ ਸਾਰੀਆਂ ਕਿਤਾਬਾਂ ਬੜੇ ਸਾਰੇ ਪ੍ਰਚਾਰਕ ਆਪਾਂ ਸੁਣਦੇ ਹਾਂ ਅਤੇ ਇਹਨਾਂ ਦੇ ਜਵਾਬ ਜ਼ਰੂਰ ਸਾਨੂੰ ਮਿਲਦੇ ਨੇ ਪਰ ਫਿਰ ਵੀ ਬੜੇ ਸਾਰੇ ਸਵਾਲ ਅੱਧੇ ਅਧੂਰੇ ਪਏ ਰਹਿੰਦੇ ਨੇ ਕਿ ਆਖਿਰਕਾਰ ਇੱਦਾਂ ਕਿਉਂ ਹੋਇਆ ਵਾਪਰਿਆ ਕਿਉਂ ਸਿੱਖਾਂ ਦੇ ਧਾਰਮਿਕ ਸਥਾਨ ਦੇ ਉੱਤੇ ਹਮਲਾ ਕੀਤਾ ਗਿਆ ਪਿੱਛੇ ਕਿਹੜੇ ਕਿਹੜੇ ਘਟਨਾਕ੍ਰਮ ਵਾਪਰੇ ਸੀ ਕਿਹੜੇ ਕਿਹੜੇ ਲੋਕ ਜ਼ਿੰਮੇਵਾਰ ਸੀ ਉਸ ਸਮੇਂ ਦੇ ਰਾਜਨੀਤਿਕ ਤਾਣੇ ਬਾਣੇ ਕਿੱਦਾਂ ਦੇ ਸੀ ਇਹ ਸਭ ਕੁਛ ਜਾਣਨ ਦੇ ਲਈ ਅੱਜ ਆਪਾਂ ਗੱਲਬਾਤ ਕਰਾਂਗੇ ਪ੍ਰੀਤਮ ਰੁਪਾਲ ਜੀ ਦੇ ਨਾਲ ਸਾਡੇ ਨਾਲ ਅਕਸਰ ਹੀ ਜੁੜਦੇ ਨੇ ਅਤੇ ਅਲੱਗ ਅਲੱਗ ਵਿਸ਼ਿਆਂ ਦੇ ਉੱਤੇ ਆਪਾਂ ਇਹਨਾਂ ਦੇ ਕੋਲੋਂ ਜਾਣਕਾਰੀ ਲੈਂਦੇ ਇਹਨਾਂ ਦੇ ਤਜਰਬੇ ਦੇ ਵਿੱਚੋਂ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਸ ਸਮੇਂ ਦੇ ਕਿੱਦਾਂ ਦੇ ਹਾਲਾਤ ਸੀ ਕੀ ਘਟਨਾਕ੍ਰਮ ਵਾਪਰਿਆ ਅਤੇ ਕੀ ਹੋਰ ਵੀ ਕੋਈ ਹੱਲ ਹੋ ਸਕਦਾ ਸੀ ਤਾਂ ਕਿ ਇੱਦਾਂ ਦਾ ਕੁਛ ਵੱਡਾ ਨਾਮ ਵਾਪਰਦਾ ਹਾਂਜੀ ਸਰ ਸਤਿ ਸ਼੍ਰੀ ਅਕਾਲ ਤੁਸੀਂ ਆਉਂਦੇ ਰਹੋ ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ
1: ਸਤਿ ਸ਼੍ਰੀ ਅਕਾਲ ਰਣਜੋਤ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ
0: ਸੋ ਇਹ ਜਿਹੜੀ ਫੌਜੀ ਕਾਰਵਾਈ ਸੀ ਕੀ ਕਹਾਂਗੇ ਇਹਦੇ ਬਾਰੇ ਤੁਸੀਂ ਉਹਨਾਂ ਦਿਨਾਂ ਦੇ ਵਿੱਚ ਬਹੁਤ ਕੁਛ ਸੁਣਿਆ ਅਤੇ ਅੱਖੀਂ ਵੇਖਿਆ ਆਮ ਲੋਕਾਂ ਦੇ ਨਾਲ ਉਸ ਸਮੇਂ ਦੇ ਦਰਮਿਆਨ ਕਈ ਜਿਹੜੇ ਪ੍ਰਮੁੱਖ ਚਿਹਰੇ ਮੋਹਰੇ ਉਹਨਾਂ ਦੇ ਨਾਲ ਤੁਸੀਂ ਵਿਚਰੇ ਵੀ ਉਹ ਜੇ ਆਪਾਂ ਉਸ ਸਮੇਂ ਦੇ ਵਿੱਚ ਜਾਈਏ ਵਾਪਸ ਤਾਂ ਕਿਵੇਂ ਦਾ ਮਾਹੌਲ ਸੀ ਕਿੱਦਾਂ ਇੱਦਾਂ ਦੇ ਸਮੀਕਰਨ ਬਣ ਗਏ
1: ਦੇਖੋ ਇੱਕ ਤਾਂ ਜਿਹੜਾ ਹੈ ਰਣਜੋਤ ਜੀ ਇਸ ਘਟਨਾ ਨੂੰ ਕਮਾਲ ਦੀ ਗੱਲ ਇਹ ਹੈ ਕਿ 42 ਸਾਲ ਵਾਪਰਿਆ ਹੋ ਗਏ ਆ ਤੇ ਪਰ ਅਜੇ ਵੀ ਉਹ ਇਹ ਘਟਨਾ ਉਵੇਂ ਹੀ ਜਿਹੜੀ ਹੈ ਉਹ ਤਾਜ਼ਾ ਘਟਨਾ ਲੱਗਦੀ ਹੈ ਜਿਵੇਂ ਅਜੇ ਕੱਲ ਜਿਹੜੀ ਆ ਉਹ ਵਾਪਰੀ ਹੋਵੇ ਉਹਦੇ 2-3 ਵੱਡੇ ਕਾਰਨ ਨੇ ਕਿ ਆਮ ਤੌਰ ਤੇ ਜਿਹੜਾ ਹੁੰਦਾ ਕਿਹਾ ਵੀ ਜਾਂਦਾ ਜਿਹੜੇ ਵੱਡੇ ਵੱਡੇ ਦੁਨੀਆਂ ਦੇ ਸਾਈਕਾਲੋਜਿਸਟ ਹੋਏ ਨੇ ਜਾਂ ਹੋਰ ਉਹ ਵੀ ਕਹਿੰਦੇ ਕਿ ਜਿਹੜੀਆਂ ਟ੍ਰੈਜਡੀਜ਼ ਹੁੰਦੀਆਂ ਨੇ ਤੇ ਪਰ ਉਹਨਾਂ ਨੂੰ ਭੁੱਲ ਜਾਣਾ ਚਾਹੀਦਾ ਤੇ ਫੇਰ ਹੀ ਉਹ ਕੌਮਾਂ ਜਿਹੜੀਆਂ ਨੇ ਉਹ ਅੱਗੇ ਡਿਵੈਲਪ ਕਰ ਸਕਦੀਆਂ ਨੇ ਜੇ ਉਹਦੇ ਰੋਣੇ ਰੋਂਦੇ ਰਹਿਣ ਤਾਂ ਫੇਰ ਜਿਹੜੀ ਉਹ ਡਿਵੈਲਪਮੈਂਟ ਹੁੰਦੀ ਨੀ ਪਰ ਇਹ ਭੁੱਲਣ ਵਾਲੀ ਜਿਹੜੀ ਘਟਨਾ ਉਹ ਹੈ ਨੀ ਤੇ ਪਰ ਇਹ ਹੈ ਵੀ ਇਹਨੂੰ ਚੇਤਿਆਂ ਚ ਰੱਖਿਆ ਜਾਵੇ ਜਾਂ ਇਹਨੂੰ ਯਾਦ ਰੱਖਿਆ ਜਾਵੇ ਯਾਦ ਕੀਤਾ ਜਾਵੇ ਤਾਂ ਕਿਵੇਂ ਯਾਦ ਕੀਤਾ ਜਾਵੇ ਇਹ ਵੀ ਜਿਹੜਾ ਹੈਗਾ ਇੱਕ ਵੱਡਾ ਇੱਕ ਸਵਾਲ ਪਹਿਲਾਂ ਤਾਂ ਆਪਾਂ ਥੋੜਾ ਜਿਹਾ 2-4 ਮਿੰਟ ਇਹਦੀ ਜਿਹੜਾ ਪਿਛੋਕੜ ਹੈ ਵੀ ਕੀ ਕਾਰਨ ਕੀ ਬਣਿਆ ਵਜ੍ਹਾ ਕੀ ਬਣੀ ਏਦਾਂ ਦੀ ਐਡੀ ਵੱਡੀ ਕਾਰਵਾਈ ਜਿਹੜੀ ਉੱਥੇ ਕਰਨੀ ਪਈ ਫੌਜ ਦਾਖਲ ਹੋਈ ਤੇ ਕਿਉਂਕਿ ਜਦੋਂ 1955 ਦੇ ਵਿੱਚ ਜਦੋਂ ਤਾਂ ਪੰਜਾਬੀ ਸੂਬੇ ਦਾ ਮੋਰਚਾ ਸ਼ੁਰੂ ਹੋਇਆ ਸੀ 1955 ਦੇ ਵਿੱਚ ਇੱਕ ਵਾਰੀ ਪੁਲਿਸ ਦਾਖਲ ਹੋਈ ਸੀ ਪੰਜਾਬ ਪੁਲਿਸ ਉਹਦਾ ਵੀ ਇੰਨਾ ਜ਼ਿਆਦਾ ਜਿਹੜਾ ਰੌਲਾ ਪਿਆ ਸੀ ਮਾਫ਼ੀ ਮੰਗਣੀ ਪਈ ਸੀ ਜਿਹੜੀ ਸੀ ਤੇ ਉਹ ਇਹ ਤਾਂ ਉਸ ਤੋਂ ਕਿਤੇ ਵੱਡੀ ਘਟਨਾ ਵਾਪਰ ਗਈ ਕਿਉਂ ਜਦੋਂ ਫੌਜ ਹੀ ਦਾਖਲ ਹੋ ਗਈ ਤੇ ਗੱਲ ਅਸਲ ਦੇ ਵਿੱਚ ਜਿਹੜਾ ਅਸਲ ਇਹਦਾ ਪਿਛੋਕੜ ਤਾਂ ਜੁੜਦਾ 47 ਦੀ ਤਕਸੀਮ ਤੋਂ ਬਾਅਦ ਜੋ ਸਿਚੁਏਸ਼ਨ ਜੋ ਬਣਦੀ ਰਹੀ ਕਿਉਂਕਿ 47 ਤੋਂ ਪਹਿਲਾਂ ਜਦੋਂ ਵੀ ਅਕਾਲੀਆਂ ਦੇ ਮੋਰਚੇ ਚੱਲੇ ਜਾਂ ਕਾਂਗਰਸ ਤੇ ਅਕਾਲੀਆਂ ਨੇ ਰਲ ਕੇ ਵੀ ਕੁਛ ਏਦਾਂ ਦਾ ਕੀਤਾ ਜਾਂ ਇੱਥੇ ਉਦੋਂ ਵੀ ਜਿਹੜੀਆਂ ਸੀ ਮਿਲੀਟੈਂਸੀ ਦੀਆਂ ਜਿਹੜੀਆਂ ਮੂਵਮੈਂਟ ਜਿਹੜੀਆਂ ਨੇ ਉਹ ਚੱਲੀਆਂ ਨੇ ਤੇ ਉਹ ਜਿਹੜਾ ਹੈ ਸਾਰਾ ਜਦੋਂ ਆਪਾਂ ਦੇਖਦੇ ਹਾਂ ਕੁੱਲ ਮਿਲਾ ਕੇ ਜਦੋਂ ਆਪਾਂ ਤੇ ਉਹ ਇੱਕ ਏਦਾਂ ਦਾ ਇੱਕ ਮਾਹੌਲ ਇਹ ਬਣਿਆ ਕਿ ਆਜ਼ਾਦੀ ਮਿਲੇ ਤੇ ਕਿਸ ਤਰੀਕੇ ਨਾਲ ਮਿਲੇ ਜਦੋਂ ਅੰਗਰੇਜ਼ਾਂ ਨੇ ਜਿਹੜਾ ਸੀਗਾ ਅਲੱਗ ਅਲੱਗ ਜਿਹੜਾ 2 ਨੇਸ਼ਨ ਫਾਰਮੂਲਾ ਲਿਆਂਦਾ ਕਿ ਜਿਹੜੇ ਸੀ ਹਿੰਦੂ ਸਿੱਖ ਇੱਕ ਪਾਸੇ ਮੁਸਲਿਮ ਇੱਕ ਪਾਸੇ ਉਹਨਾਂ ਨੂੰ ਇੱਕ ਅਲੱਗ ਦੇਸ਼ ਦਿੱਤਾ ਜਾਵੇ ਉਹ ਦੇਸ਼ ਦਾ ਨਾਮ ਵੀ ਪਾਕਿਸਤਾਨ ਰੱਖਿਆ ਤੇ ਫਿਰ ਉੱਥੇ ਨਾਲ ਇਹ ਵੀ ਗੱਲ ਚੱਲੀ ਕਿ ਜੇ 2 ਨੇਸ਼ਨ ਫਾਰਮੂਲਾ 3 ਨੇਸ਼ਨ ਫਾਰਮੂਲਾ ਕਿਉਂ ਨੀ ਗਾ ਸਿੱਖ ਕਿੱਥੇ ਜਾਣ ਤੇ ਪਰ ਕਿਉਂਕਿ ਉਦੋਂ ਦੀ ਜਿਹੜੀ ਸੈਂਸਸ ਦੇ ਰਿਪੋਰਟ ਦੇ ਮੁਤਾਬਕ ਸਿੱਖਾਂ ਦੀ ਕਿਤੇ ਬਹੁ ਗਿਣਤੀ 2 ਤਹਿਸੀਲਾਂ ਨੂੰ ਛੱਡ ਕੇ ਕਿਤੇ ਬਣਦੀ ਨੀ ਸੀ ਹੋਰ ਤੇ ਇਹ ਇਸ ਰੂਪ ਦੇ ਵਿੱਚ ਇਹ ਗੱਲ ਜਿਹੜੀ ਉੱਭਰ ਕੇ ਸਾਹਮਣੇ ਆਈ ਜਦੋਂ ਜਦੋਂ ਆਪਾਂ ਰੈਡਕਲਿਫ ਦੀ ਗੱਲ ਕਰਦੇ ਹਾਂ ਤੇ ਹੁਣ ਉਸ ਤੋਂ ਬਾਅਦ ਫਿਰ ਇਹ ਹੋਇਆ ਕਿ ਚਲੋ ਇਸ ਤਰੀਕੇ ਦਾ ਬਣਾਇਆ ਜਾਵੇ ਤੇ ਉਦੋਂ ਮਹਾਤਮਾ ਗਾਂਧੀ ਦਾ ਨਹਿਰੂ ਦਾ ਜਿਹੜੇ ਨੈਸ਼ਨਲ ਲੀਡਰ ਸੀ ਉਸ ਵੇਲੇ ਆਜ਼ਾਦੀ ਦੀ ਲੜਾਈ ਮੂਵਮੈਂਟ ਦੇ ਉਹਨਾਂ ਦਾ ਅਸਰ ਵੀ ਸੀ ਅਕਾਲੀਆਂ ਤੇ ਤੇ ਇਹ ਪਰ ਇਹ ਗੱਲ ਅਕਾਲੀ ਦਲ ਦੇ ਅੰਦਰ ਜਾਂ ਇਹ ਕਹਿ ਲਓ ਕਿ ਸਿੱਖਾਂ ਦੇ ਅੰਦਰ ਇਹ ਗੱਲ ਘਰ ਕਰਦੀ ਸੀ ਕਿ ਸਾਨੂੰ ਜਿਹੜਾ ਅਸੀਂ ਇੰਨਾ ਕੁਛ ਹੁਣ ਤੱਕ ਵੀ ਸਟੇਜਾਂ ਤੇ ਅਕਸਰ ਕਹਿੰਦੇ ਕਿ ਸਾਡੀਆਂ ਇੰਨੀਆਂ ਕੁਰਬਾਨੀਆਂ ਇੰਨੀਆਂ ਸ਼ਹੀਦੀਆਂ 80% ਜਿਹੜੇ ਸੀ ਪੰਜਾਬੀ ਜਿਹਦੇ ਤੋਂ ਜ਼ਿਆਦਾਤਰ ਸਿੱਖ ਸੀ ਉਹ ਕੁਰਬਾਨ ਹੋਏ ਤੇ ਪਰ ਸਾਨੂੰ ਮਿਲਿਆ ਕੀ ਇਸ ਕਿਸਮ ਦੀਆਂ ਜਿਹੜੀਆਂ ਉਹ ਗੱਲਾਂ ਜਿਹੜੀਆਂ ਨਾਲ ਨਾਲ ਚੱਲੀਆਂ ਜਿਹੜਾ ਇਹਦੇ ਪਿੱਛੇ ਇੱਕ ਪੋਲੀਟੀਕਲ ਜਿਹੜਾ ਕਾਰਨ ਜਿਹੜਾ ਸੀ ਉਹ ਬਣਿਆ ਤੇ ਪਰ ਇਹ ਵੀ ਕਮਿਊਨਲ ਕਾਰਨ ਕਦੇ ਨੀ ਸੀ ਬਣਿਆ ਤੇ ਕਿਉਂਕਿ ਜਦੋਂ ਵੱਡੇ ਕਮਿਊਨਲ ਰਾਇਟਸ ਜਦੋਂ ਉਦੋਂ ਹੋਏ 47 ਦੀ ਤਕਸੀਮ ਵੇਲੇ ਉਦੋਂ ਹਿੰਦੂ ਤੇ ਸਿੱਖ ਇਕੱਠੇ ਸੀ ਮੁਸਲਮਾਨ ਦੂਜੇ ਪਾਸੇ ਸੀ ਤੇ ਵਿੱਚ ਵਿਚਾਲੇ ਜਿਹੜੇ ਸੀ ਉਹ ਵੀ ਲੋਕ ਸੀ ਜਿਹੜੇ ਸੈਕੂਲਰ ਸੀ ਉਹ ਕਹਿੰਦੇ ਸੀ ਵੀ ਬਿਲਕੁਲ ਗਲਤ ਹੋ ਰਹੀ ਆ ਉਹ ਸਾਰੇ ਧਰਮਾਂ ਨਾਲ ਸੰਬੰਧਿਤ ਸੀ ਜਿਹੜੇ ਸੈਕੂਲਰ ਸੋਚ ਰੱਖਦੇ ਸੀ ਤੇ ਪਰ ਮਗਰੋਂ ਬਾਅਦ ਦੇ ਵਿੱਚ ਜਦੋਂ ਖਾਸ ਕਰਕੇ ਇਹ ਗੱਲ ਸਾਹਮਣੇ ਆਈ ਜਦੋਂ ਪੰਜਾਬ ਦੇ ਵਿੱਚ ਰਾਜ ਕਰਨ ਦੀ ਗੱਲ ਸਾਹਮਣੇ ਆਈ ਤੇ ਹਾਲਾਂਕਿ ਇਹ ਨੀ ਹੋਇਆ ਕਿ ਕੋਈ ਏਦਾਂ ਦਾ ਡੈਲੀਬਰੇਟਲੀ ਕੋਈ ਇਹ ਗੱਲ ਹੋਈ ਕਿਉਂਕਿ ਜਦੋਂ ਇੰਡੀਪੈਂਡੈਂਟ ਭਾਰਤ ਦੇ ਵਿੱਚ ਬਾਅਦ ਦੇ ਵਿੱਚ ਵਜ਼ਾਰਤ ਬਣੀ ਤਾਂ ਜਿਹੜਾ ਸੀਗਾ ਸਿੱਖਾਂ ਨੂੰ ਉੱਥੇ ਵੀ ਜਿਹੜੀ ਆ ਪ੍ਰਤੀਨਿਧਤਾ ਮਿਲੀ ਐਸੀ ਗੱਲ ਨੀ ਕਿ ਮਿਲੀ ਨੀ ਸਾਡੇ ਡਿਫੈਂਸ ਮੰਤਰੀ ਜਿਹੜੇ ਪਹਿਲੇ ਸੀਗੇ ਉਹ ਬਲਦੇਵ ਸਿੰਘ ਉਹ ਸਿੱਖ ਸੀਗੇ ਤੇ ਫਿਰ ਹੁਕਮ ਸਿੰਘ ਜਿਹੜੇ ਹੈਗੇ ਸਪੀਕਰ ਵੀ ਰਹੇ ਤੇ ਉਹ ਇਸ ਤਰ੍ਹਾਂ ਦੀ ਨੀ ਸੀ ਪਰ ਪੰਜਾਬ ਦੇ ਵਿੱਚ ਜਦੋਂ ਇਹ ਪੰਜਾਬ ਦੀ ਕਿਉਂਕਿ ਡੈਮੋਗ੍ਰਾਫੀ ਏਦਾਂ ਦੀ ਸੀ ਪੰਜਾਬ ਬਹੁਤ ਵੱਡਾ ਸੀ ਤੇ ਇੱਥੇ ਏਦਾਂ ਦੀ ਸ਼ੁਰੂ ਸ਼ੁਰੂ ਦੇ ਵਿੱਚ ਸਾਰੇ ਕੋਈ ਸਿੱਖਾਂ ਦੇ ਵਿੱਚੋਂ ਨਹੀਂ ਬਣਿਆ ਫਿਰ ਜਦੋਂ ਕੈਰੋਂ ਸਾਹਿਬ ਬਣੇ ਤਾਂ ਉਦੋਂ ਵੀ ਅਕਾਲੀਆਂ ਨੂੰ ਇਹ ਲੱਗਿਆ ਕਿ ਸਾਡਾ ਕਿਤੇ ਗੁਣਾ ਇੱਥੇ ਪੈਣਾ ਨਹੀਂ ਤੇ ਜੇ ਬਣੂਗਾ ਤਾਂ ਇੱਥੇ ਕਾਂਗਰਸ ਦਾ ਹੀ ਬਣੂਗਾ ਭਾਵੇਂ ਉਹ ਸਰਦਾਰ ਪੱਗ ਵਾਲਾ ਬਣੇ ਭਾਵੇਂ ਉੱਥੇ ਬਿਨਾਂ ਪੱਗ ਵਾਲਾ ਬਣੇ ਤੇ ਫਿਰ ਉਹ ਪੰਜਾਬੀ ਸੂਬੇ ਵਾਲੀ ਜਿਹੜੀ ਗੱਲ ਸੀ ਉਹ ਸਾਰੀ ਉਸ ਚੋਂ ਨਿਕਲੀ ਪੰਜਾਬੀ ਸੂਬੇ ਦਾ ਮੋਰਚਾ ਲੱਗਿਆ ਲੰਬਾ ਸਮਾਂ ਰਿਹਾ ਮੋਰਚਾ ਕਦੇ ਥੋੜਾ ਜਿਹਾ ਘੱਟ ਜਿਹਾ ਕਰੇ ਕਦੇ ਤੇਜ਼ ਹੋ ਜਾਇਆ ਕਰੇ ਉਸ ਮੋਰਚੇ ਦੌਰਾਨ ਵੀ ਬਹੁਤ ਕੁਛ ਹੋਇਆ ਲਗਭਗ ਜਿਹੜਾ ਸੀ 1950 ਤੋਂ ਸ਼ੁਰੂ ਹੋ ਕੇ 1966 ਤੱਕ ਜਦੋਂ ਅਵਾਰਡ ਜਿਹੜਾ ਹੈ ਇੰਦਰਾ ਗਾਂਧੀ ਨੇ ਦਿੱਤਾ ਤੇ ਉਦੋਂ ਤੱਕ ਜਿਹੜਾ ਸੀ ਇਹ ਮੋਰਚਾ ਜਿਹੜਾ ਸੀ ਉਹ ਚੱਲਦਾ ਰਿਹਾ ਤੇ ਉਹਦੇ ਚ ਵੀ ਇਹ ਫਿਰ ਲੱਗਿਆ ਕਿ ਆਹ ਇਲਾਕੇ ਇੱਦਾਂ ਦੇਣੇ ਸੀ ਉਹ ਉੱਥੇ ਕਾਣੀ ਵੰਡ ਇਸ ਤਰੀਕੇ ਦੀ ਪਈ ਹਰਿਆਣਾ ਅਲੱਗ ਬਣਿਆ ਕੁਛ ਇਲਾਕੇ ਹਿਮਾਚਲ ਨਾਲ ਜੋੜਤੇ ਤੇ ਉਹ ਇੱਕ ਤਰੀਕੇ ਦਾ ਇਨਸਾਫ਼ ਜਿਹੜਾ ਸੀ ਉਹ ਪੰਜਾਬ ਨਾਲ ਨਹੀਂ ਹੋਇਆ ਤੇ ਜਿੱਥੋਂ ਬਾਅਦ ਫਿਰ ਉਹ ਗੱਲ ਧੁਖਦੀ ਧੁਖਦੀ ਫਿਰ ਅੱਗੇ ਪਹੁੰਚੀ ਅਨੰਦਪੁਰ ਸਾਹਿਬ ਦੇ ਮਤੇ ਤੱਕ ਅਨੰਦਪੁਰ ਸਾਹਿਬ ਰੈਜੂਲੂਸ਼ਨ ਜਿਹੜਾ ਪਹਿਲਾ ਅਨੰਦਪੁਰ ਸਾਹਿਬ ਰੈਜੂਲੂਸ਼ਨ ਹੁੰਦਾ ਉਹ ਹੁੰਦਾ 1972 ਦੇ ਵਿੱਚ ਤੇ 1972 ਦਾ ਅਨੰਦਪੁਰ ਸਾਹਿਬ ਰੈਜੂਲੂਸ਼ਨ ਨੂੰ ਬਿਲਕੁਲ ਆਊਟਰਾਈਟਲੀ ਕਾਂਗਰਸ ਨੇ ਜਾਂ ਇੰਦਰਾ ਗਾਂਧੀ ਨੇ ਇਹ ਕਹਿ ਕੇ ਰੱਦ ਕਰਤਾ ਕਿ ਇਹ ਤਾਂ ਵੱਖਵਾਦੀ ਮਤ ਹੈ ਤੇ ਹਾਲਾਂਕਿ ਉਹ ਚ ਵੱਖਵਾਦੀ ਕੋਈ ਗੱਲ ਨੀ ਸੀ ਸਾਊਥ ਦੀਆਂ ਪਾਰਟੀਆਂ ਈਵਨ ਪੱਛਮੀ ਬੰਗਾਲ ਦੇ ਵਿੱਚ CPM ਦੀ ਸਰਕਾਰ ਸੀ ਉਹਨਾਂ ਨੇ ਵੀ ਕਿਹਾ ਸੀ ਵੀ ਨਹੀਂ ਇਹ ਠੀਕ ਹੈ ਬਿਲਕੁਲ ਸੂਬਿਆਂ ਨੂੰ ਵੱਧ ਅਧਿਕਾਰ ਹੋਣੇ ਚਾਹੀਦੇ ਨੇ ਪਰ ਉਹ ਨਹੀਂ ਉਹ ਗੱਲ ਚੱਲੀ ਉਹ ਵੱਧ ਅਧਿਕਾਰਾਂ ਨੂੰ ਲੈ ਕੇ ਜਿਹੜਾ ਸੀ ਉਹ ਫਿਰ ਅਕਾਲੀ ਮੂਵਮੈਂਟ ਉਵੇਂ ਚੱਲਦੀ ਰਹੀ ਤੇ ਵਿੱਚ ਜਿਹੜਾ ਬਲਦੀ ਤੇ ਤੇਲ ਪਾਉਣ ਵਾਲਾ ਕੰਮ ਕੀਤਾ ਉਹ ਕੀਤਾ ਫਿਰ ਜਿਹੜਾ SYL ਵਾਲਾ ਜਿਹੜਾ ਅਵਾਰਡ ਸੀ ਜਿਹੜਾ ਇੰਦਰਾ ਗਾਂਧੀ ਨੇ ਕਿਉਂਕਿ ਜਦੋਂ ਦੁਬਾਰਾ ਜਿਹੜੀ ਸੀ ਇੰਦਰਾ ਗਾਂਧੀ ਸੱਤਾ ਦੇ ਵਿੱਚ ਆਈ ਤੇ ਕਿਉਂਕਿ ਇੱਕ ਵਾਰ ਤਾਂ 1977 ਦੇ ਵਿੱਚ ਜਿਹੜੀ ਸੀ ਇਹ ਸਾਰੇ ਕਾਂਗਰਸ ਹਾਰ ਗਈ ਸੀ ਤੇ ਬੜੀ ਛੇਤੀ ਜਿਹੜੀ ਹੈ ਕਾਂਗਰਸ ਜਿਹੜੀ ਹੈ ਸਰਕਾਰ ਬੜਾ ਘੱਟ ਸਮਾਂ ਚੱਲੀ ਜਨਤਾ ਪਾਰਟੀ ਦੀ 1980 ਦੇ ਵਿੱਚ ਫਿਰ ਜਦੋਂ ਇੰਦਰਾ ਗਾਂਧੀ ਆਪਣਾ ਇਹਦੇ ਚ ਆਈ ਤੇ ਫਿਰ ਉਹ ਜਿਹੜਾ ਸੀ ਸਾਰਾ ਕੰਮ ਤੇਜ਼ ਹੋ ਗਿਆ SYL ਵਾਲਾ ਕੰਮ ਤੇਜ਼ ਹੋ ਗਿਆ ਫਿਰ ਉਹ ਨਵਾਂ ਇੱਕ ਮੋਰਚਾ ਸ਼ੁਰੂ ਹੋ ਗਿਆ SYL ਨੂੰ ਲੈ ਕੇ ਫਿਰ ਉਹ ਧਰਮ ਯੁੱਧ ਮੋਰਚੇ ਚ ਬਦਲ ਗਿਆ ਦਰਬਾਰ ਸਾਹਿਬ ਚ ਆ ਗਿਆ ਤੇ ਪੈਰਲ ਜਿਹੜਾ ਸੀ ਇੱਕ ਦੋ ਗੱਲਾਂ ਇੱਕ ਅਕਾਲੀ ਦਲ ਦੀ ਮੂਵਮੈਂਟ ਚੱਲ ਰਹੀ ਸੀ ਪੈਰਲ ਦਮਦਮੀ ਟਕਸਾਲ ਦੇ ਮੁਖੀ ਜਿਹੜਾ ਉਹਨਾਂ ਦੇ ਨਾਂ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸੀ ਤੇ ਉਹਨਾਂ ਨੇ ਜਿਹੜਾ ਹੈਗਾ ਇੱਕ ਧਰਮ ਯੁੱਧ ਮੋਰਚਾ ਕਹਿ ਲਓ ਜਾਂ ਹੋਰ ਇੱਕ ਬਿਲਕੁਲ ਧਾਰਮਿਕ ਐਂਗਲ ਤੋਂ ਇਹ ਨਾਲ ਸ਼ੁਰੂ ਕੀਤਾ ਤੇ ਫਿਰ ਹੌਲੀ ਹੌਲੀ ਜਿਹੜਾ ਸੀ ਤਿੰਨ ਮੋਰਚੇ ਉਸ ਵੇਲੇ ਪੈਰਲ ਚੱਲ ਰਹੇ ਸੀਗੇ ਤੇ ਇੱਕ ਤਾਂ ਜਿਹੜਾ ਕਪੂਰੀ ਮੋਰਚਾ ਅਕਾਲੀ ਦਲ ਨੇ ਲਾਇਆ ਉਦੋਂ CPM ਵੀ ਨਾਲ ਸੀ ਅਕਾਲੀ ਦਲ ਦੇ ਜਿਹੜੀ SYL ਦੇ ਖਿਲਾਫ਼ ਲੱਗਿਆ

ਹੈਡਕੁਆਟਰ ਹੈ ਟਕਸਾਲ ਦਾ, ਉੱਥੇ ਸੀ। ਫਿਰ ਉੱਥੋਂ ਬਕਾਇਦਾ ਕਿਹਾ ਜਾਂਦਾ ਹੈ ਕਿ ਉਸ ਵੇਲੇ ਜਿਹੜੇ ਮੋਰਚਾ ਡਿਕਟੇਟਰ ਸਨ ਧਰਚੰਦ ਸਿੰਘ ਲੌਂਗੋਵਾਲ ਸੀ, ਉਹਨਾਂ ਨੇ ਬਕਾਇਦਾ ਇਨਵਾਈਟ ਕੀਤਾ ਕਿ ਤੁਸੀਂ ਇੱਥੋਂ ਸ਼ੁਰੂ ਕਰੋ ਆ ਕੇ, ਨਾਨਕ ਨਿਵਾਸ ਉਹਨਾਂ ਨੂੰ ਜਗ੍ਹਾ ਦਿੱਤੀ ਤੇ ਉੱਥੋਂ ਫਿਰ ਇਹ ਲਗਾਤਾਰ ਜਿਹੜਾ ਮੋਰਚਾ ਜਿਹੜਾ ਉਹ ਚੱਲਿਆ। ਹੁਣ ਉਹਨਾਂ ਦਿਨਾਂ ਦੇ ਵਿੱਚ ਇੱਕ ਪਾਸੇ ਗ੍ਰਿਫਤਾਰੀਆਂ ਹੋ ਰਹੀਆਂ ਨੇ, ਲੋਕ ਜਿਹੜਾ ਹੈਗਾ ਲਗਾਤਾਰ ਜਥੇ ਪੂਰੇ ਪੰਜਾਬ ਚੋਂ ਜਾ ਰਹੇ ਨੇ, ਜੇਲਾਂ ਭਰੀਆਂ ਜਾ ਰਹੀਆਂ ਨੇ ਇਹਨਾਂ ਇਸ਼ੂਜ਼ ਨੂੰ ਲੈ ਕੇ, ਅਨੰਦਪੁਰ ਦਾ ਮਤਾ, ਹੋਰ ਜਿਹੜੀਆਂ ਉਦੋਂ ਮੰਗਾਂ ਸੀ, ਕਾਫੀ ਮੰਗਾਂ ਸੀ ਜਿਹਦੇ ਚ ਐਸਵਾਈਲ ਦਾ ਇਸ਼ੂ ਸੀ, ਪਾਣੀਆਂ ਦਾ ਮੁੱਦਾ ਸੀ, ਚੰਡੀਗੜ੍ਹ ਦਾ ਮੁੱਦਾ ਸੀ, ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿੱਤੇ ਜਾਣ, ਇਹ ਜਿਹੜਾ ਮੁੱਦਾ ਸੀ ਨਾਲ, ਤੇ ਕੁਛ ਜਿਹੜੀਆਂ ਧਾਰਮਿਕ ਮੰਗਾਂ ਸੀ, ਇਹ ਕਾਫੀ ਲੈ ਕੇ ਜਿਹੜਾ ਇਹ ਮੋਰਚਾ ਜਿਹੜਾ ਸ਼ੁਰੂ ਹੋਇਆ ਲਗਾਤਾਰ ਚੱਲਦਾ ਰਿਹਾ। ਪਰ ਨਾਲ ਜਿਹੜਾ ਸੀ ਇਹਦੇ ਇੱਕ ਇਹ ਸੀ ਕਿ ਇੱਦਾਂ ਦੀਆਂ ਇੰਸੀਡੈਂਟ ਘਟਨਾਵਾਂ ਸ਼ੁਰੂ ਹੋ ਗਈਆਂ ਤੇ ਪੰਜਾਬ ਦੇ ਵਿੱਚ ਬਾਹਰ, ਜਿਹਦੇ ਚ ਮਾਨਾ ਵਾਲਾ ਕਾਂਡ ਹੋਇਆ ਜਦੋਂ ਬੱਸ ਚੋਂ ਲਾ ਕੇ ਜਿਹੜਾ ਸੀਗਾ ਕੁਛ ਜਿਹੜੇ ਹਿੰਦੂ ਕਮਿਊਨਿਟੀ ਦੇ ਲੋਕਾਂ ਨੂੰ ਬਾਹਰ ਅੱਡ ਕੱਢ ਕੇ ਮਾਰਤਾ ਮਿਲੀਟੈਂਟਾਂ ਨੇ, ਤੇ ਹੋਰ ਘਟਨਾਵਾਂ ਵਾਪਰੀਆਂ ਜਿਹਦੇ ਕਰਕੇ ਉਦੋਂ ਦਰਬਾਰਾ ਸਿੰਘ ਦੀ ਸਰਕਾਰ ਸੀਗੀ ਕਾਂਗਰਸ ਦੀ ਇੱਥੇ ਪੰਜਾਬ ਦੇ ਵਿੱਚ, ਉਹ ਭੰਗ ਕਰਕੇ ਰਾਸ਼ਟਰਪਤੀ ਰਾਜ ਲੱਗਿਆ। ਤੇ ਸੋ ਨਾਲ ਨਾਲ ਜਿਹੜੀ ਸੀ ਗੱਲਬਾਤ ਵੀ ਜਿਹੜੀ ਚੱਲਦੀ ਰਹੀ ਪ੍ਰਧਾਨ ਮੰਤਰੀ ਨਾਲ, ਵਿੱਚ ਉਹਨਾਂ ਦੀ ਪ੍ਰਧਾਨ ਮੰਤਰੀ ਦੀ ਜਿਹੜੀ ਆਪਣੀ ਕਿਚਨ ਕੈਬਨਿਟ ਸੀ ਉਹਦੇ ਬੰਦਿਆਂ ਦੇ ਨਾਲ, ਇਧਰੋਂ ਅਕਾਲੀਆਂ ਦੇ ਜਿਹੜੇ ਲੀਡਰ ਸੀਗੇ ਜਿਹਦੇ ਚ ਪ੍ਰਕਾਸ਼ ਸਿੰਘ ਬਾਦਲ ਵੀ ਸੀ, ਗੁਰਚਰਨ ਸਿੰਘ ਟੌਹੜਾ ਸੀ ਜਾਂ ਹਰਚੰਦ ਸਿੰਘ ਲੌਂਗੋਵਾਲ ਸੀ, ਜਗਦੇਵ ਸਿੰਘ ਤਲਵੰਡੀ ਸੀ, ਇਹ ਇਹਨਾਂ ਦੇ ਨਾਲ ਤੇ ਉਹ ਪਰ ਗੱਲਬਾਤ ਕਿਤੇ ਜਿਹੜੀ ਉਹ ਸਿਰੇ ਨਹੀਂ ਚੜੀ, ਮੰਗਾਂ ਜਿਹੜੀਆਂ ਉਹ ਨਹੀਂ ਮੰਨੀਆਂ ਗਈਆਂ। ਅਲਟੀਮੇਟਲੀ ਪੰਜਾਬ ਦੇ ਵਿੱਚ ਜਿਹੜੀਆਂ ਬਾਹਰ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਸੀ ਉਹ ਸ਼ੁਰੂ ਹੋਈਆਂ। ਹੁਣ ਉਹਦੇ ਵਿੱਚ ਜਿਹੜੀ ਇੱਕ ਵੱਡੀ ਘਟਨਾ 1982 ਦੇ ਵਿੱਚ ਵਾਪਰਦੀ ਹੈ, ਉਹ ਜਿਹੜੇ DIG ਸੀਗੇ ਉੱਥੇ ਅਵਤਾਰ ਸਿੰਘ ਅਟਵਾਲ, ਉਹਦਾ ਦਰਬਾਰ ਸਾਹਿਬ ਦੇ ਅੰਦਰ ਪੌੜੀਆਂ ਚੜ੍ਹਦੇ ਜਿਹੜੇ ਮੇਨ ਜਿਹੜਾ ਐਂਟਰੀ ਹੈ ਜਿਹੜੀ ਘੰਟਾ ਘਰ ਵਾਲੀ, ਤੇ ਉਧਰੋਂ ਬਹੁਤ ਨੇੜਿਓਂ ਜਿਹੜੀ ਗੋਲੀ ਮਾਰ ਕੇ ਜਿਹੜੀ ਉਹ ਉਹਦੀ ਹੱਤਿਆ ਕਰ ਦਿੱਤੀ ਗਈ ਉੱਥੇ। ਹਾਲਾਂਕਿ ਉਦੋਂ ਜਰਨੈਲ ਸਿੰਘ ਭਿੰਡਰਾਂ ਵਾਲੇ ਉਹਨਾਂ ਨੇ ਨਿੰਦਾ ਕੀਤੀ ਇਸ ਕਤਲ ਦੀ, ਇਹ ਵੀ ਕਿਹਾ ਕਿ ਜਾਣ ਬੁੱਝ ਕੇ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਇਹ ਕੀਤਾ ਜਾ ਰਿਹਾ ਤੇ, ਪਰ ਹੌਲੀ ਹੌਲੀ ਫਿਰ ਇਹ ਗੱਲ ਜਿਹੜੀ ਅੱਗੇ ਇਸ ਤੋਂ ਵੱਧਦੀ ਗਈ ਤੇ ਉਧਰੋਂ ਘੇਰਾ ਜਿਹੜਾ ਪੁਲਿਸ ਦਾ, ਫਿਰ CRP ਲਾਤੀ, BSF ਲਾਤੀ, ਏਦਾਂ ਦੀਆਂ ਗੱਲਾਂ ਜਿਹੜੀਆਂ ਚੱਲਦੀਆਂ ਰਹੀਆਂ। ਅਖੀਰ ਇਹ ਗੱਲ ਫਿਰ ਉੱਥੇ ਹੀ ਆ ਪਹੁੰਚੀ ਕਿ ਦਰਬਾਰ ਸਾਹਿਬ ਤੇ ਜਿਹੜੀ ਅਟੈਕ ਵਾਲੀ ਗੱਲ ਜਿਹੜੀ ਆਈ ਤੇ ਏਦਾਂ ਦਾ ਫੈਸਲਾ ਰਾਤੇ ਰਾਤ ਲਿਆ ਕੇ ਆ ਏਦਾਂ ਦੀ ਕਾਰਵਾਈ ਕਰਨੀ ਹੈ। ਉਦੋਂ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀਗੇ ਤੇ ਹਾਲਾਂਕਿ ਪਹਿਲਾਂ ਜਿਹੜੇ ਬਾਹਰ ਬਿਆਨ ਆਉਂਦੇ ਸੀ ਉਹ ਹੋਰ ਤਰ੍ਹਾਂ ਦੇ ਆਉਂਦੇ ਸੀ, ਰਾਜੀਵ ਗਾਂਧੀ ਵੀ ਉਦੋਂ MP ਬਣ ਚੁੱਕੇ ਸੀ ਤੇ ਕਾਂਗਰਸ ਦੇ, ਪਰ ਉਹਨਾਂ ਕੋਲ ਕੋਈ ਉਦੋਂ ਅਹੁਦਾ ਨਹੀਂ ਸੀ, ਨਾ ਉਹ ਮੰਤਰੀ ਸੀ ਨਾ ਹੋਰ। ਉਹਨਾਂ ਦਾ ਕੁਛ ਦਿਨ ਪਹਿਲਾਂ ਬਿਆਨ ਆਉਂਦਾ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਬਾਰੇ ਕਿ ਉਹ ਤਾਂ ਸੰਤ ਨੇ, ਉਹਨਾਂ ਦੀ ਕੋਈ ਸਮੱਸਿਆ ਨਹੀਂ ਹੈ ਕਿਸੇ ਤਰ੍ਹਾਂ ਦੀ, ਇਸ ਤਰ੍ਹਾਂ ਦੀ ਸਟੇਟਮੈਂਟ ਆਉਂਦੀ ਹੈ। ਤੇ ਦੂਜੇ ਪਾਸੇ ਇਹ ਸਾਰੇ ਕੁਛ ਜਿਹੜਾ ਸੀ ਇਹ ਮਨਸੂਬੇ ਜਿਹੜੇ ਸੀ ਇਹ ਬਣਾਏ ਜਾ ਰਹੇ ਸੀ ਤੇ ਬਕਾਇਦਾ ਰਾਸ਼ਟਰਪਤੀ ਤੋਂ ਜਿਹੜਾ ਸੀ ਉਹ ਆਰਡਰ ਕਰਾ ਕੇ, ਫਿਰ ਹਾਲਾਂਕਿ 1 ਜੂਨ ਨੂੰ ਇਹ ਜਿਹੜਾ ਸੀ ਸਾਰਾ ਇਹ ਸ਼ੁਰੂ ਹੋ ਗਿਆ ਸੀ, ਇਹਦੀ ਇੱਕ ਤਰੀਕੇ ਦੀ ਐਕਸਰਸਾਈਜ਼ ਸ਼ੁਰੂ ਹੋ ਗਈ ਸੀ ਕਿਉਂਕਿ ਪਹਿਲਾਂ CRP ਨੇ ਉੱਥੇ ਗੋਲੀਬਾਰੀ ਕੀਤੀ। ਇਹ ਵੀ ਰਿਪੋਰਟਾਂ ਸੀ ਕਿ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੋਂ ਬਿਨਾਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕੁਛ ਕਾਰਕੁਨ, ਜਿਹੜੇ ਭਾਈ ਅਮਰੀਕ ਸਿੰਘ ਉਸ ਵੇਲੇ ਪ੍ਰਧਾਨ ਸੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ, ਤੇ ਜਿਹੜੇ ਜਨਰਲ ਸੁਵੇਗ ਸਿੰਘ ਜਿਹੜੇ ਉਸ ਵੇਲੇ ਉਹ ਵੀ ਦਰਬਾਰ ਸਾਹਿਬ ਦੇ ਅੰਦਰ ਸੀ, ਜਨਰਲ ਸੁਵੇਗ ਸਿੰਘ ਉਹ ਵਿਅਕਤੀ ਸੀ ਜੋ ਜਦੋਂ ਜਿਹੜੀ ਸੀਗੀ 1971 ਦੀ ਜਿਹੜੀ ਲੜਾਈ ਸੀ ਬੰਗਲਾਦੇਸ਼ ਵਾਲੀ, ਤੇ ਜਿਹਦੇ ਚ ਬੰਗਲਾਦੇਸ਼ ਨਿਕਲਿਆ, ਜਿਹੜੀ ਆਪਾਂ ਉਸ ਵੇਲੇ ਇਹਨੂੰ ਪੂਰਵੀ ਪਾਕਿਸਤਾਨ ਕਹਿੰਦੇ ਸੀ, ਤੇ ਉੱਥੇ ਜਿਹੜੀ ਮੁਕਤੀ ਵਾਹਿਨੀ ਬਣਾਈ ਜਿਹੜੇ ਉੱਥੋਂ ਦੇ ਬੰਗਾਲੀ ਸੀ ਮਿਲੀਟੈਂਟ ਉਹਨਾਂ ਨਾਲ ਲੈ ਕੇ ਜਾਂ ਜਿਹੜੇ ਐਜੀਟੇਸ਼ਨ ਲੜ ਰਹੇ ਸੀ, ਉਦੋਂ ਜਨਰਲ ਸੁਵੇਗ ਸਿੰਘ ਦਾ ਉਹਦੇ ਚ ਵਾਹਵਾ ਰੋਲ ਸੀ, ਵਾਹਵਾ ਹੱਥ ਸੀ, ਤੇ ਬਾਅਦ ਦੇ ਵਿੱਚ ਜਨਰਲ ਸੁਵੇਗ ਸਿੰਘ ਨੂੰ ਕੋਰਟ ਮਾਰਸ਼ਲ ਕਰਕੇ ਤੇ ਜਿਹਨੂੰ ਇੱਕ ਤਰੀਕੇ ਦਾ ਉਹ ਕਹਿੰਦੇ ਆ ਕਿ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਸੀਗਾ ਨੌਕਰੀ ਤੋਂ, ਜਿਹੜਾ ਹੈ ਕੱਢ ਦਿੱਤਾ ਸੀ ਬੜਾ ਬੇਇੱਜ਼ਤ ਕਰਕੇ, ਤੇ ਉਹਨਾਂ ਦੇ ਅੰਦਰ ਵੀ ਇਹ ਥੋੜੀ ਜਿਹੀ ਕਿਤੇ ਨਾ ਕਿਤੇ ਗੱਲ ਸੀ ਸਟੇਟ ਦੇ ਖਿਲਾਫ, ਇੰਡੀਅਨ ਸਟੇਟ ਦੇ ਖਿਲਾਫ, ਤੇ ਉਹ ਸਾਰੇ ਉਹ ਅੰਦਰੋਂ ਇਹ ਵੀ ਖਬਰਾਂ ਆ ਰਹੀਆਂ ਸੀ ਕਿ ਹਥਿਆਰ ਇਕੱਠੇ ਹੋ ਰਹੇ ਆ, ਕਿੱਦਾਂ ਹਥਿਆਰ ਆਉਂਦੇ, ਇੱਦਾਂ ਦੀਆਂ ਗੱਲਾਂ। ਸੋ ਪਹਿਲਾਂ CRP ਦੇ ਤੋਂ ਪਹਿਲੀ ਜੂਨ ਨੂੰ CRP ਨੇ ਫਾਇਰਿੰਗ ਕੀਤੀ, ਅੰਧਾਧੁੰਦ ਫਾਇਰਿੰਗ ਕੀਤੀ ਦਰਬਾਰ ਸਾਹਿਬ ਦੀਆਂ
ਜਿਹੜੀਆਂ

0: ਬਾਰੇ ਬਾਰ ਜਿਹੜੇ ਉਹਨਾਂ ਦੇ ਮੋੜ ਚ ਬਣੇ ਸੀ ਨੇੜੇ ਦੀਆਂ ਬਿਲਡਿੰਗਾਂ ਤੇ ਉੱਥੋਂ ਤੇ ਉਹਦੇ ਚ ਜਿਹੜਾ ਸੀ ਇੱਕ ਜੋ ਵਿਅਕਤੀ ਸੀਗਾ ਉਹ ਜਿਹੜਾ ਬਾਬਾ ਅਟਲ ਰਾਏ ਜੀ ਵਾਲਾ ਗੁਰਦੁਆਰਾ ਉਸ ਪਾਸੇ ਸੀ, ਉਹਨੂੰ ਗੋਲੀ ਲੱਗੀ ਤੇ ਉਹ ਮਾਰਿਆ ਵੀ ਗਿਆ ਸੀ। ਤੇ ਪਰ ਇਹ ਕਿ ਨਾਲ ਉਹ ਅੰਦਰੋਂ ਕੋਈ ਰਿਟੈਲੀਏਸ਼ਨ ਨਹੀਂ ਹੋਈ ਕਿਉਂਕਿ ਜਨਰਲ ਸੁਨੀਲ ਸਿੰਘ ਨੂੰ ਪਤਾ ਸੀ ਕਿ ਉਹ ਇਹ ਦੇਖਣ ਵਾਸਤੇ ਕਿ ਇਹਨਾਂ ਕੋਲ ਹਥਿਆਰ ਕਿਹੋ ਜਿਹੇ ਹੈ, ਫਾਇਰਿੰਗ ਕਿੱਦਾਂ ਦੀ ਹੁੰਦੀ ਹੈ ਅੰਦਰੋਂ, ਇਹ ਸਾਰਾ ਕੁਛ ਕਰ ਰਹੇ ਹੈ। ਤੇ ਪਰ ਇਹ ਵੀ ਅੰਦਰੋਂ ਰਿਟੈਲੀਏਸ਼ਨ ਨਾ ਹੋਣ ਕਰਕੇ ਸੀ ਆਰ ਪੀ ਵੀ ਆਪਣੀ ਜਿਹੜੀ ਹੈ ਉਹਨਾਂ ਨੇ ਗੋਲੀਬੰਦੀ ਕਰਤੀ। ਉਦੋਂ ਬਾਅਦ ਫਿਰ ਇਹ ਲਗਾਤਾਰ ਇਹ ਫੌਜ ਭੇਜਣ ਨਾਲ ਜਿਹੜਾ ਸਿਲਸਿਲਾ ਸ਼ੁਰੂ ਹੋਇਆ ਤੇ 2 ਜੂਨ ਨੂੰ ਫਿਰ ਜਿਹੜਾ ਸੀ ਪੰਜਾਬ ਬਕਾਇਦਾ ਇੱਕ ਆਰਡਰ ਕਰਕੇ ਤੇ ਉਹ ਜਿਹੜਾ ਕਿਉਂਕਿ ਉਦੋਂ ਰਾਸ਼ਟਰਪਤੀ ਰਾਜ ਤਾਂ ਲੱਗੇ ਹੋਏ ਸੀ, ਕਿਹੜਾ ਕਿਸੇ ਨੂੰ ਕੋਈ ਅੱਗੋਂ ਪੰਜਾਬ ਦੇ ਵਿੱਚ ਕੋਈ ਮੀਟਿੰਗ ਕਰਨ ਦੀ ਲੋੜ ਸੀ ਜਾਂ ਪੰਜਾਬ ਸਰਕਾਰ ਤੋਂ ਕੋਈ ਲੈਣ ਦੀ ਸੀ ਲੋੜ, ਗਵਰਨਰ ਨੇ ਸਾਈਨ ਕਰਨੇ ਸੀ ਤੇ ਮਿਸਟਰ ਪਾਂਡੇ ਸੀਗੇ ਉਸ ਵੇਲੇ ਗਵਰਨਰ। ਤੇ ਆਪਰੇਸ਼ਨ ਜਿਹੜਾ ਸੀ ਉਹ ਫਿਰ ਬਲੂ ਸਟਾਰ ਆਪਰੇਸ਼ਨ ਉਹਦੀ ਸ਼ੁਰੂਆਤ ਹੋਈ ਪੰਜਾਬ ਫੌਜ ਦੇ ਹਵਾਲੇ ਕਰਤਾ 2 ਜੂਨ ਨੂੰ। 3 ਜੂਨ ਨੂੰ ਜਿਹੜਾ ਸੀਗਾ ਫੌਜ ਨੇ ਆਪਣੀ ਕਾਰਵਾਈ ਸ਼ੁਰੂ ਕਰਤੀ। ਅਸਲ ਜਿਹੜੀ ਜਿਹਨੂੰ ਆਪਾਂ ਫੀਰਸ ਜਿਹੜੀ ਜਿਹੜੀ ਲੜਾਈ ਕਹਿੰਦੇ ਹਾਂ ਤੇਜ਼ ਹੋਈ ਉਹ ਚੱਲੀ ਉਹ 3 ਤੋਂ 5 ਜੂਨ ਨੂੰ ਜਿਹੜੀ ਸੀ ਉਦੋਂ ਚੱਲੀ ਜਦੋਂ ਪੂਰਾ ਪੰਜਾਬ ਦੇ ਵਿੱਚ ਫਿਰ ਕਰਫਿਊ ਜਿਹੜਾ ਸੀ ਉਹ ਲਾ ਦਿੱਤਾ ਗਿਆ। ਇੱਕ ਤਰੀਕੇ ਦਾ ਇਹ ਸੀ ਪੂਰਾ ਪੰਜਾਬ ਫੌਜ ਦੇ ਹਵਾਲੇ ਸੀ ਤੇ ਚਿੜੀ ਵੀ ਨਹੀਂ ਸੀ ਫਟਕ ਰਹੀ ਕਿਤੇ ਬਾਹਰ ਨਿਕਲਣ ਦਾ ਤਾਂ ਸਵਾਲ ਨੀ ਪੈਦਾ ਹੁੰਦਾ ਕਿ ਕੋਈ ਘਰਾਂ ਤੋਂ ਬਾਹਰ ਵੀ ਨਿਕਲ ਸਕੇ ਤੇ ਬਹੁਤ ਮੁਸ਼ਕਲ ਲੋਕਾਂ ਨੂੰ ਪੇਸ਼ ਵੀ ਆਈ। ਤੇ ਫਿਰ ਅੰਦਰੋਂ ਜਦੋਂ ਇਹ ਲੜਾਈ ਸ਼ੁਰੂ ਹੋਈ ਸਾਰੀ ਤੇ 6 ਤਰੀਕ ਨੂੰ 5 ਤਰੀਕ ਦੀ ਰਾਤ ਨੂੰ ਫਿਰ ਉਹਨਾਂ ਨੇ 6 ਨੂੰ ਇਹਨਾਂ ਨੇ ਰੇਡੀਓ ਤੇ ਗੱਲ ਨਸ਼ਰ ਕੀਤੀ ਕਿ ਸੰਤ ਜਰਨੈਲ ਸਿੰਘ ਤੇ ਜਨਰਲ ਸੁਵੇਗ ਸਿੰਘ ਤੇ ਭਾਈ ਅਮਰੀਕ ਸਿੰਘ ਜਿਹੜੇ ਸੀ ਉਹ ਇਸ ਲੜਾਈ ਦੇ ਵਿੱਚ ਜਿਹੜੇ ਸੀ ਉਹ ਮਾਰੇ ਗਏ, ਸ਼ਹੀਦ ਹੋ ਗਏ। ਤੇ ਬਕਾਇਦਾ ਸੰਤ ਜਰਨੈਲ ਸਿੰਘ ਦੇ ਜਿਹੜੇ ਭਰਾ ਸੀਗੇ ਕੈਪਟਨ ਹਰਚਰਨ ਸਿੰਘ ਰੋਡੇ ਉਹ ਉਦੋਂ ਆਰਮੀ ਦੇ ਵਿੱਚ ਸੀ, ਜਲੰਧਰ ਪੋਸਟਡ ਸੀਗੇ ਉਦੋਂ, ਮੇਰੇ ਖਿਆਲ ਸੂਬੇਦਾਰ ਸੀ ਸ਼ਾਇਦ ਉਹ। ਤੇ ਉਹ ਸ਼ਨਾਖਤ ਕਰਕੇ ਗਏ, ਸਾਈਨ ਕਰਕੇ ਗਏ ਉਹਨਾਂ ਦੀ ਬੋਡੀ ਦੀ ਤੇ ਉਸ ਤੋਂ ਬਾਅਦ ਸੰਸਕਾਰ ਕੀਤਾ। ਪਰ ਇਹ ਜਿਹੜੀ ਸਾਰੀ ਗੱਲਬਾਤ ਜਿਹੜਾ ਇਹ ਆਪਰੇਸ਼ਨ ਇਹ 10 ਦਿਨ ਚੱਲਿਆ ਲਗਭਗ ਪਹਿਲੀ ਤੋਂ ਸ਼ੁਰੂ ਹੋ ਕੇ ਕਿਉਂਕਿ ਜਦੋਂ ਸੀ ਆਰ ਪੀ ਨੇ ਫਾਇਰਿੰਗ ਕੀਤੀ ਤੇ 10 ਤਰੀਕ ਤੱਕ ਜਿਹੜਾ ਸੀਗਾ ਦਰਬਾਰ ਸਾਹਿਬ ਜਿਹੜਾ ਕੰਪਲੈਕਸ ਸੀਗਾ ਸਾਰਾ ਫੌਜ ਦੇ ਕਬਜ਼ੇ ਚ ਆ ਗਿਆ ਸੀ। ਉਦੋਂ ਬਾਅਦ ਫਿਰ ਸਫਾਈ ਹੋਰ ਸਾਰਾ ਕੁਛ ਸ਼ੁਰੂ ਹੋਇਆ। ਉਹਦੇ ਚ ਰਣਜੋਤ ਜੀ ਗੱਲ ਇੱਕ ਕਿਉਂਕਿ ਇਹਦੇ ਵੱਖ ਵੱਖ ਪੱਖ ਨੇ ਜਿੱਦਾਂ ਤੁਸੀਂ ਵੀ ਦੱਸਿਆ ਤੇ ਆਰਮੀ ਦੇ ਐਂਗਲ ਤੋਂ ਜਿਹੜਾ ਉਸ ਵੇਲੇ ਅਗਵਾਈ ਕਰ ਰਿਹਾ ਸੀ ਸਾਡਾ ਕੁਲਦੀਪ ਸਿੰਘ ਬਰਾੜ ਮੇਜਰ ਜਨਰਲ ਸੀ ਉਸ ਵੇਲੇ, ਉਹਦੀ ਕਿਤਾਬ ਆਈ ਹੈ ਇਹਦੇ ਤੇ, ਹੋਰ ਪੱਤਰਕਾਰਾਂ ਨੇ ਕਿਤਾਬਾਂ ਲਿਖੀਆਂ, ਮਾਰਕ ਟਲੀ ਦੀ ਕਿਤਾਬ ਜਿਹੜੀ ਆ ਉਹ ਕਾਫੀ ਸਭ ਤੋਂ ਪਹਿਲਾਂ ਛਪ ਗਈ ਸੀ ਉਹ ਤੇ ਉਹ ਧੜਾਧੜ ਵਿਕੀ ਵੀ। ਉਸ ਤੋਂ ਬਾਅਦ ਹੋਰਾਂ ਲੋਕਾਂ ਦੀਆਂ ਜਿਹੜੇ ਕੋਈ ਰਾਹ ਦੇ ਵਿੱਚ ਉਸ ਵੇਲੇ ਅਫਸਰ ਸੀ ਸਿੱਖ ਅਫਸਰ ਸੀ ਉਹਨਾਂ ਦੀਆਂ ਵੀ ਕਿਤਾਬਾਂ ਆਈਆਂ, ਇੱਥੋਂ ਤੱਕ ਜਿਹੜੇ ਉਦੋਂ ਗਵਰਨਰ ਸੀਗੇ ਮਿਸਟਰ ਪਾਂਡੇ ਬਾਅਦ ਚ ਉਹਨਾਂ ਦੀ ਕਿਤਾਬ ਵੀ ਉਹ ਇਸ ਸ਼ਰਤ ਲਿਖ ਕੇ ਦੇ ਗਏ ਸੀ ਆਪਣੀਆਂ ਬੇਟੀਆਂ ਨੂੰ ਕਿ ਇਹਦੀ ਪਬਲਿਸ਼ ਮੇਰੀ ਡੈਥ ਤੋਂ ਬਾਅਦ ਹੋਣੀ ਚਾਹੀਦੀ ਹੈ। ਤੇ ਉਹ ਕਿਤਾਬ ਵੀ ਜਿਹੜੀ ਆਈ ਜਿਹਨਾਂ ਨੇ ਵੱਖ ਵੱਖ ਤਰ੍ਹਾਂ ਦੇ ਜਿਹੜੇ ਉਹਦੇ ਪੱਖ ਪੇਸ਼ ਕੀਤੇ ਤੇ ਮੈਂ ਉਦੋਂ ਸਟੂਡੈਂਟ ਸੀ ਬੀ ਏ ਦਾ ਤੇ ਪਰ ਇਹ ਵੀ ਅਖਬਾਰਾਂ ਅਖਬਾਰਾਂ ਲਈ ਲਿਖਣਾ ਸ਼ੁਰੂ ਕਰਤਾ ਸੀ, ਥੋੜਾ ਜਿਹਾ ਇਸ ਪਾਸੇ ਸੀਗਾ ਧਿਆਨ ਪੱਤਰਕਾਰੀ ਵਾਲੇ ਪਾਸੇ ਰੁਝਾਨ ਕਹਿ ਲਓ। ਤੇ ਪਰ ਜਿਹੜੀ ਸੀ ਉਦੋਂ ਜੋ ਕੁਛ ਵੀ ਜਿਹੜਾ ਹੋਇਆ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਹਾਲਾਂਕਿ ਕਿਹਾ ਜਾਂਦਾ ਹੈ ਕਿ ਫੌਜ ਨੇ ਵਾਰ ਵਾਰ ਵਾਰਨਿੰਗ ਦਿੱਤੀ ਕਿ ਬਾਹਰ ਆ ਜਾਓ ਤੁਸੀਂ ਹਥਿਆਰ ਸੁੱਟ ਦਿਓ ਹੱਥ ਖੜੇ ਕਰਕੇ ਸਰੈਂਡਰ ਕਰ ਦਿਓ, ਤੇ ਪਰ ਇਹਦੇ ਬਾਵਜੂਦ ਵੀ ਜਿਹੜਾ ਕਿਉਂਕਿ ਵਾਈਟ ਪੇਪਰ ਸਰਕਾਰ ਨੇ ਜਾਰੀ ਕੀਤਾ ਜਿਹੜਾ ਇਮੀਡੀਏਟ ਵਾਈਟ ਪੇਪਰ ਛਾਪਿਆ ਗਿਆ ਛਾਪ ਕੇ ਵੰਡਿਆ ਗਿਆ ਤੇ ਉਸ ਜਿਹੜੇ ਹੈਗਾ ਉਹ ਵਾਈਟ ਪੇਪਰ ਦੇ ਮੁਤਾਬਕ ਵੀ ਜੇ ਆਪਾਂ ਦੇਖਦੇ ਹਾਂ ਤੇ ਕਾਫੀ ਜਿਹੜੀਆਂ ਕੈਜੂਅਲਟੀ ਜਿਹੜੀਆਂ ਹੋਈਆਂ ਤੇ ਉਹਨਾਂ ਨੇ ਕਿਹਾ ਕਿ 493 ਜਿਹੜੇ ਸੀ ਅੰਦਰ ਦਰਬਾਰ ਸਾਹਿਬ ਚ ਲੋਕ ਮਾਰੇ ਗਏ ਤੇ ਜਿਹੜੇ ਕਿ 83 ਫੌਜੀ ਮਾਰੇ ਗਏ ਇਸ ਆਪਰੇਸ਼ਨ ਦੇ ਵਿੱਚ। ਤੇ ਪਰ ਬਾਅਦ ਦੇ ਵਿੱਚ ਰਾਜੀਵ ਗਾਂਧੀ ਨੇ ਜਿਹੜਾ ਗੱਲ ਕੀਤੀ ਡਿਸਕਲੋਜ ਕੀਤਾ ਤੇ ਰਾਜੀਵ ਗਾਂਧੀ ਨੇ ਕਿਹਾ ਕਿ 700 ਜਿਹੜੇ ਸੀ ਉਹ ਸਾਡੇ ਬੰਦੇ ਫੌਜ ਦੇ ਜਾਂ ਆਰਮੀ ਦੇ ਜਾਂ ਉਹ ਜਿਹੜੇ ਮਾਰੇ ਗਏ ਤੇ ਇਸ ਤਰ੍ਹਾਂ ਇਸ ਤਰੀਕੇ ਦੀ ਗੱਲ ਜਿਹੜਾ ਸੀ ਕੀਤਾ ਗਿਆ। ਤੇ ਇਸੇ ਤਰ੍ਹਾਂ ਜਿਹੜੀ ਜ਼ਖਮੀਆਂ ਦੀ ਗਿਣਤੀ ਵਾਈਟ ਪੇਪਰ ਦੇ ਵਿੱਚ ਜਿਹੜੀ ਸੀ ਉਹ 294 ਦੱਸੀ ਗਈ ਸੀ ਤੇ ਪਰ ਉਹਦੇ ਤੇ ਜਿਹੜੀਆਂ ਬਾਅਦ ਦੇ ਵਿੱਚ ਕੋਈ ਇੰਡੀਪੈਂਡੈਂਟ ਜੋ ਵੀ ਇਨਕੁਆਇਰੀਜ਼ ਵਗੈਰਾ ਜੋ ਹੁੰਦੀਆਂ ਨੇ ਉਹਦੇ ਜ਼ਖਮੀ ਜਿਹੜੇ ਸੀ ਫੌਜੀ 800-900 ਜਿਹੜੇ ਉਹ ਦੱਸੇ ਗਏ ਇਸ ਓਪਰੇਸ਼ਨ ਦੇ ਜਿਹੜੇ ਦੌਰਾਨ। ਇਹਦੇ ਚ ਕੋਈ ਸ਼ੱਕ ਨਹੀਂ ਕਿਉਂਕਿ ਪੰਜਾਬ ਦੇ ਲੋਕਾਂ ਨੇ ਦੇਖਿਆ ਖਾਸ ਕਰਕੇ ਅੰਮ੍ਰਿਤਸਰ ਦੇ ਆਲੇ ਦੁਆਲੇ ਲੋਕਾਂ ਨੇ ਕਿ ਕਿੰਨੀ ਇਹ ਫੀਰਸ ਜਿਹੜੀ ਲੜਾਈ ਸੀ ਤੇ ਇਸ ਲੜਾਈ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਗੋਲਾ ਬਰੂਦ ਹਥਿਆਰ ਜਿਹੜੇ ਵਰਤੇ ਗਏ ਟੈਂਕਾਂ ਦੀ ਵਰਤੋਂ ਕੀਤੀ ਗਈ ਜਿਹੜੀਆਂ ਗਨਸ਼ਿਪ ਸੀ ਹੈਲੀਕਾਪਟਰ ਉਹਨਾਂ ਦੀ ਵਰਤੋਂ ਕੀਤੀ ਗਈ ਇੱਥੋਂ ਹੀ ਲੱਗਦਾ ਕਿ ਉੱਥੇ ਜਿਹੜਾ ਸੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਬਾਅਦ ਦੇ ਵਿੱਚ ਜਿਹੜੇ ਸ਼ਰਧਾਲੂ ਦੀ ਗੱਲ ਵੀ ਜਿਹੜਾ ਵਾਈਟ ਪੇਪਰ ਦੇ ਵਿੱਚ ਪਹਿਲਾਂ ਬਹੁਤ ਘੱਟ ਦੱਸੇ ਗਏ ਤੇ ਫਿਰ ਜਿਹੜਾ ਸੀ ਓ ਪੀ ਸੀ ਜੋਸ਼ੀ ਜਿਹੜੇ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਸ਼ਰਧਾਲੂ 1000 ਤੋਂ ਵੱਧ 3000 ਮਾਰੇ ਗਏ ਤੇ ਪਰ ਬਾਅਦ ਦੇ ਵਿੱਚ ਜਿਹੜੀ ਗੱਲ ਆਈ ਕਿ 10000 ਦੇ ਕਰੀਬ ਜਿਹੜੇ ਸ਼ਰਧਾਲੂ ਸੀ ਉਹ ਸਾਰੇ ਮਾਰੇ ਗਏ। ਜ਼ਿਆਦਾ ਜਿਹੜੇ ਲੋਕ ਸੀ ਉਹਨਾਂ ਚੋਂ ਉਹ ਸੀ ਜਿਹੜੇ ਬਾਹਰ ਆਉਣਾ ਚਾਹੁੰਦੇ ਸੀ ਤੇ ਸਰੈਂਡਰ ਕਰਨਾ ਚਾਹੁੰਦੇ ਸੀ ਜਦ ਫੌਜ ਨੇ ਉਹਨਾਂ ਨੂੰ ਜਿਹੜਾ ਸਿੱਧਾ ਹੀ ਜਿਹੜਾ ਉਹ ਮਾਰਿਆ ਤੇ ਇੱਥੋਂ ਤੱਕ ਕਿ ਕੁਛ ਜਿਹੜੇ ਡਾਕਟਰ ਨੇ ਬਾਅਦ ਚ ਉਹਨਾਂ ਦੀਆਂ ਵੀ ਰਿਪੋਰਟਾਂ ਆਈਆਂ ਤੇ ਉਹਨਾਂ ਨੇ ਬਕਾਇਦਾ ਆਪਣੀ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਵੀ ਲਿਖਿਆ ਕਿ ਜਿਹਨਾਂ ਦੇ ਹੱਥ ਪੋਸਟਮਾਰਟਮ ਵਾਸਤੇ ਗਿਆ ਕਿ ਹੱਥ ਪਿੱਛੋਂ ਬੰਨੇ ਹੋਏ ਸੀਗਾ। ਇਹਦਾ ਮਤਲਬ ਕਿ ਏਦਾਂ ਦੀ ਜਿਹੜੀ ਬਰੂਟੈਲਿਟੀ ਜਿਹੜੀ ਉਹ ਹੋਈ ਕਿ ਫੜ ਕੇ ਉਹਨਾਂ ਨੂੰ ਪਿੱਛੋਂ ਹੱਥ ਬੰਨ ਕੇ ਵੀ ਜਿਹੜਾ ਹੈ ਗੋਲੀ ਮਾਰੀ ਗਈ। ਇਹ ਇਸ ਤਰ੍ਹਾਂ ਦੀ ਜਿਹੜਾ ਹੈ ਫੌਜ ਦੀ ਉਹ ਕਾਰਵਾਈ ਰਹੀ ਤੇ ਲੰਬਾ ਸਮਾਂ ਜਿਹੜੀ ਇਹ ਫੌਜ ਦੀ ਇਹ ਕਾਰਵਾਈ ਦੀ ਫਿਰ ਕੁਛ ਧਿਰਾਂ ਵੱਲੋਂ ਨਿੰਦਾ ਕੀਤੀ ਤੇ ਪਰ ਕਮਾਲ ਦੀ ਗੱਲ ਇਹ ਹੈ ਕਿ ਜਿਹੜੀ ਬੀਜੇਪੀ ਹੁਣ ਸਿੱਖਾਂ ਦੀ ਬਹੁਤ ਆਪਣੇ ਆਪ ਨੂੰ ਹੇਜ ਜਿਤਾ ਰਹੀ ਹੈ ਤੇ ਉਹਨਾਂ ਦੇ ਉਸ ਵੇਲੇ ਕਿਉਂਕਿ ਪ੍ਰਧਾਨ ਵੀ ਰਹੇ ਬਹੁਤ ਸੀਨੀਅਰ ਲੀਡਰ ਐਲ ਕੇ ਅਡਵਾਨੀ ਨੇ ਆਪਣੀ ਕਿਤਾਬ ਦੇ ਵਿੱਚ ਜਿਹੜੀ ਉਹ ਲਿਖਿਆ ਤੇ ਉਹ ਬੁੱਕ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਸਾਡੇ ਕਹਿਣ ਤੇ ਸਾਡੇ ਜ਼ੋਰ ਪਾਉਣ ਤੇ ਹੀ ਜਿਹੜਾ ਹੈ ਇੰਦਰਾ ਗਾਂਧੀ ਨੇ ਫੌਜੀ ਕਾਰਵਾਈ ਕੀਤੀ ਕਿਉਂਕਿ ਅਸੀਂ ਵਾਰ ਵਾਰ ਮੰਗ ਕਰ ਰਹੇ ਸੀ ਕਿ ਆਰਮੀ ਜਿਹੜੀ ਦਰਬਾਰ ਸਾਹਿਬ ਚ ਜਾ ਕੇ ਉੱਥੋਂ ਮਿਲੀਟੈਂਟਾਂ ਨੂੰ ਬਾਹਰ ਕੱਢਣਾ ਚਾਹੀਦਾ। ਏਦਾਂ ਦੀ ਗੱਲ ਉਹਨਾਂ ਨੇ ਕਿਹਾ ਕਿ ਸਾਡੇ ਜਿਹੜੀ ਉਹ ਕਹਿਣ ਤੇ ਇਹ ਗੱਲ ਹੋਈ ਤੇ ਇਹ ਜਿਹੜੀ ਤੇ ਇਹਦੇ ਚ ਪੋਲੀਟੀਕਲ ਪਾਰਟੀਆਂ ਦੇਸ਼ ਦੀਆਂ ਖਾਸ ਕਰਕੇ CPM ਨੇ ਇਹਦੀ ਉਦੋਂ ਬੰਗਾਲ ਦੇ ਵਿੱਚ ਸਰਕਾਰ ਸੀ ਉਹਨਾਂ ਦੀ ਤੇ ਉਹਨਾਂ ਨੇ ਨਿੰਦਾ ਕੀਤੀ ਤੇ ਚੰਦਰ ਸ਼ੇਖਰ ਜੋ ਉਸ ਵੇਲੇ ਜਨਤਾ ਪਾਰਟੀ ਦੇ ਲੀਡਰ ਸੀਗੇ ਤੇ ਉਹਨਾਂ ਨੇ ਨਿੰਦਾ ਕੀਤੀ ਕਿ ਇਹ ਕਾਰਵਾਈ ਇਸ ਤਰੀਕੇ ਨਾਲ ਨਹੀਂ ਸੀ ਹੋਣੀ ਚਾਹੀਦੀ। ਹੋਰ ਬਹੁਤ ਸਾਰੇ ਤਰੀਕੇ ਹੁੰਦੇ ਆ ਏਦਾਂ ਦੇ ਥਾਂ ਤੇ ਵੀ ਇੱਕ ਧਾਰਮਿਕ ਸਥਾਨ ਦੀ ਜਿਹੜੀ ਆ ਉਹ ਬੇਅਦਬੀ ਹੋਈ ਹੈ ਕਿਉਂਕਿ ਦਰਬਾਰ ਸਾਹਿਬ ਜਿੱਥੇ ਕਦੇ ਜਿਹੜੀ ਹੈ ਉਹ ਇੱਕ ਤਰੀਕੇ ਦੀ ਆਪਾਂ ਕਹਿੰਦੇ ਹਾਂ ਕਿ ਕੀਰਤਨ ਪਾਠ ਹੋਰ ਉਹ ਕਦੇ ਬੰਦ ਹੀ ਨਹੀਂ ਹੋਇਆ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਬਿਲਕੁਲ ਇਹ ਜਿਹੜਾ ਸੀ ਬੰਦ ਹੋਇਆ ਕਿਉਂਕਿ ਆਜ਼ਾਦ ਭਾਰਤ ਦੇ ਵਿੱਚ ਪਹਿਲੀ ਵਾਰੀ ਇਹਨਾਂ ਦੀ ਘਟਨਾ ਸੀ। ਉਸ ਤੋਂ ਪਹਿਲਾਂ ਆਪਾਂ ਸੁਣਦੇ ਹਾਂ ਜਿਹੜੀਆਂ ਤਾਂ ਭਾਵੇਂ ਅਬਦਾਲੀ ਵੇਲੇ ਦੀਆਂ ਘਟਨਾਵਾਂ ਹੋਣ ਭਾਵੇਂ ਹੋਰਨਾਂ ਦੀਆਂ ਮੱਸਾ ਰੰਗੜ ਦੀ ਘਟਨਾ ਹੋਵੇ ਦਰਬਾਰ ਸਾਹਿਬ ਦੇ ਵਿੱਚ ਉੱਥੇ ਕਬਜ਼ਾ ਕਰਕੇ ਏਦਾਂ ਦੀ ਐਕਟੀਵਿਟੀ ਦੀ ਤੇ ਪਰ ਉਸ ਤੋਂ ਬਾਅਦ ਜਿਹੜੀ ਸੀ ਪਹਿਲੀ ਆਜ਼ਾਦ ਭਾਰਤ ਦੀ ਪਹਿਲੀ ਜਿਹੜੀ ਘਟਨਾ ਸੀ ਤੇ ਜਦੋਂ ਅੰਦਰ ਪਾਠ ਬੰਦ ਹੋਇਆ ਕੀਰਤਨ ਬੰਦ ਹੋਇਆ ਇੱਥੋਂ ਤੱਕ ਕਿ ਦਰਬਾਰ ਸਾਹਿਬ ਦੇ ਅੰਦਰ ਵੀ ਜਿਹੜੇ ਸਰੂਪ ਨੂੰ ਵੀ ਜਿਹੜੀ ਸੀ ਉਹ ਗੋਲੀ ਜਿਹੜੀ ਆ ਉਹ ਲੱਗੀ ਤੇ ਇਹ ਇਸ ਤਰ੍ਹਾਂ ਦੀ ਜਿਹੜੀ ਆ ਉਹ ਜਿਹੜੀ ਆ ਉਹ ਐਕਟੀਵਿਟੀ ਜਿਹੜੀ ਆ ਇਹ ਏਦਾਂ ਦੀ ਸੀ ਤੇ ਫਿਰ ਅਕਾਲ ਤਖ਼ਤ ਸਾਹਿਬ ਤੱਕ ਹੁਣ ਕਿਉਂਕਿ ਜਿੰਨੀਆਂ ਵੀ ਤਸਵੀਰਾਂ ਨਸ਼ਰ ਹੁੰਦੀਆਂ ਨੇ ਅੱਜ ਵੀ ਹੁੰਦੀਆਂ ਨੇ ਜਾਂ ਹੁਣ ਵੀ ਇਹਨਾਂ ਦਿਨਾਂ ਚ ਵੀ ਉਦੋਂ ਤੋਂ ਵੀ ਤੇ ਉਹ ਅਕਾਲ ਤਖ਼ਤ ਸਾਹਿਬ ਦੀਆਂ ਹੁੰਦੀਆਂ ਨੇ। ਅਕਾਲ ਤਖ਼ਤ ਸਾਹਿਬ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੋਪਾਂ ਦੇ ਟੈਂਕਾਂ ਦੇ ਗੋਲੇ ਵੱਜੇ ਅੰਦਰੋਂ ਸਾਰਾ ਤੋਸ਼ਾਖਾਨਾ ਜਿਹੜਾ ਤਹਿਖਾਨਾ ਜਿੱਥੇ ਸਾਰਾ ਉੱਥੋਂ ਅੰਦਰ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਉਸ ਤੋਂ ਜਿਹੜਾ ਹੈ ਬਾਅਦ ਹੌਲੀ ਹੌਲੀ ਹੌਲੀ ਹੌਲੀ ਫਿਰ ਜਿਹੜੇ ਸੀ ਕਿੱਦਾਂ ਉੱਭਰਨਾ ਸ਼ੁਰੂ ਹੋਇਆ ਤੇ ਇਹਦਾ ਜਿਹੜਾ ਇਮੀਡੀਏਟ ਰਿਐਕਸ਼ਨ ਇੱਕ ਰਣਜੋਤ ਜੀ ਇਹ ਹੋਇਆ ਕਿ ਜਿਹੜੇ ਸਿੱਖ ਫੌਜੀ ਸੀ ਤੇ ਉਹ ਛਾਉਣੀਆਂ ਚੋਂ ਭੱਜਣੇ ਸ਼ੁਰੂ ਹੋ ਗਏ ਦੂਰ ਦੂਰ ਜਦੋਂ ਇਹ ਖ਼ਬਰਾਂ ਪਹੁੰਚੀਆਂ ਭਾਵੇਂ ਉਹ ਮੇਰਠ ਚ ਸੀ ਭਾਵੇਂ ਰਾਮਗੜ੍ਹ ਸੀ ਉੱਥੋਂ ਤੇ ਉਹਨਾਂ ਦਾ ਵੀ ਨੁਕਸਾਨ ਹੋਇਆ ਉਹਨਾਂ ਚੋਂ ਵੀ ਜਦੋਂ ਕਿਉਂਕਿ ਕੋਈ ਹਥਿਆਰ ਸੁੱਟ ਕੇ ਭੱਜਿਆ ਕੋਈ ਹਥਿਆਰ ਲੈ ਕੇ ਭੱਜਿਆ ਉਹਨਾਂ ਨੂੰ ਘੇਰ ਲਿਆ ਫੌਜ ਨੇ ਤੇ ਕੁਛ ਲੋਕ ਉਹਨਾਂ ਚੋਂ ਵੀ ਮਾਰੇ ਗਏ ਤੇ ਕੁਛ ਜਿਹੜੇ ਸੀ ਉਹ ਫੌਜ ਨੇ ਉਹਨਾਂ ਨੂੰ ਕੱਢ ਦਿੱਤਾ ਉਹਨਾਂ ਤੇ ਕੋਰਟ ਮਾਰਸ਼ਲ ਹੋਇਆ ਤੇ ਬਾਅਦ ਦੇ ਵਿੱਚ ਵੀ ਉਹਨਾਂ ਦਾ ਕੁਛ ਨਹੀਂ ਬਣਿਆ ਬਹੁਤੇ ਏਦਾਂ ਦੇ ਫੌਜੀ ਜਿਹਨਾਂ ਨੂੰ ਆਪਾਂ ਧਰਮੀ ਫੌਜੀਆਂ ਦੇ ਨਾਂ ਨਾਲ ਜਾਣਦੇ ਹਾਂ ਤੇ ਬਾਅਦ ਚ ਇੱਥੇ ਅਕਾਲੀ ਦਲ ਦੀ ਸਰਕਾਰ ਬਣੀ ਹਾਲਾਂਕਿ SGPC ਨੇ ਜਾਂ ਅਕਾਲੀ ਸਰਕਾਰ ਨੇ ਕੋਸ਼ਿਸ਼ ਕੀਤੀ ਇਹਨਾਂ ਨੂੰ ਰਿਲੀਫ ਦੇਣ ਦੀ ਪਰ ਕੋਈ ਬਹੁਤਾ ਉਵੇਂ ਦਾ ਜਿਹੜਾ ਰਿਲੀਫ ਉਹਨਾਂ ਨੂੰ ਜਿਹੜਾ ਉਹ ਨਹੀਂ ਮਿਲਿਆ ਤੇ ਇਹਦੇ ਚ ਹੁਣ ਜਿੱਦਾਂ ਮੈਂ ਸ਼ੁਰੂ ਦੱਸਿਆ ਕਿ 42 ਸਾਲ ਜਿਹੜੇ ਇਸ ਘਟਨਾ ਨੂੰ ਹੋ ਗਏ ਤੇ ਪਰ ਇਸ ਘਟਨਾ ਤੋਂ ਬਾਅਦ ਵੀ ਜਿਹੜਾ ਹੈ ਅਜੇ ਤੱਕ ਜਿੱਦਾਂ ਮੈਂ ਕਿਹਾ ਸੀ ਕਿ ਕਿਵੇਂ ਇਹਨੂੰ ਯਾਦ ਕੀਤਾ ਜਾਵੇ ਜਾਂ ਇਹ ਕਿਹੜੀਆਂ ਗੱਲਾਂ ਯਾਦ ਰੱਖੀਆਂ ਜਾਣ, ਕੀ ਸਟੇਟ ਦਾ ਰੋਲ ਹੁੰਦਾ ਹੈ, ਤੇ ਜਾਂ ਕੀ ਸਾਡੇ ਜਿਹੜੇ ਪੋਲੀਟੀਕਲ ਲੀਡਰ ਨੇ ਜਿਹੜੇ ਬਾਅਦ ਦੇ ਵਿੱਚ ਸਰਕਾਰਾਂ ਵੀ ਬਣੀਆਂ, ਅਕਾਲੀ ਦਲ ਨੇ ਜਿਹੜਾ ਮੋਰਚਾ ਲਾਇਆ, ਠੀਕ ਹੈ ਮਤਲਬ ਆਪਰੇਸ਼ਨ ਬੂਸਟ ਤੋਂ ਬਾਅਦ ਅਕਾਲੀ ਦਲ ਬਿਲਕੁਲ ਇੱਕ ਵਾਰ ਦਬ ਕੇ ਰਹਿ ਗਿਆ ਸੀ, ਉੱਥੇ ਜਿਹੜੀ ਨਵੀਂ ਇੱਕ ਲੀਡਰਸ਼ਿਪ ਪੈਦਾ ਖੜੀ ਹੋ ਗਈ ਸੀ, ਕਿਉਂਕਿ ਉਹਨਾਂ ਉਦੋਂ ਉਸ ਵੇਲੇ ਇੱਕ ਵੱਡਾ ਇਲਜ਼ਾਮ ਇਹ ਲੱਗਿਆ ਸੰਤ ਹਰਚੰਦ ਸਿੰਘ ਲੌਂਗੋਵਾਲ ਮੋਰਚਾ ਡਿਕਟੇਟਰ ਸੀ ਜਿਹੜੇ ਜਹਿਦਾ ਗੁਰਚੰਦ ਸਿੰਘ ਟੌੜਾ SGB ਦੇ ਪ੍ਰਧਾਨ ਸੀ, ਕਿ ਇਹ ਜਿਹੜੇ ਸੀ ਹੱਥ ਖੜੇ ਕਰਕੇ ਸਰੈਂਡਰ ਕਰਕੇ ਜਿਹੜੇ ਦਰਬਾਰ ਸਾਹਿਬ ਕੰਪਲੈਕਸ ਤੋਂ ਜਿਹੜੇ ਉਹ ਬਾਹਰ ਆਏ ਆ, ਤੇ ਇਹਦਾ ਅਸਰ ਹੋਇਆ ਤੇ ਜਿਸ ਕਰਕੇ ਇੱਕ ਨਵੀਂ ਜਿਹੜਾ ਸੀ ਉੱਥੇ ਇੱਕ ਪੋਲੀਟੀਕਲ ਗਰੁੱਪ ਸਿਮਰਜੀਤ ਮਾਨ ਦੀ ਅਗਵਾਈ ਹੇਠ ਕਹਿ ਲਓ ਜਾਂ ਆਪਣੇ ਤੌਰ ਤੇ ਇੱਕ ਆਪ ਮਹਾਰਾਜਾਂ ਦਾ ਇੱਕ ਗਰੁੱਪ ਬਣਿਆ, ਪਰ ਪੋਲੀਟੀਕਲੀ ਉਹ ਵੀ ਕਿਤੇ ਨਾ ਕੰਸੋਲੀਡੇਟ ਹੋ ਸਕਿਆ ਨਾ ਪੋਲੀਟੀਕਲ ਪਾਵਰ ਹਾਸਲ ਕਰ ਸਕਿਆ, ਤੇ ਕਮਾਲ ਦੀ ਗੱਲ ਇਹ ਹੋਈ ਕਿ ਉਸ ਤੋਂ ਕਿਤੇ ਵੱਧ ਜਿਹੜਾ ਨੁਕਸਾਨ ਹੈ, ਤੇ ਠੀਕ ਹੈ ਦਰਬਾਰ ਸਾਹਿਬ ਸ਼ਰਧਾਲੂਆਂ ਦਾ ਨੁਕਸਾਨ ਹੋਇਆ, ਪਰ ਜਿਹੜਾ ਨੌਜਵਾਨਾਂ ਦਾ ਨੁਕਸਾਨ ਹੈ ਉਸ ਤੋਂ ਬਾਅਦ ਸੁਰਜੀਤ ਸਿੰਘ ਬਰਨਾਲੇ ਦੀ ਅਗਵਾਈ ਦੇ ਵਿੱਚ ਜਦੋਂ ਅਜੀਬ ਲੌਂਗੋਵਾਲ ਸਮਝੌਤਾ ਹੁੰਦਾ ਤੇ ਜਿਹਦੇ ਵਿੱਚ ਲੌਂਗੋਵਾਲ ਵੀ ਮਾਰੇ ਜਾਂਦੇ ਆ ਜਾਂ ਉਦੋਂ ਪਹਿਲਾਂ ਇੰਦਰਾ ਗਾਂਧੀ ਜਿਹੜੀ ਆ ਉਹ ਮਾਰੇ ਜਾਂਦੇ ਆ, ਜਿਸ ਕਰਕੇ ਦਿੱਲੀ ਦੇ ਵਿੱਚ ਸਿੱਖਾਂ ਦਾ ਬਹੁਤ ਨੁਕਸਾਨ ਹੁੰਦਾ, ਤੇ ਉਦੋਂ ਬਾਅਦ ਇੱਥੇ ਸੁਰਜੀਤ ਸਿੰਘ ਬਰਨਾਲੇ ਦੀ ਅਗਵਾਈ ਦੇ ਵਿੱਚ ਸਰਕਾਰ ਵੀ ਬਣਦੀ ਹੈ ਤੇ ਸਰਕਾਰ ਵੀ ਰਹਿੰਦੀ ਹੈ, ਤੇ ਪਰ ਉਸ ਤੋਂ ਬਾਅਦ ਜਿਹੜੇ ਹਾਲਾਤ ਜ਼ਿਆਦਾ ਖਰਾਬ ਹੋਏ, ਪੁਲਿਸ ਕੋਲ ਅਖਤਿਆਰਾਤ ਜ਼ਿਆਦਾ ਆਏ, ਉਸ ਤੋਂ ਬਾਅਦ ਫਿਰ ਰਾਸ਼ਟਰਪਤੀ ਜਦੋਂ ਰਾਜ ਲੱਗਿਆ ਬਿਆਨ ਸਿੰਘ ਦੀ ਸਰਕਾਰ ਜਦੋਂ ਬਣਦੀ ਹੈ ਤੇ ਉਦੋਂ ਤੱਕ ਜਿਹੜਾ ਇੱਥੇ ਜਿਹੜਾ ਦੌਰ ਚੱਲਦਾ 1992 ਤੱਕ ਤੇ ਬਿਆਨ ਸਿੰਘ ਸਰਕਾਰ ਦੇ ਬਣਨ ਤੋਂ ਬਾਅਦ ਵੀ ਉਦੋਂ ਜਿਹੜਾ ਸੀ ਨੌਜਵਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ, ਪੁਲਿਸ ਨੇ ਫੇਕ ਇਨਕਾਊਂਟਰ ਦੇ ਵਿੱਚ ਜਿਹੜੇ ਸੀ ਬੱਚੇ ਨੌਜਵਾਨ ਮੁੰਡੇ ਮਾਰੇ, ਕੁਛ ਏਦਾਂ ਦੀਆਂ ਘਟਨਾਵਾਂ ਜਿਹੜੀਆਂ ਜਿੱਦਾਂ ਮੈਂ ਪਹਿਲਾਂ ਦੱਸਿਆ ਸੀ ਉਹ ਵੀ ਬਾਅਦ ਦੇ ਵਿੱਚ ਕੁਛ ਵਾਪਰੀਆਂ, ਜਿੱਦਾਂ ਮੈਂ ਮਾਨਾ ਵਾਲੇ ਕਾਂਡ ਦੀ ਗੱਲ ਕੀਤੀ ਹੈ, ਤੇ ਪਰ ਇਹ ਹੈ ਕਿ ਸਭ ਤੋਂ ਵੱਧ ਜਿਹੜਾ ਸੀ ਉਹ ਨੁਕਸਾਨ ਸਾਡੀ ਜਵਾਨੀ ਦਾ ਨੌਜਵਾਨੀ ਦਾ ਉਦੋਂ ਹੋਇਆ, ਜਿਹੜਾ ਹੁਣ ਸਾਰਾ ਰੁਝਾਨ ਚੱਲ ਰਿਹਾ ਨਾ ਜੀ ਇੱਥੇ ਗੈਂਗਸਟਰ ਦਾ ਨਸ਼ਿਆਂ ਦਾ ਹੋਰ, ਮੈਂ ਪੱਤਰਕਾਰ ਦੇ ਤੌਰ ਤੇ ਉਹਨੂੰ ਉਹਦੇ ਇੱਕ ਬਾਈ ਪ੍ਰੋਡਕਟ ਵਜੋਂ ਦੇਖਦਾ ਕਿ ਉਦੋਂ ਦਾ ਜਿਹੜਾ ਸੀ ਦਹਿਸ਼ਤ ਵਾਲਾ ਮਾਹੌਲ ਪੰਜਾਬ ਚ ਬਣਿਆ, ਉਹਨੂੰ ਕੋਈ ਵੀ ਇੱਥੇ ਪੋਲੀਟੀਕਲੀ ਜਾਂ ਕੋਈ ਵੀ ਡੈਮੋਕ੍ਰੇਟਿਕ ਤਰੀਕੇ ਦੇ ਨਾਲ ਕੋਈ ਪਾਵਰ ਇੱਥੇ ਮੱਦ ਜਿਹੜੀ ਆ ਉਹ ਨਹੀਂ ਕਰ ਸਕੀ, ਠੀਕ ਹੈ ਬਾਅਦ ਦੇ ਵਿੱਚ ਬਿਆਨ ਸਿੰਘ ਦੀ ਸਰਕਾਰ ਧੱਕੇ ਨਾਲ ਹੀ ਬਣ ਗਈ, 12-13% ਵੋਟਾਂ ਪਈਆਂ, ਅਕਾਲੀਆਂ ਦਾ ਬਾਈਕਆਊਟ ਸੀ, ਤੇ ਉਦੋਂ ਬਾਅਦ ਫਿਰ ਅਕਾਲੀ ਦਲ ਦੀ ਸਰਕਾਰ ਬਣੀ, ਫਿਰ ਕਾਂਗਰਸ ਦੀ ਸਰਕਾਰ ਬਣੀ। ਕਮਾਲ ਦੀ ਗੱਲ ਇਹ ਕਿ ਹੁਣ ਵੀ ਅਕਸਰ ਪੋਲੀਟੀਕਲ ਪਾਰਟੀਆਂ ਭਾਵੇਂ BJP ਹੈ ਅਕਾਲੀ ਦਲ ਹੈ ਉਹ ਕਹਿੰਦੀਆਂ ਕਿ ਕਾਂਗਰਸ ਜ਼ਿੰਮੇਵਾਰ ਹੈ, ਕਾਂਗਰਸ ਸਿੱਖਾਂ ਦੀ ਦੁਸ਼ਮਣ ਹੈ, ਏਦਾਂ ਦੀਆਂ ਗੱਲਾਂ ਕਰਦੇ, ਪਰ ਉਸ ਤੋਂ ਬਾਅਦ ਇਹ ਪੰਜਾਬ ਦੇ ਵਿੱਚ ਦੋ ਵਾਰ ਕਾਂਗਰਸ ਦੀ ਬਿਆਨ ਸਿੰਘ ਦੀ ਸਰਕਾਰ ਤਾਂ ਚਲੋ ਭਾਵੇਂ ਨਾ ਮੰਨੋ ਤੇ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਦੋ ਵਾਰ ਕਾਂਗਰਸ ਦੀ ਸਰਕਾਰ ਰਹਿ ਗਈ, ਤੇ ਇਹ ਇੱਕ ਏਦਾਂ ਦਾ ਇੱਕ ਨਸੂਰ ਹੈ ਜਿਹੜੀ ਇਹ ਘਟਨਾ, ਤੇ ਉਹ ਹਰ ਵਾਰ ਯਾਦ ਕੀਤਾ ਜਾਂਦਾ, ਨਾ ਉਹ ਭੁੱਲ ਸਕਦਾ ਨਾ ਉਹਦੇ ਜਿਹੜੇ ਸਹੀ ਪਰਸਪੈਕਟ ਦੇ ਵਿੱਚ ਜਿਹੜੇ ਸਹੀ ਪੱਖ ਨੇ ਉਹ ਕਿਤੇ ਉਹਨਾਂ ਦੀ ਗੱਲ ਹੁੰਦੀ ਹੈ ਨਾ ਚਰਚਾ ਹੁੰਦੀ ਹੈ, ਬਸ ਪੋਲੀਟੀਕਲ ਪਾਰਟੀਆਂ ਆਪਣੇ ਤਰੀਕੇ ਨਾਲ ਕਰਦੀਆਂ, ਦਮ ਦਮੀ ਟਕਸਾਲ ਆਪਣੇ ਤਰੀਕੇ ਨਾਲ ਕਰਦੀ ਹੈ, ਜਿਹੜੀ ਹੁਣ ਪੂਰੀ ਤਰ੍ਹਾਂ BJP ਦੀ ਸਪੋਰਟ ਕਰ ਰਹੀ ਹੈ, ਹਰਨਾਮ ਸਿੰਘ ਧੁੰਮਾ ਦਾ ਕਈ ਵਾਰੀ ਬਿਆਨ ਵੀ ਆਇਆ ਜੋ ਮੁਖੀ ਹੈ ਹੁਣ ਟਕਸਾਲ, ਤੇ ਸੋ ਇਸ ਤਰੀਕੇ ਦਾ ਜਿਹੜਾ ਹੈਗਾ ਇਹ ਇੱਕ ਘਟਨਾ ਜਿਹਨੂੰ ਸਿੱਖ ਕਦੇ ਵੀ ਭੁੱਲ ਨਹੀਂ ਸਕਦੇ, ਤੇ ਪਰ ਇਹ ਵੀ ਇਹਦੇ ਤੋਂ ਕੋਈ ਬਹੁਤੇ ਸਬਕ ਵੀ ਜਿਹੜੇ ਹੈ ਉਹ ਨਹੀਂ ਸਿੱਖੇ ਗਏ, ਜਿਹੜਾ ਲੱਗਦਾ ਹੁੰਦਾ ਕਿ ਇਹਨੂੰ ਕਿਸ ਤਰੀਕੇ ਨਾਲ ਐਡਰੈਸ ਕਰਨਾ ਚਾਹੀਦਾ ਸੀ ਇਸ ਘਟਨਾ ਨੂੰ, ਜਾਂ ਬਾਅਦ ਦੇ ਵਿੱਚ ਕਿੱਦਾਂ ਦੀ ਲੀਡਰਸ਼ਿਪ ਮਰਜ ਹੋਣੀ ਚਾਹੀਦੀ ਸੀ, ਤੇ ਇਹ ਇਹ ਇਹ ਸਾਰਾ ਕੁਝ ਜਿਹੜਾ ਸੀ ਇਹ ਅਜੇ ਤੱਕ ਕਿਸੇ ਪਾਸੇ ਤਨ ਪਤਨ ਜਿਹੜਾ ਨਹੀਂ ਲੱਗਾ, ਕਿਉਂਕਿ ਇਸ ਘਟਨਾ ਨੂੰ ਜਿੰਨਾ ਸਿੱਖ ਡਾਇਸਪੋਰਾ ਬਾਹਰ ਬੈਠਾ ਉਹਨੂੰ ਕਿਸ ਤਰੀਕੇ ਨਾਲ ਲੈਂਦਾ, ਜਾਂ ਇੱਕ ਇਹਨਾਂ ਘਟਨਾਵਾਂ ਨੂੰ ਲੈ ਕੇ ਇੱਕ ਵੱਡੀ ਖਾਲਿਸਤਾਨ ਦੀ ਮੂਵਮੈਂਟ ਚੱਲਦੀ ਹੈ ਜਿਹੜੀ ਬਾਹਰ ਬਾਹਰ ਚੱਲਦੀ ਹੈ, ਇੱਥੇ ਜੇ ਰਹਿੰਦੀ ਹੈ ਥੋੜੀ ਮੋਟੀ ਕਾਗਜ਼ਾਂ 'ਚ ਰਹਿੰਦੀ ਹੈ, ਤੇ ਉਹ ਅਜੇ ਤੱਕ ਵੀ ਜਿਹੜਾ ਹੈਗਾ ਉਸ ਨੂੰ ਜਿਹੜਾ ਹੈਗਾ ਤੂਲ ਦੇ ਕੇ ਫੰਡ ਇਕੱਠੇ ਕਰਨੇ, ਹੋਰ ਇਹਦੇ 'ਚ ਬੜਾ ਕੁਛ ਜਿਹੜਾ ਚੱਲ ਰਿਹਾ, ਤੇ ਪਰ ਇਹ ਹੈ ਕਿ ਇਹਦਾ ਜਿਹੜਾ ਇਹਦੇ ਤੋਂ ਕੁਛ ਜਿੱਦਾਂ ਮੈਂ ਕਿਹਾ ਕਿ ਸਬਕ ਸਿੱਖਣ ਵਾਲੀ ਗੱਲ, ਤੇ ਉਸ ਜਾਂ ਪੰਜਾਬ ਲਈ ਜਾਂ ਸਿੱਖਾਂ ਲਈ ਕੋਈ ਏਦਾਂ ਦੀ ਕੋਈ ਗੱਲ ਅਜੇ ਨਹੀਂ ਹੋਈ।
1: ਸੋ ਜਿੱਦਾਂ ਤੁਸੀਂ ਦੱਸਿਆ ਉਸ ਸਮੇਂ ਤੁਸੀਂ ਸਟੂਡੈਂਟ ਸੀ, ਸੋ ਸਭ ਤੋਂ ਵਧੇਰੇ ਪ੍ਰਭਾਵ ਕਹਿੰਦੇ ਨੇ ਕਿ ਜਦੋਂ ਵੀ ਕੋਈ ਏਦਾਂ ਦੀ ਵੱਡੀ ਘਟਨਾ ਵਾਪਰਦੀ ਆ ਉਦੋਂ ਨੌਜਵਾਨੀ ਦੇ ਉੱਤੇ ਹੁੰਦਾ ਵਾ। ਨੌਜਵਾਨ ਹਰ ਇੱਕ ਚੀਜ਼ ਨੂੰ ਅਲੱਗ ਨਜ਼ਰੀਏ ਦੇ ਨਾਲ ਵੇਖਦਾ ਵਾ, ਜਜ਼ਬਾਤੀ ਹੋ ਕੇ ਵੀ ਵੇਖਦਾ ਵਾ, ਗੁੱਸੇ ਦੇ ਵਿੱਚ ਰੋਹ ਦੇ ਵਿੱਚ ਵੀ ਵੇਖਦਾ ਵਾ। ਸੋ ਉਹ ਸਾਰੀਆਂ ਚੀਜ਼ਾਂ ਸ਼ਾਮਿਲ ਹੁੰਦੀਆਂ, ਡਿਪੈਂਡ ਔਨ ਕਿੱਦਾਂ ਦਾ ਸੁਭਾਅ। ਸੋ ਉਸ ਸਮੇਂ ਦੇ ਉੱਤੇ ਜੋ ਕੁਛ ਵਾਪਰ ਰਿਹਾ ਸੀ ਜਾਂ ਜਿੱਦਾਂ ਨਿੱਤ ਦਿਨ ਅਖਬਾਰਾਂ ਦੇ ਵਿੱਚ ਆ ਰਿਹਾ ਹੋਊਗਾ, ਸੋ ਹੋਰ ਕੀ ਉੱਥੇ ਸਲਿਊਸ਼ਨ ਨਜ਼ਰ ਆਉਂਦੇ ਸੀ? ਕੀ ਹੋਰ ਵੀ ਕੋਈ ਤਰੀਕਾ ਸੀ, ਹੋਰ ਵੀ ਕਿਸੇ ਤਰੀਕੇ ਦੇ ਨਾਲ ਇਹ ਸਿਚੁਏਸ਼ਨ ਟੈਕਲ ਕੀਤੀ ਜਾ ਸਕਦੀ ਸੀ ਜੇ ਸਿਚੁਏਸ਼ਨ ਬਣੀ? ਕਈ ਹੁਣੇ ਵੀ ਲਿਖਦੇ ਨੇ ਜਾਂ ਲਿਖਿਆ ਵਾ ਕਈਆਂ ਨੇ ਕਿਤਾਬਾਂ ਦੇ ਵਿੱਚ ਕਿ ਇਹ ਜਾਣ ਬੁੱਝ ਕੇ ਸਿਚੁਏਸ਼ਨ ਇੱਦਾਂ ਦੀ ਬਣਾਈ ਗਈ ਕਿਉਂਕਿ ਇਹ ਪਹਿਲਾਂ ਪੁਰਾਣੀ ਵਿਉਂਤਬੰਦੀ ਹੀ ਇਸੇ ਤਰੀਕੇ ਦੇ ਨਾਲ ਕਰਨਾ ਚਾਹੁੰਦੇ ਸੀ। ਸੋ ਕੀ ਉਦੋਂ ਦੇ ਮਾਹੌਲ ਦੇ ਹਿਸਾਬ ਦੇ ਨਾਲ ਵੇਖਿਆ ਜਾਵੇ ਤੇ ਕੀ ਹੋਰ ਕੋਈ ਹੱਲ ਨਹੀਂ ਬਚਦਾ?
0: ਨਹੀਂ ਦੇਖੋ, ਹੱਲ ਤਾਂ ਜਿਹੜੇ ਇਹਦੇ ਚ ਬਹੁਤ ਸਾਰੇ ਸੀ। ਇੱਕ ਤਾਂ ਦੇਖੋ ਜਿਹੜੀ ਜਿਹੜੇ ਸੀਨੀਅਰ ਪੱਤਰਕਾਰ ਨੇ, ਸਾਥੋਂ ਵੀ ਸੀਨੀਅਰ ਜਿਹੜੇ ਜਿਹਨਾਂ ਨੇ ਕੁਛ ਨਾ ਕੁਛ ਲਿਖਿਆ, ਉਹ ਦੋ ਤਿੰਨ ਗੱਲਾਂ ਜਿਹੜੀਆਂ ਇਹਦੇ ਲਈ ਕਰਦੇ ਆ। ਇੱਕ ਤਾਂ ਚਲੋ ਆਨੰਦਪੁਰ ਸਾਹਿਬ ਰੈਜੂਲੂਸ਼ਨ ਵਾਲਾ ਜਾਂ ਧਰਮ ਯੁੱਧ ਮੋਰਚਾ, ਉਹ ਸਾਰੀਆਂ ਗੱਲਾਂ ਨਾਲ ਜਿਹੜੀਆਂ ਇੱਦਾਂ ਦੀਆਂ ਕਿਲਿੰਗਸ ਸ਼ੁਰੂ ਹੋ ਗਈਆਂ ਇੱਕ ਪਰਟੀਕੁਲਰ ਇੱਕ ਕਮਿਊਨਿਟੀ ਦੀਆਂ, ਉਹ ਗੱਲਾਂ ਜਾਂ ਪੁਲਿਸ ਵਾਲਿਆਂ ਦੀਆਂ, ਤੇ ਪਰ ਨਾਲ ਉਹ ਇਹ ਵੀ ਕਹਿ ਰਹੇ ਨੇ ਕਿ ਜਦੋਂ 1900 ਜਿਹੜੀ ਹੈ ਉਹ 75 ਦੇ ਵਿੱਚ ਐਮਰਜੈਂਸੀ ਲੱਗਦੀ ਆ, ਤੇ ਐਮਰਜੈਂਸੀ ਦੇ ਦੌਰਾਨ ਇੰਦਰਾ ਗਾਂਧੀ ਸੀ ਉਦੋਂ ਪ੍ਰਧਾਨ ਮੰਤਰੀ, ਤੇ ਵੀ ਜਿਹੜੀ ਉਹ ਐਮਰਜੈਂਸੀ ਸੀ ਉਹ ਤਾਂ ਉਦੋਂ ਜਿਹੜੀ ਜਿਸ ਤਰੀਕੇ ਨਾਲ ਲਾਈ ਗਈ, ਉਦੋਂ ਜਿਹੜੀ ਫੜੋ ਫੜੀ ਕੀਤੀ ਜਾਂ ਜੇਲਾਂ ਦੇ ਵਿੱਚ ਬੰਦੇ ਫੜ ਕੇ ਕੀਤੇ, ਉਹ ਜ਼ਿਆਦਾ ਜਿਹੜੇ ਸੀ ਉਹ ਜਨਸੰਘ ਦੇ, ਭਾਰਤੀ ਜਨਸੰਘ ਜਾਂ ਉਹਨਾਂ ਪਾਰਟੀਆਂ ਦੇ ਸੀ, ਤੇ ਜਿਹੜੇ ਉਸ ਵੇਲੇ ਜਿਨ੍ਹਾਂ ਨੇ ਆਪਣਾ ਇਹ ਸ਼ੁਰੂ ਕੀਤਾ ਸੀ। ਤੇ ਅਕਾਲੀ ਦਲ ਨੂੰ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਠੀਕ ਹੈ ਭਾਵੇਂ, ਕਿਉਂਕਿ ਇਹ ਤਾਂ ਗੱਲ ਜਿਹਦਾ ਗੁਰਦੰਤ ਸਿੰਘ ਟੌੜਾ ਨੇ ਆਪਣੀ ਇੰਟਰਵਿਊ ਦੇ ਵਿੱਚ ਆਪਣੀ ਕਿਤਾਬ ਬਾਅਦ ਦੇ ਵਿੱਚ ਜਿਹੜੀ ਛਪੀ ਹੈ ਤੇ ਉਹਦੇ ਵਿੱਚ ਉਹ ਗੱਲਾਂ ਕੀਤੀਆਂ ਨੇ ਕਿ ਇੰਦਰਾ ਗਾਂਧੀ ਨੇ ਕਿਹਾ ਸੀ ਤੁਸੀਂ ਮੋਰਚਾ ਨਾ ਲਾਇਓ ਐਮਰਜੈਂਸੀ ਦੇ ਖਿਲਾਫ, ਵੀ ਚਲੋ ਠੀਕ ਹੈ ਤੁਸੀਂ ਭਾਵੇਂ ਸਾਡੇ ਖਿਲਾਫ਼ ਬਿਆਨ ਦੇ ਦਿਓ ਜਾਂ ਏਦਾਂ ਦੀ ਗੱਲ। ਇਹ ਵੀ ਕਿਹਾ ਜਾਂਦਾ ਕਿ ਉਹ ਇੱਕ ਤਰ੍ਹਾਂ ਦੀ ਇੱਕ ਖੁੰਦਕ ਸੀ ਅਕਾਲੀਆਂ ਦੇ ਖਿਲਾਫ਼, ਜਿਸ ਕਰਕੇ ਬਾਅਦ ਦੇ ਵਿੱਚ ਵੀ ਜਿਹੜਾ ਆਨੰਦਪੁਰ ਰੈਜੂਲੂਸ਼ਨ ਦੀ ਜਾਂ ਗੱਲ, ਕਿਉਂਕਿ ਆਨੰਦਪੁਰ ਰੈਜੂਲੂਸ਼ਨ ਉਦੋਂ ਪਹਿਲਾਂ ਆ ਚੁੱਕਿਆ ਸੀ, ਤੇ ਉਹਨਾਂ ਨੇ ਇਹ ਵੀ ਕਿਹਾ ਕਿ ਆਨੰਦਪੁਰ ਰੈਜੂਲੂਸ਼ਨ ਤੇ ਵਿਚਾਰ ਕੀਤੀ ਜਾ ਸਕਦੀ ਹੈ ਪਰ ਇਸ ਇਸ਼ੂ ਤੇ ਤੁਸੀਂ ਮੋਰਚਾ ਨਾ ਲਾਇਓ, ਤੇ ਅਕਾਲੀ ਦਲ ਨੇ ਅਮਰਜੀਤ ਦੇ ਖਿਲਾਫ਼ ਮੋਰਚਾ ਲਾ ਕੇ ਗ੍ਰਿਫ਼ਤਾਰੀਆਂ ਸ਼ੁਰੂ ਕਰਤੀਆਂ, ਤੇ ਜਿਹਦਾ ਜਿਸ ਕਰਕੇ ਬਾਅਦ ਚ ਸਮਝ ਆਉਂਦਾ ਹੈ ਕਿ ਪੂਰੇ ਦੇਸ਼ ਦੇ ਵਿੱਚ ਇਹ ਮੈਸੇਜ ਗਿਆ ਤੇ ਏਦਾਂ ਦਾ ਇੱਕ ਕਾਂਗਰਸ ਦੇ ਖਿਲਾਫ਼ ਮਾਹੌਲ ਬਣਿਆ, ਤੇ ਜਿਸ ਕਰਕੇ 1977 ਦੀਆਂ ਜਿਹੜੀਆਂ ਚੋਣਾਂ ਸੀ ਫਿਰ ਕਾਂਗਰਸ ਬੁਰੀ ਤਰ੍ਹਾਂ ਹਾਰੀ, ਐਮਰਜੈਂਸੀ ਵੀ ਹਟਾਉਣੀ ਪਈ, ਤੇ ਇਹ ਵੀ ਜਿਹੜਾ ਹੈਗਾ ਇੱਕ ਇੱਕ ਕਾਰਨ ਇਹਦਾ ਮੰਨਿਆ ਜਾ ਰਿਹਾ। ਤੇ ਦੂਜਾ ਇੱਕ ਜਿਹੜੀ ਅਕਸਰ ਗੱਲ ਪਹਿਲਾਂ ਤਾਂ ਕਈ ਵਾਰੀ ਅਕਾਲੀ ਸਟੇਜਾਂ ਤੋਂ ਲੋਕ ਕਹਿ ਦਿੰਦੇ ਸੀ ਇਹ, ਤੇ ਪਰ ਬਾਅਦ ਦੇ ਵਿੱਚ ਜਦੋਂ ਥੋੜਾ ਜਿਹਾ ਮਾਹੌਲ ਬਦਲਿਆ ਤੇ ਉਹ ਥੋੜੀ ਜਿਹੀ ਗੱਲ ਜਿਹੜੀ ਹੈ ਇਹ ਚੇਂਜ ਹੋਈ, ਕਿਉਂਕਿ ਜਰਨੈਲ ਸਿੰਘ ਭਿੰਡਰਾਂਵਾਲੇ ਅੰਦਰ ਜਿਹੜੇ ਸੀਗੇ ਉਹ ਮੁਕਾਬਲਾ ਕਰਦੇ ਜਾਂ ਜਿੱਦਾਂ ਵੀ ਹੈ, ਤੇ ਉਹ ਅੰਦਰ ਮਾਰੇ ਗਏ, ਸ਼ਹੀਦ ਹੋ ਗਏ ਜਿਹਨਾਂ, ਤੇ ਉਹ ਇੱਕ ਗੱਲ ਇਹ ਕਿਹਾ ਜਾਂਦਾ ਸੀ ਅਕਾਲੀਆਂ ਵੱਲੋਂ ਜਾਂ ਇਹ ਕਹਿ ਰਿਹਾ ਸੀ ਬਿਹਾਇੰਡ ਦਾ ਕਾਰਟਨ ਜਾਂ ਇਹ ਸੀ ਕਿ ਆਫ ਦਾ ਰਿਕਾਰਡ ਕਿ ਸੰਤ ਜਿਹੜੇ ਹੈਗੇ ਉਹ ਕਾਂਗਰਸ ਦੇ ਪ੍ਰੋਡਕਟ ਹੈ, ਕਾਂਗਰਸ ਨੇ ਜਾਣ ਕੇ ਅਕਾਲੀਆਂ ਨੂੰ ਫੇਲ ਕਰਨ ਵਾਸਤੇ ਉਹਨਾਂ ਨੂੰ ਲਾਇਆ ਜਾਂ ਅਕਾਲੀਆਂ ਦੇ ਮੋਰਚੇ ਨੂੰ ਫੇਲ ਕਰਨ ਵਾਸਤੇ ਲਾਇਆ ਜਾਂ ਅਕਾਲੀ ਦਲ ਦੇ ਖਿਲਾਫ਼ ਕਾਂਗਰਸ ਇੱਥੇ ਇੱਦਾਂ ਦੀ ਕੋਈ ਨਵੀਂ ਗੂੰਦ ਗੂੰਦ ਰਹੀ ਹੈ, ਪਰ ਉਹ ਗੱਲ ਇਸ ਕਰਕੇ ਉਹਨਾਂ ਦੀ ਚੱਲੀ ਨਹੀਂ ਕਿਉਂਕਿ ਬਾਅਦ ਦੇ ਵਿੱਚ ਅਕਾਲੀ ਦਲ ਤਾਂ ਕਿਤੇ ਖੜਿਆ ਨਹੀਂ ਜਦੋਂ ਓਪਰੇਸ਼ਨ ਬਲੂ ਸਟਾਰ ਹੋਇਆ। ਪ੍ਰਕਾਸ਼ ਸਿੰਘ ਬਾਦਲ ਕੁਝ ਸਮਾਂ ਪਹਿਲਾਂ ਕਿਸੇ ਬਹਾਨੇ ਜਿਹੜੇ ਸੀ ਦਰਬਾਰ ਸਾਹਿਬ ਤੋਂ ਬਾਹਰ ਆ ਗਏ, ਤੇ ਜੇ ਅੰਦਰ ਭਾਵੇਂ ਦਰਬਾਰ ਸਾਹਿਬ ਦੀ ਰਾਖੀ ਕਹਿ ਲਓ ਜਾਂ ਉਹਦੀ ਪਵਿੱਤਰਤਾ ਦੀ ਰਾਖੀ ਲਈ ਜੇ ਅੰਦਰ ਜੇ ਸ਼ਹੀਦ ਹੁੰਦੇ ਆ, ਤੇ ਉਹ ਫਿਰ ਲੈ ਦੇ ਕੇ ਸੰਤ ਜਰਨੈਲ ਸਿੰਘ ਸੀ ਜਾਂ ਭਾਈ ਅਮਰੀਕ ਸਿੰਘ ਸੀ ਜਾਂ ਜਨਰਲ ਸੁਖਦੇਵ ਸਿੰਘ ਸੀ ਜਾਂ ਉਹ ਲੋਕ, ਤੇ ਇਸ ਕਰਕੇ ਫਿਰ ਇਹ ਜਿਹੜਾ ਇੱਕ ਨੈਰੇਟਿਵ ਉਦੋਂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਤੇ ਉਹ ਇਹ ਨੈਰੇਟਿਵ ਤਾਂ ਫਿਰ ਉਸ ਤੋਂ ਬਾਅਦ ਜਿਹੜਾ ਹੈ ਉਹ ਚੱਲਿਆ ਨੀ। ਤੇ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇਹਨੂੰ ਟਾਲਿਆ ਜਾ ਸਕਦਾ, ਬਿਲਕੁਲ ਟਾਲਿਆ ਜਾ ਸਕਦਾ ਸੀ ਕਿਉਂਕਿ ਹੋਰ ਬਹੁਤ ਤਰੀਕੇ ਹੁੰਦੇ ਆ। ਸਭ ਤੋਂ ਪਹਿਲਾ ਤਰੀਕਾ ਤਾਂ ਗੱਲਬਾਤ ਦਾ ਹੀ ਹੁੰਦਾ, ਤੁਸੀਂ ਗੱਲਬਾਤ ਅੱਗੇ ਵਧਾਓ। ਕਿਉਂ ਧਰਮ ਯੁੱਧ ਮੋਰਚੇ ਦੌਰਾਨ ਇੰਨੇ ਵਾਰੀ ਕਿੰਨੀਆਂ ਮੀਟਿੰਗਾਂ ਹੋਈਆਂ, ਜਿਹੜੀਆਂ ਕਈ ਕਈ ਗੱਲਾਂ ਮੀਟਿੰਗਾਂ ਹੇਠਲੀ ਲੀਡਰਸ਼ਿਪ ਦੀਆਂ ਹੋਈਆਂ ਕਾਂਗਰਸ ਦੀਆਂ, ਅਰੁਣ ਨਹਿਰੂ ਵਰਗੇ ਸੀ ਉਦੋਂ ਉਹ ਇੰਦਰਾ ਗਾਂਧੀ ਤੱਕ ਪਹੁੰਚਦੀਆਂ ਨਹੀਂ ਸੀ, ਹੇਠੋਂ ਹੀ ਰਿਜੈਕਟ ਹੋ ਜਾਂਦਾ ਸੀ ਕਿ ਨਹੀਂ ਮੈਡਮ ਇਹ ਗੱਲ ਮੰਨਦੇ ਨਹੀਂ ਜਾਂ ਇਹ ਨਹੀਂ ਮੰਗ ਮੰਨੀ ਜਾਊਗੀ, ਇੱਦਾਂ ਦੀ ਗੱਲ ਹੈ, ਟੇਬਲ ਤੇ ਇਕੱਠੇ ਨਹੀਂ ਬੈਠੇ। ਤੇ ਦੂਜੀ ਗੱਲ ਇਹ ਹੈ ਕਿ ਜੇ ਚਲੋ ਫੌਜ ਲਾਉਣੀ ਸੀ, ਫੌਜ ਬਾਹਰੋਂ ਜਿਹੜਾ ਸੀਗਾ ਉਹ ਪੰਜ ਚਾਰ ਦਿਨ ਦਸ ਦਿਨ ਬਾਹਰੋਂ ਸਾਰਾ ਕੁਛ ਰੋਕ ਸਕਦੀ ਸੀ ਤੇ ਜਾਂ ਸ਼ਰਧਾਲੂਆਂ ਨੂੰ ਬਾਹਰ ਜਿਹੜਾ ਸੀ ਸਕੇਪ ਰੂਟ ਦੇ ਸਕਦੀ ਸੀ ਬਾਹਰ ਨਿਕਲਣ ਵਾਸਤੇ ਇੱਕ ਵਾਰੀ ਤੁਸੀਂ ਬਾਹਰ ਨਿਕਲੋ ਤੇ ਦਿਨ ਵੀ ਉਹ ਚੁਣਿਆ ਗਿਆ ਜਦੋਂ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ ਪਤਾ ਉਦੋਂ ਇਕੱਠ ਬਹੁਤ ਜ਼ਿਆਦਾ ਹੁੰਦਾ ਬਹੁਤ ਸ਼ਰਧਾਲੂ ਆਏ ਹੋਏ ਸੀ ਤੇ ਸੋ ਨਾ ਹੀ ਤਾਂ ਉਹਦੇ ਚ ਜਿਹੜੀ ਸਭ ਤੋਂ ਵੱਡੀ ਉਸ ਵੇਲੇ ਦੀ ਕਾਂਗਰਸ ਸਰਕਾਰ ਸੀ ਕੇਂਦਰ ਦੀ ਉਹਦੀ ਕਿਤੇ ਮੈਚੋਰਿਟੀ ਸੀ ਨਾ ਅਫਸਰ ਸ਼ਾਹੀ ਦੀ ਮੈਚੋਰਿਟੀ ਸੀ ਤੇ ਨਾ ਹੀ ਫੌਜੀ ਅਫਸਰਾਂ ਦੀ ਕੋਈ ਜਿਹੜੀ ਸੀ ਇਹ ਮੈਚੋਰਿਟੀ ਸੀ ਭਾਵੇਂ ਜਨਰਲ ਏਸ ਵੈਦਿਆ ਉਦੋਂ ਜਿਹੜੇ ਸੀਗੇ ਚੀਫ ਆਫ ਦਾ ਆਰਮੀ ਸਟਾਫ ਸੀ ਤੇ ਜਿਹੜਾ ਉਹ ਬਾਅਦ ਚ ਵੀ ਇਸੇ ਚੱਕਰ ਚ ਉਹ ਵੀ ਮਾਰਿਆ ਗਿਆ ਤੇ ਜਿਹੜੇ ਇਹ ਕੁਲਦੀਪ ਬਰਾੜ ਵਰਗੇ ਜਿਹੜੇ ਇਹ ਜਿਹਨਾਂ ਨੂੰ ਇਸ ਓਪਰੇਸ਼ਨ ਦਾ ਜਿਹੜਾ ਸੀਗਾ ਉਹ ਮੋਹਰੀ ਬਣਾਇਆ ਗਿਆ ਤੇ ਉਹ ਚਲੋ ਉਹ ਤਾਂ ਸਿੱਖ ਫੈਮਿਲੀ ਚੋਂ ਸੀ ਉਹ ਤਾਂ ਇਸ ਸਾਰੀ ਗੱਲ ਨੂੰ ਸਮਝ ਸਕਦੇ ਸੀ ਵੀ ਭਾਵਨਾਵਾਂ ਹੁੰਦੀਆਂ ਨੇ ਤੇ ਪਰ ਉੱਥੇ ਕੋਈ ਵੀ ਇਹ ਏਦਾਂ ਦਾ ਮੌਕਾ ਦਿੱਤਾ ਨਹੀਂ ਗਿਆ ਕਿ ਗੱਲਬਾਤ ਦੁਬਾਰਾ ਫਿਰ ਅੱਗੋਂ ਕਿਤੇ ਗੱਲਬਾਤ ਸ਼ੁਰੂ ਹੋ ਸਕੇ ਕਿਉਂਕਿ ਜਦੋਂ ਆਰਮੀ 3 ਤਰੀਕ ਨੂੰ ਜਦੋਂ ਐਂਟਰ ਹੁੰਦੀ ਹੈ ਤੇ ਉਹ ਹਥਿਆਰ ਲੈ ਕੇ ਐਂਟਰ ਹੁੰਦੀ ਹੈ ਅੰਦਰੋਂ ਕੁਦਰਤੀ ਹੈ ਜਦੋਂ ਫੌਜ ਇੱਕ ਵਾਰੀ ਐਂਟਰ ਹੁੰਦੀ ਹੈ ਤੇ ਉਹ ਇਹ ਤਾਂ ਹੈ ਨੀ ਗਾ ਕਿ ਜਦੋਂ ਤੁਸੀਂ ਅਟੈਕ ਕਰਦੇ ਹੋ ਕਿਸੇ ਤੇ ਤਾਂ ਤੁਸੀਂ ਚੁੱਪ ਕਰਕੇ ਅੰਦਰ ਜਾਓਗੇ ਇੱਕ ਹਮਲਾ ਕਰਦੇ ਫਿਰ ਹਮਲੇ ਦਾ ਅੰਦਰੋਂ ਵਿਰੋਧ ਵੀ ਹੁੰਦਾ ਤੇ ਜੇ ਕੋਈ ਏਦਾਂ ਦਾ ਤਰੀਕਾ ਅਪਣਾਇਆ ਜਾਂਦਾ ਜਾਂ ਪੁਲਿਸ ਨੂੰ ਨਾਲ ਲੈ ਕੇ ਸਿਵਲ ਅਥਾਰਟੀ ਨੂੰ ਨਾਲ ਲੈ ਕੇ ਕਿ ਤੁਸੀਂ ਜਿਹੜਾ ਹੈਗਾ ਉਹਨਾਂ ਨੂੰ ਮਜਬੂਰ ਕਰੋ ਬਾਹਰ ਆਉਣ ਵਾਸਤੇ ਜਾਂ ਗ੍ਰਿਫਤਾਰੀਆਂ ਵਾਸਤੇ ਇਸ ਪਾਸੇ ਨੂੰ ਜਿਹੜੀ ਗੱਲ ਤੁਰ ਸਕਦੀ ਸੀ ਪਰ ਨਹੀਂ ਇਸ ਪਾਸੇ ਨੂੰ ਗੱਲ ਨਹੀਂ ਤੁਰੀ ਤੇ ਫਿਰ ਗੱਲ ਇੱਥੋਂ ਤੱਕ ਪਹੁੰਚੀ ਇੱਥੋਂ ਤੱਕ ਵੀ ਚਲੋ ਜੇ ਏਦਾਂ ਦੀ ਹੋ ਵੀ ਗਈ ਸੀ ਤੇ ਫਿਰ ਤੁਸੀਂ ਇੱਥੋਂ ਤੱਕ ਨੌਬਤ ਆ ਕੇ ਤੁਸੀਂ ਅੰਦਰ ਟੈਂਕ ਲੈ ਗਏ ਛੋਟੀਆਂ ਜਿਹੜੀਆਂ ਸੀ ਮਸ਼ੀਨ ਗਨ ਉਹ ਲੈ ਗਏ ਉੱਪਰੋਂ ਤੁਸੀਂ ਹੈਲੀਕਾਪਟਰ ਨਾਲ ਜਿਹੜਾ ਸੀਗਾ ਉਹ ਹਮਲੇ ਕੀਤੇ ਜਿਹਨੂੰ ਗਨਸ਼ਿਪਸ ਕਹਿੰਦੇ ਆ ਤੇ ਸੋ ਇਹ ਇਸ ਤਰੀਕੇ ਦਾ ਸੀ ਕਿ ਇਹ ਇੱਕ ਮਿੱਥੀ ਹੋਈ ਗੱਲ ਸੀ ਕਿ ਇਹ ਕਰਨਾ ਹੀ ਕਰਨਾ ਤੇ ਇਸ ਕਰਕੇ ਜਿਹੜਾ ਸੀ ਉਹ ਟਾਲਣ ਵਾਲੀ ਗੱਲ ਬਹੁਤ ਸਾਰੇ ਤਰੀਕੇ ਸੀਗੇ ਟਾਲਣ ਦੇ ਪਰ ਨਹੀਂ ਵਰਤੇ ਉਦੋਂ ਉਹਨਾਂ ਨੂੰ ਨਸ਼ਾ ਸੀ ਤਾਕਤਵਰ ਨਸ਼ਾ ਜਾਂ ਇਹ ਕਹਿ ਲਓ ਤੇ ਜਾਂ ਇਹ ਕਹਿ ਲਓ ਕਿ ਸਾਰੇ ਦੇਸ਼ ਦੇ ਵਿੱਚ ਕਿ ਮਾਹੌਲ ਬਣਾਉਣਾ ਜ਼ਰੂਰੀ ਸੀ ਆਉਣ ਵਾਲੇ ਸਮੇਂ ਦੇ ਵਿੱਚ ਪੋਲੀਟੀਕਲੀ ਉਹ ਜਿਹੜਾ ਸੀਗੀ ਕਿਉਂਕਿ ਸਿੱਖ ਇੱਕ ਮਨੋਰਟੀ ਹੈ ਜਾਂ ਇਹਦੇ ਖਿਲਾਫ਼ ਇੱਕ ਏਦਾਂ ਦੀ ਗੱਲ ਕਰਨ ਵਾਸਤੇ ਕਿ ਆਹ ਦੇਖੋ ਇੱਕ ਜਿਹੜੇ ਸਿੱਖ ਨੇ ਉਹ ਦੇਸ਼ ਦੇ ਖਿਲਾਫ ਲੜਾਈ ਸ਼ੁਰੂ ਕਰ ਰਹੇ ਨੇ ਇਦਾਂ ਦੀ ਗੱਲ ਮਾਹੌਲ ਬਣਾਉਣ ਵਾਸਤੇ ਇਹ ਸਾਰਾ ਕੁਝ ਕੀਤਾ ਗਿਆ।
1: ਸੋ ਕੁੱਲ ਮਿਲਾ ਕੇ ਜੇ ਵੇਖੇ ਤੇ ਇਸ ਸਾਰੇ ਘਟਨਾਕ੍ਰਮ ਦੇ ਵਿੱਚੋਂ ਵੈਸੇ ਤਾਂ ਬਹੁਤ ਸਾਰੇ ਐਂਗਲ ਨੇ ਜਿਹੜੇ ਸਾਡੇ ਡਿਸਕਸ ਕਰਨ ਵਾਲੇ ਜਾਂ ਡਿਸਕਸ ਸਮੇਂ ਦਰ ਸਮੇਂ ਕੀਤੇ ਜਾਂਦੇ ਨੇ ਸਮਝੇ ਜਾਂਦੇ ਨੇ ਉਹਦੇ ਉੱਤੇ ਵਿਚਾਰ ਚਰਚਾਵਾਂ ਹੁੰਦੀਆਂ ਨੇ ਪਰ ਜੇ ਆਪਾਂ ਇਸ ਸਾਰੀ ਕਨਵਰਸੇਸ਼ਨ ਦਾ ਜੇ ਆਪਾਂ ਵੇਖੀਏ ਤਾਂ ਭਿਣਕ ਜਿਹੜੀ ਉਹ ਰਾਜਨੀਤਿਕ ਹੀ ਪੈਂਦੀ ਹੈ ਜਿਹਦੀ ਕਿ ਰਾਜਨੀਤਿਕ ਵਫਾਦਾਂ ਦੇ ਲਈ ਚਾਹੇ ਉਹ ਕਿਸੇ ਵੀ ਤਰੀਕੇ ਦੇ ਨਾਲ ਹੋਣ ਚਾਹੇ ਉਹ ਹੁਣ ਅੱਜ ਖੁੱਲ੍ਹ ਕੇ ਡਿਸਕਸ ਕੀਤੇ ਜਾ ਰਹੇ ਹੋਣ ਚਾਹੇ ਉਹ ਨਾ ਕੀਤੇ ਜਾ ਰਹੇ ਹੋਣ ਪਰ ਰਾਜਨੀਤੀ ਹਮੇਸ਼ਾ ਹਰ ਇੱਕ ਵੱਡੇ ਬਲੰਡਰ ਦੇ ਪਿੱਛੇ ਹਾਵੀ ਰਹੀ ਹੈ ਤੇ ਦਿਖਦੀ ਹੈ ਪਰ ਤੱਕ
0: ਨਹੀਂ। ਇਹ ਤਾਂ ਬਿਲਕੁਲ ਹੈ ਦੇਖੋ ਜਿਹੜੀਆਂ ਕੋਈ ਏਦਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਜਿਹੜੀ ਰਾਜਨੀਤੀ ਦੇ ਬਲੰਡਰ ਤਾਂ ਉਹ ਤਾਂ ਜਿਹੜੀਆਂ ਨੇ ਜਿਹਨੂੰ ਆਪਾਂ ਇੰਟਰ ਕੌਂਟੀਨੈਂਟਲ ਕਹਿ ਲਈਏ ਜਾਂ ਇੰਟਰ ਜਿਹੜੀ ਹੈਗੀ ਆ ਅੱਡ ਅੱਡ ਅੱਡ ਦੇਸ਼ਾਂ ਦੇ ਵਿੱਚ ਕੋਈ ਏਦਾਂ ਦੀ ਜਿਹੜੀ ਹੈਗੀ ਇੰਸਰਜੈਂਸੀ ਹੈ ਜਾਂ ਏਦਾਂ ਦਾ ਜਿਹੜੀ ਲੜਾਈ ਹੈ ਇੱਕ ਦੂਜੇ ਦੇ ਖਿਲਾਫ਼ ਉਹਦੇ ਪਿੱਛੇ ਵੀ ਪੋਲੀਟੀਕਲ ਕਾਰਨ ਹੁੰਦੇ ਨੇ ਰਾਜਨੀਤੀ ਹੁੰਦੀ ਉਹਦੇ ਪਿੱਛੇ ਵੀ ਕੋਈ ਨਾ ਕੋਈ ਉਹਦੇ ਵੀ ਆਪਾਂ ਦੇਖਦੇ ਹਾਂ ਕਿ ਕਿੱਦਾਂ ਦੇ ਜਿਹੜੇ ਰਿਜ਼ਲਟ ਉਹ ਸਾਹਮਣੇ ਆਉਂਦੇ ਨੇ ਹਮੇਸ਼ਾ ਮਾੜੇ ਸਾਹਮਣੇ ਆਉਂਦੇ ਨੇ ਸਾਡੇ ਦੇਸ਼ ਨੇ ਵੀ ਪਾਕਿਸਤਾਨ ਨਾਲ ਲੜਾਈਆਂ ਲੜ ਕੇ ਦੇਖੀਆਂ ਤੇ ਇਹ ਤਾਂ ਬਿਲਕੁਲ ਇੱਕ ਵੱਖਰੀ ਗੱਲ ਸੀ ਇਹ ਤਾਂ ਵਿਦਨ ਜਿਹੜੀ ਸੀ ਤੁਸੀਂ ਸਟੇਟ ਏਦਾਂ ਦਾ ਕੰਮ ਕਰ ਰਹੇ ਸੀ ਤੇ ਫਿਰ ਤੁਸੀਂ ਇਹ ਕਰ ਰਹੇ ਸੀ ਕਿ ਤੁਸੀਂ ਉੱਥੇ ਫੌਜ ਭੇਜ ਰਹੇ ਹੋ ਜਿਹੜੀ ਇੱਕ ਧਾਰਮਿਕ ਜਿਹੜੀ ਜਗ੍ਹਾ ਹੈਗੀ ਤੇ ਹਾਲਾਂਕਿ ਉਦੋਂ ਪਹਿਲਾਂ ਜਿਹੜੀ ਬਗਾਵਤਾਂ ਨੂੰ ਦਬਾਉਣ ਵਾਸਤੇ ਨਾਗਾਲੈਂਡ ਚ ਨੌਰਥ ਈਸਟ ਦੇ ਵਿੱਚ ਇਹ ਕੰਮ ਚੱਲਦਾ ਰਿਹਾ ਹੈਗਾ ਤੇ ਉਹ ਉੱਥੇ ਜ਼ਿਆਦਾ ਈਵਨ ਮਨੀਪੁਰ ਅਰੁਣਾਚਲ ਪ੍ਰਦੇਸ਼ ਇੱਧਰ ਏਦਾਂ ਦੀਆਂ ਜਿਹੜੀਆਂ ਉਹ ਗੱਲਾਂ ਚੱਲਦੀਆਂ ਨੇ ਪਰ ਉੱਥੇ ਜਿਹੜੇ ਉਹ ਮਿਲੀਟੈਂਟ ਗਰੁੱਪ ਵੀ ਸੀ ਤੇ ਉਹ ਏਦਾਂ ਸੀ ਉਹ ਕਿਤੇ ਕਿਸੇ ਧਾਰਮਿਕ ਥਾਂ ਤੇ ਨਹੀਂ ਸੀ ਬੈਠੇ ਹੋਏ ਤੇ ਉਹ ਮਿਲੀਟੈਂਟ ਗਰੁੱਪ ਸੀ ਜਿਹੜੇ ਉਹ ਪਹਾੜਾਂ ਦੇ ਵਿੱਚ ਜੰਗਲਾਂ ਦੇ ਵਿੱਚ ਉਹਨਾਂ ਨੇ ਆਪਣਾ ਟਿਕਾਣਾ ਬਣਾਇਆ ਹੋਇਆ ਸੀ ਜਿੱਥੇ ਫੌਜ ਲਈ ਵੀ ਜਾਂ ਹੋਰ ਉਹ ਸੌਖਾ ਸੀ ਪਰ ਅਲਟੀਮੇਟਲੀ ਤਾਂ ਫਿਰ ਉੱਥੇ ਵੀ ਆਪਣਾ ਨੁਕਸਾਨ ਕਰਾ ਕੇ ਜਾਂ ਹੋਰ ਸਮਝੌਤੇ ਹੋਏ ਉਹਨਾਂ ਲੋਕਾਂ ਨੂੰ ਸੱਤਾ ਦੇਣੀ ਪਈ ਤੇ ਉਹਨਾਂ ਸਟੇਟਾਂ ਦੇ ਵਿੱਚ ਭਾਵੇਂ ਈਵਨ ਆਸਾਮ ਵੀ ਕਿਉਂ ਨਾ ਹੋਵੇ ਤੇ ਜਿਹੜੇ ਲੋਕ ਕਿਸੇ ਵੇਲੇ ਹਥਿਆਰ ਚੱਕ ਕੇ ਲੜ ਰਹੇ ਸੀ ਪਰ ਇੱਥੇ ਕੋਈ ਇਸ ਤਰ੍ਹਾਂ ਦਾ ਮੈਂ ਜਿੱਦਾਂ ਦੱਸਦਾ ਵੀ ਕੋਈ ਏਦਾਂ ਦਾ ਫਾਰਮੂਲਾ ਵਰਤਿਆ ਹੀ ਨਹੀਂ ਗਿਆ ਇਸ ਤਰ੍ਹਾਂ ਦਾ ਕੋਈ ਸਕੇਪ ਰੂਟ ਜਿਹੜਾ ਉਹ ਦਿੱਤਾ ਹੀ ਨਹੀਂ ਗਿਆ ਤੇ ਬਾਅਦ ਦੇ ਵਿੱਚ ਇੱਕ ਭਾਵਨਾਵਾਂ ਨੂੰ ਭੜਕਾ ਕੇ ਇੱਕ ਪਾਸੇ ਤੁਸੀਂ ਇਸ ਤਰ੍ਹਾਂ ਉਹ ਭਾਵਨਾਵਾਂ ਭੜਕੀਆਂ, ਦੂਜੇ ਪਾਸੇ ਜਿਹੜੀਆਂ ਬਾਕੀ ਦੇਸ਼ ਦੀਆਂ ਬਾਕੀ ਲੋਕਾਂ ਦੀਆਂ ਭਾਵਨਾਵਾਂ ਨੂੰ ਸਿੱਖਾਂ ਦੇ ਖਿਲਾਫ਼ ਭੜਕਾ ਕੇ ਸਾਰਾ ਕੁਛ ਇਸ ਕੀਤਾ। ਇਹੀ ਕਾਰਨ ਹੋਇਆ ਨਾ ਜੇ ਦਿੱਲੀ ਦੇ ਵਿੱਚ ਇੰਦਰਾ ਗਾਂਧੀ ਦਾ ਕਤਲ ਹੁੰਦਾ ਤੇ ਉਸ ਤੋਂ ਬਾਅਦ ਇਕੱਲੀ ਦਿੱਲੀ ਚ ਹੀ ਨਹੀਂ ਹੋਰਨਾਂ ਸਟੇਟਾਂ ਚ ਵੀ ਸਿੱਖਾਂ ਦੇ ਖਿਲਾਫ਼ ਲੋਕ ਜਿਹੜੇ ਉਹ ਖੜੇ ਹੋ ਗਏ, ਭਾਵੇਂ ਠੀਕ ਆ ਉਹਦੇ ਪਿੱਛੇ ਪੋਲੀਟੀਕਲ ਗੱਲਾਂ ਵੀ ਹੋ ਸਕਦੀਆਂ, ਪਰ ਕਿਸ ਤਰ੍ਹਾਂ ਇੱਕ ਕਮਿਊਨਲ ਜਿਹੜੇ ਰਾਇਟ ਸੀ ਉਹ ਕਦੇ ਹੋਏ ਨੀ ਸੀ ਹਾਲਾਂਕਿ, ਤੇ ਉਹ ਵੀ ਜਿਹੜੇ ਉੱਥੇ ਹੋ ਗਏ, ਤੇ ਇਹ ਇੱਕ ਤਰੀਕੇ ਦੀ ਇਹ ਵੀ ਇੱਕ ਰਾਜਨੀਤੀ ਸੀ। ਖਾਸ ਕਰਕੇ ਇਹਨੂੰ ਆਪਾਂ ਦੇਖ ਸਕਦੇ ਹਾਂ ਜਿਹੜੀ 1984 ਦੇ ਵਿੱਚ ਜਿਹੜੀ ਇਲੈਕਸ਼ਨ ਹੁੰਦੀ ਹੈ ਤੇ ਉਸ ਇਲੈਕਸ਼ਨ ਦੇ ਵਿੱਚ ਕਾਂਗਰਸ ਕਿੰਨੀ ਮੈਜੋਰਿਟੀ ਦੇ ਨਾਲ ਜਿਹੜੀ ਫਿਰ ਉਹ ਜਿੱਤਦੀ ਹੈ ਦੇਸ਼ ਦੇ ਵਿੱਚ, ਉਹ ਸਾਰਾ ਇਹ ਜਿਹੜਾ ਬਲੂ ਸਟਾਰ ਆਪਰੇਸ਼ਨ ਦੀ ਜਿਹੜੀ ਆਪਾਂ ਇਹਦਾ ਵੀ ਇੱਕ ਇਹ ਪੱਖ ਵੀ ਸੀਗਾ।
1: ਸੋ ਆਪਣੇ ਇਹ ਦੇਸ਼ ਦੇ ਵਿੱਚ ਪੁਰਾਣਾ ਫਾਰਮੂਲਾ ਲਾ ਲਈਏ ਚਾਹੇ ਪਾਰਟੀ ਕੋਈ ਵੀ ਹੋਵੇ, ਆਪਾਂ ਵੇਖ ਰਹੇ ਹਾਂ ਕਿ ਹਾਲੇ ਤੱਕ ਵੀ ਉਹ ਇੰਨੇ ਸਾਲ ਬੀਤ ਗਏ ਹਾਲੇ ਵੀ ਪੱਤਾ ਬੜਾ ਵਧੀਆ ਤਰੀਕੇ ਦੇ ਨਾਲ ਅਲੱਗ ਅਲੱਗ ਐਂਗਲਾਂ ਤੋਂ ਚਾਹੇ ਉਹਦਾ ਕਿ ਮੂੰਹ ਮਾਂਦਰਾ ਬਦਲ ਜਾਂਦਾ ਵਾ, ਪਰ ਉਹ ਹਾਲੇ ਵੀ ਇਹਨਾਂ ਦੇਸ਼ਾਂ ਦੇ ਵਿੱਚ ਰਾਜਨੀਤੀ ਦਾ ਇਹ ਕਿੱਡਾ ਤਗੜਾ ਫਾਰਮੂਲਾ ਕਿ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਆਪਣੇ ਹੱਕ 'ਚ ਭੁਗਤਾਇਆ ਜਾ ਸਕਦਾ। ਇੱਕ ਵਰਤਾਰਾ ਉਸ ਸਮੇਂ ਦਾ ਜਿਹੜਾ ਬਾਅਦ ਵਿੱਚ ਆਪਾਂ ਵੇਖਦੇ ਰਹੇ ਹਾਂ, ਬੜੇ ਲੰਮੇ ਸਮੇਂ ਤੱਕ ਇਹਦੇ ਸਾਈਡ ਇਫੈਕਟ ਰਹੇ, ਬੜੇ ਲੰਮੇ ਸਮੇਂ ਤੱਕ ਆਪਾਂ ਪੰਜਾਬ ਦਾ ਮੂੰਹ ਮਾਂਦਰਾ ਜਿਹੜਾ ਉਸੇ ਤਰੀਕੇ ਦੇ ਨਾਲ ਵੇਖਦੇ ਰਹੇ ਹਾਂ। ਇੱਕ ਉਹਦੇ ਵਿੱਚੋਂ ਸਭ ਤੋਂ ਵੱਡੀ ਚੀਜ਼ ਇਹ ਹੁੰਦੀ ਸੀ ਕਿ ਉਸ ਸਮੇਂ ਕੋਈ ਜੋ ਆਪਾਂ ਵੀ ਬਚਪਨ ਦੇ ਵਿੱਚ ਵੇਂਦੇ ਰਹੇ ਹਾਂ, ਕਿਸੇ ਤਰ੍ਹਾਂ ਦੀ ਕੋਈ ਫੋਟੋ ਇਹਦੇ ਨਾਲ ਸੰਬੰਧਿਤ ਨਹੀਂ, ਗੱਡੀ ਦੇ ਉੱਤੇ ਜਾਂ ਫਿਰ ਦੁਕਾਨ ਦੇ ਉੱਤੇ ਜਾਂ ਕਿਸੇ ਤਰ੍ਹਾਂ ਲਾਉਣ ਦਿੱਤੀ ਜਾਂਦੀ, ਜਿੱਦਾਂ ਅੱਜ ਕੱਲ੍ਹ ਆਪਾਂ ਵੇਖੀਦਾ ਵਾ ਸ਼ਰੇਆਮ ਦੁਕਾਨਾਂ ਦੇ ਉੱਤੇ ਵੀ ਜਿੱਦਾਂ ਫੋਟੋਆਂ ਵਿਕਦੀਆਂ ਨੇ, ਗੱਡੀਆਂ ਦੇ ਪਿੱਛੇ ਵੀ ਫੋਟੋਆਂ ਲੱਗ ਜਾਂਦੀਆਂ। ਜੇ ਮੈਂ ਗੱਲ ਕਰਾਂ ਉਸ ਸਮੇਂ ਦੀ, ਤਾਂ ਉਦੋਂ ਕੋਈ ਕਿਸੇ ਕਿਸਮ ਦੀ ਕੋਈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਫੋਟੋ ਵੇਚ ਨਹੀਂ ਸਕਦਾ, ਗੱਡੀ 'ਤੇ ਨਹੀਂ ਲਾ ਸਕਦਾ, ਜਾਂ ਹੋਰ ਵੀ ਜਿੰਨੇ ਵੀ ਇਸ ਸਾਰੇ ਘਟਨਾਕ੍ਰਮ ਦੇ ਨਾਲ ਜਾਂ ਸਿੱਖੀ ਦੇ ਨਾਲ ਸੰਬੰਧਿਤ ਚਿੰਨ੍ਹ ਸੀ। ਕੀ ਉਦੋਂ ਸਰਕਾਰ ਦਾ ਇੱਕ ਦਬਾਅ ਸੀ, ਸਰਕਾਰ ਤੋਂ ਡਰਦੇ ਨਹੀਂ ਸੀ ਲੋਕ ਲਾਉਂਦੇ, ਉਹ ਇੱਕ ਡਰ ਸੀ ਜਾਂ ਸਰਕਾਰ ਦੀ ਇੱਕ ਵਿਉਂਤਬੰਦੀ ਸੀ, ਜਾਂ ਫਿਰ ਹੁਣ ਜਿਹੜਾ ਇਹ ਸਮਾਂ ਆ ਗਿਆ ਕਿ ਆਪਾਂ ਫਿਰ ਦੁਬਾਰਾ ਵੇਖ ਰਹੇ ਹਾਂ ਕਿ ਹੁਣ ਇਸ ਚੀਜ਼ ਫਿਰ ਬਹੁਤ ਦੁਬਾਰਾ ਬੜੇ ਜ਼ੋਰਾਂ ਸ਼ੋਰਾਂ ਦੇ ਉੱਤੇ ਆ, ਕੀ ਲੋਕਾਂ ਦੀ ਆਵਾਜ਼ ਇੰਨੀ ਜ਼ਿਆਦਾ ਉੱਚੀ ਹੋ ਗਈ, ਜਾਂ ਫਿਰ ਹੁਣ ਆਪਾਂ ਇਹ ਵੇਖੀਏ ਕਿ ਸਰਕਾਰਾਂ ਇਹ ਚਾਹੁੰਦੀਆਂ ਨੇ ਕਿ ਹਾਂ ਠੀਕ ਆ ਹੁਣੇ ਥੋੜ੍ਹਾ ਜਿਹਾ ਮਾਈਲਡ ਕਰ ਦਿੱਤਾ ਜਾਵੇ, ਜਾਂ ਫਿਰ ਇਸ ਤਰੀਕੇ ਦੇ ਨਾਲ ਇਹਦੇ ਪਿੱਛੇ ਕੀ ਰਾਜਨੀਤੀ ਨਜ਼ਰ ਆਉਂਦੀ ਆ? ਕਿਉਂਕਿ ਇਹ ਬੜੀ ਹੁਣ ਜਿਹੜੇ ਹੁਣ ਜੰਮੇ ਨੇ ਜਾਂ ਉਸ ਤੋਂ ਬਾਅਦ ਉਹ ਇਹ ਚੀਜ਼ਾਂ ਸ਼ਾਇਦ ਔਖੀਆਂ ਸਮਝ ਸਕਦੇ, ਪਰ ਇਹ ਕਈ ਵਾਰ ਇਹ ਚੀਜ਼ਾਂ ਦਾ ਜਦੋਂ ਮੁਲਾਂਕਣ ਕਰੀਦਾ ਤੇ ਬੜੀਆਂ ਬੜੀਆਂ ਤੇਜ਼ੀ ਦੇ ਨਾਲ ਚੇਂਜ ਹੋਈਆਂ ਨੇ।
0: ਦੇਖੋ ਬਿਲਕੁਲ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ, ਜਿਹੜਾ ਤੁਸੀਂ ਨੁਕਤਾ ਉਠਾਇਆ ਨਾ, ਜਦੋਂ ਅੰਗਰੇਜ਼ਾਂ ਵੇਲੇ ਵੀ ਜਦੋਂ ਇਹ ਮੋਰਚਾ ਲੱਗਿਆ, ਚਾਬੀਆਂ ਦਾ ਮੋਰਚਾ ਲੱਗਿਆ, ਫਿਰ ਜੈਤੋ ਦਾ ਮੋਰਚਾ ਲੱਗਿਆ, ਤੇ ਉਦੋਂ ਰੋਸ ਦੇ ਵਜੋਂ ਅਕਾਲੀਆਂ ਨੇ ਨੀਲੀਆਂ ਤੋਂ ਕਾਲੀਆਂ ਪੱਗਾਂ ਬੰਨਣੀਆਂ ਸ਼ੁਰੂ ਕਰਤੀਆਂ ਸੀ, ਤੇ ਉਦੋਂ ਕਾਲੀਆਂ ਪੱਗਾਂ ਤੇ ਵੀ ਪਾਬੰਦੀ ਲੱਗ ਗਈ ਸੀ, ਜੇ ਕਿਸੇ ਕਾਲੀ ਪੱਗ ਬੰਨੀ ਹੁੰਦੀ ਸੀ ਤਾਂ ਉਹਨੂੰ ਉਹ ਐਲਾਨੀਆਂ ਕੋਈ ਪਾਬੰਦੀ ਨਹੀਂ ਸੀ, ਤੇ ਪੁਲਿਸ ਉਹਨੂੰ ਹੋਰ ਤਰ੍ਹਾਂ ਹਕਾਰਤ ਦੀ ਨਜ਼ਰ ਨਾਲ ਦੇਖਦੀ, ਜਾਂ ਫੜ ਲੈਂਦੇ ਜਾਂ ਅਰੈਸਟ ਕਰ ਲੈਂਦੇ, ਜਾਂ ਜੇ ਕੋਈ ਚੰਗਾ ਅਫਸਰ ਹੁੰਦਾ ਸੀ ਉਹ ਕਹਿੰਦਾ ਸੀ ਵੀ ਕਾਕਾ ਹੋਰ ਪੱਗ ਬੰਨ ਲਿਓ, ਕਾਲੀ ਨਾ ਬੰਨੋ ਕਿਉਂਕਿ ਏਦਾਂ ਤੁਹਾਨੂੰ ਭੁਲੇਖਾ ਪੈਂਦਾ ਏਦਾਂ ਦਾ। ਤੇ ਇਹ ਹਾਲਾਤ ਆਪਰੇਸ਼ਨ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਵੀ ਬਣੇ, ਜਦੋਂ ਇੱਕ ਰਿਐਕਸ਼ਨ ਵੱਡਾ ਹੋਇਆ ਤੇ ਲੋਕਾਂ ਨੇ ਕੇਸਰੀ ਪੱਗਾਂ ਬੰਨਣੀਆਂ ਸ਼ੁਰੂ ਕਰਤੀਆਂ। ਇਸ ਤੱਕ ਜਿਹੜੇ ਖਾਲਸਾ ਸਕੂਲ ਸੀ, ਖਾਲਸਾ ਕਾਲਜ ਸੀ, ਉੱਥੇ ਵੀ ਜਿਹੜਾ ਸੀ ਇਹ ਕੇਸਰੀ ਪੱਗਾਂ ਦਾ ਰਿਵਾਜ ਸ਼ੁਰੂ ਹੋ ਗਿਆ, ਤੇ ਨੌਜਵਾਨਾਂ ਨੇ ਦਾੜੀਆਂ ਰੱਖਣੀਆਂ ਸ਼ੁਰੂ ਕਰਤੀਆਂ, ਦਾੜੀਆਂ ਵਧਾਉਣੀਆਂ ਸ਼ੁਰੂ ਕਰਤੀਆਂ, ਤੇ ਇਹਦਾ ਇਮੀਡੀਏਟ ਇੱਕ ਰਿਐਕਸ਼ਨ ਹੋਇਆ। ਤੇ ਚਲੋ ਉਹਦੇ ਤਾਂ ਖੈਰ ਕੋਈ ਉਸ ਰੂਪ ਦੇ ਵਿੱਚ ਐਕਸ਼ਨ ਨਹੀਂ ਸੀ ਲੈ ਸਕਦੇ, ਪਰ ਫਿਰ ਵੀ ਜਦੋਂ ਜਿਹਦੇ ਪੀਲੀ ਪੱਗ ਕਾਲੀ ਪੱਗ ਜਿਹਦੇ ਕੇਸਰੀ ਪੱਗ ਬੰਨੀ ਹੁੰਦੀ ਸੀ ਉਹਨੂੰ ਪੁਲਿਸ ਦੇਖਦੀ ਜ਼ਰੂਰ ਹੋਰ ਨਜ਼ਰ ਦੇ ਨਾਲ ਸੀ, ਖਾਸ ਕਰਕੇ ਦਾੜੀ ਕੇਸ ਜਿਹਦੇ ਰੱਖੇ ਹੁੰਦੇ ਸੀ, ਤੇ ਜਾਂ ਕਈ ਵਾਰੀ ਪੁੱਛਗਿੱਛ ਵੀ ਲਈ ਵੀ ਰੋਕ ਲੈਂਦੇ ਸੀ, ਕੌਣ ਹੋ ਤੁਸੀਂ, ਕਿੱਥੋਂ ਆਏ ਹੋ। ਤੇ ਦੂਸਰੀ ਜਿਹੜੀ ਗੱਲ ਇਹ ਤੁਸੀਂ ਕੀਤੀ ਹੈ ਕਿ ਸੰਤ ਜਰਨੈਲ ਸਿੰਘ, ਭਾਈ ਅਮਰੀਕ ਸਿੰਘ ਜਾਂ ਸੁਰੇਖ ਸਿੰਘ, ਇੱਕ ਵਾਰ ਤਾਂ ਦੇਖੋ ਇਹ ਚੀਜ਼ਾਂ ਉੱਪਰ ਨਿਕਲ ਕੇ ਆਈਆਂ ਸਾਹਮਣੇ, ਤੇ ਪਰ ਇਹ ਵੀ ਫਿਰ ਇਹਨਾਂ ਨੂੰ ਕਿਉਂਕਿ ਜਦੋਂ 1985 ਤੋਂ ਬਾਅਦ ਹਾਲਾਤ ਬਦਲੇ, ਇੱਥੇ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਬਣੀ, ਤੇ ਪਰ ਉਦੋਂ ਕਿਉਂਕਿ ਉਦੋਂ CRP ਦਾ ਬਹੁਤ ਸਮਾਂ ਰਹੀ, ਉਦੋਂ ਬਾਅਦ ਵੀ BSF ਵੀ ਰਹੀ ਆ, ਆਰਮੀ ਬੇਸ਼ੱਕ ਚਲੀ ਗਈ ਸੀ, ਤੇ ਆਰਮੀ ਨੂੰ ਤਾਂ ਫਿਰ ਇਹਦੇ ਨਾਲ ਬਹੁਤਾ ਕੋਈ ਮਤਲਬ ਨਹੀਂ ਸੀ ਕਿ ਤਸਵੀਰਾਂ ਲਾਉਂਦਾ ਜਾਂ ਨਹੀਂ ਲਾਉਂਦਾ, ਪਰ ਸਟੇਟ ਨੇ ਫਿਰ ਇੱਦਾਂ ਦਾ ਦਬਦਬਾ ਜਿਹੜਾ ਸੀ ਉਹ ਜ਼ਰੂਰ ਰੱਖਿਆ, ਉਹ ਤੇ ਨਿਗਾਹ ਰੱਖਣੀ ਸ਼ੁਰੂ ਕਰਤੀ। ਤੇ ਜਦੋਂ ਫਰੀ ਹੈਂਡ ਦਿੱਤਾ ਗਿਆ ਰਾਸ਼ਟਰਪਤੀ ਰਾਜ ਵੇਲੇ ਜਾਂ ਬੈਂਤ ਸਿੰਘ ਵੇਲੇ ਪੰਜਾਬ ਪੁਲਿਸ ਨੂੰ, ਤੇ ਉਹ ਫਿਰ ਦੇਖਦੀ ਇਹ ਸੀ ਕਿ ਬੰਦਾ ਸੋਚਦਾ ਇਹ ਕਿੱਦਾਂ ਇਹ ਘਰੇ ਇਹਨੇ ਫੋਟੋ ਲਾਈ ਹੋਈ ਹੈ, ਤੇ ਇਸੇ ਕਰਕੇ ਉਹਨਾਂ ਨੂੰ ਚੱਕ ਲੈਂਦੇ ਸੀ। ਇਹੀ ਕਾਰਨ ਬਣਿਆ ਕਿ ਹਾਲਾਂਕਿ ਕੋਈ ਐਲਾਨੀਆ ਪਾਬੰਦੀ ਤਾਂ ਹੈ ਨਹੀਂ ਸੀ, ਨਾ ਹੀ ਕੋਈ ਇਹਦੇ ਤੇ ਨੋਟੀਫਿਕੇਸ਼ਨ ਹੋਇਆ, ਨਾ ਹੀ ਕੋਈ ਏਦਾਂ ਦਾ ਕੋਈ ਜਿਹੜੀ ਸੀ ਗੱਲ ਸਾਹਮਣੇ ਆਈ, ਕਾਨੂੰਨ ਬਣਿਆ ਕਿ ਆਹ ਨਹੀਂ ਵਿਕਣ ਦੇਣੀ ਜਾਂ ਨਹੀਂ। ਪਰ ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ, ਭਾਈ ਅਮਰੀਕ ਸਿੰਘ ਦੀ, ਇਹਨਾਂ ਦੀ ਕੋਈ ਫੋਟੋ ਓਦਾਂ ਵੇਚਣ ਵੀ ਨੀ ਸੀ ਦਿੰਦੇ, ਜੋ ਕਿ ਵੇਚਦਾ ਸੀ ਤੇ ਚੁੱਪ ਕਰਕੇ ਪੁੱਛ ਜਾਂਦੇ ਉਧਰ ਲੈ ਜਾਂਦੇ ਨਾਲ ਏਦਾਂ ਕਰਕੇ। ਤੇ ਸੋ ਇਹ ਤੇ ਜਿਹੜੀ ਹੁਣ ਜਿਹੜੀ ਗੱਲ ਚੱਲ ਰਹੀ ਹੈ ਇਹ ਇਹ ਇੱਕ ਫੈਸ਼ਨ ਹੈ, ਇਹਦੇ ਚ ਓਦਾਂ ਦੀ ਗੱਲ ਨੀ ਇਹ, ਕਿਉਂਕਿ ਉਦੋਂ ਬਾਅਦ ਹਾਲਾਤ ਜਿਹੜੇ ਬੜੇ ਬਦਲੇ, ਤੇ ਉਹੀ ਲੋਕ ਜਿਹੜੇ ਨੇ ਕਿਸੇ ਵੇਲੇ ਦਾੜੀ ਕੇਸ ਰੱਖ ਲਏ ਸੀ, ਉਹੀ ਫਿਰ ਸ਼ੇਵ ਕਰਾ ਕੇ ਕੋਈ ਬਾਹਰ ਚਲੇ ਗਏ, ਕੋਈ ਇੱਥੇ ਹੀ ਜਿਹੜੇ ਸੀਗੇ ਆਪਣਾ ਮਹਾਂਦਰਾ ਬਦਲ ਕੇ ਦੂਜੀਆਂ ਪੋਲੀਟੀਕਲ ਪਾਰਟੀਆਂ ਚਲੇ ਗਏ, ਕਾਂਗਰਸ ਚਲੇ ਗਏ, ਹੋਰਨਾਂ ਚ, ਇਸ ਤੱਕ ਕਿ ਬੀਜੇਪੀ ਚ ਵੀ ਚਲੇ ਗਏ। ਤੇ ਪਰ ਇਹ ਵੀ ਇਹ ਜਿਹੜਾ ਕਿਤੇ ਨਾ ਕਿਤੇ ਇਹ ਵਾਲਾ ਜਿਹੜਾ ਫੈਸ਼ਨ ਹੈ, ਹੁਣ ਜਿੱਦਾਂ ਤੁਸੀਂ ਦੱਸਦੇ ਹੋ ਵੀ ਗੱਡੀਆਂ ਤੇ ਲਾ ਲੈਂਦੇ ਨੇ ਜਾਂ, ਤੇ ਇਹ ਕਿਉਂਕਿ ਜਿਹੜੇ ਨਵੀਂ ਪੀੜ੍ਹੀ ਹੈ ਜਾਂ ਨਵੀਂ ਪਨੀਰੀ ਹੈ ਉਹਨਾਂ ਨੂੰ ਇਹ ਸਾਰੀ ਇਤਿਹਾਸ ਇਸ ਹਿਸਟਰੀ ਦਾ ਉਵੇਂ ਪਤਾ ਨਹੀਂ ਹੈ, ਤੇ ਇਹ ਸਿਰਫ ਤੇ ਸਿਰਫ ਕਿ ਇਹਦਾ ਏਦਾਂ ਵਿਰੋਧ ਹੁੰਦਾ ਰਿਹਾ ਤੇ ਉਹ ਅਸੀਂ ਲਾ ਲੈਂਦੇ ਹਾਂ। ਤੇ ਹੁਣ ਵੀ ਕਈ ਥਾਵਾਂ ਤੇ ਜਦੋਂ ਦੂਜੀਆਂ ਸਟੇਟਾਂ ਚ ਆਪਾਂ ਦੇਖਦੇ ਹਾਂ, ਇਹ ਉੱਤਰਾਖੰਡ ਦੇ ਵਿੱਚ ਇਹ ਕਈ ਵਾਰੀ ਪੰਗਾ ਪੈਂਦਾ ਰਿਹਾ, ਹਿਮਾਚਲ ਚ ਵੀ, ਤੇ ਉਹ ਮਨਾ ਕਰ ਦਿੰਦੇ ਆ ਉੱਥੋਂ ਦੇ ਪੁਲਿਸ ਵਾਲੇ, ਜਾਂ ਇਹ ਕਿ ਨਹੀਂ ਤੁਸੀਂ ਆਹ ਤਸਵੀਰਾਂ ਕਿਉਂ ਲਾਈਆਂ, ਇਹਦਾ ਕੀ ਮਤਲਬ ਹੈ, ਤੁਸੀਂ ਤੀਰਥ ਯਾਤਰਾ ਤੇ ਚੱਲੇ ਹੋ ਆਪਣਾ ਤੁਸੀਂ ਜਾਓ, ਤੇ ਇਹ ਗੱਲ। ਪਰ ਇੱਕ ਗੱਲ ਬੜੀ ਇੱਥੇ ਮੈਂ ਇੱਕ ਸਪਸ਼ਟ ਤੇ ਸਾਫ ਕਰਨੀ ਚਾਹੁੰਦਾ ਕਿ ਜਿਹੜਾ ਖਾਸ ਕਰਕੇ ਜਰਨੈਲ ਸਿੰਘ ਭਿੰਡਰਾਂ ਵਾਲੇ, ਭਾਵੇਂ ਪੋਲੀਟੀਕਲੀ ਜਾਂ ਕੁਛ ਵੀ ਹੋਵੇ, ਭਾਵੇਂ ਉਦੋਂ ਬਾਅਦ ਦਮਦਮੀ ਟਕਸਾਲ ਦੇ ਪ੍ਰਬੰਧ ਦੇ ਵਿੱਚ ਵੀ ਬਹੁਤ ਜ਼ਿਆਦਾ ਗਿਰਾਵਟ ਆਈ ਆ ਆਪਾਂ ਦੇਖਦੇ ਹਾਂ, ਤੇ ਪਰ ਉਹ ਉਹਨਾਂ ਸਮਿਆਂ ਤੋਂ ਲੈ ਕੇ ਹੁਣ ਤੱਕ ਜਿਹੜਾ ਸੀ ਇੱਕ ਇਸ ਤਰ੍ਹਾਂ ਦਾ ਇੱਕ ਵੱਡੇ ਇੱਕ ਨਾਇਕ ਵਜੋਂ, ਜਾਂ ਆਪਾਂ ਕਹਿੰਦੇ ਕਿ 20ਵੀਂ ਸਦੀ ਦੇ ਇੱਕ ਵੱਡੇ ਸਿੱਖ ਵਜੋਂ ਜਿਹੜਾ ਹੈ ਉਭਰ ਕੇ ਸਾਹਮਣੇ ਆਇਆ, ਤੇ ਉਹ ਆਭਾਰ ਉਵੇਂ ਅਜੇ ਵੀ ਹੈ।
1: ਜੀ ਬਿਲਕੁਲ, ਆਪਾਂ ਉਹ ਚੀਜ਼ ਹਾਲੇ ਵੀ ਵੇਖਦੇ ਹਾਂ, ਮਹਿਸੂਸ ਕਰਦੇ ਹਾਂ। ਸੋ ਹੁਣ ਇਹਨਾਂ ਦਿਨਾਂ ਦੇ ਵਿੱਚ ਜਦੋਂ ਸਾਰੇ ਫਿਰ ਦੁਬਾਰਾ ਤੋਂ ਉਸ ਘਟਨਾਕ੍ਰਮ ਨੂੰ ਯਾਦ ਕਰਦੇ ਨੇ, ਫਿਰ ਦੁਬਾਰਾ ਤੋਂ ਬਹੁਤ ਕੁਛ ਤਰੋ ਤਾਜ਼ਾ ਹੋ ਜਾਂਦਾ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਹੋਰ ਸਵਾਲ ਵੀ ਪੈਦਾ ਕਰਦੀਆਂ ਨੇ ਕਿ ਆਪਾਂ ਆ ਵੀ ਜਾਣੀਏ, ਇਹਦੇ ਬਾਰੇ ਵੀ ਹੋਰ ਵਧੇਰੇ ਜਾਣਿਆ ਜਾਵੇ। ਸੋ ਸਾਡੀ ਕੋਸ਼ਿਸ਼ ਇਹ ਹੋਈ ਕਿ ਇਸ ਜਾਂ ਇਹਨਾਂ ਦਿਨਾਂ ਦੇ ਇਤਿਹਾਸ ਦੇ ਨਾਲ ਤੁਹਾਡਾ ਵਾਹ ਵਾਸਤਾ ਕੁਛ ਜਾਣਕਾਰਾਂ ਦੇ ਕੋਲੋਂ ਜ਼ਰੂਰ ਪਾਉਂਦੇ ਰਹੀਏ। ਸਰ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ, ਧੰਨਵਾਦ।
1: ਸੋ ਦੋਸਤੋ, ਜੀ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ। ਸੋ ਅੱਜ ਦੇ ਦਿਨ ਆਪਾਂ ਗੱਲਬਾਤ ਕਰ ਰਹੇ ਸਨ ਜੂਨ ਦੇ ਮਹੀਨੇ ਦੇ ਉੱਤੇ ਬਲੂ ਸਟਾਰ ਓਪਰੇਸ਼ਨ ਦੇ ਉੱਤੇ, ਕੀ ਕਿੱਦਾਂ ਇਹ ਘਟਨਾਕ੍ਰਮ ਬਣਿਆ, ਕਿੱਦਾਂ ਇਹ ਬੈਕਗਰਾਊਂਡ ਦੇ ਵਿੱਚ ਚੀਜ਼ਾਂ ਹੌਲੀ ਹੌਲੀ ਕਰਦਿਆਂ ਡਿਵੈਲਪ ਹੋ ਕੇ ਅਤੇ ਇਸ ਪਾਸੇ ਨੂੰ ਇੰਨਾ ਵੱਡਾ ਇੰਨਾ ਭਿਆਨਕ ਰੂਪ ਅਖਤਿਆਰ ਕਰ ਗਿਆ, ਉਸ ਤੋਂ ਬਾਅਦ ਦੇ ਕੀ ਹਾਲਾਤ ਰਹੇ ਅਤੇ ਹੁਣ ਦੇ ਸਮੇਂ ਤੱਕ ਆਉਂਦਿਆਂ ਆਉਂਦਿਆਂ ਕਿਹੜੇ ਕਿਹੜੇ ਤਰੀਕੇ ਦੇ ਨਾਲ ਕੀ ਆਪਾਂ ਜਾਣਦੇ ਹਾਂ, ਕੀ ਕੀ ਬਦਲਿਆ ਰੂਪ ਆਪਾਂ ਵੇਖਦੇ ਹਾਂ। ਆਸ ਕਰਦੇ ਹਾਂ ਕਿ ਤੁਸੀਂ ਅੱਜ ਦੀ ਇਹ ਜਾਣਕਾਰੀ ਪਸੰਦ ਕੀਤੀ ਹੋਏਗੀ, ਕੋਈ ਉਣਤਾਈ ਹੋਈ ਹੋਵੇ ਅਤੇ ਉਹਦੇ ਲਈ ਦੋਵੇਂ ਹੱਥ ਜੋੜ ਕੇ ਮੁਆਫੀ। ਕਈ ਮਸਲੇ ਇੰਨੇ ਸੈਂਸਿਟਿਵ ਹੁੰਦੇ ਨਹੀਂ ਜਿੰਨੇ ਸੈਂਸਿਟਿਵ ਆਪਾਂ ਬਣਾ ਦਿੰਦੇ ਹਾਂ, ਕਈ ਮਸਲੇ ਜਿੰਨੀ ਦਲੇਰੀ ਦੇ ਨਾਲ ਜਿੰਨੇ ਖੁੱਲ੍ਹ ਕੇ ਡਿਸਕਸ ਕੀਤੇ ਜਾਣੇ ਚਾਹੀਦੇ ਹੁੰਦੇ ਨੇ, ਸ਼ਾਇਦ ਉਹ ਇਸੇ ਕਰਕੇ ਨਹੀਂ ਹੋ ਪਾਉਂਦੇ ਕਿਉਂਕਿ ਸਾਡੇ ਸਾਰਿਆਂ ਦੇ ਨਜ਼ਰੀਏ ਅਲੱਗ ਅਲੱਗ ਨੇ। ਕੋਈ ਇਸ ਮੁੱਦੇ ਦੇ ਉੱਤੇ ਗਮਗੀਨ ਹੁੰਦਾ ਵਾ, ਕੋਈ ਇਸ ਮੁੱਦੇ ਦੇ ਉੱਤੇ ਭਾਵੁਕ ਹੁੰਦਾ ਵਾ, ਕੋਈ ਇਸ ਮੁੱਦੇ ਦੇ ਉੱਤੇ ਗੁੱਸੇ ਦੇ ਵਿੱਚ ਆਉਂਦਾ ਵਾ, ਪਰ ਇਸ ਸਭ ਕੁਛ ਦਾ ਇੱਕ ਤਾਲਮੇਲ, ਇੱਕ ਸਭ ਕੁਛ ਦਾ ਸੰਤੁਲਨ ਬਣਾ ਕੇ ਜੇ ਆਪਾਂ ਵਧੀਆ ਤਰੀਕੇ ਦੇ ਨਾਲ ਬੜੇ ਪੱਖ ਜਿਹੜੇ ਜਿਹੜੇ ਵੀ ਕਿਸੇ ਦੇ ਸਵਾਲ ਹੋਣ, ਜੇ ਉਹਨਾਂ ਦੇ ਉੱਤੇ ਡਿਸਕਸ਼ਨਸ ਹੋਣ ਅਤੇ ਉਹ ਪੇਸ਼ੈਂਸ ਦੇ ਨਾਲ ਸੁਣੀਆਂ ਜਾਣ, ਪੁੱਛੀਆਂ ਜਾਣ, ਦੱਸੀਆਂ ਜਾਣ, ਅਤੇ ਇਹ ਤੋਂ ਬਿਹਤਰ ਹੋਰ ਕੋਈ ਸਿੱਖਿਆ ਨਹੀਂ ਹੋ ਸਕਦੀ। ਇਹਨਾਂ ਕਹਿੰਦੇ ਹੋਏ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ। ਤੁਸੀਂ ਸੁਣ ਰਹੇ ਸੀ ਰੇਡੀਓ ਹਾਂਜੀ 1674 AM।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058 60 ਔਰ ਵਿਜ਼ਿਟ bansallawyers.com.au. किचन का स्टाइल डल लगदा, बाथरूम वैनिटी सिंपल जिया, हुन टेंशन खत्म करो, आ गया ZJ स्टोन मेसन, पार्टी करनो बनाए एकदम क्लासी, असी बनाने आ डिजाइनर स्टोन बेंच टॉप्स फॉर किचन, स्टाइलिश वैनिटी, किचन का स्टाइल डल लगदा, बाथरूम वैनिटी सिंपल जिया, हुन टेंशन खत्म करो, आ गया ZJ स्टोन मेसन, पार्टी करनो बनाए एकदम क्लासी, असी बनाने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ वी पोर्सिलिन अते मार्बल नाल, जिथे एलिगेंस मिलदी है।

0: ਵਲਨਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ ਮਿਲਟਨ।
1: ਟੈਨਸ਼ਨ ਨੀ ਟੈਨਸ਼ਨ
2: ਕੀ ਹੋਇਆ
1: ਇੱਥੇ? ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
1: ਜਾਂ 90-77-93-33
2: ਜਾਂ ਈਮੇਲ info@vyimmigration.com.au।
1: ਯਾਦ ਰੱਖੋ 9077-9733।
2: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
1: ਹਰ ਕਦਮ ਤੁਹਾਡੇ ਨਾਲ।
0: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
3: ਯਾਰ? ਕੀ ਦੱਸਾਂ, ਮੋਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
0: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੋਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
3: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
0: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0403-8330-11 ਔਰ ਵਿਜ਼ਿਟ uvfinancial.com.au।
4: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
5: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
4: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
6: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਰਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ
7: ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-4

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
2: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
3: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਂਦੀ ਹੋਈ ਹੈ?
4: ਯਾਰ ਕੀ ਦੱਸਾਂ, ਮਾਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
3: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੋਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
4: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
3: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0433-8330-11 ਔਰ ਵਿਜ਼ਿਟ uvfinancial.com.au।
5: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
6: ਹਾਂਜੀ ਰੇਡੀਓ।

0: ਦੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਛ ਤਾਂ ਕਮਾਲ ਹੈ। ਮੈਨੂੰ ਵੀ ਦੱਸਦੇ ਆ ਸੀਕ੍ਰੇਟ।
1: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ। ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
0: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
3: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
4: ਦੇਖੋ ਸੱਚ ਬਤਾ ਦੋ।
5: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
3: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ। ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੌੜੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: wow, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਛ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
3: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂਹ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
4: ਦੇਖੋ ਸੱਚ ਬਤਾ ਦੋ।
5: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
3: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।

0: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
1: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
0: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
1: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
0: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au। ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੇਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
3: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
4: ਸੂਰਜ ਦੇਵਤਾ
3: ਕੀ ਮਤਲਬ?
4: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
3: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
4: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਰੇਡੀਓ ਹਾਂਜੀ 1674 AM, ਅੱਜ 6 June 2026 ਔਰ ਸ਼ਨੀਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ ਦੁਬਈ ਦੇ ਨਾਲ ਜੁੜੀ ਹੋਈ। ਘਬਰਾਓ ਨਾ, ਇੱਕ ਵਾਰ ਫਿਰ ਕਿਸੇ ਬਿਲਡਿੰਗ ਦੇ ਉੱਤੇ ਹਮਲਾ ਨਹੀਂ ਹੋਇਆ। ਹੁਣ ਤਾਂ ਦੁਬਈ ਦੇ ਮਾਮਲੇ 'ਚ ਇੰਝ ਹੀ ਡਰ ਲੱਗਦਾ ਕਿ ਉੱਥੇ ਕਿਸੇ ਨਾ ਕਿਤੇ ਈਰਾਨ ਦਾ ਹਮਲਾ ਹੋ ਗਿਆ ਹੋਵੇ। ਪਰ ਖੈਰ, ਦੁਬਈ ਦੇ ਸ਼ਾਸਕ ਦੇ ਭਤੀਜੇ ਦੀ ਸਾਬਕਾ ਪਤਨੀ ਜਨਾਬ ਜ਼ਵਾਦਲੀ ਨੂੰ ਹਿਰਾਸਤ 'ਚ ਲਿਆ ਗਿਆ। ਜ਼ਵਾਦਲੀ ਪਹਿਲਾਂ ਇੱਕ ਇੰਟਰਨੈਸ਼ਨਲ ਜਿਮਨਾਸਟ ਰਹਿ ਚੁੱਕੀ ਹੈ। ਦੁਬਈ ਪਬਲਿਕ ਪ੍ਰੋਸੀਕਿਊਸ਼ਨ ਦੇ ਨੇ ਇੱਕ ਖਬਰ ਏਜੰਸੀ ਨੂੰ ਦੱਸਿਆ ਕਿ ਜਨਾਬ ਜ਼ਵਾਦਲੀ ਅਤੇ ਉਸਦੇ ਸਾਬਕਾ ਪਤੀ ਸ਼ੇਖ ਸੈਦ ਬਿਨ ਮਖਤੂਮ ਬਿਨ ਰਾਸ਼ਿਦ ਅਲ ਮਖਤੂਮ ਦੀ ਸ਼ਿਕਾਇਤ ਤੋਂ ਬਾਅਦ ਹਿਰਾਸਤ ਦੇ ਵਿੱਚ ਉਸਨੂੰ ਲਿਆ ਗਿਆ। ਸ਼ੇਖ ਸੈਦ ਬਿਨ ਮਖਤੂਮ ਉਸਦੇ ਨੂੰ ਉਸ ਤੋਂ ਉਹਦੇ 3 ਬੱਚਿਆਂ ਦਾ ਪਿਤਾ ਵੀ ਹੈ ਅਤੇ ਦੋਸ਼ ਇਹ ਮੜਿਆ ਹੈ ਕਿ ਕੋਰਟ ਦੀ ਮਨਜ਼ੂਰੀ ਦੇ ਨਾਲ ਮੁਲਾਕਾਤ ਦੇ ਸਮੇਂ ਉਹ ਬੱਚਿਆਂ ਨੂੰ ਅਗਵਾ ਕਰਕੇ ਲੈ ਗਈ ਸੀ। ਮੰਗਲਵਾਰ ਰਾਤ ਤੋਂ ਹੀ ਜਵਾਦਲੀ ਦੇ ਪਰਿਵਾਰ ਅਤੇ ਉਸਦੇ ਦੋਸਤਾਂ ਦੇ ਨਾਲ ਉਸਦਾ ਸੰਪਰਕ ਟੁੱਟ ਗਿਆ ਸੀ ਅਤੇ ਉਸਦੇ ਟਿਕਾਣੇ ਨੂੰ ਲੈ ਕੇ ਉਹ ਚਿੰਤਤ ਸੀ। ਲਗਭਗ 2 ਦਿਨ ਤੱਕ ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਜਵਾਦਲੀ ਅਤੇ ਉਸਦੇ ਬੱਚੇ ਕਿੱਥੇ ਗਏ, ਕਈ ਮਹੀਨਿਆਂ ਤੋਂ ਸ਼ਾਇਦ ਹੀ ਕਦੇ ਉਹ ਘਰ ਤੋਂ ਬਾਹਰ ਨਿਕਲੀ ਹੋਵੇ, ਕਿਉਂਕਿ ਉਸਨੂੰ ਲੱਗਦਾ ਸੀ ਕਿ ਸੁਰੱਖਿਆ ਅਧਿਕਾਰੀ ਉਸਦੇ ਬੱਚਿਆਂ ਨੂੰ ਉਸ ਤੋਂ ਖੋਹ ਲੈਣਗੇ ਅਤੇ ਗ੍ਰਿਫਤਾਰ ਕਰਨ ਦੇ ਲਈ ਉਸਦਾ ਇੰਤਜ਼ਾਰ ਕਰ ਰਹੇ ਨੇ। ਪਿਛਲੇ ਸਾਲ ਉਸਦੇ ਸਾਬਕਾ ਪਤੀ ਨੇ ਪੁਲਿਸ ਦੇ ਵਿੱਚ ਸ਼ਿਕਾਇਤ ਦਰਜ ਕਰਾਈ ਸੀ ਜਿਸ ਦੇ ਵਿੱਚ ਉਸਨੇ ਆਪਣੀ ਬੇਟੀਆਂ ਨੂੰ ਅਗਵਾ ਕਰਨ ਦਾ ਦੋਸ਼ ਉਸਦੇ ਉੱਤੇ ਮੜਿਆ ਸੀ। ਇਸ ਤੋਂ ਪਹਿਲਾਂ ਬੱਚੇ ਕਈ ਵਾਰ ਮਾਤਾ ਪਿਤਾ ਦੇ ਕੋਲ ਆਉਂਦੇ ਜਾਂਦੇ ਰਹੇ ਨੇ, ਪਰ ਦੋਹਾਂ ਨੇ ਇੱਕ ਦੂਸਰੇ ਦੇ ਉੱਤੇ ਅਗਵਾ ਕਰਨ ਦਾ ਦੋਸ਼ ਲਗਾਇਆ। ਵਕੀਲਾਂ ਨੇ ਦਾਅਵਾ ਕੀਤਾ ਹੈ ਕਿ ਉਹ ਇੱਕ ਚੰਗੀ ਮਾਂ ਨਹੀਂ ਹੈ, ਹਾਲਾਂਕਿ ਤਲਾਕ ਦੀ ਵਜ੍ਹਾ ਵੀ ਇਹੀ ਦੱਸੀ ਗਈ ਹੈ। ਜਨਾਬ ਜ਼ਵਾਦਲੀ ਇੱਕ ਇੰਟਰਨੈਸ਼ਨਲ ਜਿਮਨਾਸਟ ਰਹੀ ਹੈ, ਇਹੀ ਸ਼ਾਇਦ ਸ਼ਾਹੀ ਪਰਿਵਾਰ ਨੂੰ ਮਨਜ਼ੂਰ ਨਹੀਂ ਸੀ। ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਚੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਈਰਾਨ ਜੰਗ ਨਹੀਂ ਚਾਹੁੰਦਾ, ਪਰ ਜੇਕਰ ਉਸ ਦੇ ਉੱਤੇ ਕਿਸੇ ਪ੍ਰਕਾਰ ਦਾ ਜੰਗ ਜਾਂ ਕੋਈ ਕਿਸੇ ਕਿਸਮ ਦਾ ਹਮਲਾ ਥੋਪਿਆ ਜਾਂਦਾ ਤਾਂ ਉਹ ਆਤਮ ਰੱਖਿਆ ਦੇ ਨਾਲ ਜ਼ੋਰਦਾਰ ਜਵਾਬ ਦੇਣਗੇ। ਈਰਾਨ ਦੀ ਖਬਰ ਏਜੰਸੀ ਤਸਨੀਮ ਨੇ ਐਕਸ ਅਕਾਊਂਟ ਦੇ ਉੱਤੇ ਅਰਾਕਚੀ ਦਾ ਇਹ ਬਿਆਨ ਜਾਰੀ ਕੀਤਾ ਹੈ। ਬਿਆਨ ਦੇ ਮੁਤਾਬਕ ਅਰਾਕਚੀ ਨੇ ਕਿਹਾ ਹੈ ਕਿ ਤਹਿਰਾਨ ਦਾ ਰੁੱਖ ਸਪਸ਼ਟ ਹੈ, ਕਿਸੇ ਵੀ ਸੰਭਾਵਿਤ ਹਮਲੇ ਦੀ ਸਥਿਤੀ ਦੇ ਵਿੱਚ ਜ਼ਰੂਰੀ ਕਦਮ ਚੁੱਕਣਾ। ਉੱਥੇ ਦੂਸਰੇ ਪਾਸੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੌਹਸਿਨ ਨਕਵੀ ਅਤੇ ਈਰਾਨ ਦੇ ਗ੍ਰਹਿ ਮੰਤਰੀ ਸਿਕੰਦਰ ਮੋਮੀਨੀ ਦੇ ਦਰਮਿਆਨ ਹੋਈ ਮਹੱਤਵਪੂਰਨ ਬੈਠਕ ਦੇ ਵਿੱਚ ਪਾਕਿਸਤਾਨ ਅਤੇ ਈਰਾਨ ਦੇ ਸੰਬੰਧਾਂ ਨੂੰ ਲੈ ਕੇ ਚਰਚਾ ਕੀਤੀ ਗਈ। ਵਿਚੋਲਗੀ ਦੀ ਕੋਈ ਗੱਲ ਹੋਈ ਹੈ ਕਿ ਨਹੀਂ, ਇਸ ਬਾਰੇ ਹਾਲੇ ਕੋਈ ਤਾਜ਼ਾ ਅਪਡੇਟ ਨਹੀਂ ਹੈ। ਗ੍ਰਹਿ ਮੰਤਰਾਲੇ ਦੇ ਅਧਿਕਾਰਕ ਐਕਸ ਅਕਾਊਂਟ ਤੋਂ ਇਹ ਇੱਕ ਤਸਵੀਰ ਵੀ ਸਾਂਝੀ ਕੀਤੀ ਗਈ ਹੈ। ਬੈਠਕ 'ਚ ਦੋਹਾਂ ਨੇਤਾਵਾਂ ਨੇ ਤਣਾਅ ਘੱਟ ਕਰਨ ਅਤੇ ਅੰਦਰੂਨੀ ਸੁਰੱਖਿਆ ਦੇ ਮੁੱਦਿਆਂ ਨੂੰ ਲੈ ਕੇ ਕਈ ਚਰਚਾਵਾਂ ਕੀਤੀਆਂ ਨੇ। ਉੱਥੇ ਹੀ ਬਾਂਗਲਾਦੇਸ਼ ਦੇ ਨਾਲ ਜੁੜੀ ਹੋਈ ਭਾਰਤ ਦੇ ਨਾਲ ਜੁੜੀਆਂ ਹੋਈਆਂ ਅਸਲ ਦੇ ਵਿੱਚ ਖਬਰਾਂ ਨੇ, ਪਰ ਬਾਂਗਲਾਦੇਸ਼ ਤੋਂ ਵੀ ਇਹ ਸਾਹਮਣੇ ਆ ਰਹੀਆਂ ਨੇ। ਬਾਂਗਲਾਦੇਸ਼ ਨੇ ਵੀਰਵਾਰ ਦੇ ਦਿਨ ਕਿਹਾ ਕਿ ਉਹਨਾਂ ਨੇ ਪਿਛਲੇ 24 ਘੰਟਿਆਂ ਦੇ ਵਿੱਚ ਭਾਰਤ ਦੇ ਵੱਲੋਂ ਜਿਹੜੇ ਲੋਕਾਂ ਨੂੰ ਜ਼ਬਰਨ ਦੇਸ਼ ਦੇ ਵਿੱਚ ਭੇਜਣ ਦੀਆਂ ਕਈ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਹੈ। ਖਬਰ ਏਜੰਸੀ ਰੂਟਰਸ ਦੇ ਮੁਤਾਬਕ ਬਾਰਡਰ ਗਾਰਡ ਬਾਂਗਲਾਦੇਸ਼ ਯਾਨੀ BGB ਨੇ ਕਿਹਾ ਹੈ ਕਿ ਉਹਨਾਂ ਦੀ ਸਰਹੱਦ ਦੇ ਕਈ ਹਿੱਸਿਆਂ ਦੇ ਉੱਤੇ ਭਾਰਤੀ ਅਧਿਕਾਰੀਆਂ ਦੀ ਤਰਫ ਤੋਂ ਘੁਸਪੈਠ ਦੀਆਂ 10 ਕੋਸ਼ਿਸ਼ਾਂ ਦਾ ਪਤਾ ਲਗਾਇਆ ਗਿਆ। ਹਾਲਾਂਕਿ ਭਾਰਤ ਦੇ ਬਾਰਡਰ ਸਿਕਿਉਰਿਟੀ ਫੋਰਸ ਯਾਨੀ BSF ਅਤੇ ਵਿਦੇਸ਼ ਮੰਤਰਾਲੇ ਨੇ ਇਸ ਟਿੱਪਣੀ ਦੇ ਉੱਤੇ ਤੁਰੰਤ ਕੋਈ ਜਵਾਬ ਨਹੀਂ ਦਿੱਤਾ। ਅੱਗੇ ਚੱਲ ਕੇ ਜਵਾਬ ਆਇਆ ਤੁਹਾਡੇ ਨਾਲ ਉਹ ਵੀ ਸਾਂਝੀ ਕਰਦੇ ਹਾਂ। ਪਰ ਭਾਰਤ ਅਤੇ ਬਾਂਗਲਾਦੇਸ਼ ਦੇ ਦਰਮਿਆਨ ਦੁਨੀਆ ਦੀ ਸਭ ਤੋਂ ਲੰਮੀ ਜ਼ਮੀਨੀ ਸਰਹੱਦਾਂ ਦੇ ਵਿੱਚੋਂ ਇੱਕ ਹੈ। ਸਭ ਤੋਂ ਲੰਮੀ ਤਾਂ ਨਹੀਂ ਕਿਹਾ ਜਾ ਸਕਦਾ, ਪਰ ਹਾਂ, ਵਨ ਆਫ ਦੀ ਬਿਗੈਸਟ ਅੰਗਰੇਜ਼ੀ ਦੇ ਵਿੱਚ ਜਿਵੇਂ ਕਹਿ ਲਿਆ ਜਾਂਦਾ। 4000 ਕਿਲੋਮੀਟਰ ਤੋਂ ਵੀ ਲੰਮੀ ਇਹ ਸਰਹੱਦ ਲਾਈਨ ਹੈ, ਬਾਰਡਰ ਲਾਈਨ ਹੈ, ਜਿਸ ਦੇ ਵਿੱਚ ਹਰ ਤਰ੍ਹਾਂ ਦੀ ਜ਼ਮੀਨ ਸ਼ਾਮਲ ਹੈ। ਟੋਏ ਟਿੱਬੇ ਵੀ ਨੇ, ਦਰਿਆ ਵੀ ਨੇ, ਪਹਾੜੀ ਇਲਾਕਾ ਵੀ ਹੈ। ਇਸ ਕਰਕੇ ਇਸ ਦੀ ਨਿਗਰਾਨੀ ਕਰਨਾ ਮੁਸ਼ਕਲ ਵੀ ਹੋ ਜਾਂਦਾ। ਭਾਰਤ ਦੀ ਕੇਂਦਰ ਦੀ ਸੱਤਾ ਦੇ ਉੱਤੇ ਕਾਬਜ਼ ਭਾਜਪਾ ਦੀ ਸਰਕਾਰ ਨੇ ਤ੍ਰਿਪੁਰਾ, ਪੱਛਮ ਬੰਗਾਲ ਅਤੇ ਆਸਾਮ ਵਰਗੇ ਸਰਹੱਦੀ ਰਾਜਿਆਂ ਦੇ ਵਿੱਚ ਸੂਬਿਆਂ ਦੇ ਵਿੱਚ ਆਪਣੀਆਂ ਸਰਕਾਰਾਂ ਵੀ ਬਣਾਈਆਂ ਹੋਈਆਂ। ਭਾਜਪਾ ਨੇ ਕਈ ਵਾਰ ਕਿਹਾ ਕਿ ਗੈਰ ਕਾਨੂੰਨੀ ਘੁਸਪੈਠੀਆਂ ਦੀ ਸਮੱਸਿਆ ਉਹਨਾਂ ਦੀ ਤਰਜੀਹ ਰਹੀ ਹੈ। ਇਸ ਮੁੱਦੇ ਦੇ ਉੱਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਰਿਸ਼ਤੇ ਸੁਧਰਨ ਦੀਆਂ ਕੋਸ਼ਿਸ਼ਾਂ ਹੋਰ ਵੀ ਜ਼ਿਆਦਾ ਮੁਸ਼ਕਲ ਹੁੰਦੀਆਂ ਜਾ ਰਹੀਆਂ ਨੇ। ਖਾਸ ਤੌਰ ਦੇ ਉੱਤੇ ਸਾਲ 2024 ਜਦੋਂ ਭਾਰਤ ਦੇ ਹਮਾਇਤੀ ਨੇਤਾ ਰਹੀ ਬਾਂਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਸੱਤਾ ਤੋਂ ਹਟਾਉਣ ਤੋਂ ਬਾਅਦ ਇਹ ਮੁਸ਼ਕਲ ਪੈਦਾ ਹੋ ਗਈ ਸੀ। ਸ਼ੇਖ ਹਸੀਨਾ ਇਸ ਵਕਤ ਭਾਰਤ ਦੇ ਵਿੱਚ ਹੀ ਪਨਾਹ ਲੈ ਕੇ ਰਹਿ ਰਹੇ ਨੇ, ਜਦਕਿ ਬਾਂਗਲਾਦੇਸ਼ ਦੀ ਅਦਾਲਤਾਂ ਦੇ ਵਿੱਚ ਉਹਨਾਂ ਦੇ ਖਿਲਾਫ ਤਾਉਮਰ ਕੈਦ ਦੇ ਮੁਕੱਦਮੇ ਤੱਕ ਦਰਜ ਕੀਤੇ ਹੋਏ ਨੇ। ਇੱਧਰ ਭਾਰਤ ਨੇ ਬਾਂਗਲਾਦੇਸ਼ ਦੇ ਇਸ ਬਿਆਨ ਦਾ ਜਵਾਬ ਵੀ ਦਿੱਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਪ ਜੈਸਵਾਲ ਨੇ ਸ਼ੁੱਕਰਵਾਰ ਦੇ ਦਿਨ ਕਿਹਾ ਕਿ ਭਾਰਤ ਦੇ ਵਿੱਚ ਗੈਰ ਕਾਨੂੰਨੀ ਰੂਪ ਦੇ ਨਾਲ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਦੇ ਨਾਲ ਨਜਿੱਠਣ ਦੇ ਲਈ ਕਾਨੂੰਨ ਹੈ। ਬਾਂਗਲਾਦੇਸ਼ੀ ਨਾਗਰਿਕਾਂ ਸਣੇ ਸਾਰੇ ਵਿਦੇਸ਼ੀ ਨਾਗਰਿਕਾਂ ਦੇ ਮਾਮਲਿਆਂ ਦੇ ਵਿੱਚ ਇਹਨਾਂ ਹੀ ਕਾਨੂੰਨਾਂ ਦੇ ਤਹਿਤ ਕਾਰਵਾਈ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਭਾਰਤ ਤੇ ਬਾਂਗਲਾਦੇਸ਼ ਦੇ ਦਰਮਿਆਨ ਇੱਕ ਦਵੱਲਾ ਤੰਤਰ ਮੌਜੂਦ ਹੈ। ਭਾਰਤ ਅਜਿਹੇ ਮਾਮਲਿਆਂ ਦੇ ਲਈ ਬਾਂਗਲਾਦੇਸ਼ੀ ਅਧਿਕਾਰੀਆਂ ਦੇ ਕੋਲ ਐਸੇ ਨਾਗਰਿਕਾਂ ਨੂੰ ਭੇਜਦਾ ਹੈ ਜਿਹੜੇ ਭਾਰਤ ਦੇ ਨਹੀਂ ਨੇ, ਤਾਂ ਕਿ ਸੰਬੰਧਿਤ ਵਿਅਕਤੀ ਦੀ ਕੌਮੀਅਤ ਦਾ ਪਤਾ ਕੀਤਾ ਜਾ ਸਕੇ। ਜੈਸਵਾਲ ਨੇ ਕਿਹਾ, ਐਸੀ ਕੋਈ ਵੀ ਅਪੀਲ ਜਾਂ ਰਿਕੁਐਸਟ ਵੀ ਬਾਂਗਲਾਦੇਸ਼ੀ ਅਧਿਕਾਰੀਆਂ ਦੇ ਕੋਲੋਂ ਆਈ ਨਹੀਂ ਹੈ। ਉਹਨਾਂ ਉਮੀਦ ਜਤਾਈ ਕਿ ਇਹਨਾਂ ਮਾਮਲਿਆਂ ਦਾ ਜਲਦ ਨਿਪਟਾਰਾ ਹੋਏਗਾ। ਭਾਰਤ ਦੀ ਤਰਫ ਤੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਲੋਕਾਂ ਨੂੰ ਪ੍ਰਭਾਵੀ ਢੰਗ ਦੇ ਨਾਲ ਜਿਹੜਾ ਦੇਸ਼ ਦੇ ਵਿੱਚੋਂ ਕੱਢਿਆ ਜਾਏਗਾ। ਹਾਲਾਂਕਿ ਇਹ ਸਪਸ਼ਟ ਤੌਰ 'ਤੇ ਉਹਨਾਂ ਨੇ ਨਹੀਂ ਮੰਨਿਆ ਕਿ ਭਾਰਤ ਦੇ ਵਿੱਚੋਂ ਇਹਨਾਂ ਲੋਕਾਂ ਨੂੰ ਜ਼ਬਰਨ ਕੱਢਿਆ ਗਿਆ ਹੈ। ਉੱਥੇ ਵੈਨਜ਼ੂਏਲਾ ਦੀ ਕਾਰਜਕਾਰੀ ਰਾਸ਼ਟਰਪਤੀ ਡੈਲਜ਼ੀ ਰੋਡਰਿਗਸ ਦੀ ਭਾਰਤ ਯਾਤਰਾ ਦਾ ਸਮਾਂ ਬੜਾ ਦਿਲਚਸਪ ਹੈ। ਹੁਣ 6 ਮਹੀਨੇ ਪਹਿਲਾਂ ਹੀ ਵੈਨਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਅਮਰੀਕਾ ਚੱਕ ਕੇ ਲੈ ਗਿਆ ਸੀ। ਮਾਦੁਰੋ ਦੇ ਉੱਤੇ ਨਿਊਯਾਰਕ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਦਾ ਇੱਕ ਮੁਕੱਦਮਾ ਚੱਲ ਰਿਹਾ। ਵੈਨਜ਼ੂਏਲਾ 'ਚ ਨਹੀਂ, ਅਮਰੀਕਾ 'ਚ। ਅਮਰੀਕਾ ਦੀ ਇਸ ਕਾਰਵਾਈ ਦੀ ਕੌਮਾਂਤਰੀ ਪੱਧਰ ਦੇ ਉੱਤੇ ਨਿੰਦਾ ਵੀ ਹੋਈ ਹੈ। ਇੱਥੋਂ ਤੱਕ ਕਿ ਸੰਯੁਕਤ ਰਾਸ਼ਟਰ ਦੇ ਮਹਾਸਕੱਤਰ ਐਂਟੋਨੀਓ ਗੁਤਾਰੇਸ ਨੇ ਵੀ ਵੈਨਜ਼ੂਏਲਾ ਦੇ ਵਿੱਚ ਅਮਰੀਕੀ ਫੌਜ ਦੇ ਜ਼ਬਰਨ ਦਾਖਲ ਹੋ ਕੇ ਉੱਥੋਂ ਦੇ ਸਿਖਰਲੇ ਨੇਤਾ ਨੂੰ ਚੁੱਕਣਾ ਇੱਕ ਖਤਰਨਾਕ ਮਿਸਾਲ ਦੱਸਿਆ ਸੀ। ਭਾਰਤ ਨੇ ਵੀ ਅਮਰੀਕਾ ਹਮਲੇ ਦੀ ਸਪਸ਼ਟ ਨਿੰਦਾ ਕਦੇ ਕੀਤੀ ਨਹੀਂ ਹੈ। ਪ੍ਰਧਾਨ ਮੰਤਰੀ ਮੋਦੀ ਦੇ ਮੂੰਹੋਂ ਤਾਂ ਕਦੇ ਵੀ ਜਿਹੜਾ ਨਿਕੋਲਸ ਮਾਦੁਰੋ ਦੇ ਮਾਮਲੇ ਦੇ ਬਾਰੇ ਕੋਈ ਟਿੱਪਣੀ ਸਾਹਮਣੇ ਨਹੀਂ ਆਈ। ਪਰ ਡੈਲਜ਼ੀ ਰੋਡਰਿਗਸ, ਜੋ ਮਾਦੁਰੋ ਦੇ ਸ਼ਾਸਨ ਕਾਲ ਦੇ ਵਿੱਚ ਉਪ ਰਾਸ਼ਟਰਪਤੀ ਸੀ, ਹੁਣ ਫਿਲਹਾਲ ਟਰੰਪ ਪ੍ਰਸ਼ਾਸਨ ਦੀ ਮਨਜ਼ੂਰੀ ਦੇ ਨਾਲ ਵੈਨਜ਼ੂਏਲਾ ਦੀ ਨੇਤਾ ਬਣੀ ਹੋਈ ਹੈ। ਅਮਰੀਕਾ ਨੇ ਬੜੀਆਂ ਸ਼ਰਤਾਂ ਲਗਾ ਰੱਖੀਆਂ ਨੇ ਕਿ ਭਾਰਤ ਰੂਸ ਤੋਂ ਤੇਲ ਨਹੀਂ ਲੈ ਸਕਦਾ, ਈਰਾਨ ਤੋਂ ਫਿਊਲ ਨਹੀਂ ਲੈ ਸਕਦਾ। ਵੈਨਜ਼ੂਏਲਾ ਦੇ ਕੋਲ ਵੀ ਤੇਲ ਦੇ ਭੰਡਾਰ ਨੇ। ਇਸ ਕਰਕੇ ਰੋਡਰਿਗਸ ਦੀ ਯਾਤਰਾ ਤੋਂ ਇਹ ਸੰਕੇਤ ਮਿਲਦੇ ਨੇ ਕਿ ਭਾਰਤ ਨੇ ਹੁਣ ਅਮਰੀਕਾ ਦੇ ਕਹੇ ਮੁਤਾਬਕ ਵੈਨਜ਼ੂਏਲਾ ਦੇ ਨਾਲ ਡੀਲ ਕਰਨੀ ਸਵੀਕਾਰ ਕਰ ਲਈ ਹੈ। ਕੋਈ ਅਧਿਕਾਰਕ ਟਿੱਪਣੀ ਨਹੀਂ ਆਈ ਹੈ, ਇੱਕ ਵਾਰ ਫਿਰ ਤੋਂ ਦੱਸ ਦਈਏ, ਪਰ ਟਰੰਪ ਪ੍ਰਸ਼ਾਸਨ ਨੇ ਇਹ ਗੱਲ ਕਹੀ ਸੀ ਕਿ ਭਾਰਤ ਨੂੰ ਵੈਨਜ਼ੂਏਲਾ ਤੋਂ ਤੇਲ ਲੈਣਾ ਚਾਹੀਦਾ। ਅਸਲ 'ਚ ਵੈਨਜ਼ੂਏਲਾ ਦੇ ਤੇਲ ਭੰਡਾਰਾਂ ਦੇ ਉੱਤੇ ਹੁਣ ਅਮਰੀਕਾ ਦਾ ਕੰਟਰੋਲ ਹੈ। ਭਾਰਤ ਵੈਨਜ਼ੂਏਲਾ ਤੋਂ ਤੇਲ ਲਏਗਾ, ਜ਼ਾਹਰ ਜੀ ਗੱਲ ਹੈ ਕਿ ਅਮਰੀਕਾ ਨੂੰ ਇਸਦਾ ਫਾਇਦਾ ਹੋਏਗਾ। ਵੈਨਜ਼ੂਏਲਾ ਦੇ ਕੋਲ ਕੱਚੇ ਤੇਲ ਦਾ ਬਹੁਤ ਵੱਡਾ ਭੰਡਾਰ ਹੈ। ਹਾਲਾਂਕਿ ਹਰ ਰਿਫਾਈਨਰੀ ਦੇ ਵਿੱਚ ਇਸ ਨੂੰ ਰਿਫਾਈਨ ਨਹੀਂ ਕੀਤਾ ਜਾ ਸਕਦਾ, ਪਰ ਕੁਝ ਦੇਸ਼ਾਂ ਦੇ ਕੋਲ ਹੀ ਇਸ ਭਾਰੀ ਤੇਲ ਨੂੰ ਰਿਫਾਈਨ ਕਰਨ ਦੀ ਕਾਬਲੀਅਤ ਹੈ। ਭਾਰਤ ਦੇ ਵਿੱਚ ਵੀ ਕੁਝ ਇੱਕ ਰਿਫਾਈਨਰੀਜ਼ ਜਿਹੜੀਆਂ ਨੇ ਭਾਰੀ ਤੇਲ ਨੂੰ ਰਿਫਾਈਨ ਕਰ ਸਕਦੀਆਂ ਨੇ, ਪਰ ਇਹ ਕਿੰਨਾ ਮਹਿੰਗਾ ਪਏਗਾ, ਇਸ ਦੀ ਟਰਾਂਸਪੋਰਟੇਸ਼ਨ, ਇਸ ਨੂੰ ਭਾਰਤ ਤੱਕ ਲੈ ਕੇ ਆਉਣਾ, ਫਿਰ ਹਾਰਮੋਨ ਸਟ੍ਰੇਟ ਦਾ ਸੰਕਟ ਵੀ ਭਾਰਤ ਦੇ ਲਈ ਇਸ ਵਕਤ ਇੱਕ ਬਹੁਤ ਵੱਡੀ ਸਮੱਸਿਆ ਬਣਿਆ ਹੋਇਆ। ਭਾਰਤ ਆਪਣੇ ਕੱਚੇ ਤੇਲ ਦਾ ਕਰੀਬ 87% ਦੂਸਰੇ ਦੇਸ਼ਾਂ ਤੋਂ ਮੰਗਵਾਉਂਦਾ ਹੈ। ਇਸ ਦੇ ਵਿੱਚ ਇੱਕ ਵੱਡਾ ਹਿੱਸਾ ਖਾੜੀ ਦੇਸ਼ਾਂ ਤੋਂ ਹੀ ਆਉਂਦਾ ਅਤੇ ਹਾਰਮੋਨ ਸਟ੍ਰੇਟ ਬੰਦ ਪਏ ਹੈ। ਜ਼ਾਹਰ ਜੀ ਗੱਲ ਹੈ ਕਿ ਖਾੜੀ ਦੇਸ਼ਾਂ ਤੋਂ ਇਹ ਕਿਵੇਂ ਆਏਗਾ। ਭਾਰਤ ਨੇ ਲੰਘੀ ਕੱਲ੍ਹ ਗਿਲਗਿਤ ਬਾਲਟਿਸਤਾਨ ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਉੱਤੇ ਵਿਰੋਧ ਦਰਜ ਕਰਾਇਆ। ਵਿਦੇਸ਼ ਮੰਤਰਾਲੇ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਕਿਹਾ ਕਿ ਭਾਰਤ ਸਰਕਾਰ ਨੇ ਪਾਕਿਸਤਾਨ ਦੀ ਤਰਫ ਤੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਬਜ਼ੇ ਦੇ ਵਿੱਚ ਲਏ ਗਏ ਭਾਰਤੀ ਖੇਤਰਾਂ ਗਿਲਗਿਤ ਬਾਲਟਿਸਤਾਨ ਵਿਧਾਨ ਸਭਾ ਦੇ ਲਈ 7 ਜੂਨ 2026 ਨੂੰ ਹੋਣ ਵਾਲੀਆਂ ਆਮ ਚੋਣਾਂ ਦੇ ਖਿਲਾਫ਼ ਵਿਰੋਧ ਦਰਜ ਕਰਵਾਇਆ। ਭਾਰਤ ਸਰਕਾਰ ਨੇ ਕਿਹਾ ਕਿ ਪਾਕਿਸਤਾਨ ਦੀ ਇਹਨਾਂ ਕੋਸ਼ਿਸ਼ਾਂ ਦੇ ਨਾਲ ਉੱਥੋਂ ਦੇ ਲੋਕਾਂ ਦੀਆਂ ਮੂਲ ਸਮੱਸਿਆਵਾਂ ਨੂੰ ਲੁਕੋਇਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਪਾਕਿਸਤਾਨ ਦੇ ਖਿਲਾਫ਼ ਗੰਭੀਰ ਮਨੁੱਖੀ ਅਧਿਕਾਰਾਂ ਦੇ ਉਲੰਘਣ ਦਾ ਦੋਸ਼ ਹੈ, ਸਿਆਸੀ ਤੌਰ ਦੇ ਉੱਤੇ ਦਮਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਆਰਥਿਕ ਸ਼ੋਸ਼ਣ ਵੀ ਹੁੰਦਾ ਔਰ ਆਜ਼ਾਦੀ ਤੋਂ ਵਾਂਝੇ ਰੱਖਿਆ ਗਿਆ ਹੈ। ਦੱਸ ਦਈਏ ਕਿ ਗਿਲਗਿਤ ਬਾਲਟਿਸਤਾਨ ਦੇ ਵਿੱਚ ਆਉਂਦੀ ਐਤਵਾਰ ਯਾਨੀ 7 ਜੂਨ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ 10 ਜ਼ਿਲ੍ਹਿਆਂ ਦੀਆਂ 24 ਆਮ ਸੀਟਾਂ ਦੇ ਉੱਤੇ ਚੋਣਾਂ ਹੋਣ ਜਾ ਰਹੀਆਂ ਨੇ। ਇੱਥੇ ਚੋਣ ਪ੍ਰਚਾਰ ਤੇ ਤਿਆਰੀਆਂ ਪੂਰੀ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ। ਖੈਰ, ਭਾਰਤ ਨੂੰ ਇਸ ਵਕਤ ਬਾਂਗਲਾਦੇਸ਼ ਤੋਂ ਵੀ ਤਕਲੀਫ ਹੋ ਸਕਦੀ ਹੈ, ਪਾਕਿਸਤਾਨ ਤੋਂ ਵੀ ਤਕਲੀਫ ਹੋ ਸਕਦੀ ਹੈ, ਪਰ ਭਾਰਤ ਦੇ ਅੰਦਰ ਹਾਲਾਤ ਕਿਹੋ ਜਿਹੇ ਨੇ, 2-3 ਖ਼ਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਚੱਲਦੇ ਹਾਂ। ਸਭ ਤੋਂ ਪਹਿਲਾਂ ਤਾਂ ਰਿਜ਼ਰਵ ਬੈਂਕ ਦੀ ਇੱਕ ਖ਼ਬਰ। ਭਾਰਤੀ ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਦੇ ਦਿਨ ਮੋਨੀਟਰੀ ਪਾਲਿਸੀ ਦੇ ਉੱਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ, ਜਿਸ ਦੇ ਵਿੱਚ ਕਈ ਮਹੱਤਵਪੂਰਨ ਐਲਾਨ ਕੀਤੇ। RBI ਨੇ ਲਗਾਤਾਰ ਦੂਜੀ ਵਾਰ ਵਿਆਜ ਦਰਾਂ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ। ਵਿਆਜ ਦਰਾਂ 5.25% ਤੇ ਸਥਿਰ ਰਹਿਣਗੀਆਂ। ਰਿਜ਼ਰਵ ਬੈਂਕ ਨੇ ਵਿੱਤੀ ਵਰ੍ਹੇ 2026-27 ਦੇ ਲਈ GDP ਦੀ ਵਾਧਾ ਦਰ 6.6% ਰਹਿਣ ਦਾ ਅਨੁਮਾਨ ਜਤਾਇਆ। ਉੱਥੇ ਵਿੱਤੀ ਵਰ੍ਹੇ 26-27 ਦੇ ਲਈ ਮਹਿੰਗਾਈ ਦਰ 5.1% ਰਹਿਣ ਦਾ ਕਿਆਸ ਲਗਾਇਆ ਗਿਆ। ਰਿਜ਼ਰਵ ਬੈਂਕ ਨੇ ਮਾਰਜਨਲ ਸਟੈਂਡਿੰਗ ਫੈਸਿਲਿਟੀ ਯਾਨੀ MSF ਅਤੇ ਬੈਂਕ ਰੇਟ ਦੇ ਵਿੱਚ ਵੀ ਕੋਈ ਬਦਲਾਅ ਨਹੀਂ ਕੀਤਾ, ਇਹ ਵੀ 5.50 ਦੇ ਉੱਤੇ ਬਰਕਰਾਰ ਰਹਿਣਗੇ। ਸਟੈਂਡਿੰਗ ਡਿਪੋਜ਼ਿਟ ਫੈਸਿਲਿਟੀ ਯਾਨੀ SDF ਦੇ ਵਿੱਚ ਵੀ ਕੋਈ ਬਦਲਾਅ ਨਹੀਂ ਹੋਇਆ, ਇਹ ਵੀ ਪਹਿਲਾਂ ਦੀ ਤਰ੍ਹਾਂ 5% ਦੇ ਉੱਤੇ ਹੀ ਰਹੇਗੀ। RBI ਨੂੰ ਲੱਗਦਾ ਹੈ ਕਿ ਭਾਰਤ ਦੇ ਵਿੱਚ ਤਰੱਕੀ ਹੋਏਗੀ ਆਰਥਿਕ ਤੌਰ ਦੇ ਉੱਤੇ, पर दूजी खबर सुनो। बिहार दे विच एक व्यक्ति नूं कुट कुट के मार दिता गया। बिहार के गया दे विच इह 3 जून की रात घटना वापरी सी। 8 बजे के आसपास ओजा गुणी होण दे शक दे विच एक 55 साल दे शख्स राजेंद्र मांझी नूं कतल कर दिता गया। FIR दे मुताबिक 55 साल का राजेंद्र मांझी 3 जून की रात ओजा गुणी होने के शक के पिंड के अंदर ही एक परिवार के 13 लोगों जिन्हों के 4 महिलावां भी शामिल सी, उन्होंने जो हाथ दे विच आया लाठी कोई डंडा कोई असूल किसी के कोल कुल्हाड़ी कहाड़ी कुट कुट के मार दिता गया, टुकड़े कर दिते गए, फिर रेलवे ट्रैक के उत्ते सुट भी दिता गया। मृतक राजेंद्र मांझी गया जिले के मुफसिल थाना खेत्र का रहन वाला सी। राजेंद्र मांझी दी नू बैजयंती देवी ने दसिया मीडिया नू कि रात 8 बजे के करीब कुछ लोग ये कह के घर के दाखिल होए कि यही ओझा है, इसे ने मेरे बच्चे नू खाया और बेड़े दे विच बैठे मेरे सहुरे नू ਉਹ ਘੜੀਸਦੇ ਹੋਏ ਬਾਹਰ ਲੈ ਗਏ। ਬਾਅਦ ਦੇ ਵਿੱਚ ਉਹਨਾਂ ਨੂੰ ਕੁੱਟਦੇ ਰਹੇ, ਸਹੁਰੇ ਦੇ ਹੱਥ ਪੈਰ ਸਿਰ ਦੇ ਉੱਤੇ ਹਮਲਾ ਕਰਦੇ ਰਹੇ। ਉਹ ਚੀਕ ਚੀਕ ਕੇ ਬੋਲਦੇ ਰਹੇ ਕਿ ਸਾਡਾ ਬੱਚਾ ਵਾਪਸ ਦਿਓ। ਪਿੰਡ ਦੇ ਲੋਕ ਤਮਾਸ਼ਾ ਦੇ

ਵੀ ਕਰਨੀ ਪਈ ਔਰ ਰੇਲਵੇ ਟਰੈਕ ਦੇ ਉੱਤੇ ਮਾੜੀਆਂ ਮੋਟੀਆਂ ਟੋਰਚਾਂ ਮਾਰ ਮਾਰ ਕੇ ਰਜਿੰਦਰ ਮਾਝੀ ਦਾ ਜਿਹੜਾ ਮ੍ਰਿਤਕ ਦੇਹ ਸੀ ਜਿਹੜੀ ਪੂਰੀ ਤਰ੍ਹਾਂ ਦੇ ਨਾਲ ਕਟੀ ਵੱਢੀ ਪਈ ਸੀ ਉਸ ਨੂੰ ਬਰਾਮਦ ਕੀਤਾ। ਪੋਸਟਮਾਰਟਮ ਦੀ ਰਿਪੋਰਟ ਵੀ ਹਾਲੇ ਤੱਕ ਨਹੀਂ ਆਈ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਫੌਰਨ ਕਾਰਵਾਈ ਕਰਦੇ ਹੋਏ ਸੁਰਿੰਦਰ ਮਾਝੀ ਅਤੇ ਉਸ ਦੀ ਪਤਨੀ ਨੂੰ ਗ੍ਰਿਫਤਾਰ ਕੀਤਾ। ਹਾਲਾਂਕਿ ਗ੍ਰਿਫਤਾਰ ਕੀਤੇ ਲੋਕਾਂ ਦੇ ਉੱਤੇ ਜਿਹੜਾ ਸਬੂਤ ਛੁਪਾਉਣ ਦਾ ਧਾਰਾ 103 ਅਤੇ 238 ਵੀ ਲਗਾਏ ਗਏ ਨੇ, ਪਰ ਇਹ ਵੀ ਭਾਰਤ ਦੀ ਇੱਕ ਤਸਵੀਰ ਹੈ। ਉੱਥੇ ਮਨੀਪੁਰ ਤੋਂ ਵੀ ਅਗਲੀ ਖਬਰ ਸੁਣਦੇ ਚਲੋ, ਜਿੱਥੇ ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ਦੇ ਵਿੱਚ ਹਿੰਸਾ ਇੱਕ ਵਾਰ ਫਿਰ ਤੋਂ ਵਾਪਰੀ ਔਰ 3 ਲੋਕਾਂ ਦੀ ਮੌਤ ਹੋਈ ਹੈ। ਕਾਂਗਪੋਕਪੀ ਦੇ ਵਿੱਚ ਪੁਲਿਸ ਦੇ ਮੁਤਾਬਕ ਸ਼ੁੱਕਰਵਾਰ ਤੜਕੇ ਸਵੇਰੇ 4 ਵਜੇ ਦੇ ਆਸ ਪਾਸ ਹਥਿਆਰਾਂ ਦੇ ਨਾਲ ਲੈਸ ਸ਼ੱਕੀ ਤੌਰ ਦੇ ਉੱਤੇ ਉਗਰਵਾਦੀਆਂ ਨੇ ਲਾਇਬੋਲ ਖੋਲੇਨ ਪਿੰਡ ਦੇ ਵਿੱਚ ਅੰਨਾਧੁੰਦ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। 3 ਲੋਕਾਂ ਦੀ ਤਾਂ ਮੌਕੇ 'ਤੇ ਮੌਤ ਹੋ ਗਈ। ਹਮਲਾਵਰਾਂ ਨੇ ਕੁਝ ਘਰਾਂ ਨੂੰ ਅੱਗ ਵੀ ਲਗਾ ਦਿੱਤੀ। ਫਿਲਹਾਲ ਪੁਲਿਸ ਦੀ ਟੀਮ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਹਮਲਾਵਰਾਂ ਦੀ ਭਾਲ ਕਰਨ ਦੇ ਲਈ ਲੱਗੀ ਹੋਈ ਹੈ। ਪੁਲਿਸ ਨੇ ਇਸ ਘਟਨਾ 'ਚ ਮਾਰੇ ਗਏ ਲੋਕਾਂ ਦੀ ਪਛਾਣ ਵੀ ਕਰ ਲਈ ਹੈ। ਇਸ ਦਰਮਿਆਨ ਕੁਕੀਜ਼ੋ ਜਨਜਾਤੀਆਂ ਦੀ ਅਗਵਾਈ ਕਰਨ ਵਾਲੀ ਸਿਖਰਲੀ ਸੰਸਥਾ ਕੁਕੀ ਇਨਪੀ ਮਨੀਪੁਰ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਨਗਾ ਚਰਮਪੰਥੀ ਸੰਗਠਨ NSCN ਅਤੇ IM ਦੇ ਉੱਤੇ ਇਹ ਜ਼ਿੰਮੇਦਾਰੀ ਇਸ ਹਮਲੇ ਦੀ ਠਹਿਰਾਈ ਹੈ। ਇਸ ਹਮਲੇ ਨੂੰ ਲੈ ਕੇ ਕੁਕੀ ਇਨਪੀ ਨੇ ਇੱਕ ਬਿਆਨ ਵੀ ਜਾਰੀ ਕਰਕੇ ਹੈ ਕਿ ਨਿਹੱਥੇ ਨਾਗਰਿਕਾਂ ਦੀ ਹਮਲਾ ਦੀ ਹੱਤਿਆ ਜਿਹੜੀ ਹੈ ਅਤੇ ਉਹਨਾਂ ਦੇ ਉੱਤੇ ਹੋਇਆ ਹਮਲਾ, ਉਹਨਾਂ ਦੇ ਘਰਾਂ ਨੂੰ ਜਲਾ ਦੇਣਾ, ਇਹ ਮਨੁੱਖੀ ਅਧਿਕਾਰਾਂ ਦਾ ਗੰਭੀਰ ਉਲੰਘਣ ਹੈ। ਮਣੀਪੁਰ ਦੇ ਵਿੱਚ ਬੀਤੇ 3 ਸਾਲ ਤੋਂ ਕੁਕੀ ਅਤੇ ਨਾਗਾ ਜਾਤੀਆਂ ਦੇ ਦਰਮਿਆਨ ਜਾਤੀ ਹਿੰਸਾ ਚੱਲਦੀ ਰਹੀ ਹੈ। ਹਿੰਸਾ ਦੇ ਇਹਨਾਂ ਮਾਹੌਲ ਦੀਆਂ ਘਟਨਾਵਾਂ ਦੇ ਵਿੱਚ ਨਾ ਤਾਂ ਪ੍ਰਧਾਨ ਮੰਤਰੀ ਅਤੇ ਨਾ ਹੀ ਗ੍ਰਹਿ ਮੰਤਰੀ ਨੇ ਕਦੇ ਕੋਈ ਚੇਤਾਵਨੀ ਦਿੱਤੀ ਹੋਵੇ ਅਤੇ ਨਾ ਹੀ ਇਹਨਾਂ ਸੂਬਿਆਂ ਇਸ ਸੂਬੇ ਦਾ ਦੌਰਾ ਕੀਤਾ। ਪਹਿਲੀ ਵਾਰ ਤਾਂ ਨਹੀਂ ਹੋਈ ਮਣੀਪੁਰ ਦੇ ਵਿੱਚ ਹਿੰਸਾ, ਇਸ ਤੋਂ ਪਹਿਲਾਂ ਹਿੰਸਾ ਕੁਕੀ ਜਨਜਾਤੀ ਅਤੇ ਮੈਤਈ ਭਾਈਚਾਰੇ ਦੇ ਵਿੱਚ ਵੀ ਹੁੰਦੀ ਰਹੀ ਸੀ। ਇਸ ਸਾਲ ਫਰਵਰੀ 'ਚ ਕੁਕੀ ਅਤੇ ਮਣੀਪੁਰ ਦੇ ਵਿੱਚ ਬਸੀ ਨਗਾ ਜਨਜਾਤੀ ਦੇ ਦਰਮਿਆਨ ਹਿੰਸਾ ਸ਼ੁਰੂ ਹੋ ਗਈ। ਹਾਲਾਂਕਿ ਨਗਾ ਕੱਟੜਪੰਥੀ ਗੁੱਟਾਂ ਦੀ ਤਰਫ ਤੋਂ ਹਾਲੇ ਤੱਕ ਇਸ ਘਟਨਾ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ। ਉੱਥੇ ਹੀ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਖਬਰ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੇ ਨਾਲ ਜੁੜੀ ਹੋਈ। ਆਖਿਰਕਾਰ ਪ੍ਰਧਾਨ ਮੰਤਰੀ ਨੇ ਮੰਨਿਆ ਹੈ ਕਿ ਵਨ ਨੇਸ਼ਨ ਪਾਰਟੀ ਦੀ ਜਿਸ ਤਰੀਕੇ ਦੇ ਨਾਲ ਚੜ੍ਹਤ ਹੋ ਰਹੀ ਹੈ, ਇਸੇ ਕਰਕੇ ਲੇਬਰ ਪਾਰਟੀ ਨੂੰ ਇਹ ਫੈਸਲਾ ਲੈਣਾ ਪਿਆ ਕਿ ਕੈਪੀਟਲ ਗੇਨਸ ਟੈਕਸ ਦੇ ਡਿਸਕਾਊਂਟ ਦੇ ਵਿੱਚ ਤਬਦੀਲੀ ਕੀਤੀ ਜਾਵੇ, ਨੈਗੇਟਿਵ ਗਿਰਿੰਗ ਦੇ ਕਨਸੈਸ਼ਨਸ ਦੇ ਵਿੱਚ ਤਬਦੀਲੀ ਕੀਤੀ ਜਾਵੇ। ਐਂਥਨੀ ਅਲਬਨੀਜ਼ ਦੇ ਮੁਤਾਬਕ ਸਰਕਾਰ ਵੋਟਰਸ ਦੀ ਫਰਸਟ੍ਰੇਸ਼ਨ ਨੂੰ ਇਗਨੋਰ ਨਹੀਂ ਕਰ ਸਕਦੀ ਕਿਉਂਕਿ ਬਹੁਤ ਜ਼ਿਆਦਾ ਜਿਹੜੇ ਲੋਕ ਨੇ ਉਹ ਇਸ ਵਕਤ ਅੱਕੇ ਥੱਕੇ ਪਏ ਨੇ ਕਿ ਲਗਾਤਾਰ ਮਹਿੰਗਾਈ ਦਾ ਬੋਝ ਵੱਧ ਰਿਹਾ। ਉਹਨਾਂ ਕਿਹਾ ਕਿ ਸਰਕਾਰ ਦੀ ਤਰਫ ਤੋਂ ਬਜਟ ਦੇ ਵਿੱਚ ਇਹ ਬਦਲਾਅ ਜਿਹੜੇ ਮੱਧ ਵਰਗੀ ਆਸਟ੍ਰੇਲੀਅਨ ਲੋਕ ਨੇ ਉਹਨਾਂ ਨੂੰ ਰਾਹਤ ਦੇਣ ਦੇ ਲਈ ਹੀ ਕੀਤਾ ਗਿਆ। ਇਸ ਦਰਮਿਆਨ ਦੁਨੀਆ ਭਰ ਦੇ ਵਿੱਚ ਤੇਲ ਦੀਆਂ ਕੀਮਤਾਂ ਦੇ ਅੰਦਰ ਇਜ਼ਾਫਾ, ਬਿਜ਼ਨਸ ਇਨਵੈਸਟਮੈਂਟ ਜਿਹੜੀ ਹੈ ਰੁਕੀ ਪਈ ਹੈ, ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਦੌਰ ਵੱਧ ਰਿਹਾ, ਦੁਨੀਆ ਭਰ ਦੇ ਵਿੱਚ ਇੱਕ ਸ਼ਿਫਟ ਆ ਰਿਹਾ। ਆਸਟ੍ਰੇਲੀਆ ਦੇ ਲਈ ਇਹ ਜ਼ਰੂਰੀ ਸੀ ਕਿ ਇਸ ਕਿਸਮ ਦੇ ਫੈਸਲੇ ਲਏ ਜਾਣ। ਉਹਨਾਂ ਕਿਹਾ ਕਿ 1999 ਦੇ ਵਿੱਚ ਸਥਾਪਿਤ ਹੋਇਆ ਜਿਹੜਾ ਜੌਨ ਹਾਵਰਡ ਦੀ ਸਰਕਾਰ ਵੇਲੇ ਦਾ ਕੈਪੀਟਲ ਗੇਨਸ ਟੈਕਸ ਦਾ ਫੈਸਲਾ ਸੀ, ਉਸ ਨੂੰ ਇਸੇ ਕਰਕੇ ਬਦਲਿਆ ਗਿਆ ਤਾਂ ਕਿ ਜਿਹੜੀ ਰੀਅਲ ਅਸਟੇਟ ਮਾਰਕੀਟ ਆ ਉਸਨੂੰ ਇੱਕ ਟਰਬੋਚਾਰਜ ਦਿੱਤਾ ਜਾ ਸਕੇ, ਉਸ ਦੇ ਵਿੱਚ ਇੱਕ ਬਦਲਾਅ ਲਿਆਂਦਾ ਜਾ ਸਕੇ। ਹਾਲਾਂਕਿ ਕੁਝ ਅਮੀਰ ਤਰੀਨ ਲੋਕ ਅਤੇ ਮੀਡੀਆ ਦੇ ਇੱਕ ਵੱਡੇ ਹਿੱਸੇ ਦੇ ਦੁਆਰਾ ਸਰਕਾਰ ਦੇ ਇਹਨਾਂ ਜਿਹੜੀਆਂ ਟੈਕਸ ਤਬਦੀਲੀਆਂ ਨੇ ਇਹਨਾਂ ਦਾ ਵਿਰੋਧ ਕੀਤਾ ਗਿਆ। ਵੱਡੀਆਂ ਤਨਖਾਹਾਂ ਦੀ ਜਦੋਂ ਗੱਲ ਕਰਦੇ ਹਾਂ ਤਾਂ ਜੌਬ ਦੇਖਣ ਦੇ ਲਈ ਆਮ ਤੌਰ ਦੇ ਉੱਤੇ ਆਸਟ੍ਰੇਲੀਆ 'ਚ ਸੀਕ ਵਰਗੇ ਪਲੈਟਫਾਰਮ ਦਾ ਇਸਤੇਮਾਲ ਕਰਦੇ ਹੋ। ਸੀਕ ਦੇ ਉੱਤੇ ਹੁਣ ਹਾਲਾਂਕਿ ਦੁਨੀਆ ਭਰ ਦੇ ਵਿੱਚ ਇਸ ਵਕਤ ਬੇਰੁਜ਼ਗਾਰੀ ਦੀ ਗੱਲ ਤੁਰ ਰਹੀ, ਆਸਟ੍ਰੇਲੀਆ 'ਚ ਵੀ ਤੁਰ ਰਹੀ ਹੈ। ਆਸਟ੍ਰੇਲੀਆ 'ਚ ਨੌਕਰੀਆਂ ਕਿੰਨੀਆਂ ਕੁ ਮਿਲਦੀਆਂ ਨੇ ਕਿੰਨੀਆਂ ਕੁ ਨਹੀਂ, ਇਹ ਇੱਕ ਅਲੱਗ ਖਬਰ ਹੈ। ਪਰ ਔਰ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਵੀ ਕਿੰਨੀਆਂ ਨੌਕਰੀਆਂ ਖਾ ਲਈਆਂ ਨੇ। ਸੀਕ ਦੇ ਉੱਤੇ ਕਿਹੜੇ ਲੋਕ ਕਿੰਨੀਆਂ ਤਨਖਾਹਾਂ ਹਾਸਲ ਕਰਦੇ ਨੇ, ਕਿਉਂਕਿ ਸੀਕ ਦੇ ਉੱਤੇ ਆਮ ਤੌਰ ਦੇ ਉੱਤੇ ਜਿਹੜੇ ਕੰਪਨੀਆਂ ਨੇ ਉਹ ਆਪਣੇ ਕਰਮਚਾਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਤਨਖਾਹਾਂ ਦਾ ਵੀ ਜ਼ਿਕਰ ਕਰਦੇ ਨੇ। ਇਸ ਕਰਕੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਔਸਤ ਤਨਖਾਹਾਂ ਦੇ ਵਿੱਚ ਵੀ ਵਾਧਾ ਹੋਇਆ ਦੱਸਿਆ ਗਿਆ। ਸੀਕ ਦੇ ਉੱਤੇ ਜਾਰੀ ਡੇਟਾ ਦੇ ਮੁਤਾਬਕ ਇਹ ਵੀ ਦੱਸਿਆ ਗਿਆ ਕਿ ਕਿਸ ਵਰਕਰ ਨੂੰ ਕਿੰਨੀ ਤਨਖਾਹ ਮਿਲਦੀ ਹੈ। ਉਦਾਹਰਣ ਦੇ ਤੌਰ ਦੇ ਉੱਤੇ ਰਿਟੇਲ ਸਪੈਸ਼ਲਿਸਟ, ਜਿਨ੍ਹਾਂ ਨੂੰ ਹੁਣ ਦੇਸ਼ ਦੇ ਵਿੱਚ ਦੂਸਰੀ ਵੈਸੇ ਸਭ ਤੋਂ ਵੱਡੀ ਡਿਮਾਂਡ ਵਾਲੀ ਇਹ ਨੌਕਰੀ ਹੈ, $73,668 ਦਿੱਤੇ ਜਾਂਦੇ ਨੇ। ਇਸ ਤੋਂ ਇਲਾਵਾ ਦੂਸਰੀਆਂ ਹਾਈ ਡਿਮਾਂਡ ਜੋਬਸ ਵੀ ਨੇ, ਜਿਵੇਂ ਬੱਸ ਡਰਾਈਵਰ, ਕਮਿਸ਼ਨਿੰਗ ਟੈਕਨੀਸ਼ੀਅਨ, ਫਾਈਨੈਂਸ,
ਕੋਆਰਡੀਨੇਟਰ ICT ਸੋਲਿਊਸ਼ਨ ਇੰਜੀਨੀਅਰ ਕੰਸਟਰਕਸ਼ਨ ਐਸਟੀਮੇਟਰ ਕਮਿਊਨਿਟੀ ਸਰਵਿਸ ਦੇ ਵਿੱਚ ਮੈਨੇਜਰ ਫਾਈਨੈਂਸ

0: ਕੈਂਸਲੇਟਸ, ਇਹ ਸਾਰੀਆਂ ਉਹ ਨੌਕਰੀਆਂ ਨੇ ਦੇਸ਼ ਦੇ ਵਿੱਚ ਟੌਪ 20 ਦੇ ਵਿੱਚ ਜਿਨ੍ਹਾਂ ਨੂੰ ਸ਼ਾਮਿਲ ਕੀਤਾ ਜਾ ਸਕਦਾ। ਹਾਲਾਂਕਿ ਇੱਥੇ ਇੱਕ ਗੱਲ ਖਾਸ ਜ਼ਰੂਰ ਹੈ ਕਿ ਬਹੁਤ ਸਾਰੀਆਂ ਨੌਕਰੀਆਂ ਜਿਨ੍ਹਾਂ ਦੇ ਵਿੱਚ ਸਪੈਸ਼ਲਿਸਟ ਰੋਲ ਦੀ ਮੰਗ ਕੀਤੀ ਜਾਂਦੀ ਹੈ। ਉਦਾਹਰਣ ਦੇ ਤੌਰ ਦੇ ਉੱਤੇ ਜੇਕਰ ਤੁਸੀਂ ਕਿਸੇ ਮੈਨੇਜਮੈਂਟ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਬਜਟਿੰਗ, ਫੋਰਕਾਸਟਿੰਗ ਅਤੇ ਮਾਈਕਰੋਸੋਫਟ ਆਫਿਸ ਸੋਫਟਵੇਅਰ ਦੀ ਇੱਕ ਖਾਸ ਤਰਜੀਹ ਜਿਹੜੀ ਹੈ ਮੰਗੀ ਜਾਂਦੀ ਹੈ, ਤਾਂ ਹੀ ਤੁਹਾਨੂੰ ਉਸ ਕਿਸਮ ਦੀਆਂ ਨੌਕਰੀਆਂ ਮਿਲਦੀਆਂ ਨੇ। ਉੱਥੇ ਹੀ ਰੀਅਲ ਐਸਟੇਟ ਇੰਸਟੀਚਿਊਟ ਦੀ ਤਰਫ ਤੋਂ ਇੱਕ ਦਾਅਵਾ ਕੀਤਾ ਗਿਆ ਹੈ ਕਿ NSW ਦੇ ਵਿੱਚ ਘਰ ਖਰੀਦਣ ਵਾਲੇ ਲੋਕਾਂ ਤੋਂ ਸਰਕਾਰ ਨੇ ਸਟੈਂਪ ਡਿਊਟੀ ਲੈਂਦਿਆਂ ਹੋਇਆਂ ਕੁਝ ਵੱਧ ਵਸੂਲੀ ਕਰ ਲਈ। ਔਰ ਕਿੰਨੀ ਕਿਸੇ ਤੋਂ ਵਸੂਲੀ ਕੀਤੀ ਹੈ ਇਸ ਦੇ ਬਾਰੇ ਕੋਈ ਇੱਕ ਡੇਟਾ ਤਾਂ ਨਹੀਂ ਹੈ, ਪਰ ਰੀਅਲ ਐਸਟੇਟ ਇੰਸਟੀਚਿਊਟ ਆਫ NSW ਨੇ ਇਹ ਦਾਅਵਾ ਕੀਤਾ ਹੈ ਕਿ ਫਰਵਰੀ 2022 ਤੋਂ ਬਹੁਤ ਜ਼ਿਆਦਾ ਜਿਹੜੀਆਂ ਨੇ ਸਟੈਂਪ ਡਿਊਟੀਆਂ ਦੇ ਵਿੱਚ $6,000 ਤੋਂ ਲੈ ਕੇ $10,000 ਤੱਕ ਦੀਆਂ ਟ੍ਰਾਂਜੈਕਸ਼ਨ ਅਲੱਗ ਅਲੱਗ ਹੋ ਸਕਦੀਆਂ ਨੇ ਜਿਹੜੀਆਂ ਵਧੇਰੇ ਵਸੂਲੀਆਂ ਗਈਆਂ ਹੋਣਗੀਆਂ ਜੇਕਰ ਉਹਨਾਂ ਨੂੰ ਕੈਲਕੂਲੇਟ ਸਹੀ ਢੰਗ ਦੇ ਨਾਲ ਕੀਤਾ ਜਾਵੇ ਤਾਂ। ਹੁਣ ਡਿਊਟੀਜ਼ ਐਕਟ 2019 ਦੇ ਵਿੱਚ ਇੰਟਰੋਡਿਊਸ ਕੀਤਾ ਗਿਆ ਸੀ ਜਿਸ 'ਚ ਦੋ ਸੁਧਾਰਾਂ ਸੋਧਾਂ ਕੀਤੀਆਂ ਗਈਆਂ ਸੀ, ਉਸ ਦੀ ਵਜ੍ਹਾ ਦੇ ਚੱਲਦਿਆਂ ਇਹ ਗੜਬੜ ਆਈ ਗਈ ਹੋ ਸਕਦੀ ਹੈ। ਪਰ ਇੰਸਟੀਚਿਊਟ ਨੇ ਦਾਅਵਾ ਕੀਤਾ ਹੈ ਕਿ ਜੇਕਰ 2022 ਤੋਂ ਲੈ ਕੇ ਹੁਣ ਤੱਕ ਲੋਕਾਂ ਦੀ ਇਹ ਸਟੈਂਪ ਡਿਊਟੀ ਕਾਊਂਟ ਕਰ ਲਈ ਜਾਵੇ ਤਾਂ ਘੱਟੋ ਘੱਟ $1 billion NSW ਸਰਕਾਰ ਨੂੰ ਦੇਣਾ ਪੈ ਜਾਣਾ ਇਹਨਾਂ ਲੋਕਾਂ ਨੂੰ। ਜਦੋਂ ਘਰਾਂ ਦੀ ਗੱਲ ਆਉਂਦੀ ਹੈ ਤਾਂ NSW ਦੇ ਸਭ ਤੋਂ ਰਿਚੈਸਟ ਸਬਬ ਕਿਹੜੇ ਨੇ, ਕਿਹਨਾਂ ਸਬਬਸ ਦੇ ਵਿੱਚ ਸਭ ਤੋਂ ਜ਼ਿਆਦਾ ਮੰਗ ਹੈ, REA ਗਰੁੱਪ ਜਿਹੜਾ ਰੀਅਲ ਅਸਟੇਟ ਦੇ ਨਾਲ ਜੁੜਿਆ ਹੋਇਆ ਉਹਨਾਂ ਦੀ ਤਰਫ ਤੋਂ ਦੱਸਿਆ ਗਿਆ ਕਿ ਸਮੁੰਦਰ ਕਿਨਾਰੇ ਮੇਨਲੀ ਸਬਬ ਹੈ ਜਿਹੜਾ, ਉੱਥੇ ਸਭ ਤੋਂ ਜ਼ਿਆਦਾ ਪਿਛਲੇ 3 ਮਹੀਨਿਆਂ ਦੇ ਵਿੱਚ ਘਰਾਂ ਦੀਆਂ ਕੀਮਤਾਂ ਜਿਹੜੀਆਂ ਨੇ ਉੱਥੇ ਵਧੀਆਂ ਨੇ। ਡੇਟਾ ਦੱਸਦਾ ਹੈ ਕਿ ਘਰਾਂ ਦੀਆਂ ਕੀਮਤਾਂ ਮਾਰਚ ਮਹੀਨੇ ਤੋਂ ਲੈ ਕੇ ਮਈ ਮਹੀਨੇ ਦੇ ਦਰਮਿਆਨ 46% ਵਧੀਆਂ ਨੇ। ਟੌਪ 10 ਸਬਰਬਸ ਦੀ ਗੱਲ ਕਰਦੇ ਹਾਂ ਜਿੱਥੇ ਘਰਾਂ ਦੀਆਂ ਕੀਮਤਾਂ ਵਧੀਆਂ ਨੇ, ਜਿਹੜੇ ਘਰ ਸਭ ਤੋਂ ਪੌਸ਼ ਮੰਨੇ ਜਾਂਦੇ ਨੇ ਜਾਂ ਐਸੇ ਇਲਾਕੇ ਜਿੱਥੇ ਰਹਿਣ ਦੇ ਲਈ ਲੋਕ ਸਭ ਤੋਂ ਵੱਧ ਤਰਲੋ ਮੱਚੀ ਹੁੰਦੇ ਨੇ, ਇਹਨਾਂ ਦੇ ਵਿੱਚ ਇਕੱਲਾ NSW ਲਈ ਨਹੀਂ ਬਲਕਿ ਦੇਸ਼ ਦੇ ਸਭ ਤੋਂ ਪਾਪੂਲਰ 10 ਸਬਰਬਸ ਜਿੱਥੇ ਘਰਾਂ ਦੀਆਂ ਕੀਮਤਾਂ ਦੇ ਵਿੱਚ ਤੇਜ਼ੀ ਦੇ ਨਾਲ ਇਜ਼ਾਫਾ ਹੋ ਰਿਹਾ, ਉਹਨਾਂ 'ਚ ਬੌਕਮ ਹਿੱਲ ਨਿਊ ਸਾਊਥ ਵੇਲਜ਼ ਦਾ, ਵਿਕਟੋਰੀਆ ਦਾ ਵਾਈਟ ਹਾਰਸ ਈਸਟ, ਨਿਊ ਸਾਊਥ ਵੇਲਜ਼ ਦਾ ਸਿਡਨੀ ਮੌਸਮੈਨ ਦਾ ਇਲਾਕਾ, ਨੌਰਥ ਸਿਡਨੀ ਮੌਸਮੈਨ ਦਾ, ਔਰ ਬੌਟਨੀ ਦਾ ਇਲਾਕਾ, ਇਹ ਕ੍ਰਮਵਾਰ ਸੂਚੀ ਦੇ ਵਿੱਚ ਨੇ। ਇਸ ਤੋਂ ਬਾਅਦ NSW ਦਾ ਹੀ ਪੈਨਟ ਹਿੱਲਸ ਐਪਿੰਗ ਦਾ ਇਲਾਕਾ, ਮੈਰੀਲੈਂਡ ਗਿਲਫਰਡ ਦਾ ਇਲਾਕਾ, NSW ਦਾ ਕੁਰੰਗਾ ਇਲਾਕਾ, ਔਰ NSW ਦਾ ਹੀ ਖੇਤਰੀ ਇਲਾਕਾ ਕੈਨੇਡਾ ਬੇ ਅਤੇ ਬੇਸਾਈਡ ਵਿਕਟੋਰੀਆ ਦਾ ਇਲਾਕਾ, ਜਿੱਥੇ ਔਸਤ ਜਿਹੜੀਆਂ ਯੂਨਿਟ ਵੈਲਿਊਜ਼ ਨੇ ਉਹਨਾਂ ਦੇ ਵਿੱਚ ਇਜ਼ਾਫਾ ਹੋਇਆ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਤੇ ਵਿਕਟੋਰੀਆ ਦੇ ਨਾਲ ਜੁੜੀ ਹੋਈ, ਜਿੱਥੇ ਲੇਬਰ ਪਾਰਟੀ ਦੇ ਸੀਨੀਅਰ MPs ਨੇ ਗੁਪਚੁੱਪ ਤਰੀਕੇ ਦੇ ਨਾਲ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਪ੍ਰੀਮੀਅਰ ਜੈਸਿੰਟਾ ਐਲਨ ਨੂੰ ਚੋਣਾਂ ਤੋਂ ਪਹਿਲਾਂ ਬਦਲਿਆ ਜਾ ਸਕਦਾ ਹੈ। 6 ਮਹੀਨੇ ਪਹਿਲਾਂ ਹੀ ਜਿਹੜਾ ਇਹ ਇਸ ਕਿਸਮ ਦੇ ਬਿਆਨ ਆਉਣੇ ਸ਼ੁਰੂ ਹੋ, ਨਵੰਬਰ ਮਹੀਨੇ 'ਚ ਤਾਂ ਚੋਣਾਂ ਹੋਣੀਆਂ ਹੀ ਨੇ, ਵੈਸੇ ਤਾਂ ਹੁਣ 6 ਮਹੀਨੇ ਵੀ ਨਹੀਂ ਬਚੇ, ਪਰ ਕਦੋਂ ਬਦਲਿਆ ਜਾਏਗਾ ਜਾਂ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਪੋਜੀਸ਼ਨ ਖਤਰੇ 'ਚ ਹੈ ਇਸ ਦੇ ਬਾਰੇ ਕੋਈ ਦਾਅਵਾ ਨਹੀਂ ਹੋ ਸਕਦਾ। ਇੱਥੇ ਇਹ ਗੱਲ ਦੱਸ ਦਈਏ ਕਿ ਹੈਰਾਲਸਨ ਦੀ ਇਹ ਖਬਰ ਮਹਿਜ਼ ਇੱਕ ਕੁਝ ਇੱਕ ਜਿਹੜੇ MPs ਨੇ ਉਹਨਾਂ ਤੋਂ ਪੁੱਛੇ ਗਏ ਸਵਾਲਾਂ ਦੇ ਆਧਾਰ ਦੇ ਉੱਤੇ ਹੈ। ਇਸ ਕਿਸਮ ਦਾ ਨਾ ਤਾਂ ਕੋਈ ਪੋਲ ਸਾਹਮਣੇ ਆਏ ਅਤੇ ਨਾ ਹੀ ਇਸ ਕਿਸਮ ਦਾ ਕੋਈ ਲੇਬਰ ਪਾਰਟੀ ਦੀ ਤਰਫ ਤੋਂ ਦਾਅਵਾ ਕੀਤਾ ਗਿਆ। ਨਵੰਬਰ ਮਹੀਨੇ ਦੇ ਵਿੱਚ ਵਿਕਟੋਰੀਆ ਸੂਬੇ ਦੀਆਂ ਚੋਣਾਂ ਹੋਣੀਆਂ ਨੇ। ਨੈਰੇਵੈਰਨ ਸਾਊਥ ਤੋਂ ਗੈਰੀ ਮਾਸ ਜਿਹੜੇ ਨੇ ਉਹ MP ਨੇ, ਉਹ ਵੀ ਰਿਟਾਇਰ ਹੋ ਰਹੇ ਨੇ ਚੋਣਾਂ ਤੋਂ ਬਾਅਦ, ਕਿਉਂਕਿ 8 ਸਾਲ ਉਹਨਾਂ ਨੇ ਵਿਕਟੋਰੀਅਨ ਪਾਰਲੀਮੈਂਟ 'ਚ ਲਗਾ ਲਏ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਮੰਤਰੀ ਨੇ ਜਿਹੜੇ ਹੁਣ ਅਗਲੀ ਕੈਬਨਿਟ ਦੇ ਵਿੱਚ ਨਹੀਂ ਹੋਣਗੇ, ਜਿਹੜੇ ਜੈਸਿੰਟਾ ਐਲਨ ਦੇ ਖਾਸ ਸੀ ਪਰ ਹੁਣ ਨਹੀਂ ਰਹਿਣਗੇ, ਯਾਨੀ ਕਿ ਉਹਨਾਂ ਦੀ ਹਮਾਇਤ ਵੀ ਟੁੱਟੇਗੀ। ਹੈਲਥ ਮਿਨਿਸਟਰ ਮੈਰੀਐਨੇ ਥੋਮਸ, ਫਾਈਨੈਂਸ ਮਿਨਿਸਟਰ ਡੈਨੀ ਪੀਅਰਸਨ, ਵਾਟਰ ਮਿਨਿਸਟਰ ਗਾਇਲ ਟੈਂਡਰੀ, ਅਤੇ ਇਹ ਇੱਕ ਬਹੁਤ ਵੱਡੀ ਲੌਬੀ ਜਿਹੜੀ ਜੈਸਿੰਟਾ ਐਲਨ ਦੀ ਜਿਹੜੀ ਫਿਲਹਾਲ ਸਟਰਗਲ ਵੀ ਕਰੇਗੀ, ਜਿਸ ਕਰਕੇ ਜੈਸਿੰਟਾ ਐਲਨ ਫਿਲਹਾਲ ਡਿਪਟੀ ਪ੍ਰੀਮੀਅਰ ਬੈਨ ਕੈਰਲ ਜਿਹੜੇ ਨੇ ਉਹ ਇੱਕ ਪੋਟੈਂਸ਼ੀਅਲ ਕੈਂਡੀਡੇਟ ਦੇ ਤੌਰ ਦੇ ਉੱਤੇ ਦੇਖੇ ਜਾ ਰਹੇ ਨੇ। ਪਰ ਦੂਸਰੇ ਪਾਸੇ ਵਿਕਟੋਰੀਆ ਦੇ ਵਿੱਚ ਜਿਹੜੀ ਲਿਬਰਲ ਨੈਸ਼ਨਲ ਗੱਠਜੋੜ ਹੈ ਉਹਨਾਂ ਦੀ ਤਰਫ ਤੋਂ ਵੀ ਇੱਕ ਬੀਬੀ ਪ੍ਰੀਮੀਅਰ ਦੀ ਦਾਅਵੇਦਾਰ ਨੇ, ਜੈਸ ਵਿਲਸਨ। ਇਸ ਕਰਕੇ ਦੇਖਣਾ ਇਹ ਹੋਏਗਾ ਕਿ ਫਿਲਹਾਲ ਲੇਬਰ ਪਾਰਟੀ ਇੱਕ ਮਹਿਲਾ ਜਿਹੜੇ ਕਿ ਮੌਜੂਦਾ ਪ੍ਰੀਮੀਅਰ ਨੇ, ਸਿਟਿੰਗ ਪ੍ਰੀਮੀਅਰ ਨੇ, ਉਹਨਾਂ ਦੇ ਨਾਲ ਹੀ ਨਵੰਬਰ ਮਹੀਨੇ ਦੀਆਂ ਚੋਣਾਂ ਦੇ ਵਿੱਚ ਜਾਂਦੀ ਹੈ, ਜਾਂ ਫਿਰ ਆਪਣਾ ਨਾਂ ਤਬਾਦਲਾ ਕਰਨਾ ਚਾਹੇਗੀ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
1: रेडियो हांजी सुन रहे समूह श्रोतियां नूं वाहिगुरु जी का खालसा वाहिगुरु जी की फतेह। मैं दीदार सिंह पिछले दिनों तो आप सब श्रोतियां दे नाल जून 1984 ईस्वी दे विच वापरे हुए तीसरे घल्लूघारे दे इतिहास बारे सांझ पाउण दा यतन कर रहे हाँ। कल तक 5 जून 1984 ईस्वी दे विच जो जो भी महान घटनावां घटियां उन्हां दा वेरवा आप सब दे नाल सांझा कीता है, क्योंकि 5 जून नूं सारा दिन अते रात भी भारतीय फौज दे वल्लों लगातार गोलीबारी कीती गई। 5 जून शाम नूं ही देश दी प्रधानमंत्री इंदिरा गांधी दे वल्लों जनरल वैद्या नूं ये हुक्म दे दिता जांदा कि फौज टैंकां तोपां ते बख्तरबंद गड्डियां दे समेत ही सचखंड श्री हरिमंदर साहिब दे कंपलैक्स दे अंदर दाखल हो सकती है। इस करके रात 12:30 बजे तक ही फौज दे वल्लों बार बार जिहड़ी है वह कोशिश की गई, पर उच्चियां इमारतां ते अकाल तख्त साहिब दे विच डटे हुए सिंघां ने फौज नूं कंपलैक्स दे अंदर दाखल नहीं होण दिता। इस करके कुलदीप बराड़, के सुंदर जी ते होर जिहड़े जनरल ने जां फौज दे वड्डे अधिकारी ने उन्होंने फिर दोबारा सलाह मशवरा करके ते 3 टैंक जिहड़े ने वह सचखंड श्री हरिमंदर साहिब के कंपलैक्स के अंदर दाखिल करने की कोशिश की, क्योंकि सरावां के पास्यों ते लंगर हाल श्री गुरु रामदास जी के इमारत के उपर बनिया होया जिहड़ा मोर्चा सी इधर के सारे मोर्चिया वाल ही भारतीय फौज के वलों कब्जा कर लिया गया। इन्हां मोर्चियां दे विच डटे हुए बेअंत सिंघां सिंघणियां ने शहादत का जाम पी लिया। भाई रिशपाल सिंह जी BA, उन्हां दा 18 दिनों का सपुत्र भाई मनप्रीत सिंह उन्हां नूं शहीद कर दिता जांदा है। इन्हां दी सिंघणी बीबी प्रीतम कौर नूं पुलिस दे वल्लों गिरफ्तार कर लिया जांदा। इस तों इलावा होर ऑल इंडिया सिख स्टूडेंट फैडरेशन इस्त्री विंग की प्रधान बीबी उपकार कौर नूं गिरफ्तार कर लिया जाता, वह भी शहादत का जाम पी जाते हैं। इस तरह बेअंत सिंह सिंघणियां जिहड़े ने वह 5 जून तक शहादत का जाम पी गए। सो इस तरह भारतीय फौज ने वैशियाना ढंग के नाल लंगर हाल वाले पासे जिन्हें भी मोर्चे सन उन्होंने उपर अपना कब्जा कर लिया। व्योंत बनाई गई भारतीय फौज के अधिकारियों वालों तो 6 जून में अमृत वेले ही 3 टैंक जिहड़े ने वो दरबार साहब के कंपलैक्स के अंदर दाखिल होंगे ने। उन्होंने 2 टैंक जो असी लंगर हाल वाले पासे आए हाँ तो उतों खब्बे हो के जदों शहीद बाबा दीप सिंह जी का जिहड़ा स्थान बनया है 2 टैंक उधर नूं मोड़े जाते हैं, तो 1 टैंक सज्जे पासे नूं जिधर दुख भंजनी बेरी है उतों रामगढ़िए बुंगे राही हो के टैंक बेर बाबा बुढ़ा साहब जी के स्थान तक पहुँचा दिता जाता। दूसरे पासे जिहड़े 2 टैंक शहीद बाबा दीप सिंह जी के अस्थान नूं हो के सिख रैफरेंस लाइब्रेरी थानी हो के श्री अकाल तख्त साहब पर हमला करन दे लई गए सन, उन्हां दे विच्चों 1 टैंक जिहड़ा पहला गया सी उस दे नाल ऐसा कौतक वापरिया कि वह फौज के अधिकारी भी इंटरव्यू दे विच दसते ने कि पहला टैंक जदों बाबा दीप सिंह जी के अस्थान के कोल पहुंचया तो उत्थे ही जमीन दे विच धस गया। इस तरह के कौतक जिहड़े ने वह भी इस घल्लूघारे के दौरान वापरे। तो जिहड़ा दूसरा उसके पिछे टैंक आ रहा सी उस टैंक के उपर भाई मोहर सिंह ते अपनियां छोटियां बच्चियां जिन्हां की उम्र 6 साल ते 8 साल सी बीबी वाहिगुरू कौर ते बीबी सतनाम कौर इन्हां नूं अपने नाल लै के अपने शरीर के नाल विस्फोटक बंब बन्ह के उस टैंक के उपर छाल मार दी गई। इस दे नाल जिथे भाई मोहर सिंह ते उन्हां दीआं सपुत्रियां शहादत का जाम पी गईआं उत्थे भारतीय फौज का दूसरा टैंक भी उत्थे ही जिहड़ा है वह तबाह हो गया। इस दे नाल ही जिहड़ी पिछे आ रही भारतीय फौज सी वो ਬ੍ਰਿਗੇਡੀਅਰ ਦੀਵਾਨ ਦੀ ਅਗਵਾਈ ਹੇਠ ਅੱਗੇ ਪਹੁੰਚਦੀ ਹੋਈ ਜਿਹੜੀ ਹੈ ਉਹ ਲਾਲ ਇਮਾਰਤ ਦੇ ਕੋਲ ਪਹੁੰਚ ਜਾਂਦੀ ਹੈ ਤੇ ਜਿੰਨੇ ਵੀ ਜ਼ਮੀਨੀ ਪੱਧਰ ਦੇ ਉੱਪਰ ਮੋਰਚੇ ਬਣੇ ਹੋਏ ਸਨ ਉਹਨਾਂ ਦੇ ਵੱਲੋਂ ਐਸੀ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਕਿ ਦੀਵਾਨ ਬ੍ਰਿਗੇਡੀਅਰ ਦੀ ਅਗਵਾਈ ਹੇਠ ਪਹੁੰਚਿਆ ਹੋਇਆ 200 ਜਵਾਨ ਜਿਹੜਾ ਹੈ ਉਹ ਢਹਿ ਢੇਰੀ ਹੋ ਜਾਂਦਾ। ਜਿੱਥੇ ਫੌਜ ਦਾ ਭਾਰੀ ਨੁਕਸਾਨ ਹੋਇਆ ਉੱਥੇ ਸਿੰਘਾਂ ਨੇ ਵੀ ਜੋ ਹੈ ਉਹ ਸ਼ਹਾਦਤ ਦਾ ਜਾਮ ਕੀਤਾ। ਦੂਸਰੇ ਪਾਸੇ ਜਿਹੜਾ ਟੈਂਕ ਸੀ ਬਾਬਾ ਬੁੱਢਾ ਜੀ ਦੀ ਬੇਰ ਦੇ ਸਾਹਮਣੇ ਜਿਹੜਾ ਖੜਾ ਕੀਤਾ ਗਿਆ ਸੀ ਉਸਨੇ ਜਦੋਂ ਜਵਾਬੀ ਕਾਰਵਾਈ ਦੇ ਵਿੱਚ ਤੋਪਾਂ ਚਲਾਈਆਂ ਜਾਂ ਗੋਲੀਆਂ ਚਲਾਈਆਂ ਉਸ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਇਮਾਰਤ ਦਾ ਭਾਰੀ ਨੁਕਸਾਨ ਹੋਇਆ। ਇਸ ਨੁਕਸਾਨ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਦਾ ਜਿਹੜਾ ਮਲਬਾ ਸੀ ਉਹ ਵਿਹੜੇ ਦੇ ਵਿੱਚ ਆ ਕੇ ਡਿੱਗਾ। ਜਦੋਂ ਵਿਹੜੇ ਦੇ ਵਿੱਚ ਆ ਕੇ ਉਹ ਮਲਬਾ ਡਿੱਗਾ ਤੇ ਜ਼ਮੀਨੀ ਪੱਧਰ ਤੇ ਬਣੇ ਹੋਏ ਜਿਹੜੇ ਮੋਰਚੇ ਸਨ ਸਿੰਘਾਂ ਦੇ ਵੱਲੋਂ ਉਹਨਾਂ ਮੋਰਚਿਆਂ ਦੇ ਵਿੱਚੋਂ ਲੜਨਾ ਜਿਹੜਾ ਸੀ ਉਹ ਬੜਾ ਮੁਸ਼ਕਲ ਹੋ ਗਿਆ ਕਿਉਂਕਿ ਮਲਬਾ ਡਿੱਗਣ ਦੇ ਨਾਲ ਸਿੰਘਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਫੌਜ ਦਾਖਲ ਕਿੱਧਰੋਂ ਹੋ ਰਹੀ ਹੈ। ਇਸ ਕਰਕੇ ਸੰਤ ਗਿਆਨੀ ਜਰਨੈਲ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਅਤੇ ਹੋਰ ਜਿੰਨੇ ਵੀ ਗੁਰੂ ਕੇ ਸਿੱਖ ਨੇ ਇਹਨਾਂ ਨੇ ਇਹ ਫੈਸਲਾ ਕੀਤਾ ਕਿ ਹੁਣ ਆਰ ਪਾਰ ਦੀ ਲੜਾਈ ਹੈ, ਹੁਣ ਅਸੀਂ ਵੀ ਸ੍ਰੀ ਅਕਾਲ ਤਖਤ ਸਾਹਿਬ ਨਹੀਂ ਸਗੋਂ ਬਾਬਾ ਦੀਪ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਜੀ, ਬਾਬਾ ਸੁੱਖਾ ਸਿੰਘ, ਬਾਬਾ ਮਹਿਤਾਬ ਸਿੰਘ ਜੀ ਦੇ ਵਾਂਗੂ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਗੈਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਤੇ ਚੜ੍ਹ ਕੇ ਆਏ ਹੋਏ ਵੈਰੀ ਨੂੰ ਜਿਹੜਾ ਹੈ ਉਹ ਜਵਾਬ ਦੇਣਾ ਹੈ। ਭਾਈ ਅਮਰੀਕ ਸਿੰਘ ਜੀ ਪਹਿਲਾਂ ਜੋ ਮੀਰੀ ਅਤੇ ਪੀਰੀ ਦੇ ਨਿਸ਼ਾਨ ਸਾਹਿਬ ਨੇ ਉਸਦੇ ਕੋਲ ਜਿਹੜਾ ਮੋਰਚਾ ਬਣਿਆ ਹੋਇਆ ਸੀ ਉੱਥੋਂ ਹੀ ਫੌਜ ਦਾ ਮੁਕਾਬਲਾ ਕਰਦਿਆਂ ਹੋਇਆਂ ਜਦੋਂ ਗੋਲੀਆਂ ਉਹਨਾਂ ਨੂੰ ਲੱਗੀਆਂ ਤਾਂ ਉਹ ਸ਼ਹਾਦਤ ਦਾ ਜਾਮ ਪੀ ਗਏ। ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਦੇ ਅੰਦਰ ਵੀ ਜਿੰਨੇ ਵੀ ਗੁਰੂ ਕੇ ਸਿੰਘ ਨੇ ਉਹਨਾਂ ਨੇ ਵੀ ਇਹੀ ਫੈਸਲਾ ਕੀਤਾ ਕਿ ਅਸੀਂ ਵੀ ਬਾਹਰ ਜਾ ਕੇ ਹੁਣ ਫੌਜ ਦਾ ਮੁਕਾਬਲਾ ਕਰਾਂਗੇ। ਇਸ ਤਰ੍ਹਾਂ 6 ਜੂਨ 1984 ਨੂੰ ਜਿੱਥੇ ਹੋਰ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਉੱਥੇ ਹੀ ਸੰਤ ਗਿਆਨੀ ਜਰਨੈਲ ਸਿੰਘ ਜੀ ਵੀ ਹੁਣ ਜਿੱਥੇ ਮੀਰੀ ਪੀਰੀ ਦੇ ਦੋ ਨਿਸ਼ਾਨ ਸਾਹਿਬ ਲੱਗੇ ਨੇ ਉਸ ਸਥਾਨ ਦੇ ਉੱਪਰ ਆ ਕੇ ਫੌਜ ਦਾ ਮੁਕਾਬਲਾ ਕਰਦਿਆਂ ਹੋਇਆਂ ਸ਼ਹਾਦਤ ਦਾ ਜਾਮ ਪੀ ਗਏ। ਇਸ ਤਰ੍ਹਾਂ 6 ਜੂਨ 1984 ਈਸਵੀ ਦੇ ਵਿੱਚ ਲਗਭਗ 11-12 ਵਜੇ ਦਿਨ ਦੇ ਸਮੇਂ ਜੋ ਹੈ ਇਹ ਸ਼ਹਾਦਤਾਂ ਹੁੰਦੀਆਂ ਨੇ। ਇਸ ਤੋਂ ਬਾਅਦ ਭਾਰਤੀ ਫੌਜ ਦੇ ਵੱਲੋਂ ਲਾਸ਼ਾਂ ਨੂੰ ਚੁਕਵਾਇਆ ਜਾਂਦਾ ਹੈ, ਹਰਿਮੰਦਰ ਸਾਹਿਬ ਕੰਪਲੈਕਸ ਨੂੰ ਜਿਹੜਾ ਹੈ ਉਹ ਸਾਫ਼ ਕਰਵਾਇਆ ਜਾਂਦਾ, ਪਰ ਇੰਨੀਆਂ ਲਾਸ਼ਾਂ ਖੂਨ ਅਤੇ ਮਿੱਝ ਇੰਨੀ ਜੰਮੀ ਹੋਈ ਸੀ ਕਿ ਸਾਫ਼ ਕਰਾਉਣ ਦੇ ਨਾਲ ਵੀ ਉਨੀ ਸਫਾਈ ਨਹੀਂ ਹੋ ਸਕੀ। 6 ਜੂਨ ਤੋਂ ਬਾਅਦ ਵੀ 7, 8, 9, 10 ਤੱਕ ਲੰਮਾ ਸਮਾਂ ਜਿਹੜਾ ਹੈ ਉਹ ਕਾਰਵਾਈਆਂ ਚੱਲਦੀਆਂ ਰਹੀਆਂ, ਕਿਉਂਕਿ ਜਿੱਥੇ 6 ਜੂਨ ਤੱਕ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਉੱਥੇ ਹੀ ਪਿਛਲੀ ਦਿਨੀ ਵੀ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਨੂੰ ਵੀ ਅਨੇਕਾਂ ਤਸੀਹਿਆਂ ਦਾ ਜਿਹੜਾ ਹੈ ਉਹ ਸਾਹਮਣਾ ਕਰਨਾ ਪਿਆ ਅਤੇ ਲੰਮੇ ਸਮੇਂ ਬਾਅਦ ਰਿਹਾਈ ਪਾ ਕੇ ਉਹ ਆਪਣੇ ਪਰਿਵਾਰਾਂ ਨੂੰ ਮਿਲੇ। ਜਿੱਥੇ ਸਿੰਘਾਂ ਨੇ ਸ਼ਹਾਦਤਾਂ ਪਾ ਦਿੱਤੀਆਂ, ਅਕਾਲ ਤਖਤ ਸਾਹਿਬ ਦੀ ਇਮਾਰਤ ਢਹਿ ਢੇਰੀ ਹੋ ਗਈ, ਉੱਥੇ ਹੀ ਸ਼ਾਮ ਦੇ ਵੇਲੇ ਕੁਝ ਕੁ ਫੌਜੀ ਕਰਮਚਾਰੀ ਆਉਂਦੇ ਨੇ ਅਤੇ ਸ੍ਰੀ ਦਰਬਾਰ ਸਾਹਿਬ ਵੀ ਪਹੁੰਚ ਕੇ ਉੱਥੋਂ ਦੀ ਤਲਾਸ਼ੀ ਵੀ ਕਰਦੇ ਨੇ, ਜਿਸ ਬਾਰੇ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਜੀ, ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਉਹਨਾਂ ਨੂੰ ਦੱਸਦੇ ਨੇ ਕਿ ਇੱਥੇ ਕੋਈ ਵੀ ਸੰਘਰਸ਼ੀ ਯੋਧਾ ਨਹੀਂ। ਜਿਸ ਦੇ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਗੋਲੀਆਂ ਚਲਾਈਆਂ ਗਈਆਂ ਹੋਣ, ਸਗੋਂ ਭਾਰਤੀ ਫੌਜ ਦੇ ਵੱਲੋਂ ਚਲਾਈਆਂ ਗਈਆਂ ਜਿਹੜੀਆਂ ਗੋਲੀਆਂ ਸਨ ਉਸ ਦੇ ਨਾਲ ਕੀਰਤਨ ਕਰਨ ਵਾਲੇ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ, ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਦੇ ਉੱਪਰ ਗੋਲੀਆਂ ਲੱਗੀਆਂ, ਇੱਥੋਂ ਤੱਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬੀੜ ਨੂੰ ਵੀ ਗੋਲੀਆਂ ਲੱਗੀਆਂ ਨੇ। ਇਸ ਘਟਨਾ ਨੂੰ ਦੇਖ ਕੇ ਭਾਰਤੀ ਫੌਜ ਦੇ ਵੱਲੋਂ ਹੋਰ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਵੱਖ ਵੱਖ ਕਰਮਚਾਰੀਆਂ ਦੇ ਵੱਲੋਂ ਜਾਂਚ ਪੜਤਾਲ ਜਾਂ ਪੁੱਛਗਿੱਛ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਹੀ ਲਗਭਗ 6 ਜੂਨ ਤੋਂ ਬਾਅਦ ਵੀ ਲੰਮਾ ਸਮਾਂ ਇਹ ਸੰਘਰਸ਼ ਚੱਲਦਾ ਰਿਹਾ। ਬਾਅਦ ਦੇ ਵਿੱਚ ਵੀ नवंबर 1984 ईस्वी दे विच सिखां नूं कई तरह के तशीहियां तशद्दुदां दा सामना करना पिया। सो सिख इतिहास के अंदर वापरिया होया यह तीसरा घल्लूघारा बड़ा दर्दनाक खौफनाक सी, जिस दे विच निर्दोषे सिखां नूं शहीद कर दिता गया। वह निर्दोषे सिख जिहड़े सचखंड श्री हरिमंदर साहिब विखे श्री गुरु अर्जन देव महाराज जी का शहीदी दहाड़ा मनाउण दे लई आए पर इत्थों वापस ना जा सके। सो ये महान घटनावां इस घल्लूघारे दे दौरान होईयां। वाहिगुरू जी का खालसा, वाहिगुरू जी की फतेह।
2: जे तुसी बीमार हो तां AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लई कर देने। बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au। की चाहिदा? ऑस्ट्रेलिया दा वीजा लोना जा वीजे ले मशवरा चाहिदा? मिल जुगा, सिद्धे आओ गरेवाल वीजा सॉल्यूशंस। ऑस्ट्रेलिया विच हर तरह दिया वीजा लोड़ा ले एक परोसे योगना, जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट पार्टनर ते विजिटर वीजे विच डील कर देने। हुणे कॉल करो प्रतिंदर गरेवाल नू 0490-054-596। गरेवाल वीजा सॉल्यूशंस.com.au ते जाओ, आओ थोड़ा कोई हल करिए।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
3: ਆ ਰਹੀ ਹੈ। ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ, ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
4: ਦੇਖੋ ਸੱਚ ਬਤਾ ਦੋ।
5: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
3: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।

0: ਰੇਡੀਓ ਹਾਂਜੀ 1674 ਵਾਂ ਦੋਸਤੋ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਰੇਡੀਓ ਹਾਂਜੀ ਦੀ ਕੋਸ਼ਿਸ਼ ਰਹਿੰਦੀ ਹੈ ਕਿ ਸਮੇਂ ਦਰ ਸਮੇਂ ਆਸ ਪਾਸ ਦੇਸ਼ ਦੁਨੀਆਂ ਦੇ ਵਿੱਚ ਜੋ ਕੁਛ ਹੋ ਵਾਪਰ ਰਿਹਾ ਉਹਦੇ ਨਾਲ ਤੁਹਾਡੀ ਸਾਂਝ ਜ਼ਰੂਰ ਬਣਾਈ ਰੱਖੀਏ। ਨਵੀਆਂ ਕੁਛ ਅਪਡੇਟਸ ਤੁਹਾਡੇ ਲਈ ਜ਼ਰੂਰ ਲੈ ਕੇ ਆਉਂਦੇ ਰਹੀਏ। ਕੁਛ ਇੱਕ ਸਾਡੀਆਂ ਬਣਦੀਆਂ ਸਰਦੀਆਂ ਜ਼ਿੰਮੇਵਾਰੀਆਂ ਉਹਨਾਂ ਦੇ ਵਿੱਚੋਂ ਕਲਾਈਮੇਟ ਦੇ ਵਾਤਾਵਰਣ ਦੇ ਪ੍ਰਤੀ ਵੀ ਨੇ, ਅਤੇ ਉਸ ਸੰਬੰਧ ਦੇ ਵਿੱਚ ਵੀ ਇੱਕ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਹਾਂ। ਸੋ ਇਸ ਲੜੀ ਨੂੰ ਫਿਰ ਅੱਗੇ ਤੋਰਦੇ ਹਾਂ। ਇੱਕ ਵਾਰੀ ਫਿਰ ਤੋਂ ਸਾਡੇ ਨਾਲ ਹਰਮਿੰਦਰ ਜੀ ਨੇ ਟੋਰੋਂਟੋ ਤੋਂ, ਜਿਹੜੇ ਕਿ ਲਗਾਤਾਰ ਇਸ ਵਿਸ਼ੇ ਦੇ ਉੱਤੇ ਸਾਡੀ ਤੁਹਾਡੀ ਸਾਰਿਆਂ ਦੀ ਮਦਦ ਕਰਦੇ ਨੇ, ਸਾਨੂੰ ਦੱਸਦੇ ਨੇ ਕਿ ਦੇਸ਼ ਦੁਨੀਆਂ ਦੇ ਵਿੱਚ ਕੀ ਹੋ ਵਾਪਰ ਰਿਹਾ ਵਾ, ਇਸ ਟਾਈਮ ਦੇ ਉੱਤੇ ਵਾਤਾਵਰਣ ਨੂੰ ਲੈ ਕੇ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਚੱਲ ਰਹੀਆਂ ਨੇ, ਅਸੀਂ ਕੀ ਕਰ ਸਕਦੇ ਹਾਂ, ਕਿੱਦਾਂ ਆਪਾਂ ਯੋਗਦਾਨ ਪਾ ਸਕਦੇ ਹਾਂ। ਸੋ ਉਸ ਲੜੀ ਨੂੰ ਆਪਾਂ ਅੱਗੇ ਤੋਰਦੇ ਹਾਂ। ਹਾਲ ਹੀ ਦੇ ਵਿੱਚ ਇਹ ਭਾਰਤ ਹੋ ਕੇ ਆਏ ਨੇ, ਅਤੇ ਉੱਥੇ ਕੁਛ ਹੈਰਾਨੀਜਨਕ ਚੀਜ਼ਾਂ ਇਹਨਾਂ ਨੇ ਵੇਖੀਆਂ ਚਾਖੀਆਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕਰਨਗੇ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਇੱਕ ਵਾਰੀ ਫਿਰ ਤੋਂ।
1: ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਤੁਹਾਨੂੰ, ਤੁਹਾਡੀ ਟੀਮ ਨੂੰ ਤੇ ਸੁਣਨ ਵਾਲਿਆਂ ਨੂੰ
0: ਜੀ। ਸਤਿ ਸ਼੍ਰੀ ਅਕਾਲ ਭਾਜੀ, ਕਿਵੇਂ ਰਿਹਾ ਇੰਡੀਆ ਦਾ ਟੂਰ ਤੁਹਾਡਾ?
1: ਹਾਂਜੀ ਵੇਖੋ, ਤੁਸੀਂ ਇੰਡੀਆ ਦਾ ਟੂਰ, ਉੱਥੇ ਜਿਹੜੀ ਗਰਮੀ ਪੈ ਰਹੀ ਹੈ ਬਈ ਇੰਨੀ ਜ਼ਿਆਦਾ, ਤੁਸੀਂ ਵੀ ਖਬਰਾਂ ਪੜ੍ਹੀਆਂ ਹੋਣੀਆਂ ਬਈ ਪੰਜਾਬ ਦੇ ਵਿੱਚ ਟੈਂਪਰੇਚਰ ਕਈ ਥਾਵਾਂ ਤੇ 47 degrees ਤੱਕ ਹੈ, ਤੇ ਅੱਗੇ ਹੁੰਦਾ ਸੀ ਵੀ ਰਾਤ ਨੂੰ ਜਦੋਂ ਸੂਰਜ ਛਿਪਦਾ ਸੀ ਤੇ ਉਹ ਮੁੜ ਕੇ ਥੋੜਾ ਬਹੁਤ ਆ ਜਾਂਦਾ ਸੀ, ਹੁਣ ਰਾਤ ਨੂੰ ਵੀ ਜਿਹੜਾ ਸ਼ਾਮ ਨੂੰ ਰਾਤ ਨੂੰ ਵੀ ਟੈਂਪਰੇਚਰ ਆ ਉਹ 32-32 degrees 33-33 degrees ਹੈ, ਜਿੰਨਾ ਕਿ ਕੈਨੇਡਾ ਦੇ ਵਿੱਚ ਪੂਰੀਆਂ ਗਰਮੀਆਂ ਚ ਪੂਰੀ ਦੁਪਹਿਰ ਨੂੰ ਹੁੰਦਾ ਜਾ ਕੇ।
0: ਸੋ ਇਹ ਆਪਾਂ ਪੰਜਾਬ ਦੇ ਹਾਲਾਤ ਦੱਸ ਰਹੇ ਹਾਂ।
1: ਹਾਂ ਬਿਲਕੁਲ, ਤੇ ਪਾਕਿਸਤਾਨ ਦਾ ਇੱਕ ਸ਼ਹਿਰ ਆ ਦਾਦੂ, ਉਹਨਾਂ ਦਾ 52 degrees ਟੈਂਪਰੇਚਰ ਸੀ, ਤੇ ਜਿਹੜੇ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਪੂਰਾ ਮਈ ਦਾ ਮਹੀਨਾ ਬੀਤਿਆ ਇਹਦੇ ਵਿੱਚ ਤਕਰੀਬਨ ਪੂਰਾ ਮਹੀਨਾ ਹੀ ਇੰਡੀਆ ਦੁਨੀਆ ਦਾ ਸਭ ਤੋਂ ਵੱਧ ਗਰਮ ਮੁਲਕ ਸੀ। ਹੁਣ ਤੱਕ ਅਸੀਂ ਜਿਹੜੀ ਗਰਮੀ ਆ ਉਹਨੂੰ ਆਪਾਂ ਸਾਊਦੀ ਅਰਬ ਦੇ ਨਾਲ, ਡੁਬਈ ਦੇ ਨਾਲ ਜੋੜ ਕੇ ਵੇਖਦੇ ਹਾਂ, ਮਾਰੂਥਲ ਨਾਲ ਜੋੜ ਕੇ ਵੇਖਦੇ ਹਾਂ ਜਾਂ ਅਫਰੀਕਾ ਨਾਲ ਜੋੜ ਕੇ ਦੇਖਦੇ ਹਾਂ, ਪਰ ਪਿਛਲੇ ਪੂਰਾ ਮਹੀਨਾ ਦੇ ਕਰੀਬ ਦੁਨੀਆਂ ਦਾ ਸਭ ਤੋਂ ਵੱਧ ਗਰਮ ਜਿਹੜਾ ਮੁਲਕ ਸੀ ਉਹ ਹਿੰਦੁਸਤਾਨ ਸੀ, ਤੇ ਕੁਝ ਦਿਨ ਤਾਂ ਦੁਨੀਆਂ ਦੇ ਜਿਹੜੇ ਸਭ ਤੋਂ ਜ਼ਿਆਦਾ ਗਰਮੀ ਵਾਲੇ 100 ਥਾਵਾਂ ਸੀਗੀਆਂ, ਉਹ ਸਾਰੀਆਂ 100 ਦੀਆਂ 100 ਥਾਵਾਂ ਵੀ ਇੰਡੀਆ ਦੇ ਵਿੱਚ ਸੀ, ਤੇ ਇੰਡੀਆ ਹੁਣ ਦੁਨੀਆਂ ਦਾ ਸਭ ਤੋਂ ਵੱਡਾ ਮੁਲਕ ਹੈ। ਆਲਮੋਸਟ 146 crore ਦੇ ਕਰੀਬ ਉਹਨਾਂ ਦੀ ਆਬਾਦੀ ਹੈ, ਤੇ ਹੁਣ ਜਦੋਂ ਉੱਥੇ ਇੰਨਾ ਟੈਂਪਰੇਚਰ ਹਾਈ ਹੁੰਦਾ ਤੇ ਉਹਦਾ ਕੀ ਬਣੇਗਾ, ਔਰ ਉਹ ਵੀ ਜਿਹੜਾ ਇੰਨਾ ਲੰਬਾ ਸਮਾਂ ਰਹੇ। ਪਹਿਲਾਂ ਹੁੰਦਾ ਸੀ ਇੱਕ ਦਿਨ ਟੈਂਪਰੇਚਰ ਆਇਆ 20 ਮਤਲਬ 40 degrees 41 degrees ਹੋ ਗਿਆ, ਪਰ ਇੱਕ ਦਿਨ ਬਾਅਦ ਠੀਕ ਹੋ ਗਿਆ, ਤੇ ਇਹ ਹੁਣ ਜਿਹੜੀ ਨਵੀਂ ਹੀਟ ਵੇਵ ਹੈ ਚੱਲ ਰਹੀ ਇਹ ਦੇਖ ਲਓ ਜੀ ਤਕਰੀਬਨ ਪੂਰਾ ਮਹੀਨਾ ਹੋ ਗਿਆ, ਤੇ ਜੂਨ ਦੇ ਵਿੱਚ ਜਦੋਂ ਤੱਕ ਨਹੀਂ ਆਉਣੀ ਮੌਨਸੂਨ, ਜੂਨ ਦੇ ਅੱਧ ਵਿੱਚ ਆਵੇ ਜੂਨ ਦੇ ਅੰਤ ਆਵੇ ਪੰਜਾਬ ਚ ਪਹੁੰਚਣੀ ਤੇ ਉਹਨੂੰ ਜੁਲਾਈ ਤੱਕ ਅਗਸਤ ਚ ਆ ਜਾਂਦੀ ਹੈ, ਉਦੋਂ ਤੱਕ ਇੰਜ ਹੀ ਚੱਲਣ ਦੇ ਆਸਾਰ ਨੇ। ਸੋ ਇੰਨਾ ਮਾੜਾ ਹਾਲ।
0: ਸੋ ਆਪਾਂ ਇਹ ਵੇਖਦੇ ਹੁੰਦੇ ਇੱਥੇ ਵੀ, ਮੈਂ ਵੇਖਦਾ ਹੁੰਦਾ ਕਿ ਜਦੋਂ ਤਾਪਮਾਨ ਇੱਕ ਦਿਨ ਭਾਵੇਂ 35 ਤੱਕ ਚੱਲ ਜਾਏ 40 ਤੱਕ ਚੱਲ ਜਾਏ ਉਹ ਉਨਾ ਨੁਕਸਾਨ ਨਹੀਂ ਕਰਦਾ, ਪਰ ਲਗਾਤਾਰ ਭਾਵੇਂ 30 ਤੇ ਵੀ ਟਿਕਿਆ ਰਹੇ ਉਹ ਜ਼ਿਆਦਾ ਚੁੱਭਦਾ। ਸੋ ਉਹ ਤੁਸੀਂ ਦੱਸ ਰਹੇ ਹੋ ਵੀ ਉਹ ਹੁਣ
1: ਬਿਲਕੁਲ, ਹਾਂਜੀ ਹਾਂ, ਇਹ ਮਤਲਬ ਦੇਖੋ ਜੀ ਮੈਂ ਅਬੋਹਰ ਦੇ ਲਾਗੇ ਨੇ ਜਿਹਨਾਂ ਨਾਲ ਮੈਂ ਰਲ ਕੇ ਇਸ ਤਰ੍ਹਾਂ ਕੰਮ ਕਰਦਾ, ਉਹਨਾਂ ਦੇ ਪਿੰਡ, ਉਹਨਾਂ ਨੇ ਮੈਨੂੰ ਫੋਟੋ ਭੇਜੀ, ਉਹਨਾਂ ਦੇ ਜਾਮਣ ਦੇ ਰੁੱਖ ਨੇ, ਤੇ ਜਦੋਂ ਗਰਮੀ ਪਈ ਤੇ ਜਾਮਣ ਤਾਂ ਰੁੱਖ ਹਾਲੇ ਗਾਂਹ ਜਾ ਕੇ ਜਾਮਣ ਪੱਕਣਾ, ਉਹਦੇ ਜਿਹੜੇ ਛੋਟੀਆਂ ਡੋਡੀਆਂ ਨੇ ਪੂਰੀ ਦੀਆਂ ਪੂਰੀਆਂ ਡੋਡੀਆਂ ਸਾਰੀਆਂ ਸੜ ਕੇ ਡਿੱਗ ਗਈਆਂ, ਥੱਲੇ ਇੰਜ ਲੱਗਦਾ ਜਿਵੇਂ ਧਰਤੀ ਤੇ ਹਰਾ ਰੰਗ ਕੀਤਾ ਹੋਵੇ, ਤੇ ਇਵੇਂ ਹੀ ਆੜੂਆਂ ਦੇ ਰੁੱਖ ਲੋਕਾਂ ਦੇ ਘਰਾਂ ਚ ਲੱਗੇ ਹੋਏ ਸੀ, ਵੱਡੇ ਉਹਨਾਂ ਨੂੰ ਆੜੂ ਲੱਗੇ ਹੋਏ ਸੀਗੇ, ਪੂਰੇ ਦਾ ਪੂਰੇ ਰੁੱਖ ਸੁੱਕ ਰਹੇ ਨੇ। ਤੇ ਦਿੱਲੀ ਦੀ ਮੈਂ ਖਬਰ ਵੇਖ ਰਿਹਾ ਸੀ ਵੀ ਕਈ ਬਾਜ਼ ਉੱਡਦੇ ਮਤਲਬ ਉਹ ਬੁਖਲਾ ਕੇ ਤੇ ਆਪਣਾ ਜਦੋਂ ਉਹਨਾਂ ਦਾ ਸਾਹ ਨਹੀਂ ਆਇਆ ਥੱਲੇ ਡਿੱਗ ਕੇ ਮਰ ਗਏ, ਕਬੂਤਰ ਚਮਗਿੱਦੜ। ਸੋ ਕਿਉਂਕਿ ਦੇਖੋ ਜਿਹੜਾ ਮਨੁੱਖ ਹੈ, ਮਨੁੱਖ ਤਾਂ ਚਲੋ ਪਾਣੀ ਪੀ ਲਏਗਾ, ਛਤਰੀ ਲੈ ਲਏਗਾ, ਅੰਦਰ ਚਲੇ ਜਾਏਗਾ, ਏਸੀ ਲੱਗਾ ਹੋਏਗਾ, ਪਰ ਜਿਹੜੇ ਸਾਡੇ ਬਾਹਰ ਰੁੱਖ ਨੇ, ਫਲ ਨੇ ਤੇ ਜਿਹੜੀਆਂ ਸਾਡੀਆਂ ਸਬਜ਼ੀਆਂ ਤੇ ਫਸਲਾਂ ਨੇ ਜਿੱਥੋਂ ਸਾਨੂੰ ਖਾਣਾ ਮਿਲਣਾ ਹੈ, ਉਹਨਾਂ ਦਾ ਆਪਾਂ ਕੀ ਕਰਾਂਗੇ?
0: ਨਹੀਂ ਤੇ ਬੜਾ
1: ਜੇ ਜਾਮਣ ਦੇ ਰੁੱਖ ਇਸ ਤਰ੍ਹਾਂ ਉਹ ਫਲ ਉਹਨਾਂ ਦਾ ਫੜ ਰਿਹਾ, ਤੁਸੀਂ ਇਮੈਜਿਨ ਕਰ ਲਓ ਵੀ ਜੇ ਕਿਸੇ ਇੱਕ ਸਾਲ ਕੋਈ ਇੱਕ ਸਾਰੀ ਫਸਲ ਮਰ ਗਈ ਕਣਕ ਦੀ ਜਾਂ ਝੋਨੇ ਦੀ ਜਾਂ ਆਲੂਆਂ ਦੀ, ਤੇ ਕੀ ਹੋਏਗਾ। ਸੋ ਇਹ ਜਿਹੜੀ ਭਾਈ ਜੀ ਜਿਹੜੀ ਇਹ ਗੱਲ ਹੈ, ਜਿਹੜੀ ਇਹ ਗਰਮੀ ਹੈ ਨਾ, ਇਹ ਹੁਣ ਪੁਰਾਣੀ ਵਾਲੀ ਗਰਮੀ ਨਹੀਂ ਰਹੀ। ਇਹਨੂੰ ਗਰਮੀ ਕਹਿਣਾ ਵੀ ਜਿਹੜਾ ਉਹ ਤਾਂ ਮਤਲਬ ਅੱਗ ਵਰਦੀ ਦੇ ਆਪਾਂ ਮੁਹਾਵਰੇ ਸੁਣੇ ਸੀ ਨਾ, ਕਾਂ ਦੀ ਅੱਖ ਨਿਕਲਦੀ ਹੈ ਅੱਗ ਵਰਦੀ ਹੈ। ਮੇਰੇ ਮਾਸੀ ਜੀ ਰਹਿੰਦੇ ਨੇ, ਮੈਂ ਉਹਨਾਂ ਉੱਤੇ ਜਲੰਧਰ ਦੇ ਲਾਗੇ ਪਿੰਡ ਹੈ, ਤੇ ਮੈਂ ਉਹਨੂੰ ਪੁੱਛਿਆ ਵੀ ਗਰਮੀ ਕਿਵੇਂ ਆ। ਉਹ ਕਹਿੰਦੇ ਜੀ ਮੈਂ ਸਵੇਰ ਨੂੰ 8:30 9 ਵਜੇ ਅੰਦਰ ਚਲੀ ਜਾਂਦੀ ਹੈ, ਤੇ ਫਿਰ ਮੈਂ 4:30-5 ਤੋਂ ਪਹਿਲਾਂ ਬਾਹਰ ਨਹੀਂ ਨਿਕਲਦੀ।
0: ਇੰਨੀ ਜ਼ਿਆਦਾ ਗਰਮੀ ਪੈ ਰਹੀ ਹੈ,
1: ਇੰਨੀ ਜ਼ਿਆਦਾ ਗਰਮੀ ਹੈ ਜਿਹੜੀ ਤੁਹਾਨੂੰ ਮਹਿਸੂਸ ਹੁੰਦੀ ਹੈ। ਤੁਸੀਂ ਪਾਣੀ ਵੀ ਪੀ ਜਾਓ ਤਾਂ ਵੀ ਠੀਕ ਨਹੀਂ ਹੁੰਦੀ। ਤੇ ਹੁਣ ਤੁਸੀਂ ਵੇਖੋ ਵੀ ਫਿਰ ਦਿਨ ਵਿੱਚ ਕੀ ਬਚਿਆ। ਜਿਹੜੇ ਲੋਕ ਨੇ ਚਲੋ ਉਹ ਤਾਂ ਰਿਟਾਇਰਡ ਨੇ, ਬਜ਼ੁਰਗ ਨੇ, ਪਰ ਜਿਹੜੇ ਲੋਕਾਂ ਦੇ ਕਿਸਾਨ ਆਪਣਾ ਕੰਮ ਕਰ ਰਹੇ ਨੇ, ਝੋਨੇ ਦੀ ਬਿਜਾਈ ਚੱਲ ਰਹੀ ਹੈ, ਜਿਹੜਾ ਇਸ ਤੋਂ ਪਹਿਲਾਂ ਲੋਕ ਆਪਣੇ ਆਲੂ ਸਾਂਭ ਰਹੇ ਸੀ, ਤੇ ਜਿਹੜੇ ਲੋਕ ਕੋਈ ਹੋਰ ਕੰਮ ਕਰਦੇ ਨੇ, ਦਿਹਾੜੀਦਾਰ, ਜਿੰਨੇ ਵੀ ਬਾਹਰ ਕੰਮ ਕਾਰ ਹੁੰਦੇ ਨੇ, ਜਿਹੜੇ ਬੱਸਾਂ ਦੇ ਡਰਾਈਵਰ ਨੇ, ਟਰੱਕਾਂ ਦੇ ਡਰਾਈਵਰ ਨੇ, ਤੁਸੀਂ ਉਹਨਾਂ ਦਾ ਹਾਲ ਵੇਖੋ ਕੀ ਹੁੰਦਾ ਹੋਵੇ।
0: ਸੋ ਕਾਫ਼ੀ ਜ਼ਿਆਦਾ ਇਸ ਟਾਈਮ ਦੇ ਉੱਤੇ ਅਲੱਗ ਅਲੱਗ ਇਲਾਕਿਆਂ ਦੇ ਵਿੱਚੋਂ, ਜਿੱਥੇ ਰਾਜਸਥਾਨ ਦੀਆਂ ਵੀ ਆਪਾਂ ਕਈ ਰੀਲਾਂ ਵੇਖ ਰਹੇ ਹਾਂ, ਭੀਲ ਵਾਲਾ ਇਲਾਕਾ ਵਾ, ਉੱਥੇ ਕਹਿੰਦੇ ਨੇ ਕਿ ਹਵਾਵਾਂ ਬੜੀਆਂ ਤੇਜ਼ ਵਗੀਆਂ ਨੇ, ਅਤੇ ਉਸ ਤੋਂ ਬਾਅਦ ਧੂੜ ਵਾਲੀਆਂ ਉਹ ਜਿੱਦਾਂ ਉੱਥੇ ਰੇਤ ਹੁੰਦੀ ਹੈ, ਰੇਤਲੀਆਂ ਹਵਾਵਾਂ ਤੋਂ ਬਾਅਦ ਜਾਂ ਫਿਰ ਉਸ ਚੱਕਰਵਰਤੀ ਤੂਫਾਨ ਤੋਂ ਬਾਅਦ ਇੱਕਦਮ ਮੁੜ ਕੇ ਮੀਂਹ ਅਤੇ ਗੜੇਮਾਰੀ, ਤਾਪਮਾਨ ਪਤਾ ਹੀ ਨਹੀਂ ਲੱਗਦਾ ਵੀ ਕਿੱਧਰ ਨੂੰ ਜਾਈ ਜਾਂਦਾ, ਕੀ ਹੋਈ ਜਾਂਦਾ।
1: ਬਿਲਕੁਲ ਜੀ ਬਿਲਕੁਲ, ਮਈ ਦੇ ਵਿੱਚ ਹੀ ਗੱਲ ਹੈ, ਮਈ ਦੇ ਸ਼ੁਰੂ ਦੀ ਗੱਲ ਹੈ। ਇੱਧਰ ਅਬੋਹਰ ਫਾਜ਼ਿਲਕਾ ਦੇ ਕੋਲ 2100 acres ਦੇ ਵਿੱਚ ਇੰਨੀ ਗਰਮੀ ਦੇ ਵਿੱਚ ਗੜੇ ਪਏ, ਔਰ ਗੜੇ ਵੀ ਇੰਨੇ ਪਏ ਵੀ ਉਹ 2-2 inches ਸੀ, ਉਹ ਤਾਂ ਪੂਰੀ ਫਸਲ ਉਦੋਂ ਨਸ਼ਟ ਹੋ ਗਈ ਕਣਕ ਵੱਢਣ ਤੋਂ ਪਹਿਲਾਂ। ਸੋ ਜਦੋਂ ਜਿਹੜਾ ਸਾਡਾ ਸਾਰਾ ਗਲੋਬਲ ਵਾਰਮਿੰਗ ਹੈ ਅਤੇ ਉਹਦੇ ਜਿਹਦੇ ਨਾਲ ਕਲਾਈਮੇਟ ਚੇਂਜ ਆਉਂਦੀ ਆ, ਇਹ ਇਵੇਂ ਜਦੋਂ ਅਸੀਂ ਕਹਿੰਦੇ ਹਾਂ ਆਪਣੇ ਪੁਰਾਣੇ ਪ੍ਰੋਗਰਾਮਾਂ 'ਚ ਵੀ ਕਿਹਾ ਵੀ ਅਗਲੇ 100-150 years ਦੇ ਵਿੱਚ ਦੁਨੀਆ ਵਿੱਚ 100-500 crore ਮੌਤਾਂ ਹੋਣੀਆਂ, ਇਹ ਉਹਦੀ ਇੱਕ ਟ੍ਰੇਲਰ ਆ, ਉਹਦੀ ਝਲਕ ਹੈ। ਅੱਜ ਦੀ ਜਿਹੜੀ ਖ਼ਬਰ ਇਹ ਸੀ ਕਿ ਵੀ ਇੰਡੀਆ ਦੇ ਵਿੱਚ ਸਾਇੰਟਿਸਟ ਇਹ ਐਸਟੀਮੇਟ ਕਰ ਰਹੇ ਆ ਵੀ ਜਦੋਂ ਵੀ ਇਹ ਹੀਟ ਜਿੰਨੀ ਚੱਲ ਰਹੀ ਹੈ, ਹਰ ਰੋਜ਼ 3400 ਮੌਤ ਹੋ ਰਹੀ ਉਹਦੇ ਨਾਲ ਇੱਕ ਦਿਨ 'ਚ, 3400 ਮੌਤ ਹੋ ਰਹੀ ਹੈ। ਤੇ ਜਿਹੜਾ 9/11 ਹੋਇਆ ਸੀ ਨਿਊਯਾਰਕ ਦੇ ਵਿੱਚ ਟੈਰਿਸਟ ਅਟੈਕ, ਉਹਦੇ 'ਚ 2400 ਲੋਕ ਮਰੇ ਸੀ। ਸੋ ਉਹ 9/11 ਤੋਂ ਵੀ ਵੱਡੀ ਇਵੈਂਟ ਹਰ ਰੋਜ਼ ਇੰਡੀਆ ਦੇ ਵਿੱਚ ਵਾਪਰ ਰਹੀ ਹੈ।
0: ਕਮਾਲ ਹੈ, ਮਤਲਬ ਇਹ ਚੀਜ਼
1: ਅਖਬਾਰ ਦੀ ਸੁਰਖੀ ਨਹੀਂ ਹੈ, ਸਾਨੂੰ ਦਿਖਦੀ ਨਹੀਂ, ਕਿਉਂਕਿ ਜਿਹੜਾ ਜਿਹੜਾ ਕਲਾਈਮੇਟ ਚੇਂਜ ਨਾਲ ਡੈਥ ਹੁੰਦੀ ਹੈ ਉਹਦਾ ਜਿਹੜਾ ਡੈਥ ਸਰਟੀਫਿਕੇਟ ਹੈ ਉੱਤੇ ਕਲਾਈਮੇਟ ਚੇਂਜ ਜਾਂ ਗਲੋਬਲ ਵਾਰਮਿੰਗ ਨਹੀਂ ਲਿਖਿਆ ਹੁੰਦਾ, ਕਿਉਂਕਿ ਉਹਨੂੰ ਗਲੋਬਲ ਵਾਰਮਿੰਗ ਤਾਂ ਕੋਈ ਬਿਮਾਰੀ ਨਹੀਂ, ਉਹਨੂੰ ਜਿਹੜੀ ਡੈਥ ਹੋਏਗੀ ਉਹ ਹਾਰਟ ਅਟੈਕ ਨਾਲ ਹੋਏਗੀ, ਉਹਨੂੰ ਸਟ੍ਰੋਕ ਹੋ ਗਿਆ, ਉਹਦਾ ਬਲੱਡ ਪ੍ਰੈਸ਼ਰ ਖਰਾਬ ਹੋ ਗਿਆ, ਉਹਦੇ ਮਤਲਬ ਗੁਰਦੇ ਖਰਾਬ, ਕਿਉਂਕਿ ਜਿਹੜੀ ਸਾਡਾ ਮਨੁੱਖੀ ਸਰੀਰ ਹੈ ਇਹਨੇ ਕਦੀ ਇੰਨੇ ਟੈਂਪਰੇਚਰ 'ਤੇ ਰਿਹਾ ਹੀ ਨਹੀਂ ਹੈ। ਸੋ ਸਾਨੂੰ ਜਿਹੜੇ ਸਾਡੇ ਅੰਗ ਨੇ ਉਹਨਾਂ ਨੇ ਕਿੱਦਾਂ ਫੇਲ ਹੋਣਾ ਇਹ ਸਾਇੰਟਿਸਟਾਂ ਨੂੰ ਵੀ ਨਹੀਂ ਪਤਾ, ਇਹ ਮਤਲਬ ਡਾਕਟਰਾਂ ਨੂੰ ਵੀ ਨਹੀਂ ਪਤਾ, ਕਿਉਂਕਿ ਇਹ ਕਦੀ ਭਾਣਾ ਵਰਤਿਆ ਹੀ ਨਹੀਂ ਹੈ।
0: ਸੋ ਇਸ ਟਾਈਮ ਦੇ ਉੱਤੇ ਨਵੀਆਂ ਨਵੀਆਂ ਚੀਜ਼ਾਂ, ਨਵੀਆਂ ਨਵੀਆਂ ਜਿਹੜੇ ਸਮੀਕਰਨ ਬਣ ਰਹੇ ਨੇ ਉਹਦੇ ਨਾਲ ਹੁਣ ਟੈਕਲ ਕਿੱਦਾਂ ਕਰਨਾ ਵਾ, ਉਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਕਿੱਦਾਂ ਬਣ ਕੇ ਰਹਿਣਾ ਵਾ। ਸੋ ਇਹ ਸਾਰੀਆਂ ਚੀਜ਼ਾਂ ਹਾਲੇ ਲੋਕ ਪਰੇ ਨੇ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਏ ਸੀ ਦੇ ਨਾਲ ਸਰੀ ਜਾਂਦਾ, ਪਰ ਵੱਡੀ ਇਸ ਟਾਈਮ ਦੇ ਉੱਤੇ ਸਮੱਸਿਆ ਤੁਸੀਂ ਹੁਣ ਜਿੱਦਾਂ ਰੀਸੈਂਟ ਵੇਖ ਕੇ ਹੀ ਆਏ ਹੋ ਕਿ ਉੱਥੇ ਚਾਹੇ ਕੁਛ ਵੀ ਚੱਲ ਰਿਹਾ, ਕਿੱਦਾਂ ਦਾ ਵੀ ਚੱਲ ਰਿਹਾ, ਪਰ ਫਿਰ ਵੀ ਇਸ ਟਾਈਮ ਸਾਡੇ ਕੋਈ ਵੀ ਕੋਈ ਖਾਸ ਵੱਡੀ ਕੋਈ ਸੰਸਥਾ ਜਾਂ ਫਿਰ ਪੋਲੀਟੀਸ਼ੀਅਨ, ਕੋਈ ਪਾਰਟੀ, ਕਿਸੇ ਨੂੰ ਵੀ ਇਸ ਪਾਸੇ ਕੋਈ ਚਿੱਤ ਖਿਆਲ ਹੀ ਨਹੀਂ ਹੈ, ਕਿਸੇ ਨੇ ਕੋਈ ਗੱਲ ਹੀ ਨਹੀਂ ਕਦੀ ਕੀਤੀ।
1: ਹਾਂਜੀ ਹਾਂਜੀ ਬਿਲਕੁਲ, ਇਹਦੇ ਕਈ ਕਾਰਨ ਨੇ। ਇਹਦੇ ਇੱਕ ਕਾਰਨ ਤੇ ਆ ਵੀ ਉੱਥੇ ਹੋਰ ਸਮੱਸਿਆਵਾਂ ਬਹੁਤ ਨੇ, ਗਰੀਬੀ, ਲਾ ਐਂਡ ਆਰਡਰ, ਚੋਣਾਂ ਆ ਗਈਆਂ, ਜਦੋਂ ਚੋਣਾਂ ਆਉਂਦੀਆਂ ਫਿਰ ਤਾਂ ਕੋਈ ਗੱਲ ਨਹੀਂ ਹੁੰਦੀ। ਸੋ ਬੜੇ ਕਾਰਨ ਨੇ, ਉਹਦਾ ਇੱਕ ਨਾਲ ਕਾਰਨ ਇਹ ਹੈ ਕਿ ਜਿਹੜਾ ਸਾਡਾ ਗਲੋਬਲ ਵਾਰਮਿੰਗ ਅਤੇ ਕਲਾਈਮੇਟ ਚੇਂਜ ਦਾ ਇਹ ਵਿਸ਼ਾ ਇਹ ਥੋੜ੍ਹਾ ਜਿਹਾ ਕੰਪਲੀਕੇਟਡ ਹੈ, ਅਤੇ ਮੈਂ ਇਹ ਸੱਚ ਮੰਨ ਕੇ ਜਾਣਦਾ ਕਿ ਜਿਹੜੇ ਸਾਡੇ ਲੀਡਰ ਨੇ ਨਾ ਉਹਨਾਂ ਵਿਚਾਰਿਆਂ ਦੇ ਬਸ ਦੀ ਗੱਲ ਹੀ ਨਹੀਂ ਹੈ ਸਮਝਣ ਦੀ। ਮੈਂ ਇਹ ਨਹੀਂ ਕਹਿ ਰਿਹਾ ਕਿ ਉਹਨਾਂ ਦਾ ਫਰਜ਼ ਨਹੀਂ ਬਣਦਾ, ਉਹਨਾਂ ਦਾ ਫਰਜ਼ ਬਣਦਾ ਕਿ ਜੇ ਉਹਨਾਂ ਨੂੰ ਆਪ ਨੂੰ ਸਮਝ ਨਹੀਂ ਆਉਂਦੀ ਉਹ ਕਿਸੇ ਬੰਦੇ ਨਾਲ ਗੱਲਬਾਤ ਕਰਨ, ਜਿਹਨੂੰ ਸਮਝ ਆਉਂਦੀ ਹੈ ਇਹਦੇ 'ਤੇ ਅਮਲ ਕਰਨ। ਪਰ ਮੈਂ ਗਰੰਟੀ ਦਿੰਦਾ ਵੀ ਜੇ ਤੁਸੀਂ ਭਗਵੰਤ ਮਾਨ ਨੂੰ ਜਾਂ ਕਿਸੇ ਕਾਂਗਰਸ ਦੇ ਲੀਡਰ ਨੂੰ ਜਾਂ ਕਿਸੇ ਅਕਾਲੀ ਲੀਡਰ ਨੂੰ ਪੁੱਛ ਲਓ ਵੀ ਜੀ ਗਲੋਬਲ ਵਾਰਮਿੰਗ ਕੀ ਹੁੰਦੀ ਆ, ਉਹ ਫੇਲ ਹੋਣਗੇ ਇਸ ਮਾਮਲੇ ਵਿੱਚ, ਕਿਉਂਕਿ ਉਹਨਾਂ ਦੇ ਪਾਸ ਇੰਨੀ ਟੈਕਨੀਕਲ ਬੈਕਗਰਾਊਂਡ ਹੀ ਨਹੀਂ ਹੈ ਅਤੇ ਉਹਨਾਂ ਦੀ ਮਨ ਦੀ ਇੱਛਾ ਨਹੀਂ ਹੈ। ਅਤੇ ਇਹ ਜਿਹੜੀ ਤੁਹਾਡੀ ਗੱਲ ਬਿਲਕੁਲ ਦਰੁਸਤ ਆ, ਤੁਸੀਂ ਉੱਥੇ ਜਾਓ, ਤੈਨੂੰ ਲੱਗਦਾ ਵੀ ਇਹ ਹੋ ਕੀ ਰਿਹਾ, ਇਹ ਜਿਹੜਾ ਸਾਡਾ ਮਤਲਬ ਜਦੋਂ ਆਪਾਂ ਸਾਰੇ ਜਾਣਦੇ ਕੋਈ ਤੇ ਕਰਪਸ਼ਨ ਹੈ, ਤੇ ਜਦੋਂ ਕਰਪਸ਼ਨ ਹੁੰਦੀ ਹੈ ਜਿਹੜਾ ਸਰਕਾਰ ਦਾ ਦਾਰੋਮਦਾਰ ਹੈ ਉਹਨਾਂ ਦਾ ਜਦੋਂ ਫੇਰੇ ਉੱਠ ਕੇ ਕੋਈ ਮੰਤਰੀ ਕੰਮ ਤੇ ਜਾਂਦਾ ਜਾਂ ਕੋਈ ਜਿਹੜਾ IAS ਆਫਿਸਰ ਜਾਂਦਾ ਉਹ ਇਸ ਇਰਾਦੇ ਨਾਲ ਨਹੀਂ ਜਾਂਦਾ ਕਿ ਮੈਂ ਅੱਜ ਕਿਹੜੇ ਕੰਮ ਕਰਨੇ ਆ, ਉਹ ਇਸ ਇਰਾਦੇ ਨਾਲ ਜਾਂਦਾ ਕਿ ਅੱਜ ਮੈਂ ਕਿਹੜੇ ਬੰਦੇ ਤੋਂ ਕਿੰਨੇ ਪੈਸੇ ਵਟੋਰਨੇ।
0: ਸੋ
1: ਇਸ ਲਈ ਇਹ ਉਹਨਾਂ ਦੇ ਆਏਗਾ ਹੀ ਨਹੀਂ। ਇਹ ਤਾਂ ਜਿਹੜੇ ਜਿਹੜੇ ਸਾਊਥ ਮਤਲਬ ਤਾਮਿਲਨਾਡ ਕੇਰਲਾ ਦੇ ਵਿੱਚ ਨੇ ਜਿੱਥੇ ਥੋੜੀਆਂ ਜਿਹੀਆਂ ਸਰਕਾਰਾਂ ਵਧੀਆ ਨੇ ਜਿੱਥੇ ਕੰਮ ਹੁੰਦੇ ਨੇ ਤੇ ਉੱਥੇ ਇਹਨਾਂ ਦੀ ਗੱਲ ਹੁੰਦੀ ਆ। ਉੱਥੇ ਉਹਨਾਂ ਨੇ 1996 ਦੇ ਵਿੱਚ ਤਾਮਿਲਨਾਡ ਸਰਕਾਰ ਨੇ ਕਾਨੂੰਨ ਬਣਾਇਆ ਸੀ ਵੀ ਤੁਸੀਂ ਆਪਣੇ ਘਰਾਂ ਦਾ ਛੱਤ ਦਾ ਪਾਣੀ ਜਿਹੜਾ ਮੀਂਹ ਦਾ ਆ ਉਹਨੂੰ ਫੜ ਕੇ ਮੁੜ ਕੇ ਧਰਤੀ ਚ ਪਾਓ, ਤੇ ਆਪਾਂ ਤੋਂ 30 ਸਾਲ ਬਾਅਦ ਵੀ ਜਿੱਥੇ ਪੰਜਾਬ ਦਾ ਸਾਰਾ ਭਵਿੱਖ ਹੀ ਪਾਣੀ ਨਾਲ ਜੁੜਿਆ ਹੋਇਆ। ਕਿਉਂਕਿ ਜੇ ਸਾਡੇ ਪਾਣੀ ਨਾ ਰਿਹਾ ਸਾਡੇ ਦਰਿਆ ਨਾ ਰਹੇ ਤੇ ਸਾਡੀ ਖੇਤੀ ਨੀ ਰਹਿਣੀ, ਜੇ ਖੇਤੀ ਨੀ ਰਹਿਣੀ ਤੇ ਪੰਜਾਬ ਨੀ ਰਹਿਣਾ। ਅੱਜ ਵੀ ਹਾਲੇ ਪੰਜਾਬ ਸਰਕਾਰ ਨੇ ਕੋਈ ਏਦਾਂ ਦਾ ਲਾ ਨੀ ਬਣਾਇਆ, ਉਹ ਆਪਣੇ ਕਾਲਜਾਂ ਆਪਣੀਆਂ ਸਰਕਾਰੀ ਦਫ਼ਤਰਾਂ ਦਾ ਪਾਣੀ ਨੀ ਪਾ ਰਿਹਾ। ਸੋ ਜਿਹੜੀ ਕਿ ਤੁਹਾਡੀ ਗੱਲ ਹੈ ਇਹ ਬਹੁਤ ਚਿੰਤਾ ਵਾਲੀ ਤੇ ਡਰ ਵਾਲੀ ਹੈ ਬਈ ਪੰਜਾਬ ਜਿਹੜਾ ਕਿਸੇ ਜ਼ਮਾਨੇ ਚ ਪੂਰੇ ਇੰਡੀਆ ਨੂੰ ਲੀਡਰਸ਼ਿਪ ਪ੍ਰਦਾਨ ਕਰਦਾ ਸੀ, ਚਾਹੇ ਉਹ ਆਜ਼ਾਦੀ ਸੰਗਰਾਮ ਦੀ ਗੱਲ ਹੋਵੇ, ਚਾਹੇ ਉਹ ਮੁੜ ਕੇ ਫਿਰ ਐਮਰਜੈਂਸੀ ਦੀ ਹੋਵੇ, ਜਾਂ ਉਸ ਤੋਂ ਬਾਅਦ ਈਵਨ ਆਮ ਆਦਮੀ ਪਾਰਟੀ ਵੀ ਸਭ ਤੋਂ ਪਹਿਲੀ ਜਿਹੜੀ ਸਟੇਟ ਦੇ ਵਿੱਚ ਸਰਕਾਰ ਬਣੀ। ਸੋ ਪੰਜਾਬ ਜਿਹੜਾ ਹੁਣ ਤੱਕ, ਔਰ ਇਹ ਤੁਸੀਂ ਮੁੜ ਕੇ ਇਹਨੂੰ ਤੁਸੀਂ ਸਿੱਖ ਧਰਮ ਨਾਲ ਤੇ ਸੂਫੀਆਂ ਨਾਲ ਤੇ ਭਗਤਾਂ ਨਾਲ ਜੋੜ ਲਓ। ਸੋ ਜਿਹੜਾ ਪੰਜਾਬ ਪਿਛਲੇ 1000-1500 ਸਾਲ ਤੋਂ ਪੂਰੇ ਖਿੱਤੇ ਨੂੰ ਲੀਡਰਸ਼ਿਪ ਪ੍ਰਦਾਨ ਕਰਦਾ ਸੀ, ਅੱਜ ਉਹ ਲਾਚਾਰ ਹੈ ਤੇ ਬੇਚਾਰ ਹੈ। ਉਹਦੇ ਆਪਣੇ ਪਾਸ ਲੀਡਰ ਨਹੀਂ ਹੈ, ਉੱਥੇ ਭਗਵੰਤ ਮਾਨ ਵਰਗੇ ਜਿਹੜੇ ਨੇ ਜਿਹੜੇ ਕਮੇਡੀਅਨ ਤੇ ਦੂਸਰੇ ਜਿਹੜੇ ਨੇ ਉਹਨਾਂ ਦਾ ਹਾਲ ਇਦੂ ਵੀ ਥੱਲੇ ਵਾਲਾ, ਚੁਟਕਲੇਬਾਜ਼ੀ ਲਤੀਫੇਬਾਜ਼ੀ ਤੋਂ ਬਿਨਾਂ ਗੱਲ ਹੀ ਕੋਈ ਨਹੀਂ ਹੈ। ਉਹ ਇਹ ਤਾਂ ਸਾਡੀ ਤਰਾਸਦੀ ਹੈ ਤੇ ਇਹਦਾ ਨੁਕਸਾਨ ਸਾਨੂੰ ਬਹੁਤ ਹੋ ਰਿਹਾ। ਕਿਉਂਕਿ ਜੇ ਸਾਡੀਆਂ ਫਸਲਾਂ ਜਿਵੇਂ ਮੈਂ ਆਪਾਂ ਗੱਲ ਕੀਤੀ ਜਾਮਣਾਂ ਦੀ, ਤੇ ਜੇ ਸਾਡੀਆਂ ਫਸਲਾਂ ਦਾ ਤੇ ਸਬਜ਼ੀਆਂ ਦਾ ਹੋਣ ਲੱਗ ਪਿਆ ਤੇ ਫਿਰ ਆਪਾਂ ਕੀ ਕਰ ਸਕਦੇ ਇਹਦੇ ਵਿੱਚ।
0: ਨਹੀਂ ਵੱਡੀ ਸਮੱਸਿਆ ਇਸ ਟਾਈਮ ਜਿੱਦਾਂ ਤੁਸੀਂ ਦੱਸ ਹੀ ਰਹੇ ਹੋ, ਆਪਾਂ ਵੇਖ ਵੀ ਰਹੇ ਹਾਂ ਘਰੋਂ ਵੀ ਕਪੋਨ ਫਨ ਆ ਜਾਂਦੇ ਆ, 43-44 ਡਿਗਰੀ ਤੱਕ ਤਾਪਮਾਨ ਜਿਹੜਾ ਮਈ ਮਹੀਨੇ ਦੇ ਵਿੱਚ ਹੀ ਚੱਲਿਆ ਜਾਣਾ, ਅਤੇ ਇਹਦਾ ਮਤਲਬ ਕਿ ਫਿਰ ਜੂਨ ਜੁਲਾਈ ਦੇ ਵਿੱਚ ਤਾਂ ਹੋਰ ਵੀ ਜ਼ਿਆਦਾ ਬੁਰੇ ਹਾਲਾਤ ਬਣਨਗੇ।
1: ਬਿਲਕੁਲ ਜੀ, ਪੰਜਾਬ ਪਹੁੰਚ ਸਕਦਾ, ਪੰਜਾਬ 'ਚ 47 ਡਿਗਰੀ ਪਟਿਆਲੇ, 2-3 ਦਿਨ ਪਹਿਲਾਂ ਪਟਿਆਲੇ ਸੀਗਾ 47 ਡਿਗਰੀ ਟੈਂਪਰੇਚਰ, ਜਿਹੜੇ ਆਪਾਂ ਉੱਥੋਂ ਆ ਗਏ ਹਾਂ ਸਾਨੂੰ ਭੁੱਲ ਗਿਆ 47 ਡਿਗਰੀ ਟੈਂਪਰੇਚਰ ਕੀ ਹੁੰਦਾ। ਕਿਉਂਕਿ ਸਾਡਾ ਜਿਹੜਾ ਤੁਸੀਂ ਬਾਹਰ ਰੱਖੋ ਨਾ ਤੁਹਾਡੇ ਉਹ ਮਤਲਬ ਚਮੜੀ ਦੇ ਵਿੱਚ ਦੀ ਧੁੱਪ ਲੰਘਦੀ ਆ, ਤੁਹਾਨੂੰ ਦਰਦ ਮਹਿਸੂਸ ਹੁੰਦਾ ਵੀ ਇਹ ਜਲਣ ਮਹਿਸੂਸ ਹੁੰਦੀ ਹੈ, ਔਰ ਉਹਦੇ ਉਹ ਮਹਿਸੂਸ ਹੋਣ ਲਈ ਤੁਹਾਨੂੰ ਕੋਈ 1/2 ਘੰਟਾ ਉਡੀਕਣਾ ਨਹੀਂ ਪੈਂਦਾ, 25 ਮਿੰਟ ਉਡੀਕਣਾ ਨਹੀਂ ਪੈਂਦਾ। ਤੁਸੀਂ ਬਾਹਰ ਕੱਢੇ ਜਿਹੜਾ ਤੁਹਾਡਾ ਅੰਗ ਨੰਗਾ ਨਹੀਂ ਢੱਕਿਆ ਹੋਇਆ, ਬਾਂਹ ਹੱਥ ਮੂੰਹ ਤੁਹਾਡੇ ਉੱਤੇ ਇੰਜ ਹੋਵੇ ਜਿਵੇਂ ਕੋਈ ਤੁਹਾਡੇ ਅੱਗ ਲਾ ਰਿਹਾ ਹੁੰਦਾ, ਜਿਵੇਂ ਆਪਾਂ ਉਹ ਲੈਂਸ ਦੇ ਨਾਲ ਬੱਚੇ ਹੁੰਦੇ ਹੋਏ ਸੂਰਜ ਨੂੰ ਕਰਕੇ ਨਾ ਕਾਗਜ਼ ਨੂੰ ਅੱਗ ਲਾਉਂਦੇ ਸੀ ਲੈਂਸ ਲੈ ਕੇ, ਤੇ ਇਵੇਂ ਤੁਹਾਡੇ ਉਹਨੂੰ

0: ਜਿਹੜੀ ਗਰਮੀ ਪੈਣੀ ਆ ਉਹ ਇਦੋਂ ਵੀ ਵੱਧ ਪੈਣੀ ਆ, ਹੋ ਸਕਦਾ ਇੱਕ ਫਲ ਛੱਡ ਕੇ ਦੂਜੇ ਫਲ ਆ ਜਾਏ, ਪਰ ਜਿਹੜਾ ਇਹ ਪਿਛਲੇ 1,25,000 ਸਾਲ ਜਿਹੜੇ ਲੰਘ ਕੇ ਗਏ ਨੇ ਮਨੁੱਖਤਾ ਦੇ, ਕਿਉਂਕਿ ਮਨੁੱਖ ਨੂੰ ਹਲੇ 1,00,000 ਸਾਲ, ਸਾਨੂੰ ਬੰਦੇ ਨੂੰ ਗੁਫਾ ਚੋਂ ਨਿਕਲ ਕੇ ਬਾਹਰ ਖੇਤੀ ਖੁਤੀ ਕਰਦਿਆਂ ਨੂੰ ਸਾਨੂੰ ਹਲੇ 10,000 ਸਾਲ ਹੀ ਹੋਇਆ, 10-15,000 ਸਾਲ ਹੋਇਆ, ਪਰ ਸਿੰਧ ਘਾਟੀ ਦੀ ਸਭਿਅਤਾ ਜਿਹੜੀ ਆ ਉਹ 6,000 ਸਾਲ ਪੁਰਾਣੀ ਆ, ਤੇ ਉਦੋਂ ਪਹਿਲਾਂ 5,000-1,000 ਸਾਲ ਪਹਿਲਾਂ ਬੰਦੇ ਨੇ ਖੇਤੀ ਕਰਨੀ ਸ਼ੁਰੂ ਕੀਤੀ। ਸੋ ਪਿਛਲੇ 1,25,000 ਸਾਲਾਂ ਦੇ ਵਿੱਚ ਜਿਹੜੇ ਸਭ ਤੋਂ ਵੱਧ ਗਰਮ 15 ਸਾਲ ਸੀ ਉਹ ਪਿਛਲੇ 15 ਸਾਲ ਸੀ।
1: ਓਕੇ,
0: 1,24,985 ਸਾਲ ਅਸੀਂ ਬੜੇ ਚੰਗੇ ਲਗਾ ਲਏ, ਤੇ ਜਿਹੜੇ 15 ਸਾਲ ਆਖਰ ਵਾਲੇ ਆਏ ਅਸੀਂ ਉਹਦੇ ਨਾਲ ਅੱਗ ਮਚਾ ਤੀ, ਸਾਰੀ ਦੁਨੀਆਂ ਦੇ ਵਿੱਚ ਸਭ ਤੋਂ ਵੱਧ ਵਾਲੇ ਸੀਗੇ।
1: ਸੋ ਆਪਾਂ ਏਦਾਂ ਕਹਿ ਲਈਏ ਕਿ ਜਦੋਂ ਸਾਨੂੰ ਅਵੇਅਰਨੈਸ ਆਈ, ਜਦੋਂ ਆਪਾਂ ਉਹ ਚੀਜ਼ਾਂ ਤੇ ਕਾਬੂ ਪਾਉਣਾ ਸੀ, ਉਦੋਂ ਆਪਾਂ ਹੋਰ ਫੱਟੇ ਚੱਕਦੇ।
0: ਬਿਲਕੁਲ ਜੀ, ਬਿਲਕੁਲ, ਕਿਉਂਕਿ ਜਿਹੜਾ ਗਲੋਬਲ ਵਾਰਮਿੰਗ ਹੈ ਇਹ ਸਾਡੇ ਕਾਰਬਨ ਮਿਸ਼ਨ ਨਾਲ ਜੁੜੀ ਹੋਈ ਹੈ। ਕਾਰਬਨ ਮਿਸ਼ਨ ਨੂੰ ਆਪਾਂ ਮੰਨਦੇ ਹਾਂ ਜਦੋਂ ਇੰਗਲੈਂਡ 'ਚ ਸਟੀਮ ਇੰਜਨ ਅਤੇ ਕੋਲੇ ਦੀ ਪਾਵਰ 1800 ਦੇ ਕਰੀਬ ਸ਼ੁਰੂ ਹੋਈ। ਸੋ ਸਾਨੂੰ ਤਕਰੀਬਨ 225 ਸਾਲ ਹੋ ਗਏ ਇਹ ਜਿਹੜੀ ਹਵਾ ਦੇ ਵਿੱਚ ਕਾਰਬਨ ਡਾਈਆਕਸਾਈਡ ਪਾਉਂਦਿਆਂ ਨੂੰ। ਅਤੇ ਸੋ ਜਿਹੜੀ ਮਤਲਬ ਆਮ ਤੁਸੀਂ ਵੀ ਤੁਹਾਡੇ ਮਨ 'ਚ ਵੀ ਹੋਏਗਾ ਵੀ ਇਹਦਾ ਕੀਤਾ ਕੀ ਜਾਵੇ, ਇਹਦਾ ਇਲਾਜ ਕੀ ਆ, ਬਈ ਸ਼ੋਰਟ ਟਰਮ ਇਹਦਾ ਕੋਈ ਇਲਾਜ ਨਹੀਂ, ਕੋਈ ਟੀਕਾ ਨਹੀਂ, ਕੋਈ ਇੱਕ ਚੀਜ਼ ਨਹੀਂ, ਤੁਸੀਂ ਕੱਲ ਨੂੰ ਕਰੋ, ਸਰਕਾਰ ਕਰੇ ਤੇ ਕੱਲ ਨੂੰ ਠੀਕ ਹੋ ਜੇ, ਕਿਉਂਕਿ ਇਹ ਵਿਗਾੜਨ 'ਚ ਸਾਨੂੰ 250 ਸਾਲ ਲੱਗਾ, ਤੇ ਹੁਣ ਇਹਨੂੰ ਠੀਕ ਕਰਨ ਦੇ ਵਿੱਚ ਵੀ ਜਿਹੜੇ ਆ 250 ਸਾਲ ਤਾਂ ਨਹੀਂ ਲੱਗਣਾ ਚਾਹੀਦਾ, ਪਰ ਉਹ 2-4 ਦਹਾਕੇ ਲੱਗਦੇ, ਉਹ ਵੀ ਤਾਂ ਜੇ ਅਸੀਂ ਪੂਰੀ ਦੀ ਪੂਰੀ ਕੋਸ਼ਿਸ਼ ਕਰੀਏ, ਅੱਧ ਪਚੱਦੀ ਨਹੀਂ ਵੀ ਹਾਂ ਬਚ ਕਰ ਲਾਂਗੇ ਕੋਈ ਗੱਲ ਨਹੀਂ ਅੱਜ ਮੈਂ, ਕਿਉਂਕਿ ਜਿਹੜੇ ਕਾਰਬਨ ਮਿਸ਼ਨ ਨੇ ਉਹ ਹਰੇਕ ਚੀਜ਼ ਨਾਲ ਜੁੜੇ ਹੋਏ ਨੇ। ਹੁਣ ਜੇ ਸਾਡੇ ਉਹਦਾ ਜਿਹੜਾ ਇਲਾਜ ਹੈ ਉਹ ਇਹੀ ਹੈ ਕਿ ਅਸੀਂ ਆਪਣੇ ਕਾਰਬਨ ਮਿਸ਼ਨ ਕਿਵੇਂ ਘਟਾਉਣੇ ਨੇ, ਤੇ ਆਪਾਂ ਮੁੜ ਬੜੀਆਂ ਗੱਲਾਂ, ਸਭ ਤੋਂ ਵੱਡੇ ਕਾਰਬਨ ਮਿਸ਼ਨ ਜਿਹੜਾ ਤੁਹਾਡੇ ਸਾਰੇ ਸੁਣਨ ਵਾਲੇ ਆਸਟ੍ਰੇਲੀਆ 'ਚ ਨੇ ਜਾਂ ਨੌਰਥ ਅਮੈਰੀਕਾ 'ਚ ਨੇ, ਵੀ ਜਿਹੜਾ ਸਾਡੇ ਸਭ ਤੋਂ ਵੱਧ ਕਾਰਬਨ ਮਿਸ਼ਨ ਜੁੜੇ ਹੋਏ ਨੇ ਸਾਡੀਆਂ ਕਾਰਾਂ ਦੇ ਨਾਲ, ਟਰੱਕਾਂ ਦੇ ਨਾਲ, ਤੇ ਫਿਰ ਸਾਡੇ ਘਰਾਂ ਦੇ ਵਿੱਚ ਜਿੱਥੇ ਸਾਡੇ 'ਤੇ ਠੰਡ ਪੈਂਦੀ ਹੈ ਉਹ ਲੱਗੀ ਹੋਈ ਨੇ, ਜਿਹੜੀਆਂ ਫਰਨਿਸ਼ ਲੱਗੀਆਂ ਹੋਈਆਂ ਨੇ। ਸੋ ਸਾਨੂੰ ਆਪਣੇ ਜਿੱਥੇ ਵੀ ਤੁਸੀਂ ਰਹਿੰਦੇ ਹੋ ਤੁਸੀਂ ਇਹ ਵੇਖਣਾ ਵੀ ਮੇਰੇ ਕਾਰਬਨ ਮਿਸ਼ਨ ਇੱਥੇ ਐਵਰੇਜ ਕਿੱਥੇ ਨੇ। ਪੰਜਾਬ ਦੇ ਵਿੱਚ ਜਿਹੜਾ ਬੰਦਾ ਰਹਿੰਦਾ ਉਹਦੇ 50% ਜਿਹੜੀ ਕਾਰਬਨ ਡਾਈਆਕਸਾਈਡ ਮਿਸ਼ਨ ਨੇ ਉਹ ਬਿਜਲੀ ਨਾਲ ਜੁੜੇ ਹੋਏ ਨੇ, ਕਿਉਂਕਿ ਪੰਜਾਬ ਦੀ ਬਿਜਲੀ ਹਾਲੇ ਵੀ ਬਹੁਤ ਹੀ ਕੋਲੇ ਤੋਂ ਬਣਦੀ ਆ। ਸੋ ਜੇ ਪੰਜਾਬ 'ਚ ਰਹਿਣ ਵਾਲਾ ਬੰਦਾ ਸੋਲਰ ਪੈਨਲ ਲਵਾਉਂਦਾ ਉਹਦੇ ਉਹ ਕਾਰਬਨ ਮਿਸ਼ਨ ਘੱਟ ਜਾਂਦੇ ਨੇ। ਜਿਵੇਂ ਤੁਸੀਂ ਕਿਸੇ ਨੂੰ ਗਿਫਟ ਦੇਣਾ ਹੈ, ਤੁਹਾਡਾ ਕੋਈ ਰਿਸ਼ਤੇਦਾਰ ਰਹਿੰਦਾ ਹੈ, ਮੈਂ ਆਪਣੇ ਪਿੰਡ ਦੇ ਵਿੱਚ ਗੁਰਦੁਆਰਾ ਸਾਡੇ, ਤੇ ਮੈਂ ਉਹਨਾਂ ਨੂੰ 1 ਕਿਲੋਵਾਟ ਦਾ ਜਿਹੜਾ ਸਿਸਟਮ ਹੈ ਉਹ ਡੋਨੇਟ ਕੀਤਾ, ਤੇ ਉਹਨਾਂ ਦੇ ਨਾਲੇ ਤਾਂ ਪੈਸੇ ਬਚਣ ਲੱਗ ਗਏ, ਬਿਜਲੀ ਦਾ ਬਿੱਲ ਮਾਫ਼ ਹੋ ਗਿਆ, ਤੇ ਨਾਲੇ ਉਹਦੇ ਨਾਲ ਜੁੜੇ ਹੋਏ ਜਿਹੜੇ ਸਾਡੇ ਕਾਰਬਨ ਮਿਸ਼ਨ ਖਤਮ ਹੋ ਗਏ। ਸੋ ਸਾਡੀ ਜਿਹੜਾ ਫਰਜ਼ ਬਣਦਾ ਅੱਜ ਦੀ ਤਾਰੀਖ ਦੇ ਵਿੱਚ, ਸਾਡਾ ਜਿਹੜਾ ਧਰਮ ਹੈ ਸਾਡਾ ਇੱਕੋ ਹੀ ਧਰਮ ਹੈ, ਚਾਹੇ ਤੁਸੀਂ ਗੁਰਦੁਆਰੇ ਜਾਂਦੇ ਹੋ, ਚਾਹੇ ਮੰਦਰ ਜਾਂਦੇ, ਮਸਜਿਦ ਜਾਂਦੇ ਹੋ, ਪਰ ਅੱਜ ਦੀ ਤਾਰੀਖ 'ਚ ਸਾਡਾ ਸਾਰਿਆਂ ਦਾ ਇੱਕੋ ਧਰਮ ਹੈ, ਤੇ ਉਹ ਧਰਮ ਹੈ ਕਿ ਅਸੀਂ ਆਪਣੀ ਧਰਤੀ ਨੂੰ ਕਿਵੇਂ ਬਚਾਉਣਾ, ਕਿਉਂਕਿ ਜੇ ਸਾਡੀ ਧਰਤੀ ਨਾ ਰਹੀ ਤਾਂ ਸਾਡੇ ਧਰਮਾਂ ਦਾ ਕੋਈ ਮਤਲਬ ਨਹੀਂ ਰਹਿਣਾ, ਜੇ ਸਾਡੀ ਧਰਤੀ ਰਹੇਗੀ ਫਿਰ ਹੀ ਅਸੀਂ ਆਪਣੀ ਜੋ ਵੀ ਸਾਡਾ ਧਰਮ ਹੈ, ਸਿੱਖ ਹੈ, ਹਿੰਦੂ ਧਰਮ ਹੈ, ਮੁਸਲਿਮ ਇਸਲਾਮ ਹੈ, ਅਸੀਂ ਉਹ ਮਨਾ ਸਕਾਂਗੇ, ਤੇ ਇਹ ਸਾਨੂੰ ਇਸ ਪੱਧਰ 'ਤੇ ਲਿਆਉਣ ਦੀ ਲੋੜ ਹੈ। ਅਸੀਂ ਇਹਨੂੰ ਇਹ ਨਹੀਂ ਕਿ ਕੋਈ ਗੱਲ ਨਹੀਂ ਮੈਂ ਹਫ਼ਤੇ ਬਾਅਦ ਸੋਚ ਲਾਂਗਾ ਇਹਦੇ ਬਾਰੇ, ਹਲੇ ਮੇਰੇ ਮੈਂ ਘਰ ਵੱਡਾ ਬਣਾਉਣਾ, ਹਲੇ ਮੈਂ ਕਾਰ ਵੱਡੀ ਲੈਣੀ ਹੈ, ਇਲੈਕਟ੍ਰਿਕ ਕਾਰ ਮਹਿੰਗੀ ਹੈ, ਨਾ। ਸਾਨੂੰ ਇਹ ਹੈ ਵੀ ਅਸੀਂ ਜਲਦੀ ਤੋਂ ਜਲਦੀ ਇਹ ਆਪਣੀ ਜਿਹੜੀ ਟ੍ਰਾਂਜ਼ੀਸ਼ਨ ਹੈ ਕਿਵੇਂ ਲੈ ਕੇ ਆਉਣੀ।
1: ਸੋ ਇਹ ਵੱਡੀ ਸਮੱਸਿਆ ਵਾ ਸਰ, ਉਸ ਤੋਂ ਪਹਿਲਾਂ ਤਾਂ ਇਹ ਹੈ ਨਾ ਕਿ ਸਾਨੂੰ ਜਾਣਕਾਰੀ ਹੋਵੇ, ਆਪਾਂ ਇਸ ਚੀਜ਼ ਨੂੰ ਲੈ ਕੇ ਥੋੜ੍ਹੀ ਜਿਹੀ ਅਵੇਅਰ ਹੋਈਏ, ਚਿੰਤਾ ਹੋਵੇ, ਤਾਂ ਫਿਰ ਬੰਦਾ ਉਸ ਇਲਾਜ ਵਾਲੇ ਪਾਸੇ ਨੂੰ ਆਉਂਦਾ। ਸੋ ਹੁਣ ਜਿੱਦਾਂ ਆਮ ਆਪਾਂ ਕਈ ਚਲੋ ਕਈ ਅਖਬਾਰਾਂ ਜਿਹੜੀਆਂ ਛੋਟੇ ਛੋਟੇ ਆਰਟੀਕਲ ਲਿਖਦੀਆਂ ਵੀ ਰਹਿੰਦੀਆਂ ਨੇ, ਸੋ ਅਜਿਹੇ ਦੇ ਵਿੱਚ ਹੁਣ ਇਹ ਵੀ ਸੁਣਨ ਦੇ ਵਿੱਚ ਆ ਰਿਹਾ ਕਿ ਹੁਣ ਇਹ ਇੱਕ ਮੌਸਮੀ ਪਰੇਸ਼ਾਨੀ ਨਾ ਰਹਿ ਕੇ ਇੱਕ ਸਿਹਤ ਐਮਰਜੈਂਸੀ ਬਣ ਗਈ ਆ, ਹੁਣ ਇਸ ਟਾਈਮ ਦੇ ਉੱਤੇ ਸਾਡੀ ਹੈਲਥ ਦਾ ਇਸ਼ੂ ਬਣ ਗਿਆ, ਜਿੱਦਾਂ ਤੁਸੀਂ ਪਹਿਲਾਂ ਦੱਸਿਆ, ਅਤੇ ਇਹ ਸਾਲ ਜਿਹੜਾ ਖਾਸ ਤੌਰ ਦੇ ਉੱਤੇ ਰੌਲਾ ਪੈ ਰਿਹਾ, ਇਸ ਸਾਲ ਦੇ ਵਿੱਚ ਕੀ ਇੱਦਾਂ ਦਾ ਕੀ ਐਲ ਨੀਨੋ ਸਾਈਕਲ ਜਿਹਦਾ ਬਾਰੇ ਕਈ ਜਾਣੇ ਇਹ ਵੀ ਕਹਿ ਰਹੇ ਨੇ ਕਿ ਇਹਨਾਂ ਸਾਲਾਂ ਦੇ ਵਿੱਚ ਜ਼ਿਆਦਾ ਪ੍ਰੋਬਲਮ ਹੋ ਸਕਦੀ ਐਲ ਨੀਨੋ ਕਰਕੇ, ਇਹਦਾ ਮਤਲਬ ਆਪਾਂ ਇਹ ਲਾਈਏ ਵੀ ਬਾਅਦ ਵਿੱਚ ਆਪਣੇ ਆਪ ਠੀਕ ਹੋ ਜਾਣੀ ਆ, ਲੋਕ ਇਸ ਚੀਜ਼ ਨੂੰ ਲੈ ਕੇ ਵੀ ਧਰਵਾਸ ਜੀ ਨੇ?
0: ਨਹੀਂ, ਹਾਂ ਨਹੀਂ, ਇਹ ਦੇਖੋ ਹੈ ਨਾ, ਇਹ ਹਮੇਸ਼ਾ ਮਨੁੱਖੀ ਮਨ ਹੁੰਦਾ ਕਾਫੀ, ਕਿਉਂਕਿ ਉਹਦੀ ਇੱਕ ਸੀਮਾ, ਜੇ ਆਪਾਂ ਕਿਸੇ ਨੂੰ ਪੁੱਛੀਏ ਵੀ ਪਿਛਲੇ ਸਾਲ ਗਰਮੀ ਕੀ ਸੀ, ਉਹਨੂੰ ਕੁਛ ਨਹੀਂ ਚੇਤਾ, ਕਿਉਂਕਿ ਜਿਹੜੇ ਨੰਬਰ ਨੇ 47 ਡਿਗਰੀ 50 ਡਿਗਰੀ ਤੁਹਾਨੂੰ ਕੁਛ

0: ਇਹਨਾਂ ਦਾ ਕੋਈ ਮਤਲਬ ਨਹੀਂ, ਇਹ ਤੁਹਾਨੂੰ ਉਹਨੂੰ ਗਰਮੀ ਮਹਿਸੂਸ ਕਰਕੇ ਪਤਾ ਚੱਲਦਾ ਕਿੰਨੀ ਹੈ ਨਾ। ਸੋ ਮਨੁੱਖ ਨੂੰ ਕੁਛ ਨਹੀਂ ਪਤਾ। ਜਿਹੜਾ ਐਲਨੀਨੀਓ ਆ ਰਿਹਾ, ਐਲਨੀਨੀਓ ਇੱਕ ਸਿਸਟਮ ਹੈ ਜਿਹੜਾ ਸਾਡੀ ਹੀਟ ਜਮ੍ਹਾਂ ਹੁੰਦੀ ਪੈਸਿਫਿਕ ਓਸ਼ਨ 'ਚ ਅਤੇ ਕਈ ਸਾਲਾਂ ਬਾਅਦ ਆਉਂਦਾ, ਉਹ ਇਸ ਸਾਲ ਹਾਲੇ ਆਇਆ ਨਹੀਂ। ਉਹਦੇ ਆਉਣ ਦੀ ਡਰ ਹੈ, ਉਹਦੇ ਸਾਰੇ ਜਿੰਨੇ ਵੀ ਉਹਦੇ ਉਹ ਚਿੰਨ੍ਹ ਗਿਣਦੇ ਨੇ ਉਹ ਪੂਰੇ ਹੋ ਰਹੇ ਨੇ। ਅਤੇ ਜਦੋਂ 1886 'ਚ ਜਿੰਨਾ ਵੱਡਾ ਐਲਨੀਨੀਓ ਆ ਰਿਹਾ, ਉਹਦੀ ਵੀ ਕੈਟੇਗਰੀ ਹੁੰਦੀ ਹੈ ਇਹਦੇ ਨਾਲ ਜਿਵੇਂ ਤੂਫਾਨਾਂ ਦੀ ਹੁੰਦੀ ਆ, ਪਰ ਜਿੱਡਾ ਵੱਡਾ ਐਲਨੀਨੀਓ ਆ ਰਿਹਾ ਉਦੋਂ ਛੋਟਾ ਐਲਨੀਨੀਓ 1886 'ਚ ਆਇਆ ਸੀ। ਅਤੇ ਉਦੋਂ ਸਾਊਥ ਜਿਹੜਾ ਆਪਣਾ ਸਾਊਥ ਇੰਡੀਆ ਹੈ ਨਾ, ਉੱਥੇ ਇੰਨੀ ਭੁੱਖਮਰੀ ਪਈ ਸੀ ਵੀ ਲੱਖਾਂ ਲੋਕ ਭੁੱਖ ਨਾ ਮਰ ਗਏ ਸੀ। ਚਲੋ ਹੁਣ ਉੱਥੇ ਭੁੱਖਮਰੀ ਨਹੀਂ ਪਏਗੀ ਕਿਉਂਕਿ ਸਾਡੇ ਕੋਲ ਸਰਕਾਰਾਂ ਨੇ ਆਪਣੇ ਜਿਹੜੇ ਅਨਾਜ ਵਗੈਰਾ ਹੁੰਦਾ ਜਮ੍ਹਾਂ ਕੀਤਾ ਹੁੰਦਾ ਪਾਣੀ ਲਈ, ਸਾਡੇ ਕੋਲ ਟਿਊਬਵੈੱਲ ਨੇ ਉਦੋਂ ਮੀਂਹ ਦਾ ਪਾਣੀ ਹੁੰਦਾ ਸੀ ਜਾਂ ਹੋਰ ਅਸੀਂ ਖਾਣ ਦੇ ਹੋਰ ਵਸੀਲੇ ਨੇ। ਪਰ ਇਹ 1886 ਜਿਹੜਾ ਐਲਨੀਨੀਓ ਆਇਆ ਸੀ ਜਿਹਨੇ ਪੂਰੇ ਔਰ ਦੁਨੀਆਂ ਵਿੱਚ ਸਭ ਤੋਂ ਵੱਧ ਉਹਦੀ ਬਰਬਾਦੀ ਇੰਡੀਆ 'ਚ ਹੋਈ ਸੀ ਅਤੇ ਇੰਡੀਆ ਵਿੱਚ ਸਭ ਤੋਂ ਵੱਧ ਬਰਬਾਦੀ ਉਦੋਂ ਸਾਊਥ ਇੰਡੀਆ 'ਚ ਹੋਈ ਸੀ। ਅਤੇ ਇਹ ਵਾਲਾ ਜਿਹੜਾ ਐਲਨੀਨੀਓ ਆ ਰਿਹਾ ਇਹ ਉਹਦੇ ਤੋਂ ਵੀ ਸਟਰੋਂਗ ਆ ਰਿਹਾ, ਪਰ ਇਹਦਾ ਮਤਲਬ ਇਹ ਨਹੀਂ ਕਿ ਅਗਲੇ ਸਾਲ ਆਪਣੇ ਆਪ ਠੀਕ ਹੋ ਜਾਣਾ। ਨਾ, ਜਿਹੜੀ ਗਰਮੀ 47 ਡਿਗਰੀ ਵਗੈਰਾ ਟੈਂਪਰੇਚਰ ਚੱਲ ਰਹੇ ਇਹਨਾਂ ਦਾ ਐਲਨੀਨੀਓ ਨਾਲ ਹਾਲੇ ਕੋਈ ਚੱਕਰ ਨਹੀਂ ਹੈ। ਉਹ ਜਿਹੜਾ ਐਲਨੀਨੀਓ ਇਫੈਕਟ ਸ਼ੁਰੂ ਹੁੰਦਾ ਉਹ ਤਕਰੀਬਨ ਸਤੰਬਰ ਅਕਤੂਬਰ ਦੇ ਸਤੰਬਰ ਅਗਸਤ ਦੇ ਕਰੀਬ ਜਾ ਕੇ ਸ਼ੁਰੂ ਹੋਣਾ, ਅਤੇ ਉਹਨੇ ਫਿਰ ਇਹਦੀਆਂ ਜਿਹੜੀਆਂ ਚੀਜ਼ਾਂ ਆਲਰੇਡੀ ਮਾੜੀਆਂ ਚੱਲ ਰਹੀਆਂ ਉਹਨੇ ਇਹਨਾਂ ਨੂੰ ਹੋਰ ਵੀ ਵੱਧ ਮਾੜੀਆਂ ਅਤੇ ਖਤਰਨਾਕ ਕਰ ਦੇਣਾ।
1: ਜੀ, ਸੋ ਇਹ ਖਤਰਨਾਕ ਨਾ ਹੋਣ ਇਸ ਕਰਕੇ ਜ਼ਰੂਰੀ ਆ ਕਿ ਆਪਾਂ ਇੱਦਾਂ ਦੀ ਇਨਫੋਰਮੇਸ਼ਨ ਇੱਕ ਦੂਸਰੇ ਦੇ ਨਾਲ ਸਾਂਝੇ ਕਰੀਏ, ਆਪ ਵੀ ਅਵੇਅਰ ਰਹੀਏ, ਕੁਛ ਨਾ ਕੁਛ ਆਪਾਂ ਆਪਣਾ ਸਰਦਾ ਬਣਦਾ ਕਰਦੇ ਰਹੀਏ। ਬਈ ਪੰਜਾਬ ਦੀ ਤੁਸੀਂ ਗੱਲ ਕਰ ਰਹੇ ਹੋ, ਪੰਜਾਬ ਦੇ ਪਰ ਇਹ ਵੀ ਚੀਜ਼ ਕਹੀ ਜਾ ਰਹੀ ਹੈ ਕਿ ਉਹ ਸਟੇਟ ਬਣ ਗਈ ਹੈ ਜਿਹੜੀ ਸਭ ਤੋਂ ਵਧੇਰੇ ਧਰਤੀ ਇੱਥੋਂ ਪਾਣੀ ਕੱਢ ਰਹੀ ਹੈ ਅਤੇ ਸਭ ਤੋਂ ਵਧੇਰੇ ਚਿੰਤਾ ਜਿਹੜੀ ਆ ਉਹ ਇੱਥੇ ਹੀ ਆ ਉੱਤਰੀ ਭਾਰਤ ਦੇ ਵਿੱਚ ਹੀ। UP ਬੇਸ਼ੱਕ ਸਭ ਤੋਂ ਵਧੇਰੇ ਕਹਿੰਦੇ ਨੇ ਕਿ ਸਮੱਸਿਆ ਵਾ, ਤਾਪਮਾਨ ਸਭ ਤੋਂ ਵਧੇਰੇ ਉੱਥੇ ਚੱਲ ਰਿਹਾ, ਪਰ ਉੱਥੇ ਸ਼ਾਇਦ ਪਹਿਲਾਂ ਵੀ ਸਥਿਤੀ ਉਸੇ ਹਿਸਾਬ ਦੇ ਨਾਲ ਹੀ। ਪਰ ਪੰਜਾਬ ਦੇ ਵਿੱਚ ਕਹਿੰਦੇ ਨੇ ਕਿ ਇਹ ਜਾਂ ਫਿਰ ਪਾਕਿਸਤਾਨੀ ਪੰਜਾਬ ਹੋਵੇ ਜਾਂ ਆਪਣਾ ਹੋਵੇ, ਇੱਥੇ ਕਹਿੰਦੇ ਨੇ ਕਿ ਬਹੁਤ ਤੇਜ਼ੀ ਦੇ ਨਾਲ ਸਾਰਾ ਕੁਛ ਬਦਲਿਆ ਵਾ।
0: ਬਿਲਕੁਲ ਜੀ, ਪਾਣੀ ਦਾ ਜਿਹੜੀ ਡਿਪਲੀਸ਼ਨ ਹੋ ਰਹੀ ਹੈ ਸਾਡੇ ਨਾ ਪੰਜਾਬ 'ਚ, ਤਿੰਨ ਪੱਤਣ ਨੇ, ਆਮ ਹੀ ਸ਼ਬਦ ਵਰਤ ਰਹੇ ਨੇ ਪੱਤਣ, ਐਕੁਆਫਰ ਹੁੰਦਾ। ਪਹਿਲੇ ਪੰਜਾਬ 'ਚ ਹੁੰਦੇ ਸੀ ਜਿਹੜਾ ਪਾਣੀ, ਉਦੋਂ ਤੁਹਾਡਾ ਉਹ 40-50 ਫੁੱਟ ਤੋਂ ਲੈ ਕੇ 80 ਫੁੱਟ ਤੱਕ ਹੁੰਦਾ ਸੀ, ਅਸੀਂ ਉਹਨੂੰ ਖਤਮ ਕਰ ਦਿੱਤਾ। ਫਿਰ ਉਸ ਤੋਂ ਬਾਅਦ ਅਸੀਂ ਚਲੇ ਗਏ, ਉਹ ਸਾਰਾ 200 ਫੁੱਟ ਦੇ ਕਰੀਬ ਆ ਗਿਆ, ਫਿਰ ਅਸੀਂ ਉਹ ਵੀ ਖਤਮ ਕਰਤਾ। ਹੁਣ ਜਿਹੜੇ ਪੰਜਾਬ ਦੇ ਵਿੱਚ ਬੋਰ ਨਲਕੇ ਲੱਗ ਰਹੇ ਨੇ ਉਹ ਤਕਰੀਬਨ 300 ਫੁੱਟ 'ਤੇ ਲੱਗ ਰਹੇ ਨੇ, ਇਹ ਆਖਰੀ ਪੱਤਣ ਹੈ। ਅਤੇ ਜਿਹੜੀ ਗਵਰਨਮੈਂਟ ਆਫ ਇੰਡੀਆ ਦਾ ਅੰਡਰਗਰਾਊਂਡ ਵਾਟਰ ਦੀ ਜਿਹੜੀ ਬੋਡੀ ਹੈ ਉਹਦੀ ਆਪਣੀ ਸਟੱਡੀ ਹੈ ਕਿ ਪੰਜਾਬ ਜਿਸ ਰਫਤਾਰ ਦੇ ਨਾਲ ਥੱਲਿਓ ਪਾਣੀ ਕੱਢ ਰਿਹਾ ਝੋਨਿਆਂ ਦੀ ਫਸਲਾਂ ਦੀ, ਸਭ ਤੋਂ ਵੱਡਾ ਉਹਦਾ ਕਾਰਨ ਝੋਨੇ ਨੇ, ਝੋਨੇ ਦੀ ਫਸਲ ਹੈ। ਜੇ ਅਸੀਂ ਇਹਨੂੰ ਨਹੀਂ ਬੰਦ ਕੀਤਾ ਤੇ 2039 'ਚ ਥੱਲੇ ਵਾਲਾ ਪਾਣੀ ਖਤਮ ਹੋ ਜੇ, ਤਾਂ ਤੁਸੀਂ ਇਮੈਜਿਨ ਕਰੋ ਵੀ ਪੰਜਾਬ ਕਿਵੇਂ ਬਚ ਸਕਦਾ ਜੇ ਥੱਲੇ ਵਾਲਾ ਪਾਣੀ ਖਤਮ ਹੋ ਜੇ। ਉਹ ਇਕੱਲਾ ਝੋਨੇ ਲਾਉਣ ਲਈ ਥੋੜ੍ਹਾ ਖਤਮ ਹੋਣਾ, ਉਹ ਸਾਡੇ ਪੀਣ ਲਈ ਵੀ ਖਤਮ ਹੋ ਜਾਣਾ, ਉਹ ਸਾਡੀਆਂ ਫੈਕਟਰੀਆਂ ਚੱਲਣ ਲਈ ਵੀ ਖਤਮ ਹੋਣਾ, ਉਹ ਜਿੱਥੇ ਸਾਡੀਆਂ ਯੂਨੀਵਰਸਿਟੀਆਂ ਕਾਲਜ ਹਸਪਤਾਲ ਨੇ ਉਹ ਤਾਂ ਸਾਰੇ ਲਈ ਖਤਮ ਹੋ ਜਾਣਾ, ਤੇ ਉਹ ਕਿਵੇਂ ਬਚੇਗਾ ਉਹ ਸਮਾਜ ਜਿਹੜਾ। ਬਿਲਕੁਲ ਤੁਹਾਨੂੰ ਯਾਦ ਹੋਣਾ ਕਿ ਮੈਂ ਜਦੋਂ ਵੀ ਆਪਾਂ ਗੱਲ ਕਰਦੇ ਹਾਂ ਵੀ ਜਿਹੜਾ ਕਲਾਈਮੇਟ ਚੇਂਜ ਦੀ ਬਰਬਾਦੀ ਹੈ, ਭਿਅੰਕਰਤਾ, ਉਹ ਪੂਰੀ ਦੁਨੀਆਂ 'ਚ ਆਏਗੀ, ਕੈਨੇਡਾ 'ਚ, ਆਸਟ੍ਰੇਲੀਆ 'ਚ, ਇੰਡੀਆ 'ਚ, ਅਮੈਰੀਕਾ 'ਚ ਆਏਗੀ, ਪਰ ਉਹਦਾ ਹਰ ਥਾਂ 'ਤੇ ਚਿਹਰਾ ਵੱਖਰਾ ਹੋਏਗਾ। ਅਤੇ ਉਹ ਦੁਨੀਆਂ ਵਿੱਚ ਸਭ ਤੋਂ ਵੱਧ ਜਿੱਥੇ ਆਉਣੀ ਹੈ ਉਹ ਭਾਰਤ ਅਤੇ ਪਾਕਿਸਤਾਨ ਨੇ, ਅਤੇ ਅਗਾਂਹ ਭਾਰਤ ਅਤੇ ਪਾਕਿਸਤਾਨ ਵਿੱਚ ਸਭ ਤੋਂ ਵੱਧ ਜਿੱਥੇ ਆਉਣੀ ਹੈ ਉਹ ਚੜ੍ਹਦਾ ਅਤੇ ਲਹਿੰਦਾ ਪੰਜਾਬ ਨੇ। ਸੋ ਪੰਜਾਬ ਉਹ ਹੈ ਜਿੱਥੇ ਇਸ ਬਰਬਾਦੀ ਦੇ ਤੂਫਾਨ ਦੀ ਅੱਖ ਹੈ।
1: ਸੋ ਚਾਈਨਾ ਕਹਿੰਦੇ ਨੇ ਕਿ ਕਾਫ਼ੀ ਇਸ ਵਿਸ਼ੇ ਦੇ ਉੱਤੇ ਜਿੱਥੇ ਤਰੱਕੀ ਕਰ ਰਿਹਾ ਵਾ, ਜਿੱਥੇ ਇਹ ਪਹਿਲਾਂ ਖ਼ਬਰਾਂ ਸੁਣ 'ਚ ਆ ਰਹੀਆਂ ਸੀ ਕਿ ਇਹ ਜਿਹੜੇ ਵਿਕਸਿਤ ਦੇਸ਼ ਨੇ ਇਹਨਾਂ ਨੇ ਸਭ ਤੋਂ ਵੱਧ ਕਾਰਬਨ ਇਹਨਾਂ ਨੇ ਫੈਲਾਇਆ, ਉੱਥੇ ਕਹਿੰਦੇ ਨੇ ਕਿ ਸਭ ਤੋਂ ਵੱਧ ਯਤਨ ਵੀ ਉਹਨਾਂ ਦੇ ਵੱਲੋਂ ਕੀਤੇ ਜਾ ਰਹੇ ਨੇ ਅਤੇ ਬਹੁਤ ਜਲਦ ਉਹ ਇਹਦੇ ਉੱਤੇ ਕਾਬੂ ਪਾਉਣ ਦਾ ਵੀ ਦਾਅਵਾ ਕਰ ਦੇਣਗੇ। ਬਹੁਤ ਜਲਦ ਦਾ ਮਤਲਬ ਇੱਕਦਮ ਤਾਂ ਨਹੀਂ, ਪਰ ਕਹਿੰਦੇ ਨੇ ਕਿ ਉਹ ਇਸ ਪਾਸੇ ਨੂੰ ਸਭ ਤੋਂ ਤੇਜ਼ੀ ਦੇ ਨਾਲ ਵੱਧ ਰਹੇ ਨੇ।
0: ਬਿਲਕੁਲ ਜੀ, ਦੇਖੋ ਕਾਰਬਨ ਮਿਸ਼ਨ ਨਿਕਲਦੇ ਜਿੱਥੇ ਵੀ ਅਸੀਂ ਡੀਜ਼ਲ, ਪੈਟਰੋਲ, ਕੋਲਾ ਅਤੇ ਗੈਸ ਵਰਤਦੇ ਹਾਂ, LPG LNG ਜੋ ਵੀ ਕਹਿੰਦੇ ਉਹਨਾਂ ਨੂੰ। ਸੋ ਜਿੱਥੇ ਵੀ ਅਸੀਂ ਇਹਨਾਂ ਦੀਆਂ ਵਰਤਣ ਚੀਜ਼ਾਂ ਦੀ ਥਾਂ 'ਤੇ ਅਸੀਂ ਹੋਰ ਲਾਵਾਂਗੇ। ਬਿਜਲੀ ਇੱਕ ਸਭ ਤੋਂ ਵੱਧ ਕੋਲੇ ਨਾਲ ਬਣਦੀ ਸੀ, ਹੁਣ ਅਸੀਂ ਵੱਧ ਤੋਂ ਵੱਧ ਸੋਲਰ ਨਾਲ ਬਣਾ ਰਹੇ ਹਾਂ। ਇੰਡੀਆ ਦੇ ਵਿੱਚ ਤਕਰੀਬਨ ਅੱਜ ਤੋਂ ਈਵਨ 5 ਸਾਲ ਪਹਿਲਾਂ ਵੀ ਉਹਨਾਂ ਦੀ 90% ਬਿਜਲੀ ਕੋਲੇ ਤੋਂ ਬਣਦੀ ਸੀ, ਅਤੇ ਹੁਣ ਜਿਹੜੀ ਹੈ ਉਹ ਪਾਣੀ, ਨਿਊਕਲੀਅਰ ਅਤੇ ਸੋਲਰ ਅਤੇ ਵਿੰਡ ਨੂੰ ਲੈ ਕੇ 40% 'ਤੇ ਪਹੁੰਚ ਗਈ। ਸੋ 60% ਹਾਲੇ ਵੀ ਕੋਲੇ ਤੋਂ ਬਣਦੀ ਹੈ। ਇਹੀ ਇਵੇਂ ਚੀਨ ਦੇ ਵਿੱਚ ਹੈ, ਉੱਥੇ 50% ਤੋਂ ਵੱਧ ਜਿਹੜੀ ਕਲੀਨ ਹੋ ਗਈ। ਜਿਵੇਂ ਜਿਵੇਂ ਇਲੈਕਟ੍ਰਿਕ ਕਾਰਾਂ ਦੀ ਗਿਣਤੀ ਵੱਧ ਰਹੀ ਹੈ, ਉਵੇਂ ਉਵੇਂ ਸਾਡੇ ਪੈਟਰੋਲ ਅਤੇ ਡੀਜ਼ਲ ਦੀ ਖਪਤ ਘਟੇਗੀ, ਅਤੇ ਉਹਦੇ ਨਾਲ ਜੁੜੇ ਹੋਏ ਜਿਹੜੇ ਕਾਰਬਨ ਮਿਸ਼ਨ ਆਪਣੇ ਆਪ ਖਤਮ ਹੋ ਜਾਣਗੇ। ਇਵੇਂ ਹੀ ਜਿਵੇਂ ਅਸੀਂ ਬਿਜਲੀ ਕੋਲੇ ਤੋਂ ਬਣਾਉਂਦੇ ਸੀ, ਹੁਣ ਜੋ ਬਿਜਲੀ ਅਸੀਂ ਸੋਲਰ ਤੋਂ ਬਣਾਵਾਂਗੇ, ਉਹ ਵੀ ਜਿਹੜੇ ਕਾਰਬਨ ਮਿਸ਼ਨ ਖਤਮ ਹੋ ਗਏ। ਇਵੇਂ ਜਿਹੜੀਆਂ ਸਾਡੀਆਂ ਜੇ ਅਸੀਂ ਸਾਰਾ ਕੁਝ ਜਿਹੜਾ ਵੀ ਕੋਲੇ ਨਾਲ ਬਿਜਲੀ, ਕੋਲੇ ਪੈਟਰੋਲ ਅਤੇ ਡੀਜ਼ਲ ਅਤੇ ਗੈਸ ਨਾਲ ਚੱਲਦਾ, ਜੇ ਅਸੀਂ ਉਹਨੂੰ ਹੌਲੀ ਹੌਲੀ ਬਿਜਲੀ 'ਤੇ ਲੈ ਆਵਾਂਗੇ, ਅਤੇ ਬਿਜਲੀ ਜਿਹੜੀ ਆ ਉਹ ਅਸੀਂ ਉਹਨੂੰ ਸੋਲਰ ਅਤੇ ਵਿੰਡ 'ਤੇ ਲੈ ਆਵਾਂਗੇ, ਤਾਂ ਸਾਡੇ ਉਹਨਾਂ ਕਾਰਬਨ ਮਿਸ਼ਨ ਬਹੁਤ ਜਿਹੜੇ ਘੱਟ ਸਕਦੇ ਆ। ਚਾਈਨਾ ਇਹਦੇ ਵਿੱਚ ਸਭ ਤੋਂ ਅੱਗੇ ਆ, ਔਰ ਇੰਨਾ ਅੱਗੇ ਹੈ ਵੀ ਜਿੰਨੀ ਹਰ ਸਾਲ ਦੁਨੀਆ ਦੇ ਭਰ ਵਿੱਚ ਸੋਲਰ ਅਤੇ ਵਿੰਡ ਐਨਰਜੀ ਪੈਦਾ ਕੀਤੀ ਜਾਂਦੀ, ਨਵੀਂ ਲਾਈ ਜਾਂਦੀ ਆ, ਚਾਈਨਾ ਬਾਕੀ ਦੁਨੀਆਂ ਨੂੰ ਕੁੱਲ ਮਿਲਾ ਕੇ ਉਦੋਂ ਵੱਧ ਲਾ ਰਿਹਾ
1: ਜੀ,
0: ਇੱਕ ਪਾਸੇ ਚਾਈਨਾ ਤੇ ਇੱਕ ਪਾਸੇ ਸਾਰੀ ਦੁਨੀਆਂ। ਸੋ ਇੰਡੀਆ ਦੇ ਵੀ ਇਹਦੇ ਵਿੱਚ ਕਾਫੀ ਬਹੁਤ ਪੱਧਰ ਤੇ ਲਗਾ ਰਹੇ ਨੇ। ਹੁਣ ਇੰਡੀਆ ਦੇ ਵਿੱਚ ਜਿਹੜੀ ਤਕਰੀਬਨ ਉਹ 3rd number ਤੇ ਨੇ, ਸਭ ਤੋਂ ਵੱਧ ਉਹ ਲਗਾਉਂਦੇ ਨੇ ਚਾਈਨਾ 'ਚ ਕਿ ਅਮੈਰੀਕਾ 'ਚ, ਪਰ ਚਾਈਨਾ ਅਤੇ ਅਮੈਰੀਕਾ 'ਚ ਬਹੁਤ ਜ਼ਿਆਦਾ ਫਰਕ ਹੈ। ਮਤਲਬ ਜੋ ਕੁਛ ਅਮੈਰੀਕਾ ਵਾਲੇ ਲਗਾਉਂਦੇ ਉਹ ਚਾਈਨਾ ਦੀ ਤਕਰੀਬਨ 20% ਵੀ ਨਹੀਂ, ਅਤੇ ਇੰਡੀਆ 3rd number ਤੇ ਆ। ਸੋ ਇੰਡੀਆ ਦੇ ਵਿੱਚ ਵੀ ਸੋਲਰ ਅਤੇ ਵਿੰਡ ਬਹੁਤ ਆ ਰਹੀ ਹੈ, ਅਤੇ ਉਹ ਜਿਵੇਂ ਵੀ ਨਵੀਆਂ ਨਵੀਆਂ ਪੋਲਿਸੀਜ਼ ਆ ਰਹੀਆਂ ਨੇ ਸਰਕਾਰ ਦੀਆਂ। ਇੰਡੀਆ ਦੇ ਵਿੱਚ ਅੱਜ ਉਹ ਜਿਹੜੀ ਸਰਕਾਰ ਦੀ ਘਰਾਂ 'ਚ ਲਾਉਣ ਦੀ ਸਬਸਿਡੀ ਦਿੰਦੇ ਆ, ਹਰ ਰੋਜ਼ 10,000 ਘਰਾਂ 'ਚ ਸੋਲਰ ਪੈਨਲ ਲੱਗਦੇ ਇੰਡੀਆ 'ਚ ਹਰ ਰੋਜ਼, ਅਤੇ ਇਹ ਉਹਨਾਂ ਨੇ ਤਕਰੀਬਨ 40 ਲੱਖ ਘਰਾਂ 'ਤੇ ਲੱਗ ਗਏ, ਅਤੇ ਇਹਨਾਂ ਨੂੰ ਤਕਰੀਬਨ 1 crore ਘਰਾਂ 'ਤੇ ਲਾਉਣਾ ਉਹਨੀ ਅਗਲੇ ਸਾਲ ਤੱਕ। ਸੋ ਜਿਹੜਾ ਆਪਣੇ ਕੋਲ 1 ਸਾਲ ਬਚਿਆ, 12 ਤੋਂ ਲੈ ਕੇ 18 ਮਹੀਨੇ ਨੇ, ਉਹਦੇ ਵਿੱਚ ਵਿੱਚ ਇੰਡੀਆ ਦਾ ਜਿਹੜਾ ਟਾਰਗੇਟ ਹੈ ਉਹ 1 crore ਘਰਾਂ 'ਤੇ ਲਾਉਣਾ। ਸੋ ਤੁਹਾਡੇ ਜਿਹੜੇ ਸੁਣਨ ਵਾਲੇ ਨੇ, ਆਸਟ੍ਰੇਲੀਆ ਦੀ ਸਰਕਾਰ ਨੇ ਬਹੁਤ ਵੱਡਾ ਸਬਸਿਡੀ ਦਿੱਤੀਆਂ ਨੇ ਸੋਲਰ 'ਤੇ ਬੈਟਰੀਜ਼ 'ਤੇ, ਅਤੇ ਉਹਦੇ ਨਾਲ ਕਾਫੀ ਫਰਕ ਪੈ ਰਿਹਾ। ਇਸ ਲਈ ਤੁਸੀਂ ਵੀ ਲਵਾਓ, ਜਿੱਥੇ ਜੇ ਤੂੰ ਲਵਾ ਸਕਦੇ ਹੋ, ਆਪਣੀ ਕਾਰ ਨੂੰ ਇਲੈਕਟ੍ਰਿਕ ਕਰੋ, ਜਿਹੜਾ ਮੀਟ ਕਨਜ਼ੰਪਸ਼ਨ ਆ ਉਹਨੂੰ ਘਟਾਉਣਾ। ਉਂਝ ਜਿਹੜੇ ਕੱਪੜੇ ਨੇ, ਮੈਂ ਕੱਪੜੇ ਜਿਹੜੇ ਨੇ ਕਦੇ ਨਵੇਂ ਨਹੀਂ ਖਰੀਦਦਾ, ਜਿਹੜੇ ਆਮ ਘਰਾਂ 'ਚ ਪਾਉਣ ਵਾਲੇ ਨੇ। ਤੁਸੀਂ ਜਿਹੜੇ ਪੁਰਾਣੇ ਕੱਪੜਿਆਂ ਦੇ ਸਟੋਰ ਨੇ ਜਿਹਨਾਂ ਨੂੰ ਥ੍ਰਿਫਟ ਸਟੋਰ ਕਹਿੰਦੇ ਕੁਛ, ਉੱਥੇ ਬਿਲਕੁਲ ਨਵਿਆਂ ਵਰਗੇ ਮਿਲ ਜਾਂਦੇ ਨੇ ਤੁਹਾਨੂੰ, ਕਿਉਂਕਿ ਜਿਹੜਾ ਇਹਦੇ ਨਾਲ ਵੀ ਜੁੜਿਆ ਹੋਇਆ। ਇੱਕ ਜਿਹੜੀ ਟੀ ਸ਼ਰਟ ਹੈ, ਟੀ ਸ਼ਰਟ ਦਾ ਕਪਾਹ ਉਗਾਉਣ ਤੋਂ ਲੈ ਕੇ ਉਹਦਾ ਕਪਾਹ ਚੁਗਣ, ਉਹਨੂੰ ਸਾਫ਼ ਕਰਨ, ਧਾਗਾ ਬਣਨ, ਕੱਪੜਾ ਬਣਨ, ਉਹਨੂੰ ਕਰਨ, ਅਤੇ ਤੁਹਾਡੀ ਟੀ ਸ਼ਰਟ ਬਣਨ ਤੱਕ, ਇੱਕ ਟੀ ਸ਼ਰਟ ਨੂੰ 2700 liter ਪਾਣੀ ਲੱਗਦਾ। ਸੋ ਜੇ ਆਪਾਂ ਮੰਨ ਲਈਏ ਜਿਹੜਾ ਮਰਦਾਂ ਦਾ ਕੁੜਤਾ ਪਜਾਮਾ ਹੈ ਜਾਂ ਇੱਕ ਪੱਗ ਹੈ ਜਾਂ ਔਰਤਾਂ ਦਾ ਸਲਵਾਰ ਕਮੀਜ਼ ਹੈ, ਉਹਨੂੰ ਇੱਕ ਟੀ ਸ਼ਰਟ ਤੋਂ 5 ਗੁਣਾ ਵੱਧ ਕੱਪੜਾ ਲੱਗਾ ਤਕਰੀਬਨ। ਜੇ ਆਪਾਂ ਇਹ ਮੰਨ ਲਈਏ ਤਾਂ ਮਤਲਬ ਉਹਨਾਂ ਨੂੰ ਉਹ 14,000 liter ਪਾਣੀ ਲੱਗਾ ਇੱਕ ਸੂਟ ਨੂੰ, ਇੱਕ ਪੱਗ ਨੂੰ। ਤੇ ਜੇ ਤੁਹਾਡੇ ਕੋਲ 10 kurte ਪਜਾਮੇ ਨੇ ਜਾਂ 10 pagas ਨੇ ਤੇ ਉਹ ਹੋ ਗਿਆ 1,40,000। ਤੇ ਮੈਂ ਪੰਜਾਬ 'ਚ, ਮੈਨੂੰ ਕਦੀ ਪਤਾ ਨਹੀਂ ਸੀ ਵੀ ਮੇਰੇ ਫਾਦਰ ਪੱਗ ਬੰਨਦੇ, ਉਹਨਾਂ ਨੇ ਸਾਰੀ ਉਮਰ 5 ਜਾਂ 6 ਜਾਂ 7 ਪੱਗਾਂ ਹੁੰਦੀਆਂ ਸੀ ਉਹਨਾਂ ਕੋਲ। ਮੈਨੂੰ 2 ਰਿਸ਼ਤੇਦਾਰ ਜਾਣਦੇ ਨੇ ਜਿਹਨਾਂ ਦੇ ਕੋਲ 400 ਤੋਂ ਵੱਧ ਵੀ ਪੱਗਾਂ ਨੇ। ਸੋ ਸਾਨੂੰ ਇਹ ਖਪਤ ਜਿਹੜੀ ਆ, ਅਸੀਂ ਇਹਨੂੰ ਪੈਸੇ ਨਾਲ ਜੋੜ ਲਿਆ, ਕਿਉਂਕਿ ਮੈਂ ਅਮੀਰ ਹੋ ਗਿਆ, ਮੇਰੇ ਕੋਲ ਪੈਸੇ ਨੇ, ਮੈਂ ਜੋ ਮਰਜ਼ੀ ਕਰਾਂ, ਜਿੰਨੇ ਮਰਜ਼ੀ ਫੂਡ ਖਰੀਦਾਂ, ਜਿੰਨੇ ਮਰਜ਼ੀ ਵੱਡੇ ਘਰ ਬਣਾਵਾਂ, ਜਿੰਨੀ ਮਰਜ਼ੀ ਵੱਡੀ ਜੀਪ ਕਾਰ ਚਲਾਵਾਂ। ਸੋ ਜਿਹੜੀ ਸਾਡੀ ਬਰਬਾਦੀ ਉਹਦੀ ਜੜ ਇਸ ਸੋਚ ਵਿੱਚ ਹੈ, ਅਤੇ ਸਾਨੂੰ ਇਹ ਸੋਚ ਬੋਲਣ ਵੀ ਇਹ ਜਿਹੜੀ ਧਰਤੀ ਹੈ, ਵਾਤਾਵਰਣ ਹੈ, ਇਹ ਮੇਰੀ ਨਿੱਜੀ ਜਾਇਦਾਦ ਨਹੀਂ, ਮੈਂ ਜੋ ਕਰਾਂ ਜੀ ਚਾਹਾਂ ਕਰ ਲਾਂ, ਇਹ ਤਾਂ ਮੇਰੀ ਸਾਂਝੀ ਥਾਂ ਆ ਦੂਜਿਆਂ ਲੋਕਾਂ ਦੇ ਨਾਲ ਅਤੇ ਆਉਣ ਵਾਲੀਆਂ ਨਸਲਾਂ ਦੇ ਨਾਲ, ਅਤੇ ਸਾਡੀ ਜਿਹੜੀ ਪੂਰੇ ਪਸ਼ੂ ਪੰਛੀ ਚਿੜੀਆਂ ਨੇ ਉਹਨਾਂ ਦੇ ਨਾਲ ਸਾਂਝੀ ਹੈ। ਸੋ ਮੇਰੀ ਇਕੱਲੇ ਦੀ ਨਹੀਂ ਹੈ, ਅਤੇ ਮੈਨੂੰ ਕੋਈ ਹੱਕ ਨਹੀਂ ਕਿ ਮੈਂ ਇਹਨੂੰ ਲਿਤਾਣਾ। ਅਤੇ ਮਤਲਬ ਅਖੀਰ 'ਤੇ ਮੈਂ ਬਾਈ ਜੀ ਇਹੀ ਕਹਾਂਗਾ, ਦੇਖੋ 550 ਸਾਲ ਪਹਿਲਾਂ ਸਾਡੇ ਗੁਰੂ ਨਾਨਕ ਦੇਵ ਜੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ, ਉਹਨਾਂ ਨੇ ਕਿਹਾ ਪਵਨ ਗੁਰੂ। ਸੋ ਸਾਡੇ ਗੁਰੂ ਕਹਿ ਰਹੇ ਆ ਕਿ ਮੇਰਾ ਗਾਹ ਗੁਰੂ ਜਿਹੜੀ ਆ ਉਹ ਪਵਨ ਹੈ, ਤੇ ਅਸੀਂ ਉਸ ਪਵਨ ਦੇ ਵਿੱਚ ਕਾਰਬਨ ਡਾਈਆਕਸਾਈਡ ਦੀ ਜ਼ਹਿਰ ਪਾ ਰਹੇ ਹਾਂ। ਸੋ ਅਸੀਂ ਆਪਣੇ ਗੁਰੂ ਦੇ ਗੁਰੂ ਨੂੰ ਜ਼ਹਿਰ ਦੇ ਰਹੇ ਹਾਂ।
1: ਜੀ
0: ਹੁਣ ਇਦੂ ਸੌਖੇ ਸ਼ਬਦਾਂ ਚ ਕੋਈ ਹੋਰ ਨਹੀਂ ਕਹਿ ਸਕਦਾ।
1: ਹਾਂ ਨਹੀਂ ਇਹ ਵਾਲੀ ਜਿਹੜੀ ਸਮਝ ਆ ਇਹ ਵਾਲੀ ਵਿਆਖਿਆ ਵਾ ਇਹ ਕੋਈ ਕਰੇ ਦੱਸੇ ਜੋ ਆਪਾਂ ਸਮਝੀਏ ਤੇ ਫਿਰ ਆ ਨਾ ਸੋ ਆਪਾਂ ਇਹ ਚੀਜ਼ਾਂ ਸਮਝ ਲੈਣੀਆਂ ਸਾਡੇ ਲਈ ਸਮੇਂ ਸਿਰ ਸਾਡੇ ਲਈ ਸਮਝ ਲੈਣੀਆਂ ਬਹੁਤ ਜ਼ਰੂਰੀ ਨੇ ਕਿ ਇਹ ਕਿੰਨਾ ਵੱਡਾ ਨੁਕਸਾਨ ਕਰ ਰਹੀਆਂ ਨੇ ਸੁੱਤੇ ਸਿੱਧੀ ਇਹ ਬੈਕਐਂਡ ਦੇ ਉੱਤੇ ਕੀ ਕੁਛ ਕਰ ਰਹੀਆਂ ਨੇ ਸਾਡੀ ਸਿਹਤ ਦੇ ਲਈ ਔਲਰੇਡੀ ਕਿੰਨੇ ਜ਼ਿਆਦਾ ਨੁਕਸਾਨ ਨੇ ਆਪਾਂ ਕਦੀ ਧਿਆਨ ਹੀ ਨਹੀਂ ਦਿੱਤਾ ਕਿ ਸਾਰਾ ਕੁਛ ਵਾਤਾਵਰਣ ਦੇ ਕਰਕੇ ਆ ਜਾਂ ਫਿਰ ਉਹ ਕਹਿ ਲਈਏ ਆਪਾਂ ਵੀ ਆਪਾਂ ਪਤਾ ਹੈਗਾ ਵਾ ਅੱਖਾਂ ਮੀਟ ਕੇ ਹਲੇ ਤੁਰੇ ਜਾਂਦੇ ਹਾਂ ਵੀ ਚਲੋ ਵੇਖੋ ਕਿੱਥੋਂ ਕੁ ਤੱਕ ਆਪਾਂ ਜਾ ਸਕਦੇ ਹਾਂ ਪਰ ਹੁਣ ਸ਼ਾਇਦ ਸਮਾਂ ਆ ਗਿਆ ਕਿ ਆਪਾਂ ਆਪਣੇ ਆਪਣੇ ਬਣਦੇ ਯੋਗਦਾਨ ਜ਼ਰੂਰ ਪਾਈਏ।
0: ਬਿਲਕੁਲ ਬਿਲਕੁਲ ਬਾਈ ਜੀ ਇਹ ਸਾਨੂੰ ਅਸੀਂ ਜਿਹੜੀ ਅਸੀਂ ਕੰਪਨੀਆਂ ਸਰਕਾਰਾਂ ਦੀਆਂ ਪੋਲਿਸੀ ਨੇ ਰਲ ਕੇ ਇਹ ਸਾਰਾ ਜੋ ਬਰਬਾਦੀ ਆ ਹੋਈ ਹੈ ਅਤੇ ਇਹਦੀ ਸ਼ੁਰੂਆਤ ਵੀ ਸਾਡੇ ਤੋਂ ਹੋਏਗੀ। ਸਰਕਾਰਾਂ ਨੇ ਕੀ ਕਰਨਾ ਉਹ ਸਾਡੇ ਹੱਥ ਵਿੱਚ ਨਹੀਂ, ਤੁਸੀਂ ਵੋਟ ਪਾਓ ਉਦੋਂ ਉਹਨਾਂ ਤੋਂ ਪੁੱਛ ਪੜਤਾਲ ਕਰੋ, ਕੰਪਨੀਆਂ ਨੇ ਕੀ ਕਰਨਾ ਉਹ ਸਰਕਾਰਾਂ ਨੇ ਕੰਟਰੋਲ ਕਰਨਾ, ਪਰ ਆਪਣੇ ਹੱਥ ਵਿੱਚ ਹੈ ਤੁਹਾਡਾ ਆਪਣਾ ਘਰ ਦਾ ਜੀਵਨ, ਤੁਸੀਂ ਆਪਣੇ ਘਰ 'ਚ ਕੀ ਕਰਦੇ ਹੋ। ਸੋ ਅੱਜ ਕੱਲ੍ਹ ਇੰਟਰਨੈਟ 'ਤੇ ਸਾਰਾ ਹਰੇਕ ਚੀਜ਼ ਦਾ ਤੁਹਾਡੇ ਕੋਲ ਕਾਰਬਨ ਫੁੱਟਪ੍ਰਿੰਟ ਹੈ, ਤੁਸੀਂ ਜਿਹਨੂੰ ਵੀ ਗੂਗਲ ਵਰਤਣਾ ਆਉਂਦਾ ਤੁਸੀਂ ਪੜ੍ਹ ਸਕਦੇ ਹੋ ਵੀ ਇੱਕ ਪਲਾਸਟਿਕ ਦੀ ਪਾਣੀ ਦੀ ਬੋਤਲ ਦਾ ਕੀ ਹੈ, ਇੱਕ ਜਿਹੜੇ ਪਲਾਸਟਿਕ ਸਾਡੇ ਸ਼ੋਪਿੰਗ ਬੈਗ ਨੇ ਉਹਦਾ ਕੀ ਹੈ, ਕਾਰ ਦਾ ਕਿੰਨਾ। ਸੋ ਤੁਸੀਂ ਉਹਨਾਂ ਨੂੰ ਜਿੰਨਾ ਵੀ ਹੈਗਾ ਇਹ ਕਾਰਾਂ ਹੀਟ ਪੰਪ ਸੋਲਰ ਪੈਨਲ ਵੱਡੀਆਂ ਚੀਜ਼ਾਂ ਨੇ, ਪਰ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਨਾਲ ਵੀ ਕਾਰਬਨ ਫੁੱਟਪ੍ਰਿੰਟ ਹੈ। ਅਤੇ ਸਾਨੂੰ ਆਪਾਂ ਆਉਣ ਵਾਲੇ ਮਤਲਬ ਸ਼ੋਅ ਦੇ ਵਿੱਚ ਇਹਨਾਂ ਦੇ ਬਾਰੇ ਗੱਲ ਕਰਦੇ ਰਹਾਂਗੇ। ਅਤੇ ਮੈਂ ਜ਼ਰੂਰੀ ਨਹੀਂ ਹੈ ਕਿ ਤੁਸੀਂ ਆਪਣਾ ਕਾਰਬਨ ਫੁੱਟਪ੍ਰਿੰਟ ਘਟਾਉਣਾ ਅਤੇ ਤੁਹਾਡੇ ਉੱਤੇ ਪੈਸੇ ਲੱਗਦੇ ਨੇ, ਬਿਲਕੁਲ ਨਹੀਂ, ਇਹਦਾ ਸਗੋਂ ਉਲਟ ਹੈ। ਜੇ ਤੁਸੀਂ ਆਪਣਾ ਜੀਵਨ ਜਿਹੜਾ ਹੈ ਉਹਨੂੰ ਤੁਸੀਂ ਢਾਲਦੇ ਹੋ ਜਿਹੜਾ ਧਰਤੀ ਲਈ ਚੰਗਾ ਹੋਵੇ, ਉਹ ਅਸਲ 'ਚ ਤੁਹਾਡੇ ਲਈ ਵੀ ਚੰਗਾ, ਤੁਹਾਡੀ ਸਿਹਤ ਲਈ ਵੀ ਚੰਗਾ ਅਤੇ ਤੁਹਾਡੀ ਉਹ ਬੈਂਕ ਖਾਤੇ ਲਈ ਵੀ ਚੰਗਾ। ਇਹ ਦੋ ਹੁਣ ਮਤਲਬ ਸਾਇੰਟਿਸਟ ਜਿਹੜੇ ਨੇ ਉਹ ਕਹਿੰਦੇ ਨੇ ਕਿ ਅੱਜ ਦੀ ਤਾਰੀਖ ਦੇ ਵਿੱਚ ਧਰਤੀ ਨੂੰ ਬਰਬਾਦ ਕਰਨਾ ਧਰਤੀ ਨਾਲੋਂ ਬਚਾਉਣ ਨਾਲੋਂ ਮਹਿੰਗਾ ਹੈ। ਜੇ ਅਸੀਂ ਧਰਤੀ ਨੂੰ ਬਚਾਵਾਂਗੇ ਉਹ ਸਸਤਾ ਪੈਂਦਾ ਸਾਨੂੰ। ਕਿਵੇਂ ਪੈਂਦਾ? ਜਿਹੜੀ ਦੁਨੀਆਂ ਦੀ ਮੀਟ ਇੰਡਸਟਰੀ ਹੈ ਉਹਦਾ ਕਾਰਬਨ ਫੁੱਟਪ੍ਰਿੰਟ ਓਡਾ ਹੀ ਵੱਡਾ ਹੈ ਜਿੱਡਾ ਦੁਨੀਆਂ ਭਰ ਦੀ ਟਰਾਂਸਪੋਰਟ ਸੈਕਟਰ ਦਾ। ਦੁਨੀਆਂ ਭਰ ਦੀਆਂ ਕਾਰਾਂ, ਟਰੱਕ, ਬੱਸਾਂ, ਟ੍ਰੇਨਾਂ, ਜਹਾਜ਼, ਸਮੁੰਦਰੀ ਜਹਾਜ਼ ਸਾਰੇ ਇਕੱਠੇ ਕਰ ਲਓ, ਜਿੰਨਾ ਕਾਰਬਨ ਮਿਸ਼ਨ ਉਹਨਾਂ ਦੇ ਨੇ ਉਨੇ ਹੀ ਕਾਰਬਨ ਮਿਸ਼ਨ ਮੀਟ ਇੰਡਸਟਰੀ ਦੇ ਨੇ। ਸੋ ਜੇ ਤੁਸੀਂ ਮੀਟ ਬੰਦ ਕਰ ਦੋਗੇ ਖਾਣਾ, ਖਾਸ ਕਰਕੇ ਰੈੱਡ ਮੀਟ, ਤੇ ਜਿਹੜਾ ਦੂਸਰਾ ਮੀਟ ਹੈ ਤੁਸੀਂ ਉਹਨੂੰ ਘਟਾ ਦੋਗੇ ਤੇ ਇਹ ਵੀ ਤੁਹਾਡਾ ਕਾਰਬਨ ਮਿਸ਼ਨ ਘਟਾਉਣ ਵਾਲਾ ਹੈ। ਇਹਦੇ ਨਾਲ ਤੁਹਾਡੇ ਪੈਸੇ ਬਚੇ ਨਾ। ਜਿਹੜਾ ਚਿਕਨ ਮਿਲਦਾ ਉਹ ਗੋਭੀ ਤੋਂ ਮਹਿੰਗਾ ਹੁੰਦਾ, ਸੋ ਤੁਸੀਂ ਜੇ ਚਿਕਨ ਨੂੰ ਛੱਡ ਕੇ ਗੋਭੀ, ਸ਼ਲਗਮ, ਗਾਜਰਾਂ ਖਾਓਗੇ, ਸਾਗ ਖਾਓਗੇ ਤੇ ਤੁਹਾਡੀ ਸਿਹਤ ਵੀ ਵਧੀਆ ਤੇ ਤੁਹਾਡੀ ਮਤਲਬ ਪੈਸੇ ਵੀ ਘੱਟ ਲੱਗ ਰਹੇ ਨੇ ਤੇ ਤੁਹਾਡਾ ਜਿਹੜੀ ਇਹ ਧਰਤੀ ਆ ਉਹ ਵੀ ਬਚ ਰਹੀ ਹੈ।
1: ਬਿਲਕੁਲ। ਸੋ ਆਪਾਂ ਨੂੰ ਆਪਣੀਆਂ ਪਾਰਟੀਆਂ ਦੇ ਵੀ ਤੌਰ ਤਰੀਕੇ ਬਦਲਣੇ ਪੈਣਗੇ। ਨਿਰਾਸਪਰਾ ਇਹ ਨਹੀਂ ਵੀ ਆਪਣੇ ਘਰਾਂ ਦੇ ਵਿੱਚ ਭਾਈ। ਬਹੁਤ ਧੰਨਵਾਦ ਤੁਹਾਡਾ ਇਹ ਵਡਮੁੱਲੀ ਜਾਣਕਾਰੀ ਦੇਣ ਦੇ ਲਈ।
0: ਓਕੇ ਜੀ, ਧੰਨਵਾਦ ਤੁਹਾਡਾ ਤੇ ਖਾਸ ਕਰਕੇ ਸੁਣਨ ਵਾਲਿਆਂ ਦਾ। ਆਪਾਂ ਜਿੰਨੇ ਵੀ ਹੁਣ ਇਹ ਪ੍ਰੋਗਰਾਮ ਆਪਾਂ ਇਹ ਸੋਮਵਾਰ 1 ਵਜੇ ਤੁਹਾਡੇ ਟਾਈਮ ਨਾਲ ਕਰਿਆ ਕਰਾਂਗੇ। ਜੇ ਵੀ ਕਿਸੇ ਦੇ ਸਵਾਲ ਨੇ ਤੁਸੀਂ ਉਹ ਤੁਹਾਨੂੰ ਟੈਕਸਟ ਕਰ ਦੇਣ, ਮੈਂ ਕੋਸ਼ਿਸ਼ ਕਰਾਂਗਾ ਦੇਣ ਦੀ। ਜੇ ਤੁਸੀਂ ਉਂਝ ਵੇਖਣ, ਮੈਂ ਸਾਰਾ ਕੁਛ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕਰਦਾ ਰਹਿੰਦਾ। ਮੇਰਾ ਫੇਸਬੁੱਕ ਤੇ ਤੁਸੀਂ ਲੱਭ ਸਕਦੇ ਹੋ ਤੇ ਇੰਸਟਾਗ੍ਰਾਮ ਤੇ ਟਿਕਟੋਕ ਤੇ, ਉੱਥੇ ਮੇਰੀ ਆਈਡੀ ਆ ਕਲਾਈਮੇਟ ਬਾਬਾ, ਤੇ ਈਵਨ ਥਰੈਡ ਦੇ ਉੱਤੇ ਜਿਹੜਾ ਹੈਗਾ। ਤੇ ਜੇ ਕਿਸੇ ਦਾ ਸਵਾਲ ਆ ਮੈਨੂੰ ਫੇਸਬੁੱਕ ਤੇ ਉਹ ਭੇਜ ਵੀ ਸਕਦੇ, ਮੈਂ ਪੂਰੀ ਕੋਸ਼ਿਸ਼ ਕਰਾਂਗਾ ਜਵਾਬ ਦੇਣ ਦੀ। ਪਰ ਕੋਸ਼ਿਸ਼ ਕਰੋ ਤੁਸੀਂ ਰੇਡੀਓ ਦੇ ਵਿੱਚ ਵੀ ਸਾਨੂੰ ਟੈਕਸਟ ਮੈਸੇਜ ਕਰੋ ਤੇ ਇਹ ਜਿਹੜੀ ਰਿਕਾਰਡਿੰਗ ਹੈ ਇਹਦੀ ਸੁਣੋ ਤੇ ਸ਼ੇਅਰ ਕਰੋ।
1: ਜੀ ਬਿਲਕੁਲ, ਇਹ ਰਿਕਾਰਡਿੰਗ ਸਾਡੇ ਐਪਲੀਕੇਸ਼ਨ ਸਾਡੇ ਪੋਡਕਾਸਟ ਦੇ ਉੱਤੇ ਵੀ ਜਾ ਕੇ ਤੁਸੀਂ ਸੁਣ ਸਕਦੇ ਹੋ, ਚਾਹੇ ਉਹ ਸਪੋਟੀਫਾਈ, ਐਮਾਜ਼ੋਨ, ਕਿਸੇ ਵੀ ਸੋਰਸ ਦੇ ਉੱਤੇ ਹੋਵੇ, ਚਾਹੇ ਉਹ ਐਪਲ ਦੇ ਪੋਡਕਾਸਟ ਹੋਣ, ਹਰ ਇੱਕ ਜਗ੍ਹਾ ਦੇ ਉੱਤੇ ਤੁਹਾਨੂੰ ਇਹ ਉਪਲਬਧ ਮਿਲ ਜਾਊਗੀ। ਅਤੇ ਆਪਣੀ ਪੋਡਕਾਸਟ 'ਤੇ ਸਾਨੂੰ ਜਾਂ ਫਿਰ ਇਸ ਗੱਲਬਾਤ 'ਤੇ ਫੀਡਬੈਕ ਜਿਹੜੇ ਜ਼ਰੂਰ ਸਾਨੂੰ ਤੁਸੀਂ ਦਿੰਦੇ ਰਹੋ। ਇਹ ਸਨ ਸਾਡੇ ਨਾਲ ਹਰਮਿੰਦਰ ਜੀ। ਭਾਈ ਜੀ ਧੰਨਵਾਦ ਤੁਹਾਡਾ ਇੱਕ ਵਾਰੀ ਫਿਰ ਤੋਂ।
0: ਧੰਨਵਾਦ ਜੀ।
1: ਜੀ ਸੋ ਹਰਮਿੰਦਰ ਜੀ ਸਾਨੂੰ ਪੰਜਾਬੀ ਦੇ ਵਿੱਚ ਆਪਣੀ ਭਾਸ਼ਾ ਦੇ ਵਿੱਚ ਇਹ ਸਾਰੀ ਜਾਣਕਾਰੀ ਦਿੰਦੇ ਰਹਿੰਦੇ ਨੇ। ਆਮ ਤੌਰ ਦੇ ਉੱਤੇ ਸਾਨੂੰ ਇਹ ਅੰਗਰੇਜ਼ੀ ਦੇ ਵਿੱਚ ਮਿਲਣ ਕਰਕੇ ਆਪਾਂ ਬੜੀਆਂ ਜਾਣਕਾਰੀਆਂ ਤੋਂ ਉਣੇ ਰਹਿ ਜਾਂਦੇ ਹਾਂ। ਅਤੇ ਹੁਣ ਕੋਸ਼ਿਸ਼ ਆਪਾਂ ਇਹ ਕਰੀਏ ਕਿ ਥੋੜ੍ਹਾ ਥੋੜ੍ਹਾ ਜਿਹਾ ਆਪਣੇ ਤੌਰ ਤਰੀਕਿਆਂ ਦੇ ਵਿੱਚ ਵੀ ਬਦਲਾਅ ਕਰੀਏ। ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਆਪਣੇ ਵਾਤਾਵਰਣ ਦਾ, ਆਪਣੇ ਆਸ ਪਾਸ ਦਾ, ਇਸ ਚੁਗਿਰਤੇ ਦਾ ਖਿਆਲ ਕਰੋ। ਕੁਦਰਤ ਬਹੁਤ ਕੁਛ ਸਾਨੂੰ ਜਿੱਥੇ ਦਿੰਦੀ ਆ ਉੱਥੇ ਆਪਣਾ ਕੀ ਫਰਜ਼ ਬਣਦਾ, ਆਪਾਂ ਕੁਦਰਤ ਨੂੰ ਕੀ ਦੇਣਾ, ਹੁਣ ਉਹ ਵੀ ਸਮਾਂ ਆ ਗਿਆ। ਸੋ ਇਸ ਪਾਸੇ ਨੂੰ ਵੀ ਸੋਚ ਵਿਚਾਰ ਆਪਾਂ ਕਰੀਏ। ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਕਿ ਇਸ ਆਸ ਦੇ ਨਾਲ ਕਿ ਤੁਸੀਂ ਇਹ ਪ੍ਰੋਗਰਾਮ ਪਸੰਦ ਕੀਤਾ ਹੋਵੇਗਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 ਐਮ। ਨਾਲ ਦੀ ਨਾਲ ਇਹ ਦੱਸ ਦੇ ਜਾਈ ਕਿ ਪ੍ਰੋਗਰਾਮ ਤੁਸੀਂ ਜੇਕਰ ਰਿਪੀਟ ਸੁਣ ਰਹੇ ਹੋ ਅਤੇ ਇਸ ਪ੍ਰੋਗਰਾਮ ਦੇ ਜਿਹੜੇ ਰਿਪੀਟ ਬ੍ਰੋਡਕਾਸਟ ਨੇ ਉਹ ਤੁਹਾਡੇ ਨਾਲ ਆਪਾਂ ਫੇਸਬੁੱਕ ਦੇ ਉੱਤੇ ਵੀ ਸਾਂਝ ਪਾਉਂਦੇ ਰਹਿੰਦੇ ਹਾਂ। ਸੋ ਜੇਕਰ ਵਧੀਆ ਲੱਗੇ ਤਾਂ ਆਪਣੀ ਫੀਡਬੈਕ ਸਾਨੂੰ ਤੁਸੀਂ ਸਾਡੇ ਫੇਸਬੁੱਕ ਪੇਜ ਦੇ ਉੱਤੇ ਜਾਂ ਫਿਰ 044-747-1674 ਸਾਡੇ ਵਟਸਐਪ ਦੇ ਉੱਤੇ ਵੀ ਭੇਜ ਸਕਦੇ ਹੋ।
2: Set, go! Chadston Ford. Dandenong Road te tuhanu udik reha hai. Ford Ranger, Ranger Super Duty, Everest te Sadabahar Mustang. Brand new demo te quality pre-owned vehicles. Trade-in ate finance options we available. Aho te apni navi Ford da test drive karo. Business fleet lai gal karo. Vehicle experts, Tim Forbes ya Kori naal. Radio Hanji de hawale naal pao. 3 saal di free service. Chadston Ford. Ready, set, go! Ford sona chahida
3: bharosa chahida
2: quality te buyback vi chahida chale aao Delhi Jewelers Stockland Point Cook Vikhe jithe buy carat gold classy silver dazzling diamonds ate gemstones custom jewelry thode order te ready purana sona buyback and exchange turant cash chahida gold loan easy and safe repair bullion buying selling sab ek hi jagah te oh vi wajib rate te Delhi Jewelers 310/2 Main Street Point Cook call 0493 536

0: है जवानी तो इश्क होना है इन थिएटर्स नियर यू
1: ऑन द 5th of June.
2: बलजीत ब्याह वास्ते ज्वेलरी देखन तुन्ना ज्वेलर्स चलिए
3: यार उना दा डैंडी नॉग वाला स्टोर ना बड़ा ही दूर है
2: ओ हुन टेंशन नहीं हुन डैंडी नॉग तो इलावा अपने इलाके सेंट एल्बन्स विच तुन्ना ज्वेलर्स स्टोर खुल गया ओही भरोसा ते 30 साल तो वध वरियां दा एक्सपीरियंस रेडीमेड गोल्ड डायमंड ते सिल्वर ज्वेलरी दे नाल नाल आपा बनवा सकदे हां कस्टमाइज्ड ज्वेलरी भी तुन्ना ज्वेलर्स 99 मेन रोड वेस्ट सेंट एल्बन्स अते 341 लॉन्सडेल स्ट्रीट डैंडी नॉग फॉर मोर इन्फो कॉल 0499-2535-45 ते
4: रेडियो हां जी सुन रहे समूह श्रोतियां नूं वाहिगुरु जी का खालसा वाहिगुरु जी की फतेह मैं दीदार सिंह पिछले दिनों तो आप सब श्रोतियां दे नाल जून 1984 ईस्वी दे विच वापरे हुए तीसरे घल्लूघारे दे इतिहास बारे सांझ पाउण दा यतन कर रहे हाँ कल तक 5 जून 1984 ईस्वी दे विच जो जो भी महान घटनावां घटियां उन्हां दा वेरवा आप सब दे नाल सांझा कीता है क्योंकि 5 जून नूं सारा दिन अते रात भी भारतीय फौज दे वल्लों लगातार गोलीबारी कीती गई 5 जून शाम नूं ही देश दी प्रधानमंत्री इंदिरा गांधी दे वल्लों जनरल वैद्या नूं ये हुक्म दे दिता जांदा कि फौज टैंकां तोपां ते बख्तरबंद गड्डियां दे समेत ही सचखंड श्री हरिमंदर साहिब दे कंपलैक्स दे अंदर दाखल हो सकदी है इस करके रात 12:30 बजे तक ही फौज दे वल्लों बार बार जिहड़ी है वह कोशिश की गई पर उच्चियां इमारतां ते अकाल तख्त साहिब दे विच डटे हुए सिंघां ने फौज नूं कंपलैक्स दे अंदर दाखल नहीं होण दिता इस करके कुलदीप बराड़ के सुंदर जी ते होर जिहड़े जनरल ने जां फौज दे वड्डे अधिकारी ने उन्होंने फिर दोबारा सलाह मशवरा करके ते 3 टैंक जिहड़े ने वह सचखंड श्री हरिमंदर साहिब दे कंपलैक्स दे अंदर दाखल करन दी कोशिश कीती क्योंकि सरावां दे पासिओं ते लंगर हाल श्री गुरु रामदास जी दे इमारत दे उपर बनिया होया जिहड़ा मोर्चा सी इतर दे सारे मोर्चियां वल ही भारतीय फौज दे वल्लों कब्जा कर लिया गया इन्हां मोर्चियां दे विच डटे हुए बेअंत सिंघां सिंघणियां ने शहादत दा जाम पी लिया भाई रिशपाल सिंह जी बीए उन्हां दा 18 क दिनां दा सपुत्तर भाई मनप्रीत सिंह उन्हां नूं शहीद कर दिता जांदा है इन्हां दी सिंघणी बीबी प्रीतम कौर नूं पुलिस दे वल्लों गिरफ्तार कर लिया जांदा इस तों इलावा होर ऑल इंडिया सिख स्टूडेंट फैडरेशन इस्त्री विंग की प्रधान बीबी उपकार कौर नूं गिरफ्तार कर लिया जांदा वह भी शहादत का जाम पी जांदे ने इस तरह बेअंत सिंह सिंघणियां जिहड़े ने वह 5 जून तक शहादत का जाम पी गए सो इस तरह भारतीय फौज ने वैशियाना ढंग दे नाल लंगर हाल वाले पासे जिन्हें भी मोर्चे सन उन्हां दे उपर अपना कब्जा कर लिया व्योंत बनाई गई भारतीय फौज के अधिकारियों वालों ते 6 जून नूं अमृत वेले ही 3 टैंक जिहड़े ने वह दरबार साहब के कंपलैक्स के अंदर दाखिल होंदे ने उन्हां दे विच्चों 2 टैंक जदों असीं लंगर हाल वाले पासे आउंदे हाँ ते उत्थों खब्बे नूं हो के जदों शहीद बाबा दीप सिंह जी का जिहड़ा स्थान बनिया है 2 टैंक उधर नूं मोड़े जांदे ने ते 1 टैंक सज्जे पासे नूं जिधर दुख भंजनी बेरी है उत्थों रामगढ़िए बुंगे राही हो के टैंक बेर बाबा बुढ़ा साहिब जी के स्थान तक पहुँचा दिता जांदा दूसरे पासे जिहड़े 2 टैंक शहीद बाबा दीप सिंह जी के अस्थान नूं हो के सिख रैफरेंस लाइब्रेरी थानी हो के श्री अकाल तख्त साहब ते हमला करन दे लई गए सन उन्हां दे विच्चों 1 टैंक जिहड़ा पहला गया सी उस दे नाल ऐसा कौतक वापरिया कि वह फौज के अधिकारी भी इंटरव्यू दे विच दसदे ने कि पहला टैंक जदों बाबा दीप सिंह जी के अस्थान के कोल पहुंचया तो उत्थे ही जमीन दे विच धस गया इस तरह के कौतक जिहड़े ने वह भी इस घल्लूघारे के दौरान वापरे तो जिहड़ा दूसरा उसके पिछे टैंक आ रहा सी उस टैंक के उपर भाई मोहर सिंह ਤੇ ਆਪਣੀਆਂ ਛੋਟੀਆਂ ਬੱਚੀਆਂ ਜਿਨ੍ਹਾਂ ਦੀ ਉਮਰ 6 ਸਾਲ ਤੇ 8 ਸਾਲ ਸੀ, ਬੀਬੀ ਵਾਹਿਗੁਰੂ ਕੌਰ ਤੇ ਬੀਬੀ ਸਤਨਾਮ ਕੌਰ, ਇਹਨਾਂ ਨੂੰ ਆਪਣੇ ਨਾਲ ਲੈ ਕੇ ਆਪਣੇ ਸਰੀਰ ਦੇ ਨਾਲ ਵਿਸਫੋਟਕ ਬੰਬ ਬੰਨ੍ਹ ਕੇ ਉਸ ਟੈਂਕ ਦੇ ਉੱਪਰ ਛਾਲ ਮਾਰ ਦਿੱਤੀ ਗਈ। ਇਸ ਦੇ ਨਾਲ ਜਿੱਥੇ ਭਾਈ ਮੋਹਰ ਸਿੰਘ ਅਤੇ ਉਹਨਾਂ ਦੀਆਂ ਸਪੁੱਤਰੀਆਂ ਸ਼ਹਾਦਤ ਦਾ ਜਾਮ ਪੀ ਗਈਆਂ, ਉੱਥੇ ਭਾਰਤੀ ਫੌਜ ਦਾ ਦੂਸਰਾ ਟੈਂਕ ਵੀ ਉੱਥੇ ਹੀ ਜਿਹੜਾ ਹੈ ਉਹ ਤਬਾਹ ਹੋ ਗਿਆ। ਇਸ ਦੇ ਨਾਲ ਹੀ ਜਿਹੜੀ ਪਿੱਛੇ ਆ ਰਹੀ ਭਾਰਤੀ ਫੌਜ ਸੀ ਉਹ ਬ੍ਰਿਗੇਡੀਅਰ ਦੀਵਾਨ ਦੀ ਅਗਵਾਈ ਹੇਠ ਅੱਗੇ ਪਹੁੰਚਦੀ ਹੋਈ ਜਿਹੜੀ ਹੈ ਉਹ ਲਾਲ ਇਮਾਰਤ ਦੇ ਕੋਲ ਪਹੁੰਚ ਜਾਂਦੀ ਹੈ ਅਤੇ ਜਿੰਨੇ ਵੀ ਜ਼ਮੀਨੀ ਪੱਧਰ ਦੇ ਉੱਪਰ ਮੋਰਚੇ ਬਣੇ ਹੋਏ ਸਨ ਉਹਨਾਂ ਦੇ ਵੱਲੋਂ ਐਸੀ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਕਿ ਦੀਵਾਨ ਬ੍ਰਿਗੇਡੀਅਰ ਦੀ ਅਗਵਾਈ ਹੇਠ ਪਹੁੰਚਿਆ ਹੋਇਆ 200 ਜਵਾਨ ਜਿਹੜਾ ਹੈ ਉਹ ਢਹਿ ਢੇਰੀ ਹੋ ਜਾਂਦਾ। ਜਿੱਥੇ ਫੌਜ ਦਾ ਭਾਰੀ ਨੁਕਸਾਨ ਹੋਇਆ ਉੱਥੇ ਸਿੰਘਾਂ ਨੇ ਵੀ ਜੋ ਹੈ ਉਹ ਸ਼ਹਾਦਤ ਦਾ ਜਾਮ ਕੀਤਾ। ਦੂਸਰੇ ਪਾਸੇ ਜਿਹੜਾ ਟੈਂਕ ਸੀ ਬਾਬਾ ਬੁੱਢਾ ਜੀ ਦੀ ਬੇਰ ਦੇ ਸਾਹਮਣੇ ਜਿਹੜਾ ਖੜਾ ਕੀਤਾ ਗਿਆ ਸੀ ਉਸਨੇ ਜਦੋਂ ਜਵਾਬੀ ਕਾਰਵਾਈ ਦੇ ਵਿੱਚ ਤੋਪਾਂ ਚਲਾਈਆਂ ਜਾਂ ਗੋਲੀਆਂ ਚਲਾਈਆਂ ਉਸ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਇਮਾਰਤ ਦਾ ਭਾਰੀ ਨੁਕਸਾਨ ਹੋਇਆ। ਇਸ ਨੁਕਸਾਨ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਦਾ ਜਿਹੜਾ ਮਲਬਾ ਸੀ ਉਹ ਵਿਹੜੇ ਦੇ ਵਿੱਚ ਆ ਕੇ ਡਿੱਗਾ। ਜਦੋਂ ਵਿਹੜੇ ਦੇ ਵਿੱਚ ਆ ਕੇ ਉਹ ਮਲਬਾ ਡਿੱਗਾ ਅਤੇ ਜ਼ਮੀਨੀ ਪੱਧਰ 'ਤੇ ਬਣੇ ਹੋਏ ਜਿਹੜੇ ਮੋਰਚੇ ਸਨ ਸਿੰਘਾਂ ਦੇ ਵੱਲੋਂ ਉਹਨਾਂ ਮੋਰਚਿਆਂ ਦੇ ਵਿੱਚੋਂ ਲੜਨਾ ਜਿਹੜਾ ਸੀ ਉਹ ਬੜਾ ਮੁਸ਼ਕਲ ਹੋ ਗਿਆ ਕਿਉਂਕਿ ਮਲਬਾ ਡਿੱਗਣ ਦੇ ਨਾਲ ਸਿੰਘਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਫੌਜ ਦਾਖਲ ਕਿੱਧਰੋਂ ਹੋ ਰਹੀ ਹੈ। ਇਸ ਕਰਕੇ ਸੰਤ ਗਿਆਨੀ ਜਰਨੈਲ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਅਤੇ ਹੋਰ ਜਿੰਨੇ ਵੀ ਗੁਰੂ ਕੇ ਸਿੱਖ ਨੇ ਇਹਨਾਂ ਨੇ ਇਹ ਫੈਸਲਾ ਕੀਤਾ ਕਿ ਹੁਣ ਆਰ ਪਾਰ ਦੀ ਲੜਾਈ ਹੈ, ਹੁਣ ਅਸੀਂ ਵੀ ਸ੍ਰੀ ਅਕਾਲ ਤਖਤ ਸਾਹਿਬ ਨਹੀਂ ਸਗੋਂ ਬਾਬਾ ਦੀਪ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਜੀ, ਬਾਬਾ ਸੁੱਖਾ ਸਿੰਘ, ਬਾਬਾ ਮਹਿਤਾਬ ਸਿੰਘ ਜੀ ਦੇ ਵਾਂਗੂ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਗੈਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਤੇ ਚੜ੍ਹ ਕੇ ਆਏ ਹੋਏ ਵੈਰੀ ਨੂੰ ਜਿਹੜਾ ਹੈ ਉਹ ਜਵਾਬ ਦੇਣਾ ਹੈ। ਭਾਈ ਅਮਰੀਕ ਸਿੰਘ ਜੀ ਪਹਿਲਾਂ ਜੋ ਮੀਰੀ ਅਤੇ ਪੀਰੀ ਦੇ ਨਿਸ਼ਾਨ ਸਾਹਿਬ ਨੇ ਉਸਦੇ ਕੋਲ ਜਿਹੜਾ ਮੋਰਚਾ ਬਣਿਆ ਹੋਇਆ ਸੀ ਉੱਥੋਂ ਹੀ ਫੌਜ ਦਾ ਮੁਕਾਬਲਾ ਕਰਦਿਆਂ ਹੋਇਆਂ ਜਦੋਂ ਗੋਲੀਆਂ ਉਹਨਾਂ ਨੂੰ ਲੱਗੀਆਂ ਅਤੇ ਉਹ ਸ਼ਹਾਦਤ ਦਾ ਜਾਮ ਪੀ ਗਏ। ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਦੇ ਅੰਦਰ ਵੀ ਜਿੰਨੇ ਵੀ ਗੁਰੂ ਕੇ ਸਿੰਘ ਨੇ ਉਹਨਾਂ ਨੇ ਵੀ ਇਹੀ ਫੈਸਲਾ ਕੀਤਾ ਕਿ ਅਸੀਂ ਵੀ ਬਾਹਰ ਜਾ ਕੇ ਹੁਣ ਫੌਜ ਦਾ ਮੁਕਾਬਲਾ ਕਰਾਂਗੇ। ਇਸ ਤਰ੍ਹਾਂ 6 ਜੂਨ 1984 ਨੂੰ ਜਿੱਥੇ ਹੋਰ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਉੱਥੇ ਹੀ ਸੰਤ ਗਿਆਨੀ ਜਰਨੈਲ ਸਿੰਘ ਜੀ ਵੀ ਹੁਣ ਜਿੱਥੇ ਮੀਰੀ ਪੀਰੀ ਦੇ ਦੋ ਨਿਸ਼ਾਨ ਸਾਹਿਬ ਲੱਗੇ ਨੇ ਉਸ ਸਥਾਨ ਦੇ ਉੱਪਰ ਆ ਕੇ ਫੌਜ ਦਾ ਮੁਕਾਬਲਾ ਕਰਦਿਆਂ ਹੋਇਆਂ ਸ਼ਹਾਦਤ ਦਾ ਜਾਮ ਪੀ ਗਏ। ਇਸ ਤਰ੍ਹਾਂ 6 ਜੂਨ 1984 ਈਸਵੀ ਦੇ ਵਿੱਚ ਲਗਭਗ 11-12 ਵਜੇ ਦਿਨ ਦੇ ਸਮੇਂ ਜੋ ਹੈ ਇਹ ਸ਼ਹਾਦਤਾਂ ਹੁੰਦੀਆਂ ਨੇ। ਇਸ ਤੋਂ ਬਾਅਦ ਭਾਰਤੀ ਫੌਜ ਦੇ ਵੱਲੋਂ ਲਾਸ਼ਾਂ ਨੂੰ ਚੁਕਵਾਇਆ ਜਾਂਦਾ ਹੈ, ਹਰਿਮੰਦਰ ਸਾਹਿਬ ਕੰਪਲੈਕਸ ਨੂੰ ਜਿਹੜਾ ਹੈ ਉਹ ਸਾਫ਼ ਕਰਵਾਇਆ ਜਾਂਦਾ, ਪਰ ਇੰਨੀਆਂ ਲਾਸ਼ਾਂ ਖੂਨ ਅਤੇ ਮਿੱਝ ਇੰਨੀ ਜੰਮੀ ਹੋਈ ਸੀ ਕਿ ਸਾਫ਼ ਕਰਾਉਣ ਦੇ ਨਾਲ ਵੀ ਉਨੀ ਸਫਾਈ ਨਹੀਂ ਹੋ ਸਕੀ। 6 ਜੂਨ ਤੋਂ ਬਾਅਦ ਵੀ 7, 8, 9, 10 ਤੱਕ ਲੰਮਾ ਸਮਾਂ ਜਿਹੜਾ ਹੈ ਉਹ ਕਾਰਵਾਈਆਂ ਚੱਲਦੀਆਂ ਰਹੀਆਂ ਕਿਉਂਕਿ ਜਿੱਥੇ 6 ਜੂਨ ਤੱਕ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਉੱਥੇ ਹੀ ਪਿਛਲੀ ਦਿਨੀ ਵੀ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਨੂੰ ਵੀ ਅਨੇਕਾਂ ਤਸੀਹਿਆਂ ਦਾ ਜਿਹੜਾ ਹੈ ਉਹ ਸਾਹਮਣਾ ਕਰਨਾ ਪਿਆ ਅਤੇ ਲੰਮੇ ਸਮੇਂ ਬਾਅਦ ਰਿਹਾਈ ਪਾ ਕੇ ਉਹ ਆਪਣੇ ਪਰਿਵਾਰਾਂ ਨੂੰ ਮਿਲੇ। ਜਿੱਥੇ ਸਿੰਘਾਂ ਨੇ ਸ਼ਹਾਦਤਾਂ ਪਾ ਦਿੱਤੀਆਂ, ਅਕਾਲ ਤਖਤ ਸਾਹਿਬ ਦੀ ਇਮਾਰਤ ਢਹਿ ਢੇਰੀ ਹੋ ਗਈ, ਉੱਥੇ ਹੀ ਸ਼ਾਮ ਦੇ ਵੇਲੇ ਕੁਝ ਕੁ ਫੌਜੀ ਕਰਮਚਾਰੀ ਆਉਂਦੇ ਨੇ ਅਤੇ ਸ੍ਰੀ ਦਰਬਾਰ ਸਾਹਿਬ ਵੀ ਪਹੁੰਚ ਕੇ ਉੱਥੋਂ ਦੀ ਤਲਾਸ਼ੀ ਵੀ ਕਰਦੇ ਨੇ, ਜਿਸ ਬਾਰੇ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਜੀ, ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਉਹਨਾਂ ਨੂੰ ਦੱਸਦੇ ਨੇ ਕਿ ਇੱਥੇ ਕੋਈ ਵੀ ਸੰਘਰਸ਼ੀ ਯੋਧਾ ਨਹੀਂ। ਜਿਸ ਦੇ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਗੋਲੀਆਂ ਚਲਾਈਆਂ ਗਈਆਂ ਹੋਣ, ਸਗੋਂ ਭਾਰਤੀ ਫੌਜ ਦੇ ਵੱਲੋਂ ਚਲਾਈਆਂ ਗਈਆਂ ਜਿਹੜੀਆਂ ਗੋਲੀਆਂ ਸਨ ਉਸ ਦੇ ਨਾਲ ਕੀਰਤਨ ਕਰਨ ਵਾਲੇ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ, ਸ਼੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਦੇ ਉੱਪਰ ਗੋਲੀਆਂ ਲੱਗੀਆਂ, ਇੱਥੋਂ ਤੱਕ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬੀੜ ਨੂੰ ਵੀ ਗੋਲੀਆਂ ਲੱਗੀਆਂ ਨੇ। ਇਸ ਘਟਨਾ ਨੂੰ ਦੇਖ ਕੇ ਭਾਰਤੀ ਫੌਜ ਦੇ ਵੱਲੋਂ ਹੋਰ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਵੱਖ ਵੱਖ ਕਰਮਚਾਰੀਆਂ ਦੇ ਵੱਲੋਂ ਜਾਂਚ ਪੜਤਾਲ ਜਾਂ ਪੁੱਛਗਿੱਛ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਹੀ ਲਗਭਗ 6 ਜੂਨ ਤੋਂ ਬਾਅਦ ਵੀ ਲੰਮਾ ਸਮਾਂ ਇਹ ਸੰਘਰਸ਼ ਚੱਲਦਾ ਰਿਹਾ। ਬਾਅਦ ਦੇ ਵਿੱਚ ਵੀ ਨਵੰਬਰ 1984 ਈਸਵੀ ਦੇ ਵਿੱਚ ਸਿੱਖਾਂ ਨੂੰ ਕਈ ਤਰ੍ਹਾਂ ਦੇ ਤਸ਼ੱਦਦਾਂ ਦਾ ਸਾਹਮਣਾ ਕਰਨਾ ਪਿਆ। ਸੋ ਸਿੱਖ ਇਤਿਹਾਸ ਦੇ ਅੰਦਰ ਵਾਪਰਿਆ ਹੋਇਆ ਇਹ ਤੀਸਰਾ ਘੱਲੂਘਾਰਾ ਬੜਾ ਦਰਦਨਾਕ ਖੌਫਨਾਕ ਸੀ, ਜਿਸ ਦੇ ਵਿੱਚ ਨਿਰਦੋਸ਼ੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਉਹ ਨਿਰਦੋਸ਼ੇ ਸਿੱਖ ਜਿਹੜੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਦੇ ਲਈ ਆਏ ਪਰ ਇੱਥੋਂ ਵਾਪਸ ਨਾ ਜਾ ਸਕੇ। ਸੋ ਇਹ ਮਹਾਨ ਘਟਨਾਵਾਂ ਇਸ ਘੱਲੂਘਾਰੇ ਦੇ ਦੌਰਾਨ ਹੋਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ, ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
5: Orbit Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ Orbit Homes ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ Orbit Homes ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052।

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ। ਪਤਾ ਨੀ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0648-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
3: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
2: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
3: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
2: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਓਰ ਵਿਜ਼ਿਟ uvfinancial.com.au।
4: ਟੈਨਸ਼ਨ ਟੈਨਸ਼ਨ ਨਹੀਂ ਦੀ ਟੈਨਸ਼ਨ।
5: ਕੀ ਹੋਇਆ?
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
5: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿੱਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿੱਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਹੀ ਅਪਾਇੰਟਮੈਂਟ ਲਈ ਕਾਲ ਕਰੋ 0410-530-530
4: ਜਾਂ 90-77-97-33
5: ਜਾਂ ਈਮੇਲ info@vyimmigration.com.au।
4: ਯਾਦ ਰੱਖੋ 9077-9733।
5: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
4: ਹਰ ਕਦਮ ਤੁਹਾਡੇ ਨਾਲ।

0: ਵਾਜ ਨੀ ਆ ਰਹੀ
1: ਆਪਾਂ ਪਹਾੜਾਂ ਦੇ ਉੱਤੇ ਨੈਟਵਰਕ ਤਾਂ ਥੱਲੇ ਆ ਦੇ ਦਾਂਗੇ ਪੈਸੇ ਤੇਰੇ ਮਰ ਥੋੜੀ ਚੱਲੇ ਆ ਦੇ ਦਾਂਗੇ ਪੈਸੇ ਤੇਰੇ ਮਰ ਥੋੜੀ ਚੱਲੇ ਆ ਦੇ ਦਾਂਗੇ ਪੈਸੇ ਤੇਰੇ ਮਰ ਥੋੜੀ ਚੱਲੇ ਆ।

0: ਦੇ ਪੈਸੇ
1: ਥੈਂਕ ਯੂ ਰੇਡੀਓ ਹਾਂਜੀ 1674 ਮੈਂ ਗਾਣਾ ਤੁਸੀਂ ਇੰਜੋਏ ਕਰ ਰਹੇ ਸੀ, ਦੇ ਦਾਂਗੇ ਪੈਸੇ ਤੇਰੇ, ਮਰ ਥੋੜੀ ਚੱਲੇ ਕਰਨ ਮਹਿਰਾ ਦੀ ਆਵਾਜ਼ ਦੇ ਵਿੱਚ। ਮੈਂ ਰਣਜੋਤ ਸਿੰਘ ਤੇ ਮੇਰੇ ਨਾਲ ਨੇ ਹਰਮੀਤ, ਤੂੰ
0: ਹਾਂਜੀ ਕਰਾਂ ਸ਼ੁਰੂ, ਮਰ ਥੋੜੀ ਚੱਲੇ ਬਾਈ
1: ਕਰ
0: ਇੱਕ ਬਾਤ ਹੈ ਬਾਈ ਸਭ, ਅਗਰ ਬੰਦਾ ਮਰੀ ਜੇ ਉਸ ਪਰ ਕਿਸ ਤਰ੍ਹਾਂ ਪੈਸੇ ਲਏਗਾ ਬੰਦਾ, ਫਿਰ ਮਰ ਥੋੜੀ ਚੱਲੇ ਨਾ ਬੋਲ ਰਿਹਾ ਨਾ ਗਾਣਾ, ਮਰ ਥੋੜੀ ਚੱਲੇ ਆ, ਜੇ ਮਰ ਗਿਆ ਫਿਰ ਕੌਣ ਦੇਗਾ ਪੈਸੇ,
1: ਤੇ ਹੁੰਦਾ ਹੀ ਹੋਊਗਾ ਕਈਆਂ ਨਾ। ਅੱਛਾ ਵੇਖ ਲਓ ਇਹ ਕਿੱਡੀ ਗੱਲ ਹੈ ਨਾ, ਵੀ ਬੰਦਾ ਤੁਸੀਂ ਤੇ ਬੰਦੇ ਮਰਨ ਦੀ ਗੱਲ ਕਰ ਰਹੇ ਹੋ, ਮਤਲਬ ਜਦੋਂ ਕੋਈ ਪੈਸੇ ਨਾ ਦੇਵੇ ਤੇ ਉਹਨੂੰ ਇਹ ਕਹੀ ਇਹੋ ਹੀ ਕਹਿੰਦੇ ਆ ਵੀ ਪੈਸੇ ਮਰ ਗਏ।
0: ਇੱਕ ਬੰਦਾ ਦੂਸਰੇ ਬੰਦੇ ਕੇ ਪਾਸ ਖੜਾ ਥਾ, ਉਹਨੂੰ ਕਹਿ ਰਿਹਾ ਤੇਰੇ ਪਾ ਤਾਂ ਬਦਬੂ ਆ ਰਹੀ, ਕਹਿੰਦਾ ਨਹੀਂ ਯਾਰ ਮੈਂ ਸੈਂਟਰ ਲਗਾ ਰੱਖਿਆ, ਨਹੀਂ ਯਾਰ ਫਿਰ ਵੀ ਬਦਬੂ ਆ ਰਹੀ, ਕਹਿੰਦਾ ਨਹੀਂ ਯਾਰ ਮੈਂ ਤਾਂ ਨਹਾਕਾ ਵੀ ਆਇਆ, ਕਹਿੰਦਾ ਫਿਰ ਵੀ ਬਦਬੂ ਆ ਰਹੀ, ਕਹਿੰਦਾ ਬਦਬੂ ਕੈਸੀ, ਕਹਿੰਦਾ ਤੇਰੀ ਜੇਬ ਮੇਰੇ ਪੈਸੇ ਮਰੇ ਪੜੇ, ਇਹ ਮਰੇ ਮੈਂ ਤਾਂ ਬਦਬੂ ਹੀ ਆਵਾ ਬਾਈ,
1: ਮਰੇ ਨੀ ਪਏ ਤੇਰੀ ਤੇਰੀ ਜੇਬ ਚ ਪੈਸੇ ਪਏ ਪਏ ਸੜ ਰਹੇ ਆ, ਤੂੰ ਮੈਨੂੰ ਨਹੀਂ ਦੇ ਰਿਹਾ, ਸੜ ਗਏ ਪੈਸੇ,
0: ਸੜ ਗਏ ਮਰ ਗਏ ਮਿੱਤਰ ਦੀ ਨਹੀਂ।
1: ਸਹੀ ਗੱਲ, ਵੇਖ ਲਓ ਕਿੱਦਾਂ ਦੀਆਂ ਆਪਾਂ ਚੀਜ਼ਾਂ ਬਣਾਈਆਂ, ਪਰ ਕਿੱਡੀਆਂ ਡੂੰਘੀਆਂ ਚੀਜ਼ਾਂ ਨੇ, ਵੀ ਮਰ ਗਏ ਹੈ ਨਾ,
0: ਪੈਸੇ ਮਰ ਗਏ,
1: ਚੀਜ਼ ਤਾਂ ਉਹ ਮਰਦੀ ਹੈ ਨਾ ਜਿਹਦੇ 'ਚ ਜਾਨ ਹੋਵੇ, ਪ੍ਰਾਣ ਹੋਵੇ।
0: ਨਹੀਂ ਉਹ ਇੱਕ ਕੋਈ ਕਿਸੇ ਗਾਉਂ ਮੇ ਬੰਦਾ ਥਾ ਨਾ, ਉਹ ਇਸੀ ਬਾਤ ਦਾ ਮਸ਼ਹੂਰ ਥਾ ਵੀ ਪੈਸਾ ਲੈ ਲਿਆ ਦੇਣੇ ਨਹੀਂ ਹੈ ਨਾ, ਔਰ ਉਸਕੇ ਸਾਥ ਇੱਕ ਕਹਾਵਤ ਹੋਰ ਬੜੀ ਜੁੜ ਰੱਖੀ ਸੀ, ਉਹਨੂੰ ਪਹਿਲਾਂ ਯਾਰ ਪੈਸੇ ਦੀਏ ਤੇ ਫਲਾਣੇ ਫਲਾਣੇ ਤੇ ਯਾਰ ਪੈਸੇ ਨਹੀਂ ਆਏ ਕਦੀ ਵਾਪਸ, ਔਰ ਪਤਾ ਲੋਕ ਕਿਆ ਕਹਾਂ ਦੇ, ਗੰਗਾ ਗਏ ਫੁੱਲ ਵੀ ਕਦੀ ਵਾਪਸ ਆਵਾ, ਅਰੇ ਭਾਈ ਉਸ ਪਾ ਦੇ ਕੋਈ ਨਹੀਂ ਆਉਂਦਾ ਪੈਸਾ।
1: ਅੱਛਾ ਜਿਹੜੇ ਦੂਜੇ ਹੁੰਦੇ ਨਾ ਲਾਗੋ ਬੰਨਿਓ, ਉਹਨਾਂ ਕੋਲ ਤਾਂ ਬਥੇਰੀਆਂ ਗੱਲਾਂ ਹੁੰਦੀਆਂ ਸਮਝਾਉਣ ਲਈ, ਕਰਨ ਲਈ, ਦੱਸਣ ਲਈ, ਦਲਾਸੇ ਦੇਣ ਲਈ, ਪਰ ਜਿਹਦੇ ਗਏ ਹੁੰਦੇ ਆ ਨਾ ਉਹਨੂੰ ਇਹ ਹੁੰਦਾ ਵੀ ਸਮਝਦੀ ਨਹੀਂ ਯਾਰ, ਵਗ ਗਏ ਯਾਰ,
0: ਉਸ ਦਿਨ ਤੋਂ ਪੈਰਾਂ ਮੈਂ ਗਿਰ ਰਿਹਾ ਥਾ ਬਾਈ, ਦੇ ਮੰਨਾ ਪੈਸੇ, ਮੈਂ ਆਪਣੀ ਘਰਵਾਲੀ ਨੇ ਲੇਖਾ ਕਦੀ ਬਾਜ਼ਾਰ ਮੈਂ ਨਹੀਂ ਗਿਆ, ਉਸ ਬਾਜ਼ਾਰ ਮਾ ਨਾ ਮਹਿੰਗੇ ਬਾਜ਼ਾਰ ਮਾ, ਯੂ ਘੁੰਮ ਰਿਹਾ ਮੇਰੇ ਪੈਸੇ ਲੇਖਾ।
1: ਜ਼ਿਆਦਾ ਧਾਪਾ ਵੀ ਬੰਦੇ ਨੂੰ ਉਦੋਂ ਚੜ੍ਹਦਾ ਨਾ ਜਦੋਂ ਮੰਨ ਲਓ ਅਗਲਾ ਕਵੇ ਵੀ ਹੈ ਨਹੀਂ ਹੈ ਤੇ ਤੁਸੀਂ ਵੀ ਕਹੋ ਵੀ ਹਾਂ ਚੱਲ ਕੋਈ ਗੱਲ ਨਹੀਂ ਯਾਰ ਠੀਕ ਹੈ, ਅਤੇ ਅਗਲੇ ਦਿਨ ਤੁਸੀਂ ਉਹਨੂੰ ਕਿਤੇ ਵੇਖ ਲਓ ਕਿਤੇ ਮਹਿੰਗੀ ਜਿਹੀ ਥਾਂ 'ਤੇ ਘੁੰਮਦੇ ਆ, ਜਾਂ ਫੋਟੋ ਵੇਖ ਲਓ ਕਿਤੇ ਘੁੰਮਣ ਫਿਰਨ ਗਏ ਦੀ ਬਾਲੀ ਬੋਲੀ, ਤੁਸੀਂ ਕਦੀ ਮੂੰਹ ਨਾ ਵੇਖਿਆ ਹੋਵੇ ਬਾਲੀ ਦਾ, ਤੁਸੀਂ ਕਦੀ ਪੈਸੇ ਖੁਣੋ ਕਦੀ ਬੈਲਟ ਨਾ ਗਏ ਹੋ, ਅਗਲਾ ਫੀਜ਼ੀ ਘੁੰਮਣ ਡਿਆ ਹੋਵੇ।
0: ਇੱਕ ਬੰਦਾ ਜਾਣ ਕਰਤਾ, ਉਸ ਨੇ ਪੈਸੇ ਲੈਣੇ ਤੇ ਕਿਸੇ ਪਤੇ ਖਾਸੇ ਬੜੇ ਅੱਛੇ ਪੈਸੇ ਲੈਣੇ ਤੇ, ਔਰ ਉਸ ਬੰਦੇ ਨੇ ਅੱਗਾ ਆਪਣੀ ਛੋਕਰੀ ਦਾ ਵਿਆਹ ਕਰਿਆ।
1: ਅੱਛਾ
0: ਵਿਆਹ ਮੈਂ ਉਸਨੇ ਹੈਲੀਕਾਪਟਰ ਪਰ ਬਰਾਤ ਆਈ ਉਸਕੀ ਨਾ, ਸਪੈਸ਼ਲ ਕਰਕਾ ਦੀ ਵੀ ਮੇਰਾ ਜਵਾਈ ਹੈਲੀਕਾਪਟਰ ਮਾ ਆਵਾ ਨਾ।
1: ਅੱਛਾ
0: ਰਿਸੈਪਸ਼ਨ ਪਹੁੰਚਿਆ ਹੈਲੀਕਾਪਟਰ ਵਾ, ਤੋ ਜਿਸ ਬੰਦੇ ਨੇ ਉਸ ਪਾਸੇ ਪੈਸੇ ਲੈਣੇ ਨਾ ਸਾਰੇ ਉਸਨੂੰ ਛੇੜ ਰਹੇ ਤੇ, ਬਾਈ ਇਹ ਤੇਰੇ ਪੈਸੇ ਹੈਗਾ ਹੈਲੀਕਾਪਟਰ।
1: ਨਹੀਂ ਪਰ ਹੈਲੀਕਾਪਟਰ ਤੇ ਮੁੰਡੇ ਵਾਲੇ ਲੈ ਕੇ ਆਏ ਨਾ,
0: ਉਹ ਬਈ ਮੁੰਡੇ ਵਾਲੇ ਨਹੀਂ ਕਰਨਾ ਥਾ, ਛੋਕਰੀ ਵਾਲੇ ਕਰਕਾ ਦੀਆ ਤਾਂ ਵੀ ਮਾਰੀ ਤਰਫ ਤੇ ਗਿਫਟ ਆ ਵੀ ਥਾਂ ਮਿਸ ਪਾਏ ਪੈਂਟ ਬਣਾ ਗਈ, ਉਹਨੂੰ ਛੇੜ ਰਹੇ ਤੇਰੇ ਪੈਸੇ ਹੈਗਾ ਹੈਲੀਕਾਪਟਰ ਹੋ ਗਿਆ।
1: ਅਰੇ ਇੱਕ ਚੀਜ਼ ਵੈਸੇ ਤੁਸੀਂ ਨੋਟ ਕਰਿਓ, ਕਈ ਵਾਰੀ ਮੈਂ ਕਈ ਕਈ ਚੀਜ਼ਾਂ 'ਚ ਨੋਟ ਕਰਦਾ ਹੁੰਦਾ ਵੀ ਉਹ ਪੈਸਾ ਖਰਚ ਵੀ ਉਹ ਹੀ ਸਕਦਾ ਬੰਦਾ। ਇਹ ਦੋ ਚੀਜ਼ਾਂ ਨਾ ਸ਼ਾਇਦ, ਚਲੋ ਬਾਕੀ ਸੁਣਨ ਵਾਲੇ ਵੀ ਥੋੜ੍ਹਾ ਜਿਹਾ ਸੋਚ ਕੇ ਤੁਸੀਂ ਹਾਮੀ ਭਰਿਓ, ਕਿਉਂਕਿ ਵਾਕਈ ਤੁਸੀਂ ਇਹ ਚੀਜ਼ ਮੰਨਦੇ ਹੋ ਤੁਸੀਂ ਵੀ ਜਿਹੜਾ ਬੰਦਾ ਪੈਸੇ ਮੰਨ ਲਓ ਤੁਹਾਡੇ ਕੋਲ ਉਧਾਰ ਲੈ ਰਿਹਾ ਨਾ, ਜਾਂ ਉਹਨੂੰ ਪਤਾ ਵਾ ਵੀ ਮੈਂ ਆਪਣੀ ਕੋਈ ਲੋੜ ਪੂਰੀ ਕਰਨ ਦੇ ਲਈ ਮੈਂ ਪੈਸੇ ਜਿਹੜੇ ਆ ਉਹ ਮੈਂ ਫੜ ਲੈਣੇ ਇੱਧਰੋਂ ਉੱਧਰੋਂ, ਹਰ ਕੋਈ ਕਰਦਾ ਵਾ, ਪਰ ਤੁਸੀਂ ਸਮਝ ਰਹੇ ਹੋਗੇ ਵੀ ਇੱਕ ਐਕਸਟ੍ਰੀਮ ਤੱਕ ਬੰਦਾ ਚੱਲ ਜਾਂਦਾ ਵੀ ਚਲੋ ਕੋਈ ਗੱਲ ਨਹੀਂ, ਕਈ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਜਿਨ੍ਹਾਂ ਤੋਂ ਬਿਨਾਂ ਸਰਦਾ ਹੁੰਦਾ ਵਾ, ਨਾ ਵੀ ਕਰੋ ਤੇ ਸਰ ਜਾਂਦਾ, ਪਰ ਫਿਰ ਵੀ ਉਹਨਾਂ ਨੇ ਉਹ ਚੀਜ਼ ਜ਼ਰੂਰ ਕਰਨੀ ਹੁੰਦੀ ਆ, ਕਿਉਂਕਿ ਕਰਨੀ ਆ ਯਾਰ, ਇਹੋ ਇੱਕੋ ਜ਼ਿੰਦਗੀ ਆ, ਇਹ ਪੈਤੜਾ ਇੱਕ ਤਾਂ ਉਹਨਾਂ ਦਾ ਪੱਕਾ ਹੁੰਦਾ, ਪਰ ਦੂਸਰਾ ਇਹ ਹੁੰਦਾ ਵਾ ਵੀ ਤੁਸੀਂ ਉਹ ਫਿਰ ਉਹ ਐਕਸਟਰਾ ਆਰਡਨਰੀ ਜਿਹੜੀ ਆਪਣੇ ਸ਼ੌਂਕ ਆ ਉਹ ਪੂਰੇ ਕਰਨ ਦੇ ਲਈ ਤੁਹਾਡੇ ਕੋਲੋਂ ਜਾਂ ਫਿਰ ਕਿਸੇ ਕੋਲੋਂ ਵੀ ਉਹ ਪੈਸੇ ਫੜ ਲੈਂਦੇ ਆ, ਬੋਰੋ ਕਰ ਲੈਂਦੇ ਆ, ਉਧਾਰ ਕਰ ਲੈਂਦੇ ਆ, ਅਤੇ ਇਹੋ ਹੀ ਉਹ ਪਰਸਨੈਲਿਟੀ ਨੇ, ਇਹੋ ਹੀ ਉਹ ਸੁਭਾਅ ਨੇ ਜਿਹੜੇ ਵੱਧ ਪੈਸੇ ਖਰਚਦੇ ਆ। ਜਿਹੜੇ ਦੂਸਰੇ ਹੁੰਦੇ ਨਾ ਜਿਨ੍ਹਾਂ ਦੇ ਕੋਲੋਂ ਫੜ ਫੜ ਕੇ ਵਰਤੇ ਹੁੰਦੇ ਆ, ਉਹ ਤੁਸੀਂ ਵੇਖੋਗੇ ਵੀ ਉਹਨਾਂ ਨੇ ਮਰ ਮਾਰੀ ਦਿਨ ਕੱਟਣੇ ਹੁੰਦੇ ਆ।
0: ਮਤਲਬ ਥਾਰੇ ਸ਼ੌਂਕ ਥਮ ਖੁਦ ਨਹੀਂ ਪੂਰੇ ਕਰ ਰਹੇ, ਅਗਲੇ ਬੰਦੇ ਤਰਫਾਂ ਪੈਸੇ ਲੈ ਕੇ ਆਪਣੇ ਪੂਰੇ ਕਰ ਰਹੇ।
1: ਹਾਂ ਤੁਸੀਂ ਕਈ ਵਾਰੀ ਕਈ ਕਿਸੇ ਵੇਲੇ ਵੇਖਿਓ ਤੁਸੀਂ ਵੀ ਜਿਹੜਾ ਬੰਦਾ ਤੁਹਾਨੂੰ ਇਹ ਕਹਿ ਰਿਹਾ ਹੋਊਗਾ ਨਾ ਵੀ ਯਾਰ ਇੰਨੇ ਚੱਲ ਗਏ ਉਹਨੇ ਆ ਗਏ, ਉਹਨੇ ਆਪ ਨਹੀਂ ਕਦੀ ਖੁੱਲ੍ਹ ਕੇ ਖਰਚੇ ਹੁੰਦੇ,
0: ਨਹੀਂ ਕਰੇ ਹੋਏ
1: ਉਹਨੇ ਉਹ ਪੈਸਾ ਵੇਖੋ, ਇਹ ਵੀ ਮੰਨਿਆ ਜਾਂਦਾ ਕਿ ਜਿਹੜਾ ਪੈਸਾ ਵਾ ਉਹ ਖਰਚਣ ਲਈ ਆ, ਤੇ ਜੇ ਤੁਸੀਂ ਨਹੀਂ ਖਰਚਿਆ ਤੇ ਉਹ ਆਨੇ ਬਹਾਨੇ ਕਿਸੇ ਹੋਰ ਦੇ ਹੱਥੋਂ ਖਰਚਿਆ ਜਾਣਾ ਤੁਹਾਡਾ,
0: ਬਸ ਰੁਕਾਗਾ ਨਹੀਂ ਨਾ। ਨਾਗਮਣੀ ਵਾਲਾ ਕੰਮ ਹੈ ਉਹ, ਉਦਣ 100 ਸਾਲ ਕੇ ਬਾਅਦ ਆਪਣੇ ਚਲਾ ਜਾ ਕਹੀਂ ਵੀ ਜ਼ਮੀਨ ਮਾ ਗਾਡਿਆ ਉਹਦਣ।
1: ਕੋਈ ਕਹਿੰਦਾ ਵਾ ਵੀ ਬਨੇਰੇ ਦਾ ਕਾਂ ਆ, ਕਦੀ ਇਸ ਬਨੇਰੇ ਤੇ ਕਦੀ ਉਸ ਬਨੇਰੇ ਤੇ। ਸੰਦੀਲਾ ਸਾਹਿਬ ਕਹਿੰਦੇ ਵੀ ਬਨੇਰੇ ਦਾ ਕਾਂ ਆ, ਕੋਈ ਕਹਿੰਦਾ ਵਾ ਵੀ ਇਹਦੇ ਪੈਰ ਨਹੀਂ ਹੈਗੇ, ਇਹ ਆਪਣਾ ਵੀਲ ਚੇਅਰ ਤੇ ਆ ਪੈਸਾ ਹੈ ਨਾ ਕੋਈ,
0: ਪਰ ਨਹੀਂ ਫਿਰ ਵੀ
1: ਕੋਈ ਕਹਿੰਦਾ ਵਾ ਹੱਥਾਂ ਦੀ ਮੈਲ ਆ, ਹੈ ਨਾ, ਹੋਰ ਕਿੰਨਾ ਕਿੰਨਾ ਕੁਛ ਹੀ ਕਹਿੰਦੇ ਹੈ ਨਾ।
0: ਹੱਥਾਂ ਦੀ ਮੈਲ ਕਾਂ ਸੇ ਹੋ ਜਾਏਗਾ ਭਾਈ ਸਾਹਿਬ,
1: ਹਾਂ
0: ਆਪਕੀ ਮੈਲ ਮੈਂ ਕਿਉਂ ਲਊਂਗਾ,
1: ਵੇਲ ਫਿਰ ਵੀ ਲੈ, ਫਿਰ ਵੀ ਲੈਂਦੇ ਚਲੋ। ਹੱਥਾਂ ਦੀ ਮੈਲ ਹੈ ਮਤਲਬ ਤੁਸੀਂ ਮਤਲਬ ਕੋਈ ਵੈਲਿਊ ਨਹੀਂ ਹੈ ਜਿਹਦੀ,
0: ਉਹ ਆਪ ਕੀ ਤਾਰੀਫ ਕਰ ਰਹੇ ਹੋ ਜਦੋਂ ਭਾਈ ਸਾਹਿਬ ਦੇ ਆਪਕੇ ਲਈ ਤਾਂ ਹੱਥ ਕੀ ਮੈਲ ਹੈ ਭਾਈ ਸਾਹਿਬ,
1: ਤੁਹਾਡੇ ਲਈ ਕਿਹੜੀ ਗੱਲ,
0: ਆ ਵੀ ਝਾੜ ਦਿਓ ਕੋਈ ਨਾ ਕੋਈ ਆ ਜਾ,
1: ਤੁਹਾਡੇ ਲਈ
0: ਵੀ ਸਪੌਂਸਰ ਆ ਜਾ ਕੋਈ,
1: ਤੁਹਾਡੇ ਲਈ ਕਿਹੜੀ ਫਰਕ, ਕੀ ਫਰਕ ਪੈਣਾ ਤੁਹਾਨੂੰ। ਅੱਛਾ ਜਿਹੜਾ ਆਪ ਖੁੱਲ੍ਹ ਕੇ ਖਰਚਦਾ ਹੋਊਗਾ ਨਾ ਆਪਣੇ ਐਸ਼ੋ ਇਸ਼ਰਤ ਦੇ ਉੱਤੇ ਘੁੰਮਣ ਫਿਰਨ ਦੇ ਉੱਤੇ ਜਾਂ ਸ਼ੌਂਕ ਐਕਸਟਰਾਆਰਡਨਰੀ ਸ਼ੌਂਕ ਪੂਰੇ ਕਰਨ, ਇੱਕ ਹੁੰਦਾ ਬੇਸਿਕ ਨੀਡਸ, ਇੱਕ ਹੁੰਦੀਆਂ ਨੇ ਐਕਸਟਰਾਆਰਡਨਰੀ, ਮਤਲਬ ਉਹ ਤੋਂ ਟੱਪ ਕੇ ਉਹ ਤੋਂ ਵੱਧ ਕੇ, ਜਿੱਥੇ ਤੁਹਾਡਾ 100 'ਚ ਸਰਦਾ ਉੱਥੇ ਤੁਸੀਂ 200 'ਚ ਸਾਰਨਾ, ਤੁਸੀਂ 500 'ਚ ਸਾਰਨਾ, ਜਿੱਥੇ ਤੁਹਾਡਾ ਮਰੂਤੀ ਨਾਲ ਸਰਦਾ ਵਾ ਉੱਥੇ ਤੁਸੀਂ ਮਰਸਡੀਜ਼ ਲੈ ਕੇ ਤੁਸੀਂ ਘੁੰਮਣਾ, ਜਿੱਥੇ ਤੁਹਾਡਾ ਮੰਨ ਲਓ ਲੀੜੇ ਕੱਪੜੇ ਜਿਹੜੇ ਆ ਉਸ ਉੱਦਾਂ ਹੀ ਪਾ ਕੇ ਸਰਦਾ ਹੋਵੇ ਉੱਥੇ ਤੁਸੀਂ ਵੱਡੇ ਵੱਡੇ ਬ੍ਰਾਂਡ ਤੁਸੀਂ ਪਾਉਣੇ। ਸੋ ਉਹ ਜਿਹੜੇ ਐਕਸਟਰਾਆਰਡਨਰੀ ਜਿਹੜੇ ਸ਼ੌਂਕ ਨੇ ਉਹ ਪੂਰੇ ਕਰਨ ਦੇ ਲਈ ਜਿਹੜੇ ਬੰਦੇ ਜਿਹੜੇ ਅੱਗੋਂ ਤੁਹਾਨੂੰ ਦੇਣ ਵਾਲੇ ਨੇ, ਤੁਸੀਂ ਨੋਟ ਕਰੋਗੇ ਵੀ ਕਦੀ ਇਹ ਦੋਵੇਂ ਧਿਰਾਂ ਆਪਸ ਵਿੱਚ ਕਲੈਸ਼ ਬਹੁਤ ਘੱਟ ਹੁੰਦੀਆਂ। ਮੰਨ ਲਓ ਇੱਕ ਪਾਸੇ ਕੋਈ ਬਹੁਤ ਜ਼ਿਆਦਾ ਅਜਾਈਂ ਖਰਚਾ ਕਰਨ ਵਾਲਾ ਅਤੇ ਦੂਸਰੇ ਪਾਸੇ ਬਹੁਤ ਜ਼ਿਆਦਾ ਅਜਾਈਂ ਖਰਚਾ ਕਰਨ ਵਾਲਾ ਐਕਸਟਰਾਆਰਡਨਰੀ, ਇਹ ਦੋਵੇਂ ਕਦੀ ਇੱਕ ਦੂਸਰੇ ਨੂੰ ਉਧਾਰ ਨਹੀਂ ਦਿੰਦੇ,
0: ਨਹੀਂ ਦੇਣਗੇ। ਇੱਕ ਕੋਟੇਸ਼ਨ ਹੈ ਭਾਈ ਸਾਹਿਬ, ਪੈਸਾ ਬਹੁਤ ਬੁਰੀ ਚੀਜ਼ ਹੈ ਔਰ ਪੈਸਾ ਬਹੁਤ ਜ਼ਰੂਰੀ ਚੀਜ਼ ਹੈ, ਦੋਨੋਂ ਹੀ ਹਾਲਾਤੋਂ ਮੇਂ। ਮੰਨ ਲੀਜੀਏ ਇੱਕ ਬੰਦਾ ਹੈ ਨਾ, ਇਹ ਉਸਕਾ ਸੁਭਾਅ ਐਸਾ ਹੈ ਵੀ ਉਹ ਆਪਣੇ ਕੰਮ ਮੇਂ ਪੂਰੀ ਮਿਹਨਤ ਸੇ ਮਿਹਨਤ ਲਗਨ ਸੇ ਪੂਰਾ ਕੰਮ ਕਰਾ, ਉਸਕੀ ਮਿਹਨਤ ਕਾ ਫਲ ਉਸਨੂੰ ਮਿਲਾ, ਉਹ ਪੈਸੇ ਕਮਾਵਾ, ਲੇਕਿਨ ਉਸਕਾ ਸ਼ੌਂਕ ਨਹੀਂ ਹੈ ਵੀ ਬੜੀ ਗਾਡੀ ਲੈ ਲਿਓ, ਬੜਾ ਘਰ ਲੈ ਲਿਓ, ਕੋਈ ਬ੍ਰਾਂਡਿਡ ਕੱਪੜੇ, ਉਹ ਸ਼ੌਂਕ ਨਹੀਂ ਹੈ। ਔਰ ਹਮਾਰਾ ਹੀ ਸਮਾਜ ਉਸ 'ਤੇ ਨਹੀਂ ਬੋਲੇਗਾ ਯਾਰ ਇਤਨੇ ਪੈਸੇ ਲੈ ਕੇ ਕੀ ਕਰੇਗਾ, ਹੈ ਬੜੀ ਅਸੀਂ ਗਾੜੀ ਲੈ ਲਏ, ਕੋਈ
1: ਕਿਤੇ ਧਰਕ ਲੈ
0: ਤੂੰ ਮਾ ਕਹਾਂ ਲੈ ਕੇ ਜਾਏਗਾ, ਪਿੱਛਾ ਤੇ ਇਹੀ ਰਹਿ ਜਾਏਗਾ ਸਾਰਾ। ਤੋ ਹਮਾਰੇ ਬੰਦੇ ਖੁਦ ਉਹਨੂੰ ਬੋਲਿਆ ਭਾਈ ਕੁਛ ਤੋਂ ਕਰ ਆਪਣੇ ਲਈ, ਆਪਣੇ ਲਈ ਨਹੀਂ ਕਰ ਸਕਦਾ ਮੰਨਾ ਦੇ ਦੇ ਮੈਂ ਕਰ ਲਿਓ, ਪਰ ਇੱਕ ਬੰਦੇ ਦਾ ਸੁਭਾਅ ਹੈ ਬਾਈ ਮੈਂ ਕੰਮ ਕਰ ਰਿਹਾ ਹਾਂ ਉਸਮੇਂ ਬਰਕਤ ਪੜ ਰਹੀ ਹੈ, ਪੈਸੇ ਆ ਰਿਹਾ ਦੇ ਰਿਹਾ ਭਗਵਾਨ, ਠੀਕ ਹੈ ਭਾਈ, ਪਰ ਮੇਰਾ ਸੁਭਾਅ ਨਹੀਂ ਹੈ ਵੀ ਮੈਂ ਮੇਰੇ ਕੋਲ ਨਹੀਂ ਚਾਹੀਏ ਬੜੀ ਗੱਡੀ, ਮੈਂ ਛੋਟੀ ਮੈਂ ਠੀਕ ਹੂੰ, ਮੇਰਾ ਸੁਭਾਅ ਹੈ ਮੈਂ ਘੁੰਮਣਾ ਚਾਹੂੰ।
1: ਪਰ ਇਹ ਤੁਹਾਨੂੰ ਨਹੀਂ ਲੱਗਦਾ ਤੂਰ ਸਾਹਿਬ ਇਹ ਨਾ ਜਿਹੜਾ ਤੁਹਾਡਾ ਇਹ ਜਦੋਂ ਤੁਸੀਂ ਕਿਹਾ ਵਾ ਸੁਭਾਅ ਆ ਤੁਹਾਡਾ, ਤੁਸੀਂ ਉਹ ਚੀਜ਼ਾਂ ਜਿਹੜੀਆਂ ਨੇ ਉਹ ਇਹਨੂੰ ਕਹਿੰਦੇ ਨੇ ਕਿਰਸੀ ਸੁਭਾਅ, ਵੀ ਜਿੰਨਾ ਕੁ ਮਤਲਬ ਇੱਕ ਹੁੰਦਾ ਵਾ ਕੰਜੂਸ, ਇੱਕ ਹੁੰਦਾ ਵਾ ਵੀ ਜਿੰਨੇ ਕੁ ਜਿੱਥੇ ਜਿੱਥੇ ਜਿੰਨੀ ਜਿੰਨੀ ਲੋੜ ਆ ਉੰਨੇ ਕੁ ਖਰਚਣੇ, ਵੱਧ ਜਿਹੜੇ ਆ ਉਹ ਤੁਹਾਡੇ ਪਏ ਆ। ਸੋ ਇੱਕ ਤਰ੍ਹਾਂ ਦੇ ਨਾਲ ਮਤਲਬ ਕਮਾਈ ਤੁਹਾਡੀ ਅਤੇ ਉਸ ਕਮਾਈ ਦੇ ਸਿਰੋਂ ਉਹ ਬੰਦਾ ਜਿਹੜਾ ਜਿਹਦੇ ਕੋਲ ਪਏ ਆ ਉਹ ਜਿਹੜਾ ਜਿਹੜਾ ਕਿਰਸੀ ਆ ਬੰਦਾ ਜਿਹੜਾ ਥੋੜ੍ਹਾ ਜਿਹਾ ਕਹਿ ਲਓ ਵੀ ਕੰਜੂਸ ਨਾ ਕਹਿ ਲਓ, ਪਰ ਇਹ ਕਹਿ ਲਓ ਵੀ ਘੱਟ ਅਵਾਰਾ ਨਹੀਂ, ਅਵਾਰਾ ਨਹੀਂ ਖਰਚ
0: ਕੇ ਪਰਿਵਾਰ ਕੀ ਪਰਵਰਿਸ਼। ਮੰਨ ਲਓ ਮੇਰੀ 100 ਮਿਲੀਅਨ ਲਾਟਰੀ ਨਿਕਲ ਜੇ, ਮੇਰੀ ਵੈਸੀ ਪਰਵਰਿਸ਼ ਨਹੀਂ ਵੀ ਮੈਂ ਬੜੇ ਬੜੇ ਕਲੱਬਾਂ ਮੈਂ ਜਾ ਸਕੂੰ ਜਾਂ ਆਪਣੇ ਪੈਸੇ ਕੋ ਖਰਚਣੇ ਕਾ ਕੋਈ
1: ਐਗਜੈਕਟਲੀ,
0: ਮੇਰੀ ਪਰਵਰਿਸ਼ ਵੈਸੀ ਹੈ ਨਹੀਂ, ਤਾਂ ਮੈਂ ਵਹਾਂ 100 ਮਿਲੀਅਨ ਕਾ ਵੀ ਕੈਸੇ ਖਰਚ ਕਰੂੰਗਾ,
1: ਉਹਦੇ ਲਈ ਉਹ ਚੀਜ਼ਾਂ ਨਹੀਂ ਆ, ਉਹਦੇ ਲਈ ਉਹ ਖਰਚਣ ਲਈ ਨਹੀਂ ਬਣੀਆਂ। ਪਰ ਉਹ ਜਿਹੜਾ ਉਹਦੇ ਕੋਲ ਪਿਆ ਵਾ

0: ਤੇ ਪੱਖੋਂ ਲਾ ਲਓ, ਚਾਹੇ ਤੁਸੀਂ ਵੈਸੇ ਉਦਾਂ ਆਪਣੇ ਐਸੋਸੀਏਸ਼ਨ ਉੱਤੇ ਲਾ ਲਓ, ਵੀ ਇਹ ਨਜਾਇਜ਼ ਆ ਉਸ ਬੰਦੇ ਦੀ ਨਜ਼ਰਾਂ 'ਚ ਇਹੋ ਹੀ ਹੋਊਗਾ ਨਾ ਵੀ ਇੱਥੇ ਲਾਉਣੇ ਵਾਜਬ ਨਹੀਂ ਆ ਜਾਂ ਇੱਥੇ ਨਜਾਇਜ਼ ਆ। ਪਰ ਜਿਹੜਾ ਦੂਸਰੀ ਪਰਸਨੈਲਿਟੀ ਆ ਉਹਨੇ ਕਹਿਣਾ ਵੀ ਮੈਂ ਇੱਥੇ ਲਾਊਂ, ਉਹ ਰਿਸਕ ਨਹੀਂ ਲੈ ਰਿਹਾ ਜਿਹਦੇ ਉਹ ਅਕਸਲ ਦੇ ਵਿੱਚ ਹੈਗੇ ਨੇ, ਪਰ ਉਹ ਰਿਸਕ ਲੈ ਰਿਹਾ ਵਾ ਜਿਹਨੇ ਤੁਹਾਡੇ ਕੋਲ ਪੜ੍ਹਿਆ। ਸੋ ਇੱਥੋਂ ਆਪਾਂ ਇੱਕ ਚੀਜ਼ ਮੈਂ ਕਈ ਵਾਰੀ ਇਹ ਵੀ ਸੋਚਦਾ ਹੁੰਦਾ ਵੀ ਜਿਹੜਾ ਰਿਸਕ ਆ ਉਹ ਤੁਸੀਂ ਆਪਣੀ ਚੀਜ਼ 'ਤੇ ਬਹੁਤ ਘੱਟ ਲੈਂਦੇ ਹੋ।
1: ਬਿਲਕੁਲ,
0: ਤੁਸੀਂ ਕਿਸੇ ਦੀ ਜੇ ਚੀਜ਼ ਆ ਭਾਵੇਂ ਤੁਸੀਂ ਮੰਨ ਲਓ ਦਿਮਾਗ ਦੇ ਵਿੱਚ ਇਹੋ ਹੀ ਆ ਵੀ ਆਪਾਂ ਦੇਣੇ ਆ। ਹੁਣ ਮੰਨ ਲਓ ਫੋਰ ਐਗਜ਼ਾਮਪਲ ਆਪਾਂ ਬੈਂਕ ਤੋਂ ਪੈਸਾ ਲੈਂਦੇ ਹਾਂ, ਲੋਨ ਆਪਾਂ ਲੈਂਦੇ ਹਾਂ, ਉਸ ਲੋਨ ਦੇ ਉੱਤੇ ਤੁਸੀਂ ਰਿਸਕ ਲੈ ਲਓਗੇ। ਪਰ ਮੰਨ ਲਓ ਫੋਰ ਐਗਜ਼ਾਮਪਲ ਤੁਹਾਡੇ ਕੋਲ ਇੱਕ ਆਪਣਾ ਪਲਾਟ ਪਿਆ ਵਾ, ਹੁਣ ਤੁਹਾਡੇ ਕੋਲ ਦੋ ਆਪਸ਼ਨਾਂ ਨੇ ਵੀ ਤੁਸੀਂ ਇੱਕ ਤਾਂ ਉਹ ਪਲਾਟ ਵੇਚ ਕੇ ਅਤੇ ਉਹ ਪੈਸੇ ਕਿਤੇ ਲਾ ਸਕਦੇ ਹੋ, ਜਾਂ ਤੁਹਾਡੇ ਕੋਲ ਲੱਖ ਡਾਲਰ ਪਿਆ ਵਾ ਉਹ ਤੁਸੀਂ ਪੈਸੇ ਕਿਤੇ ਲਾ ਸਕਦੇ ਹੋ। ਪਰ ਦੂਸਰੀ ਆਪਸ਼ਨ ਕੀ ਆ, ਤੁਹਾਨੂੰ ਬੈਂਕ ਦੇਣ ਨੂੰ ਤਿਆਰ ਆ, ਭਾਵੇਂ ਉਹ ਇੰਟਰਸਟ 'ਤੇ ਦੇਣ ਨੂੰ ਤਿਆਰ ਹੈ, ਪਰ ਤੁਸੀਂ ਕਿਹੜੀ ਕਿਹੜੀ ਆਪਸ਼ਨ ਵੱਲ ਜਾਓਗੇ? ਜ਼ਿਆਦਾਤਰ ਲੋਕ ਬੈਂਕਾਂ ਲਈ ਜਾਂਦੇ ਆ, ਆਪਣੀ ਪ੍ਰੋਪਰਟੀ ਨਹੀਂ ਵੇਚਣਗੇ,
1: ਬਾਹਰ ਸੇ ਬਾਹਰ ਪੈਸਾ ਨਿਕਲ ਗਿਆ।
0: ਮੰਨ ਲਓ ਤੁਹਾਨੂੰ ਲੋੜ ਆ, ਤੁਹਾਡੇ ਘਰ ਦੀ ਇਕਵਿਟੀ ਮੰਨ ਲਓ ਪਈ ਹੈ 2 ਲੱਖ, ਹੈ ਨਾ, ਤੁਹਾਨੂੰ ਕੋਈ ਅਰਜੈਂਟ ਲੋੜ ਆ,
1: ਜ਼ਿਆਦਾ ਦੂਰ ਨਾ ਜਾਓ, ਆਪਣੇ ਕਿਤਨੇ ਵੀ ਸੁਣਨੇ ਵਾਲੇ ਰੇਡੀਓ ਆਏ ਆ ਬੰਦੇ, ਇਨਕੀ ਕਾਫੀ ਕੀ ਜ਼ਮੀਨ ਪੜੀ ਹੈ ਇੰਡੀਆ ਮੈਂ ਪੜੀ ਹੋਈ ਨਾ ਜ਼ਮੀਨ ਮੈਂ, ਪਰ ਵਹਾਂ ਸੇ ਮੰਨ ਲਓ ਕਿੱਲਾ ਵੀ ਵੇਚਦੀ ਹੈ, ਇੱਕ ਏਕੜ ਵੀ ਵੇਚਦੀ ਹੈ ਆਪਣੇ, ਯਹਾਂ ਪੈਸੇ ਬਣ ਜਾਂਗੇ ਆਪਕੇ ਫਿਰ ਵੀ ਠੀਕ ਠਾਕ, ਔਰ ਆਪ 10% ਨਿਕਾਲ ਲੋਗੇ, ਲੇਕਿਨ ਕਿਸੀ ਕੇ ਪਾਸ 10% ਨਹੀਂ ਹੁੰਦੇ, ਉਹ ਐਕਸਟਰਾ ਜਾਂ ਔਰ ਬੈਂਕ ਸੇ ਪਕੜੇਗਾ ਪੈਸੇ, ਉਸਕਾ ਐਕਸਟਰਾ ਵਿਆਜ ਦੇਗਾ, ਵਹਾਂ ਨਹੀਂ ਵੇਚਣਾ ਭਾਈ, ਵਹਾਂ ਸੇ ਵੇਚਾ ਯਹਾਂ ਵੀ ਤਾਂ ਇਨਵੈਸਟ ਕਰ ਰਹੇ ਹਾਂ ਨਾ, ਪੈਸਾ ਬੇਕਾਰ ਤੋਂ ਨਹੀਂ ਜਾ ਰਿਹਾ, ਜਾਂ ਤਾਂ ਆਪ ਬੋਲੋ ਵੀ ਮੈਂ ਜੂਏ ਮੈਂ ਲਗਾ ਰਹਾ ਹਾਂ, ਫਿਰ ਤੋਂ ਬਾਈ ਵੇਚਣ ਦੀ ਜ਼ਰੂਰਤ ਕੋਈ ਨਹੀਂ, ਪਰ ਵਹਾਂ ਵੇਚੀ ਮੈਨੇ ਯਹਾਂ ਲਗਾ ਦੀ, ਮੇਰੀ ਇਨਵੈਸਟਮੈਂਟ ਤਾਂ ਯਹਾਂ ਵੀ ਹੋ ਗਈ ਨਾ, ਤੋ ਲੇਕਿਨ ਵੋ ਨਹੀਂ ਕਰੇਂਗੇ, ਕੋਈ ਸਰਵੇ ਕੀ ਬਾਤ ਨਹੀਂ ਕਰ ਰਹੇ, ਨੋਰਮਲ ਚੀਜ਼ ਬਾਤ ਕਰ ਰਹੇ ਹੈ, ਵਾਹ ਲੋਕ ਨਹੀਂ ਕਰੇਂਗੇ, ਐਕਸਟਰਾ ਪੈਸੇ ਲੈ ਲੇਂਗੇ ਉਧਾਰ ਬੈਂਕ 'ਚ ਲੈ ਰਹੇ ਕਿਸੀ ਮੈਂ ਉਤਨਾ ਉਸਕੇ ਉੱਪਰ ਬਈ ਵਿਆਜ ਚੜਾਗਾ, ਉਹ ਕੈਲਕੂਲੇਸ਼ਨ ਬਣੀ ਜਾਂਦਾ ਜੀ,
0: ਉਹ ਦੇਈ ਜਾਣਾ ਵਿਆਜ ਦੇ
1: ਦੇਣਗੇ।
0: ਪਰ ਇਸ ਤੋਂ ਨਾ ਅਗਲੀ ਸਟੇਜ ਬੜੀ ਖਤਰਨਾਕ ਹੈ ਤੂੰ ਸਾਹਿਬ, ਮਤਲਬ ਤੁਸੀਂ ਜੇ ਹੁਣ ਇਸੇ ਨੂੰ ਕਈ ਬੰਦੇ ਤੁਹਾਡੇ ਸਰਕਲ 'ਚ ਤੁਸੀਂ ਵੇਖਿਆ ਹੋਊਗਾ, ਉਹ ਅਗਲੀ ਸਟੇਜ 'ਤੇ ਚਲੇ ਜਾਂਦੇ ਆ, ਉਸ ਅਗਲੀ ਸਟੇਜ 'ਤੇ ਜਿੱਦਾਂ ਤੁਹਾਡੀ ਇਗਜ਼ਾਮਪਲ ਜੇ ਮੈਂ ਲਵਾਂ, ਉਹ ਇੰਡੀਆ ਤੋਂ ਵੀ, ਕਿਉਂਕਿ ਇੱਥੇ ਹੌਲੀ ਹੌਲੀ ਵਿਆਜ ਦੇ ਕਰਕੇ ਜਾਂ ਉਹ ਚੀਜ਼ਾਂ ਇੰਨੀਆਂ ਕੁ ਜ਼ਿਆਦਾ ਵੱਧ ਜਾਂਦੀਆਂ ਨੇ ਕਿ ਉਹ ਜਿਹੜੀ ਇੰਡੀਆ ਲਈ ਤੁਸੀਂ ਇਗਜ਼ਾਮਪਲ ਦਿੱਤੀ ਆ ਜਾਂ ਕਿਤੇ ਵੀ ਕੁਛ ਪਿਆ ਵਾ ਇੱਥੇ ਪਲਾਟ ਦੀ ਮੈਂ ਇਗਜ਼ਾਮਪਲ ਦਿੱਤੀ ਆ, ਉਹ ਵੇਚ ਕੇ ਵੀ ਇਹ ਪੂਰੇ ਨਹੀਂ ਹੁੰਦੇ, ਅਗਲੀ ਸਟੇਜ ਇਹੋ ਹੀ ਹੁੰਦੀ ਆ,
1: ਨਾਮ ਨਹੀਂ ਹੋਣਗੇ,
0: ਉਹ ਵੀ ਜਾਂਦਾ ਰਹਿੰਦਾ ਸਾਰਾ ਕੁਛ,
1: ਟਾਈਮ ਟਾਈਮ ਕੀ ਬਾਤ ਹੈ। ਅਬ ਮੈਂ ਅਗਰ ਯਹਾਂ ਸੇ ਕਿਸੀ ਦੇ 15-20 ਹਜ਼ਾਰ ਡਾਲਰ ਕਿਸੇ ਉਧਾਰ ਵੀ ਪਕੜੂੰ, ਇਹ ਵੀ ਡਿਪੈਂਡ ਕਰਦਾ ਉਸ ਕਿਸੇ ਪਕੜੂੰ, ਉਹ ਬੰਦਾ ਮੇਰੇ ਪਾ ਕੇ ਪੁੱਛੇਗਾ ਬਾਈ ਅੱਜ ਦੇ ਪੈਸੇ ਕੱਲ੍ਹ ਦੇ, ਪ੍ਰੈਫਰ ਹੀ ਉਹ ਕਰਾਂ ਬਾਈ ਬੈਂਕ ਸੇ ਲੈ ਲੇ, ਬੈਂਕ ਪਿੱਛੇ ਤਾਂ ਨਹੀਂ ਪੜਦਾ, ਵਿਆਜ ਹੀ ਦੇਣਾ ਦੇ ਦੇਗੇ, ਉਹ ਭਈਆ ਵਿਆਜੀ ਕੌਣ ਸੇ ਪੈਸੇ, ਕਿਸੇ ਬੰਦੇ ਮੈਂ ਵਿਆਜੀ ਪੈਸੇ ਨਹੀਂ ਮਿਲਦੇ, ਹਾਂ ਉਧਾਰੇ ਮਿਲਾਂਗੇ, ਵਾਹ 1-2 ਦਿਨ ਬਾਅਦ ਕਹਿ ਦੇਗਾ, ਮਹੀਨੇ ਬਾਅਦ ਕਹਿ ਦੇਗਾ ਯਾਰ ਮੈਨੂੰ ਚਾਹੀਏ, ਤੁਹਾਡੇ ਘਰ ਆ ਫੋਨ ਕਰਾਗਾ, ਫਿਰ ਆਪ ਕਹਾਂਗੇ ਮਰ ਥੋੜੀ ਚੱਲੇ,
0: ਮਰ ਥੋੜੀ ਚੱਲੇ ਬੈਠੇ ਆ, ਦੇ ਕੇ ਜਾਵਾਂਗੇ,
1: ਮਰ ਥੋੜੀ ਚੱਲੇ ਬਾਈ ਆਗ ਲੱਗ ਰਹੀ ਕੇ।
0: ਅੱਛਾ ਮਰ ਥੋੜੀ ਚੱਲੇ, ਇਹਦੇ ਵਿੱਚ ਨਾ ਇੱਕ ਚੀਜ਼ ਹੋਰ ਹੁੰਦੀ ਹੈ ਇਸ ਸਾਈਕੀ ਦੇ ਵਿੱਚ, ਬੇਸਿਕਲੀ ਅੱਜ ਆਪਾਂ ਅੰਦਰ ਦੀਆਂ ਜਿਹੜੀਆਂ ਉਹ ਸਾਈਕੀਜ਼ ਆਪਾਂ ਦੇਣ ਦੀ ਕੋਸ਼ਿਸ਼ ਕਰ ਰਹੇ, ਸੋ ਉਹਦੇ ਵਿੱਚ ਜਿਹੜੀ ਮਰ ਥੋੜੀ ਚੱਲਿਆਂ ਦੇ ਵਿੱਚ ਜਿਹੜੇ ਬੰਦੇ ਨੇ ਲੈਣੇ ਆ ਨਾ, ਉਹਦੇ ਕਿਤੇ ਨਾ ਕਿਤੇ ਇਨਸਕਿਉਰਿਟੀ ਇਹ ਹਮੇਸ਼ਾ ਰਹਿੰਦੀ ਆ। ਤੁਸੀਂ ਵੇਖੋ ਵੀ ਇੱਕ ਬੰਦਾ ਜਿਹਦਾ ਪੈਸਾ, ਉਹ ਬੰਦੇ ਦੇ ਵਿੱਚ ਉਲਟਾ ਸਗੋਂ ਦੇ ਕੇ ਇੱਕ ਫਖਰ ਹੋਣਾ ਚਾਹੀਦਾ ਵੀ ਦੂਸਰੇ ਬੰਦੇ ਦੇ ਮਨ ਦੇ ਵਿੱਚ ਇਹ ਚੀਜ਼ ਜਿਹੜੀ ਆ ਉਹ ਹਮੇਸ਼ਾ ਇੱਕ ਅੱਖ ਨੀਵੀਂ ਹੁੰਦੀ ਨਾ ਵੀ ਹਾਂ ਮੈਂ ਯਾਰ ਇਹਦੇ ਕੋਲ ਫੜ ਕੇ ਖਾਧੇ ਆ ਜਾਂ ਮੈਂ। ਸੋ ਕਈਆਂ ਦੇ ਤਾਂ ਹੁੰਦੇ ਆ, ਉਹ ਵੀ ਇੱਕ ਕੈਟੇਗਰੀ ਹੁੰਦੀ ਜਿਹਨੇ ਮਜਬੂਰੀ 'ਚ ਫੜੇ ਆ, ਹਾਂ ਕੋਈ ਜੈਨੂਅਨ ਕੋਈ ਫਸ ਗਿਆ ਵਾ, ਉਹ ਉਧਾਰ ਸੁਧਾਰ ਬਣਿਆ ਵਾ, ਸ਼ਾਇਦ ਇਸੇ ਕਰਕੇ ਹੀ ਇਹ ਚੱਲ ਰਿਹਾ ਵਾ। ਪਰ ਦੂਸਰੇ ਪਾਸੇ ਦੂਸਰੀ ਇੱਕ ਕੈਟੇਗਰੀ ਦੀ ਜੇ ਆਪਾਂ ਗੱਲ ਕਰੀਏ ਤਾਂ ਉਹ ਇਹਦੇ ਬਿਲਕੁਲ ਹੀ ਉਲਟ ਹੁੰਦੀ ਆ, ਉਹਨਾਂ ਨੇ ਬਿਲਕੁਲ ਫੜੇ ਜਿਹੜੇ ਆ ਉਹ ਤੁਹਾਨੂੰ ਪਤਾ ਵਾ ਵੀ ਉਹਨਾਂ ਨੇ ਪਤਾ ਨਹੀਂ ਨਜਾਇਜ਼ ਹੀ ਵਰਤੇ ਜਾਂ ਕਿੱਦਾਂ, ਪਰ ਇਸ ਬੰਦੇ ਨੂੰ ਕੋਈ ਲੈਣਾ ਦੇਣਾ ਨਹੀਂ ਆ ਵੀ ਕਿੱਥੇ ਵਰਤੇ ਆ, ਇੰਨੇ ਸਾਂਝ 'ਚ ਆਉਣ ਨੂੰ ਜਾਂ ਆਪਣੀ ਯਾਰੀ ਦੋਸਤੀ ਨੂੰ ਉਸ ਬੰਦੇ ਨੂੰ ਪੈਸੇ ਫੜਾ ਦਿੱਤੇ ਆ। ਪਰ ਜਦੋਂ ਹੁਣ ਉਹ ਪੈਸੇ ਮੰਗਣੇ ਆ, ਵਾਰ ਵਾਰ ਮੰਗਣੇ ਆ, ਤਾਂ ਉਸ ਬੰਦੇ 'ਚ ਇਨਸਕਿਉਰਿਟੀ ਆ ਵੀ ਯਾਰ ਇਹ ਵਾਕਈ ਨਾ ਮੁੱਕਰ ਜੇ, ਕਿਤੇ ਕਹਿ ਦੂਗਾ ਵੀ ਜਾ ਫਿਰ ਮੈਂ ਨਹੀਂ ਦਿੰਦਾ, ਤਾਂ ਫਿਰ ਯਾਰ ਫਿਰ ਵੀ ਮੈਂ ਕੀ ਕਰ ਲੂੰ,
1: ਫਿਰ ਵੀ ਕਿਆ ਕਰ ਲੂੰਗਾ।
0: ਤੁਸੀਂ ਕਹਿ ਦਿੰਦੇ ਆਪਾਂ ਇੱਥੇ ਬੰਦਾ ਨਹੀਂ ਕੁਛ ਕਰ ਸਕਦਾ, ਇੱਥੇ ਕੀ ਉੱਥੇ ਕੀ ਕਿਤੇ ਵੀ ਨਹੀਂ ਤੁਸੀਂ ਕੁਛ ਕਰ ਸਕਦੇ।
1: ਦੋਨੋਂ ਕੈਟਾਗਰੀ ਮੈਂ, ਦੋਨੋਂ ਪਰਸਨੈਲਿਟੀਆਂ ਮੈਂ, ਥੋੜ੍ਹੀ ਥੋੜ੍ਹੀ 39 ਰਹਿ ਜਾ। ਦੇਣੇ ਵਾਲਾ ਆਦਮੀ, ਆਜ ਜਿਸੇ ਪਿੱਛੇ ਪੰਜਾਬ ਮੈਂ ਫਲੱਡ ਆਏ, ਡੋਨੇਸ਼ਨ ਦੇਣੀ ਹੈ ਜੀ, ਕੋਈ 2-2 ਹਜ਼ਾਰ ਡਾਲਰ ਦੇ ਰਿਹਾ, ਕਿਸੇ ਨੇ 10 ਹਜ਼ਾਰ ਡਾਲਰ ਦੀਆ, 500 ਦੀਆ, ਕੁਛ ਵੀ ਦੀਆ, ਠੀਕ ਹੈ, ਮੇਰੇ ਸਿਰ ਤੋਂ ਚਲਾ ਗਿਆ, ਔਰ ਆਪ ਇਹ ਸੋਚ ਕੇ ਬੈਠੇ ਬਈ ਮੈਨੇ ਕਿਸੀ ਕਾ ਭਲਾ ਕਰ ਦੀਆ, ਬਈ ਬਹੁਤ ਬੜੀਆ ਕੰਮ ਕਰਿਆ। ਇੱਕ ਪੈਰਲਰ ਉਸਕੇ ਆਦਮੀ ਚੱਲ ਰਿਹਾ ਹੈ, ਉਹ ਆਪਸੇ 2 ਹਜ਼ਾਰ ਡਾਲਰ ਵੈਸੇ ਲੈ ਗਿਆ ਉਧਾਰੇ, ਵੀ ਉਧਾਰੇ ਦੇ ਦੇ, ਔਰ ਆਪਕੋ ਪਤਾ ਹੈ ਉਸਕੀ ਸਥਿਤੀ ਅਬ ਤੱਕ ਵੈਸੀ ਉਭਰ ਕੇ ਨਹੀਂ ਆਇਆ, ਉਹ 6 ਮਹੀਨੇ ਹੋ ਗਏ ਵਿਚਾਰਾ ਸਟਰਗਲ ਕਰ ਰਿਹਾ ਹੈ, ਜੋਬ ਨਹੀਂ ਲੱਗ ਰਹੀ ਉਸਕੀ, ਜਾਂ ਫਿਜ਼ੀਕਲੀ ਉਸਨੇ ਕੋਈ ਦਿੱਕਤ ਚੱਲ ਰਹੀ ਹੈ, ਪ੍ਰੋਬਲਮ ਚੱਲ ਰਹੀ ਹੈ, ਉਹ ਠੀਕ ਨਹੀਂ ਹੈ, ਵੀ ਕਮਾ ਨਹੀਂ ਪਾ ਰਿਹਾ, ਉਹ ਕਹੀਂ ਨਾ ਕਹੀਂ ਬੰਦਾ

0: دل پہ لے جایا رہے اس کو 2000 دیے تھے یار, 6 مہینے ہو گئے بوڑھے, دیے نہیں سنا. ایک طرف آپ نے ڈونیشن کر کے بھول گئے, ایک طرف یہ ہو گیا. دوسری چیز, جس نے پیسے لیے ہیں بندے نے, وہ ایک چیز محسوس کرے گا, وہ پتہ نہیں کیوں نہ کسی نہ کارن سے وہ کمیونیکیشن بند کر دے. آپ بات چیت کرتے رہو, جس سے لیے ہیں اس سے بات چیت ضرور کرتے رہو آپ, کوئی دقت نہیں. اور جس نے دیے وہ بھی اس بات کو سمجھے, بھائی آپ نے ضرور دیے ہیں پیسے, لیکن آپ کی طرح سے یہ نہیں, میرا یہ ایک طرح سے نوکر بن کے یا اس کو میں روپ سے کام کرا, یار تم نے پیسے لیے تھے وہ کر دے یا کر دے, اس چیز میں نہیں جانا ہے. اس سے بھی مار کو بچنا پڑے گا, ہم نہیں بچتے. مار کو لگتا ہے یار بھائی یار پیسے آ گئے, میں نے دے رکھے ہیں, یہ تو میرا غلام بن جائے گا, آج نہیں دے گا, 4 بندے میں گلیاں نکال لوں گا تو میرے پیسے دے. اور اس چکر میں جس نے دینے ہیں وہ بندہ اس کی گلی سے پیچھے تو نکل جا, آندہ ہی نہیں اس کے سامنے. وہ پھر کہا یار 6 مہینے کے تم درشن نہیں دیا, بھائی صاحب بیج بیجی کہاں تھا جی, بیجی تھا تو پیسے کمانے تو میرے پیڑ.
1: چار بندے چ گلا کروں گا, گلی بھی مجھے چیتے آ گئی ایک, وہ کوئی چلتا ہی کوئی انہوں کا حساب کتاب جہا ہے نا, تو انہیں اندر کھاتے جے چلی گیا اس سرکل دے وچ, تے وہ کہندے بھی پیسے ہے گے آ کوئی نہیں دینے آ, یہ نہیں بھی نہیں ہے گے, مطلب ٹھیک سی کام بھی ٹھیک چل رہے, پر اوداں چلو کسی ویلے کوئی ہوں وا فسیا, تو انہیں ہولی ہولی کر کے, تو مطلب وہ یہ تو ہمیشہ ڈر ہوں وا بھی سرکل دے وچ باقی گل نہ کتے پھیل جائے نا, تے جدوں بندہ ایداں دی سچویشن دے وچ ہوندا نا اودوں بدو بدی کتے گل کر بیندا, کیونکہ او تہاڈے اندر اتے جدوں ترکے نا اتے آئی ہوندی ہے, جدوں ٹھنڈے ٹھنڈے پانی تے گھیو اتے آ جاندا نا, او تہاڈے ترکے اتے آئی ہوندی گل, او ویکھ کے بندہ پچھان جاندا اور پھر کداں وا کی حال چال ہے, سارا کوئی ٹھیک ٹھاک چلدا, ہاں ٹھیک ہے, مطلب وہ بندہ نا بدو بدی گل کر بو گا, یار وہ فلانے نوں پیسے دتے یار ہن دے نہیں دیا نا, جاؤں بدو بدی وہ کوئی گل چھڑو گی تو وہ طریقے جی دے کچھ نہ کچھ کتنا کتنے, وہ ادا دی نا ایک بندے نہ گل کر بیٹھا, ایک بندے نہ گل کی تو وہ دوسرے نہ, وہ ہولی ہولی جی وہ سرکل چ مطلب دو نہ ہوئی چو نہ ہوئی وہ ٹریول کر کے تو وہ تک پہنچ گئی, جہے بندے کولوں پیسے لے ہی لین دین بند آ ہی کاروبار چلو دار سدار ہی اس بندے تک گل پہنچ گئی, تو وہ مطلب ہر ہفتے جا کوئی دو دن کرتا ہی فون بھی ہاں جی بھائی بھی تھوڑے بہت کر کے دے جا کدا, تو انہیں جب فون کیا نا اس باری وہ کہہ رہا بھی میرے اگوں پتا کی کہہ رہا, کہہ میری گل سن پہ بھی بندہ کہڑی گلوں ڈردا, اس گلوں ڈردا نا بھی یار چون بندے چ کوئی عزت مان بندے کا جانا رہتا جا کتے پتا نہ آ جائے, تو کہہ تون رولا تو پا ہی دتا ہوں نہیں میں دینا, ریالٹی چ گل ہوئی کہ ہوں میرا پا تو دتا ہی ہے تو رولا, کہ جا میں نہیں دینا کی کر لو گے تھی,
0: یہ تھی نا میں پنجابی جان لگا سی پر میں اپنی بھاشا چ رہا گا, آپ نے یاد کرا دی بات, میرا چھوٹا بھائی نا وہاں پنچکولہ میں رہا کرتے ہم, تو میرے اس کا شریر تھوڑا سا ہیلدی تھا نا, تو گھومنے گئے اور وہاں پہ گرمی بڑی تھی, اور میری بھابھی نے میرے دوسرے بھائی کی نکر دے دی, لے بھی چلو یہ پہن لے نکر, بھی تو لے کر نہیں آیا گرمی بہت نکر پہن لے, وہ سارا وہاں انہوں گھوما پھریا نکل پروگرام ختم ہویا, 2-3 دن میں گھر آ گئے اور وہ چھوٹے بھائی نے نکل نہیں واپس کری ہے نا, اچھی جینس والی نکل دی نا, تو بھابھی ماری نے 2-3 بار یاد کروایا بھی بھائی وہ نکل دے دینا, کہتا کوئی نہیں بھابھی وہ یاد بھول گیا لے کے آؤں گا گھر پڑی, پھر یاد کرا دیا, وہ بھابھی بھی تب یاد کراوا تھی جب 4 جنانیاں بیٹھی ہوا تھی اور 5 بار اس نے کہتا کہتا دیکھ بھابھی تنا 5 بار کہہ لیا سارا کے بیچ میں کہہ لیا یہ بھی نہیں ملتی نکل
1: ڈیپینڈ ہوتا ہے, کوئی وال پر جی فرق ہے کسی نو اپنی عزت تو ہوں وا تو کسی نو یہ ہوں, پر جدو ایک سٹیج تو تپ جا سروں جدو لنگ جا پانی پھر بندے نو یہ ہوں بھی چل ایک نو پتا لگا دس نو لگا یار کی فرق پہ, پر فرق اس کر کے بھی نہیں پہنتا کیونکہ وہ ہاتھ واسی نہیں کچھ رہتا,
0: پر اگلے بندے کا رستہ ختم ہو جائے جس نے اور نے پیسے لینے ہوں گے, آپ کا سبھاؤ اپنے سبھاؤ سے الٹ ہو جائے گا یار سارے پیسے مارا میں نہیں دینے کا کسی,
1: پر مینو لگتا تو سب سبھا نہیں جانا بندے کا
0: جائے گا نہیں نا, لیکن من میں اچھا ہے ابھی یار دینے نہیں آج کے بعد نہ کروں گا, لیکن پھر کوئی بندہ آ گیا 2-4 دن بعد یار بھی یہ دقت پڑ گئی بنا یا ضرورت پڑ گئی, پھر آپ کہو گے یار چل کوئی نہ بھگوان تو دیکھ ہی رہا نا کوئی دقت نہیں,
1: ایگزیکٹلی آپ یہ چیز اکثر آپ ویکھتے ہیں بھی جو بیسک سبھا رب نے تمہیں دیتا نا, میں کدی ادا کا بندہ نہیں ویکیا بھی جہاں جی ایک تھان سے مرے ہونے مڑ کے وہ سدا لی گنڈ مار لے بھی نہیں ہونے تو گاہ کدی دینے نہیں, بیسک سبھا
0: اپنے آس پاس دیکھے وہ میرے آس پاس میرا ماحول کیسا ہے, پروارک میں کیسا ہے, کام کے سلسلے میں کیسا ہے, اگر وہ سب کچھ ٹھیک چل رہا ہے, اگر آپ کے پیسے کسی نے مار بھی لیے ہیں تو ਇੰਟਰਨਲ ਵੇ ਮੈਂ ਭਗਵਾਨ ਆਪਕੋ ਦੇ ਰਿਹਾ ਕਹੀਂ ਨਾ ਕਹੀਂ ਸੇ, ਵੋ ਰੋਕ ਨਹੀਂ ਰਹਾ, ਆਪ ਆਪਣਾ ਸੁਭਾਵ ਨਾ ਛੋੜੀ, ਇਹ ਨਹੀਂ ਮੈਂ ਰੋਜ਼ ਹੀ ਸਵੇਰ ਕਿਸੇ ਕੋ ਦੇਣੇ ਨਿਕਲ ਜੋ ਘਰ ਸੇ, ਪਰ ਆਪਣਾ ਸੁਭਾਵ ਮੈਂ ਆਪ ਚੇਂਜ ਨਹੀਂ ਕਰ ਸਕਦੇ, ਜੋ ਆਪਕੋ ਭਗਵਾਨ ਨੇ ਜੈਸਾ ਬਣਾਇਆ ਨਾ, ਲੇਕਿਨ ਆਪ ਫਿਰ ਵੀ ਕਿਸੇ ਕੀ ਮਦਦ ਕਰੋਗੇ।
1: ਹਾਂ, ਇੱਕ ਹੋਰ ਪਾਸੋਂ ਇਹ ਵੀ ਮੈਨੂੰ ਤਾਂ ਕਈ ਵਾਰੀ ਲੱਗਦਾ ਹੁੰਦਾ ਵੀ ਇਹ ਸਾਰੇ ਆਪਣੇ ਆਪ ਨੂੰ ਜਾਂ ਇੱਕ ਦੂਸਰੇ ਨੂੰ ਦਿਲਾਸੇ ਜੇ ਦੇਣ ਦੇ ਲਈ ਗੱਲਾਂ ਬਣੀਆਂ, ਪਤਾ ਵਾ ਹੁਣ ਜਾਣ ਵਾਲੇ ਚਲ ਗਏ ਆਉਣਾ ਇੱਦਾਂ ਦੀ।
0: ਮੈਨੂੰ ਇੱਕ ਬਾਤ ਯਾਦ ਆ ਗਈ ਭਾਈ ਸਾਹਿਬ, ਮੇਰੇ ਨਾ ਮਾਸੀ ਕੇ ਛੋਕਰੇ ਨੇ ਪੈਸੇ ਦੀਏ ਮੇਰੇ ਛੋਟੇ ਭਾਈ ਤੇ $300-400 ਤੇ, ਔਰ ਸਟੂਡੈਂਟ ਟਾਈਮ ਕੀ ਬਾਤ ਹੈ ਉਹਨਾਂ ਕੀ ਕਾਫੀ ਪੁਰਾਣੀ, ਤੋ ਉਹ ਬਹੁਤ ਟਾਈਮ ਹੋ ਗਿਆ ਪੈਸੇ ਵਾਪਸ ਨਹੀਂ ਕਰੇ ਉਸਨੇ ਭਾਈ ਨੇ, ਔਰ ਭਾਈ ਕਾ ਸ਼ੌਂਕ ਤਾ ਥੋੜ੍ਹਾ ਸਾ ਕਸੀਨੋ ਜਾਣੇ ਕਾ ਨਾ, ਤੋ ਉਸਕਾ ਅਗਰ 10 ਵਾਰੀ ਗਿਆ ਤੋ ਕਮ ਸੇ ਕਮ 7 ਵਾਰ ਜੀਤ ਕੇ ਆਵਾ, 3 ਵਾਰ ਹਾਰ ਜਾਏਗਾ, ਕੋਈ ਦਿੱਕਤ ਨਹੀਂ, ਵੀ ਬਸ ਲਿਮਿਟ ਕਾ ਖੇਲਣਾ, ਬਣ ਗਏ ਆ ਜਾਓ। ਤੋ ਮਾਸੀ ਕੇ ਛੋਕਰੇ ਨਾਲ ਗੇਲ ਲੈ ਗਿਆ ਆਪਣੇ, ਵਹਾਂ ਬੈਠੇ ਵਹਾਂ, ਬੋਲੇ ਯਾਰ ਤੇਰੇ ਪਾ 300 ਦੇਣੇ, ਕਹਿੰਦਾ ਹਾਂ, ਕਰ 50 ਹੋਰ ਦੇ ਮੈਨੂੰ ਖੇਲਣਾ, ਜਾਂ ਤੇਰੇ 300 ਦੂੰਗਾ 50 ਹੋਰ ਦੇ ਦੂੰਗਾ, ਕੀ ਦਿੱਕਤ ਹੈ ਇਸਮੇ, ਉਹ ਕਹਿੰਦਾ ਚੱਲੇ ਲੈ ਬਾਈ। ਉਸ ਨਾਲ 50 ਰੁਪਏ ਲਈਏ ਔਰ ਖੇਲੇ, ਤੋ 200 ਬਣ ਗਏ, 200 ਬਣ ਗਏ, ਬਣ ਗਏ 200, ਉਹ 200 ਮੈਂ ਉਸਕੇ 50 ਵਾਪਸ ਕਰੇ, ਉਹਨੂੰ ਕਹਿੰਦਾ 85 ਵੀ ਪਕੜ ਆਪਣੇ ਨਾ, ਤੋ ਬੋਲਿਆ ਉਸਕੇ ਬਾਅਦ ਬਚ ਕੇ 150 ਵਾਰ ਖੇਲੇ, ਉਸ ਨਾਲ 500 ਜਿੱਤ ਲਈਏ, 500 ਮੈਂ ਉਸ ਨਾਲ 300 ਵੋਟ ਦੀ, ਇਸ ਕਿਲਾ ਵੀ 300 ਵੀ ਪਕੜ ਦਿਉ ਆਪਣੇ, ਵੀ ਤੇਰਾ ਤਾਂ ਕੰਮ ਖਤਮ ਹੋ ਗਿਆ ਨਾ। ਇਤਨੇ ਮੈਂ ਮਸਤੀ ਕੇ ਛੋਕਰਾ ਲਾਲ ਚ ਆ ਗਿਆ, ਪੈਸੇ ਬਣਾ ਰਿਹਾ ਮੇਰੇ, ਮੈਂ ਕਹੋ ਯਾਰ ਮੇਰੇ ਪਕੜ, ਮੈਂ ਵੀ ਬਣਾ,
1: ਮੇਰੇ ਵੀ ਬਣਾ,
0: ਉਸ ਨਾਲ 300 ਵਾਪਸ ਕਰੇ, ਉਹ ਹਾਰ ਗਿਆ। ਮੈਂ ਕਹਾ ਦੇਖ ਯਾਰ ਤੇਰੇ ਤੋਂ ਬਣਾ ਦੇ ਦੀ ਨਾ, ਇਹ ਤੇਰੇ ਹਾਰ ਗਏ, ਕਹਿੰਦਾ ਯਾਰ ਤੰਨਾ ਵਾਪਸ ਵੀ ਕਰ ਦੀਏ, ਮੇਰੇ ਭਾਏ ਵੀ ਨਹੀਂ, ਤੇਰੇ ਸਾਹ ਦਾ ਮਰ ਗਿਆ ਮੈਂ ਤਾਂ ਯਾਰ, ਕਹਿੰਦਾ ਦੇਖ ਵੀ ਤੇਰੇ ਤੋਂ ਦੇ ਦੀ ਤੇ ਮੈਨੂੰ, ਉੱਪਰ ਦੇ 100-150 ਲੈ ਕੇ ਆਪਣੇ ਘਰ ਗਿਆ ਭਾਈ ਛੋਟਾ,
1: ਉਹਦੇ ਕਰਮਾਂ ਚ ਜਾਣੇ ਜਾਣੇ ਹੀ ਤੇ ਚੱਲ ਗਏ, ਉਹਦੇ ਪਰਪੰਚ ਨਹੀਂ,
0: ਲਾਲ ਚ ਮਰਿਆ ਗਿਆ, ਤੇਰੀ ਕਿਸਮਤ ਅੱਛੀ ਹੈ।
1: ਉੱਥੇ ਹੁਣ ਕੀ ਕਰ ਲੈਣਾ, ਉੱਥੇ ਕਿਆ ਲੈਣਾ, ਜਿਹੜੇ ਤੁਹਾਡੇ ਜਾਣੇ ਉਹ ਜਾਣੇ। ਕਮਾਲ, ਮੈਨੂੰ ਤਾਂ ਕਈ ਵਾਰੀ ਨਾ ਤੁਸੀਂ ਜੂਏ ਦੀ ਗੱਲ ਕੀਤੀ, ਮੈਨੂੰ ਇਹ ਪੈਸਾ ਜਿਹੜਾ ਨਾ ਲੈਣ ਦੇਣ, ਇਹ ਮੈਨੂੰ ਕਈ ਵਾਰੀ ਜੂਆ ਹੀ ਲੱਗਦਾ ਹੁੰਦਾ, ਜਿਹੜਾ ਤੁਹਾਡੇ ਕੋਲ ਲੈ ਰਿਹਾ ਵਾ ਉਹ ਜੂਆ ਹੀ ਖੇਡ ਰਿਹਾ। ਉਹ ਜੂਆ ਕਿੱਦਾਂ ਖੇਡ ਰਿਹਾ ਵੀ ਉਹਨੇ ਇੱਕ ਵਾਰੀ ਲੈ ਕੇ ਤੁਹਾਡੇ ਕੋਲੋਂ ਰਿਸਕ ਲਿਆ, ਤੁਸੀਂ ਰਿਸਕ ਨਹੀਂ ਲੈ ਸਕਦੇ। ਮੰਨ ਲਓ ਹਰ ਇੱਕ ਬੰਦਾ ਨਾ ਜੂਆ ਖੇਡਣ ਵਾਲਾ ਵੀ ਨਹੀਂ ਹੁੰਦਾ, ਸੋ ਇਹ ਵੀ ਉਸੇ ਸੁਭਾਅ 'ਚੋਂ ਹੀ ਆ, ਦੋ ਟਾਈਪ ਦੇ ਬੰਦੇ ਹੁੰਦੇ ਨਾ, ਇੱਕ ਜਿਹੜਾ ਉਹ ਆਪਣੀ ਕਿਸਮਤ ਅਜਮਾਉਣ ਦੇ ਵਿੱਚ ਹਮੇਸ਼ਾ ਲਾਟਰੀਆਂ ਪਾਈ ਜਾਊਗਾ, ਜੂਆ ਖੇਡੂਗਾ ਜਾਂ ਹੋਰ ਇੱਧਰ ਉੱਧਰ, ਮੰਨ ਲਓ ਕਿਸੇ ਨਾ ਕਿਸੇ ਤਰੀਕੇ ਦੇ। ਦੂਸਰੇ ਹੁੰਦੇ ਨਾ ਕੈਲਕੂਲੇਟਿਵ ਜੇ ਬੰਦੇ, ਤੀਸਰੇ ਹੁੰਦੇ ਨਾ ਬਿਲਕੁਲ ਹੀ ਸੂਮ ਬੰਦੇ, ਹੈ ਨਾ। ਸੋ ਅਲੱਗ ਅਲੱਗ ਤਰੀਕਿਆਂ ਦੀ ਉਹ ਹੁੰਦੇ, ਜਿਹੜੇ ਤੀਸਰੇ ਤਰੀਕੇ ਦੇ ਨਾ ਬਿਲਕੁਲ ਸੂਮ ਬੰਦੇ, ਖੈਰ ਉਹਨਾਂ ਦੀ ਜੇ ਗੱਲ ਕਰੀਏ ਤਾਂ ਉਹ ਫਿਰ ਵੀ ਸੇਫ ਸਾਈਡ ਚੱਲਦੇ ਆ। ਉਹ ਬਹੁਤ ਸੂਮ ਬੰਦਾ ਕਦੀ ਕਾਗਜ਼ਾਂ ਪੱਤਰਾਂ ਤੋਂ ਇਲਾਵਾ ਪੈਸਾ ਨਹੀਂ ਦਿੰਦਾ ਤੁਹਾਨੂੰ, ਉਹਦੀ ਇਹ ਵੀ ਇੱਕ ਖਾਸੀਅਤ ਹੁੰਦੀ ਹੈ। ਜਿਹੜੇ ਫਸਦੇ ਆ ਜ਼ਿਆਦਾ ਮਿਡਲ ਵਾਲੇ, ਜਿਹੜੇ ਮਤਲਬ ਬਹੁਤ ਓਨਾ ਜ਼ਿਆਦਾ ਸੂਮ ਨਹੀਂ ਪਰ ਕੈਲਕੂਲੇਟਿਵ ਹੁੰਦੇ ਆ, ਵੀ ਠੀਕ ਆ ਯਾਰ ਇੱਥੇ ਪਤਾ ਵਾ ਵੀ ਇੱਥੇ ਰਿਸਕ ਆ, ਇੱਥੇ ਆਪਾਂ ਨਹੀਂ ਜਾਣਾ, ਆਪਾਂ ਇੰਨਾ ਕੁ ਜੈਨੂਅਨ ਜਿਹਾ ਕੈਲਕੂਲੇਟਿਵ ਜਿਹਾ ਰਿਸਕ ਆਪਾਂ ਲੈਣਾ। ਅਤੇ ਤੀਸਰੇ ਨੇ ਫਿਰ ਰਿਸਕ ਟੇਕਰ, ਚੌਥੇ ਤਾਂ ਹੋ ਸਕਦਾ ਵੀ ਖੁੱਲ੍ਹੇ ਹੀ ਠੱਗ ਚੋਰ ਟਾਈਪ ਆ ਜਾਣ, ਪਰ ਖੈਰ ਉਹ ਕੈਟੇਗਰੀ ਜਿਹੜੀ ਆ ਉਹਨੂੰ ਆਪਾਂ ਬਾਹਰ ਰਹਿਣ ਦਿੰਦੇ ਹਾਂ। ਅਤੇ ਇਹਦੇ ਵਿੱਚ ਮੈਨੂੰ ਤੂਰ ਸਾਹਿਬ ਲੱਗਦਾ ਹੁੰਦਾ ਵੀ ਇਹ ਨਾ ਜੂਆ ਹੀ ਆ। ਹੁਣ ਜਿਹੜਾ ਤੀਸਰੀ ਟਾਈਪ ਦਾ ਬੰਦਾ ਵਾ ਨਾ, ਉਹ ਜੂਆ ਖੇਡ ਲੈਂਦਾ ਕਿਉਂਕਿ ਉਹਨੂੰ ਯਕੀਨ ਹੈ ਵੀ ਮੈਂ ਮੇਰੇ 100 ਤੋਂ 500 ਹੋ ਜਾਣਾ ਉਹ। ਅਤੇ ਜਿਹੜਾ ਦੂਸਰਾ ਵਾ ਉਹ ਕਹਿੰਦਾ ਵੀ ਮੈਂ ਨਹੀਂ ਖੇਡਣਾ ਹਾਲੇ, ਤੂੰ ਮੇਰੀ ਥਾਂ 'ਤੇ ਖੇਡ ਲਾ, ਮੈਨੂੰ ਇੰਨੇ ਜਿਹੜੇ ਆ ਇਹ ਤੂੰ ਲਏ ਆ ਅਤੇ ਇਹ ਤੂੰ ਦੇਣੇ ਆ। ਹੁਣ ਇਹ ਜੂਆ ਜਿਹੜਾ ਵਾ ਉਹ ਪ੍ਰੋਪਰਟੀ 'ਤੇ ਵੀ ਹੋ ਸਕਦਾ, ਜੂਆ ਜਿਹੜਾ ਵਾ ਉਹ ਕਿਤੇ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੇਅਰ ਮਾਰਕੀਟ 'ਚ ਹੋ ਸਕਦਾ, ਵਾਟਐਵਰ ਕੁਛ ਵੀ ਹੋ ਸਕਦਾ, ਤੁਹਾਡੀਆਂ ਆਪਣੀਆਂ ਲਗਜ਼ਰੀ ਲਾਈਫ ਸਟਾਈਲ ਦੇ ਲਈ ਵੀ ਹੋ ਸਕਦਾ। ਸੋ ਇਸ ਸਾਰੇ ਕੁਛ ਦੇ ਵਿੱਚੋਂ ਸਾਨੂੰ ਇੱਕ ਚੀਜ਼ ਸਮਝ ਲੈਣੀ ਚਾਹੀਦੀ ਹੈ, ਜੂਆ ਮੈਂ ਇਸ ਕਰਕੇ ਸ਼ਬਦ ਵਰਤਿਆ ਕਿਉਂਕਿ ਜੂਆ ਹਮੇਸ਼ਾ ਤੁਹਾਨੂੰ ਫਾਇਦਾ ਨਹੀਂ ਦਿੰਦਾ। ਇੱਕ ਵਾਰੀ ਤੁਹਾਨੂੰ ਦਊਗਾ, ਤੁਹਾਨੂੰ ਲੱਗੂਗਾ ਵੀ ਹਾਂ ਜਿੱਦਾਂ ਤੁਸੀਂ ਉਹ 150 ਮੋੜਿਆ, ਹੈ ਨਾ, ਹਾਂ, ਅਤੇ 150 ਕਿਸੇ ਦਾ ਫੜ ਕੇ ਤੁਸੀਂ 500 ਕਮਾ ਲਿਆ। ਇਹ ਵੇਖੋ ਮੋਰਾਲ ਕਿੰਨਾ ਹਾਈ ਕਰ ਦਿੰਦਾ। ਮੰਨ ਲਓ ਤੁਹਾਡੀ ਜਿਹੜੀ ਇਗਜ਼ਾਮਪਲ ਆ, ਮੈਂ 150 ਤੁਹਾਡੇ ਕੋਲ ਫੜਿਆ, 150 ਫੜ ਕੇ ਮੈਂ 500 ਜਿੱਤ ਗਿਆ, 150 ਤੁਹਾਡਾ ਦਿੱਤਾ 350, ਉਹ ਬੰਦਾ ਪਤਾ ਕੀ ਸੋਚਦਾ, ਮੈਂ 54 ਵੀ ਨਹੀਂ ਲਾਈ ਪੱਲਿਓ, ਆਈ ਐਮ ਏ ਗੁੱਡ ਰਿਸਕ ਟੇਕਰ, ਮੇਰੇ ਨਾਲੋਂ ਕਿਹੜਾ ਵੱਡਾ ਰਿਸਕ ਟੇਕਰ, ਮੇਰੇ ਨਾਲੋਂ
0: ਵੀ ਦੇ ਦਈਏ,
1: ਹਾਂ ਮੈਂ ਤਾਂ ਬਹੁਤ ਸਮਾਰਟ ਹਾਂ, ਮੇਰੀ ਤਾਂ ਬੜੀ ਗੱਲ ਆ, ਮਤਲਬ ਮੇਰੇ ਨਾਲੋਂ। ਅਤੇ ਉਹ ਦੂਸਰਾ ਵੀ ਇੱਕ ਸਟੇਜ 'ਤੇ ਸੋਚਦਾ ਵੀ ਯਾਰ ਮਤਲਬ ਮੇਰਾ 150 ਦਾ 150 ਰਹਿ ਗਿਆ, ਚਲੋ ਉਹਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ, ਉਹਨੂੰ ਇਹ ਹੁੰਦਾ ਵਾ ਵੀ ਮੇਰਾ ਆ ਗਿਆ। ਪਰ ਅਗਲੀ ਵਾਰੀ ਜਦੋਂ ਉਹਨੇ 150 ਦੀ ਥਾਂ ਦੇ ਉੱਤੇ ਫਿਰ 200 ਮੰਗਿਆ, ਉਹਨੇ ਹੱਸ ਕੇ ਦੇ ਦੇਣਾ ਕਿਉਂਕਿ ਇਹ ਵਾਪਸ ਦੇ ਦਿੰਦਾ, ਇਹਨੂੰ ਇਹਦੇ ਇਹਦੇ ਇਹਦੇ 500 ਬਣ ਜਾਂਦੇ ਆ, ਉਹਨੂੰ ਵੀ ਕਿਤੇ ਨਾ ਕਿਤੇ ਲੱਗਦਾ ਵੀ ਇਹਦੀ ਕਿਸਮਤ ਬੜੀ ਕੰਮ ਕਰਦੀ। ਪਰ ਜੂਆ ਜੂਆ ਹੀ ਹੁੰਦਾ,
0: ਜੂਆ ਕਿਸੇ ਕਾ ਨਾ ਹੋਊਗਾ।
1: ਸੋ ਉੱਥੇ ਉਹ ਬੰਦੇ ਨੂੰ ਇੱਕ ਉਹ ਮਿਲ ਗਈ ਨਾ ਵੀ ਮੈਂ ਕਿਤਿਓਂ ਫੜ ਕੇ 54 ਵੀ ਨਾ ਲਾ ਕੇ, ਕੋਈ ਵੀ ਇੰਟਰਸਟ ਨਾ ਦੇ ਕੇ, ਅਤੇ ਮਾਰੀਆਂ ਪੱਟਾਂ ਨੂੰ ਥਾਪੀਆਂ ਖੁੱਲ੍ਹਾ ਖਾਧਾ, ਐਸ਼ ਕੀਤੀ ਕਿਸੇ ਦੇ ਕੰਮ ਤੇ, ਪਰ ਇਸ ਕਰਕੇ ਇਹਨੂੰ ਇਹਨੂੰ ਮੈਂ ਜੂਆ ਤਾਂ ਕਹਿ ਰਿਹਾ ਵਾਂ ਵੀ ਜੇ ਕਿਸੇ ਨੂੰ ਇੱਦਾਂ ਦੀ ਹੈਗੀ ਆ ਆਦਤ ਤੇ ਜੂਆ ਸਮਝ ਕੇ ਇਹਨੂੰ ਛੱਡ ਦਿਓ, ਕਿਉਂਕਿ ਇਹ ਇਹ ਹਮੇਸ਼ਾ ਤੁਹਾਡਾ ਲੱਕ ਸੈੱਟ ਨਹੀਂ ਬਹਿਣਾ।
0: ਕੋਈ ਇੱਕ ਐਗਜ਼ਾਮਪਲ ਲੈ ਲਓ ਜ਼ਿੰਦਗੀ ਮੈਂ, ਕੋਈ ਇੱਕ ਕਿਸੀ ਕਾ ਵੀ ਠਾ ਲਓ, ਇਤਿਹਾਸ ਮੇ ਆ ਯਹਾਂ ਕਾ, ਵੈਸਟਰਨ ਕੰਟਰੀ ਕਿਸੀ ਕਾ ਵੀ, ਕੋਈ ਜੂਏ ਸੇ ਅਮੀਰ ਆਦਮੀ ਨਹੀਂ ਬਣਾ ਜੀ, ਐਂਡ ਆਫ ਦਾ ਡੇ ਉਸਕੇ ਪਾਸ ਟਿਕਾ ਹੀ ਨਹੀਂ ਪੈਸਾ ਉਸਕੇ ਪਾਸ,
1: ਕਰਾਉਣ ਨੇ ਜਿੱਤਣਾ ਐਂਡ ਆਫ ਦਾ ਡੇ,
0: ਉਹ ਤਾਂ ਜਿੱਤਣਾ। ਅਰੇ ਲੋਕੋ ਕੀ ਸਟੱਡੀ ਪਤਾ ਕਿਤਨੀ ਹੈ, ਹਮਾਰੇ ਬੰਦੇ ਖੁਦ ਜਮ੍ਹਾਂ ਕਰਨ 'ਤੇ ਉਹ ਮਸ਼ੀਨ ਦੇਖ ਕੇ ਬਤਾ ਦਿੰਦੇ ਵੀ ਇਹ ਮਸ਼ੀਨ ਮੈਂ ਪੈਸੇ ਨਹੀਂ ਲਗਾਉਣੇ, ਇਹ ਮਸ਼ੀਨ ਪੈਸਾ ਖਾਵਾਗੀ, ਐਂਡ ਆਫ ਦਾ ਡੇ ਚੱਲਾਂਗੇ, ਇਹ ਮਸ਼ੀਨ ਪੈਸਾ ਖਾ ਚੁੱਕੇ, ਇਸਕੇ ਪੈਸੇ ਲਏਂਗੇ।
1: ਮੈਂ ਇੱਕ ਬੇਨਤੀ ਹੈ ਜੀ, ਆਪਾਂ ਅਗਲੇ ਹਿੱਸੇ ਦੇ ਵਿੱਚ ਤੁਹਾਡੀਆਂ ਕੌਲਾਂ ਲਵਾਂਗੇ, ਹਾਲੇ ਆਪਾਂ ਕੌਲ ਵਗੈਰਾ ਨਹੀਂ ਲੈ ਰਹੇ, ਬਸ ਆਪਾਂ ਬ੍ਰੇਕ ਲੈਣੀ ਵਾਲੇ ਹਾਂ, ਅਤੇ ਜੇ ਤੁਸੀਂ ਬ੍ਰੇਕ 'ਤੇ ਮਤਲਬ ਰਹਿਣਾ ਤੁਸੀਂ ਹੋਲਡ 'ਤੇ ਤਾਂ ਤੁਸੀਂ ਰਹਿ ਸਕਦੇ ਹੋ, ਸਾਨੂੰ ਕੋਈ ਇਤਰਾਜ਼ ਨਹੀਂ, ਪਰ ਬਿਹਤਰ ਆ ਵੀ ਤੁਸੀਂ ਅਗਲੇ ਹਿੱਸੇ ਦੇ ਵਿੱਚ ਕਰਿਓ। ਸੋ ਅੱਜ ਗੱਲਾਂ ਬਾਤਾਂ ਸਾਡੀਆਂ ਜਿੱਦਾਂ ਕਿ ਤੁਹਾਨੂੰ ਪਤਾ ਲੱਗ ਗਿਆ ਆਪਾਂ ਪੈਸੇ 'ਤੇ ਹੀ ਕਰਾਂਗੇ, ਆਪਾਂ ਦੋ ਟਾਈਪ ਦੇ ਬੰਦਿਆਂ ਦੀ ਆਪਾਂ ਵੈਸੇ ਤਾਂ ਤਿੰਨ ਲਵੇਟ ਲਏ ਆਪਾਂ, ਸੋ ਦੋ ਟਾਈਪ ਦੇ ਖਾਸ ਤੌਰ ਦੇ ਉੱਤੇ ਬੰਦਿਆਂ ਦੀ ਆਪਾਂ ਗੱਲ ਕਰ ਰਹੇ ਹਾਂ। ਅਕਸਰ ਹੀ ਪੈਸੇ ਬਾਰੇ ਇਹੋ ਹੀ ਆਪਾਂ ਨੂੰ ਸੁਣਨ ਨੂੰ ਮਿਲਦਾ ਵਾ ਵੀ ਪੈਸਾ ਯਾਰ ਹੱਥਾਂ ਦੀ ਮੈਲ ਆ, ਪੈਸੇ 'ਤੇ ਕੋਈ ਮਤਲਬ ਅਹਿਮੀਅਤ ਨਹੀਂ ਹੈ ਜ਼ਿੰਦਗੀ ਦੇ ਵਿੱਚ। ਤੁਹਾਡੇ ਕੀ ਵਿਚਾਰ ਨੇ ਪੈਸੇ ਨੂੰ ਲੈ ਕੇ, ਤੁਸੀਂ ਮਤਲਬ ਖੁੱਲ੍ਹਾ ਡੁੱਲਾ ਜਾਂ ਤੁਸੀਂ ਆਪਣੇ ਵਿਚਾਰ ਦੇਣੇ ਆ ਪੈਸੇ ਨੂੰ ਲੈ ਕੇ, ਪੈਸਾ ਕਮਾਈ ਤੋਂ ਲੈ ਕੇ ਦਾਰ ਸੁਧਾਰ ਤੋਂ ਲੈ ਕੇ ਕਿਸੇ ਨੂੰ ਦੇਣੇ, ਕਿਸੇ ਕੋਲੋਂ ਲੈਣੇ, ਕਿੱਦਾਂ ਦਾ ਸਾਡਾ ਵਰਤੋਂ ਵਿਹਾਰ, ਕਿੱਦਾਂ ਦਾ ਸਾਨੂੰ ਸੈੱਟ ਕਰਕੇ ਰੱਖਣਾ ਚਾਹੀਦਾ ਤਾਂ ਕਿ ਦਿਮਾਗੀ ਸਕੂਨ ਹੋਵੇ। ਅਸਲ ਦੇ ਵਿੱਚ ਵੇਖਿਆ ਜਾਵੇ ਤਾਂ ਪੈਸਾ ਸਿਰਦਰਦੀ ਬਣਦਾ ਹੀ ਉਦੋਂ ਆ ਜਦੋਂ ਇੱਦਾਂ ਦੇ ਕਿਸੇ ਆਪਾਂ ਚੱਕਰ 'ਚ ਉਲਝ ਜਾਈਏ, ਜਦੋਂ ਤੁਹਾਨੂੰ ਤੁਸੀਂ ਆਪਣੇ ਹੱਥੀਂ ਤੁਹਾਡੇ ਪੈਸੇ ਮੰਨ ਲਓ ਤੁਸੀਂ ਕਿਤੇ ਗਵਾਵੋ, ਤੁਹਾਨੂੰ ਉਨਾ ਉਨੀ ਸੱਟ ਨਹੀਂ ਵੱਜਦੀ। ਪਰ ਜਦੋਂ ਤੁਹਾਨੂੰ ਇਹ ਲੱਗਦਾ ਵਾ ਵੀ ਯਾਰ ਆਹ ਤਾਂ ਮੇਰੇ ਬੈਠੇ ਬਿਠਾਇਆ, ਜਿੱਦਾਂ ਤੁਸੀਂ ਅੱਗੇ ਐਗਜ਼ਾਮਪਲ ਦਿੱਤੀ ਨਾ ਵੀ ਤੁਸੀਂ ਕਿਤੇ ਡੋਨੇਸ਼ਨ ਦੇ ਦਿਓ ਉਹ ਤੁਹਾਨੂੰ ਨਹੀਂ ਦੁੱਖਦੀ, ਪਰ ਜਿੱਥੇ ਕੋਈ ਇਹ ਕਹਿ ਕੇ ਲੈ ਜੇ ਵੀ ਯਾਰ ਮੈਂ ਹਫ਼ਤੇ ਬਾਅਦ ਦਊਂਗਾ, ਉਹ ਚੀਜ਼ ਤੁਹਾਨੂੰ ਜ਼ਿਆਦਾ ਦੁੱਖਦੀ ਹੈ,
0: ਦੁੱਖਦੀ ਹੈ ਉਹ, ਜਿਸ ਤਰ੍ਹਾਂ
1: ਜਦਕਿ ਉਹ ਤੁਹਾਡੇ ਲਈ ਭਾਵੇਂ ਅਮਾਊਂਟ ਕੁਛ ਵੀ ਨਾ ਹੋਵੇ, ਭਾਵੇਂ ਕਿ ਵੈਸੇ ਹੀ ਮੰਨ ਲਓ ਤੁਸੀਂ 100 ਉੱਦਾਂ ਹੀ ਕਿਸੇ ਦੀ ਮਦਦ ਕਰਦੇ ਨਹੀਂ ਹੋਵੇ,
0: ਬਿਲਕੁਲ ਬਿਲਕੁਲ
1: ਉਹ ਨਹੀਂ ਤੁਹਾਨੂੰ ਦੁੱਖਦਾ, ਕਿਉਂਕਿ ਦਿਮਾਗ ਬੜੀ ਕੁੱਤੀ ਚੀਜ਼ ਆ ਬੰਦੇ ਦੀ, ਦਿਮਾਗ ਦੇ ਵਿੱਚ ਜਿਹੜੀ ਚੀਜ਼ ਤੁਹਾਡੇ ਬੈਠੀ ਹੈ ਨਾ ਤੁਸੀਂ ਉਸੇ ਵੇਲੇ ਕੈਲਕੂਲੇਸ਼ਨਸ ਕਰ ਲੈਂਦੇ ਹੋ ਵੀ ਆਹ ਚੀਜ਼ ਮੇਰੇ, ਤੁਸੀਂ ਇੱਕ ਤਰ੍ਹਾਂ ਦਾ ਇੱਦਾਂ ਦਾ ਸੋਚ ਲੈਂਦੇ ਹੋ ਨਾ ਵੀ ਮੇਰੇ ਜੇਬ 'ਚੋਂ ਨਿਕਲ ਕੇ ਮੰਨ ਲਓ ਕਿਸੇ ਦੂਸਰੇ ਦੀ ਜੇਬ 'ਚ ਨੇ, ਅਤੇ ਕਈ ਵਾਰੀ ਬੰਦਾ ਇਹ ਵੀ ਸੋਚ ਲੈਂਦਾ ਵੀ ਸਗੋਂ ਸੇਫ ਨੇ, ਜਦੋਂ ਲੋੜ ਹੋਊਗੀ ਯਾਰ ਮੈਂ ਫੜ ਲੂੰ, ਪਰ ਜਦੋਂ ਲੋੜ ਹੈ ਉਦੋਂ ਤੁਸੀਂ ਮੰਗੇ ਉਦੋਂ ਨਹੀਂ ਫੜੇ ਗਏ, ਅਤੇ ਫਿਰ ਤੁਹਾਡਾ ਦਿਮਾਗ ਤੁਹਾਨੂੰ ਇਹ ਕਹਿੰਦਾ ਵਾ ਵੀ ਤੁਸੀਂ
0: ਠੱਗੇ ਗਏ ਵਾਪਸ ਨਹੀਂ ਆਉਣੇ,
1: ਹਾਂ, ਅਤੇ ਜਿਹੜੀ ਠੱਗੇ ਗਏ ਵਾਲੀ ਫੀਲਿੰਗ ਆ ਉਹ ਬਹੁਤ ਮਾੜੀ ਹੈ ਜ਼ਿੰਦਗੀ ਦੇ ਵਿੱਚ,
0: ਗੰਗਾ ਗਏ ਫੁੱਲ ਵਾਪਸ ਨਹੀਂ ਆਉਣੇ, ਵੈਸਾ ਕੰਮ ਹੋ ਜਾ। ਕਈ ਵਾਰ ਨਾ ਆਪਣੇ ਬੰਦੇ ਪਤਾ ਵੀ ਹੁੰਦਾ ਨਾ ਉਹਨਾਂ ਕੋਈ ਦਿਮਾਗ ਮੈਂ ਯਾਰ ਵੀ ਮੇਰੇ ਪਾਸ ਪੈਸੇ, ਜੈਸੋ ਜੋਤਿਸ਼ ਕੇ ਪਾਸ ਕੋਈ ਬੰਦਾ ਥੋੜ੍ਹਾ ਬਹੁਤ ਦੇਖ ਲੈ ਨਾ ਉਸਕੇ ਪਾਸ ਜਾ ਕੇ, ਉਸਕਾ ਇੱਕ ਬੜਾ ਪੈਟ ਡਾਇਲੋਗ ਹੋਗਾ, ਆਪਕਾ ਦੇਖ ਬੋਲੇਗਾ ਰੰਜੋ ਜੀ ਪੈਸਾ ਤਾਂ ਬਹੁਤ ਆਪਕੇ ਪਾਸ ਪਰ ਟਿਕਦਾ ਕੋਈ ਨਹੀਂ,
1: ਆਉਂਦਾ ਬੜਾ ਟਿਕਦਾ ਟਿਕਦਾ
0: ਬਸ ਇਸ ਪੈਂਤਰੇ ਵਾ,
1: ਤੂੰ ਤਾਂ ਸਾਰਿਆਂ ਦਾ ਭਲਾ ਕਰਦਾ, ਤੇਰਾ
0: ਕੋਈ ਨਹੀਂ ਕਰਦਾ ਬਾਈ, ਬਸ ਇਹ ਦੋ ਚਾਰ ਪੈਂਤਰੇ ਮੈਂ ਬੰਦਾ ਟਿਕ ਜਾ, ਉਸ ਨੂੰ ਪਾਏ ਚਾਹੇ $1,000 ਦੇ ਕੇ ਆ ਜਾ, ਵਾਹ ਕੀ ਦਿੱਕਤ ਯਾਰ, ਬੰਦੇ ਨੇ ਸੱਚ ਸੱਚ ਬਾਤ ਬਤਾਈ, ਮੈਂ ਕੈਸਾ
1: ਤੇਰੇ ਦਿਲ 'ਚ ਖੁਸ਼ ਨਹੀਂ ਪਰ ਮੂੰਹੋਂ ਤੂੰ ਬੋਲ ਬਹਿਨਾ,
0: ਇਤਨੀ ਚਾਰ ਬਾਤਾਂ ਵਿੱਚ ਕੁਛ ਦੇ ਦੇ ਬਾਈ, ਕੁਛ ਦੇ ਕੇ ਆ ਜਾਗਾ ਬੰਦਾ, ਔਰ ਜੋ ਬੰਦਾ ਵਾਕਿਆ ਜ਼ਰੂਰਤਮੰਦ ਥਾ ਨਾ ਉਹ ਜਿਸ ਤਰ੍ਹਾਂ ਰੋ ਲਏ ਪਿੱਟ ਲਏ ਮਰ ਲਏ ਉਸਨੇ ਨਹੀਂ ਦੇਣੇ ਗੇ ਪੈਸੇ,
1: ਸਾਰੇ ਪਰਿਵਾਰ ਦਾ ਭਾਰ ਤੇਰੇ ਸਿਰ 'ਤੇ ਪਰ ਪਰਿਵਾਰ ਜਾਣਦਾ ਕੋ ਨਹੀਂ ਤੇਰੀ, ਜਿੰਨੀ ਤੈਨੂੰ ਮਿਲਣੀ ਚਾਹੀਦੀ ਆ ਮਿਹਨਤ ਦੀ ਖੱਟੀ ਓਨੀ ਤੂੰ ਹੰਢਾ ਨਹੀਂ ਪਾਉਂਦਾ,
0: ਇਹ ਤਾਂ ਬਈ ਆਪਾਂ ਡਿਵੀਤੀ ਬੋਲ ਰਹੇ ਆਪਣੀ,
1: ਮਤਲਬ ਇਹ ਫਿਕਸ ਨੇ ਡਾਇਲੋਗ ਅਤੇ ਹਰ ਇੱਕ 'ਤੇ ਫਿੱਟ ਬਹਿ ਜਾਂਦੇ ਆ, ਮਤਲਬ ਕਿਉਂਕਿ ਹਰ ਇੱਕ ਬੰਦਾ ਵਿਚਾਰਗੀ ਲੈ ਕੇ ਘੁੰਮਦਾ ਜੇਬ ਦੇ ਵਿੱਚ, ਹਰ ਇੱਕ ਬੰਦੇ ਨੂੰ ਲੱਗਦਾ ਮੈਂ ਦੁਨੀਆਂ ਦਾ ਸਭ ਤੋਂ ਵੱਧ ਵਿਚਾਰਾ ਬੰਦਾ, ਮੈਂ ਇਸੇ ਕਰਕੇ ਮੈਨੂੰ ਬਹੁਤ ਚੀਜ਼ ਚੁੱਭਦੀ ਆ ਜਦੋਂ ਨਾ ਬੱਚਿਆਂ ਦੇ ਵਿੱਚ ਮੈਂ ਵਿਚਾਰਗੀ ਵੇਹਨਾ ਅਤੇ ਪਾਉਂਦਾ ਪਤਾ ਕੌਣ ਆ, ਮਾਂ ਪਿਓ ਬੱਚਿਆਂ 'ਚ ਵਿਚਾਰਗੀ ਪਾਉਂਦੇ ਨੇ, ਤਾਂ ਨਹੀਂ ਪਾਉਣੀ ਚਾਹੀਦੀ, ਭਾਵੇਂ ਜੋ ਮਰਜ਼ੀ ਹੋ ਜੇ ਬੱਚਿਆਂ 'ਚ ਕਦੀ ਵਿਚਾਰਗੀ ਨਾ ਪਾਓ, ਸਾਰੀ ਉਮਰ ਨਹੀਂ ਜਾਂਦੀ, ਅਤੇ ਇਹ ਬੜੀ ਤਗੜੀ ਬੰਦੇ ਨੂੰ ਕੀਮਤ ਭੁਗਤਣੀ ਪੈਂਦੀ ਸਾਰੀ ਉਮਰ, ਹੁਣ ਉਹ ਕਹਿ ਨਹੀਂ ਸਕਦਾ ਜਾਂ ਉਹਨੂੰ ਪਤਾ ਹੀ ਨਹੀਂ ਲੱਗਦਾ ਬਹੁਤੀ ਹੈਰੀ ਵੀ ਬਚਪਨ 'ਚ ਮੇਰੇ ਮਾਂ ਪਿਓ ਨੇ ਮੇਰੇ 'ਚ ਪਾਈ, ਕਿਉਂਕਿ ਉਹ ਤਾਂ ਉਹਦੇ ਮਾਂ ਪਿਓ ਨੇ, ਉਹ ਤਾਂ ਉਹਦੇ ਖੈਰ ਖਵਾ ਨੇ, ਜਾਣੇ ਅਣਜਾਣੇ ਤੁਸੀਂ ਉਹਦੇ ਨਾਲ ਇੰਨਾ ਕੁ ਬੁਰਾ ਕਰ ਜਾਂਦੇ ਹੋ ਵੀ ਉਹ ਸਾਰੀ ਉਮਰ ਭੁਗਤ,
0: ਬੱਚਾ ਉਸਕਾ ਯੂਜ਼ਡ ਹੋ ਗਿਆ ਨਾ।
1: ਇੱਕ ਆਪਾਂ ਬ੍ਰੇਕ ਲੈ ਕੇ ਵਾਪਸ ਕਰੀਏ,
0: ਜੀ ਜੀ ਜੀ,
1: ਅਗਲੇ ਹਿੱਸੇ ਦੇ ਵਿੱਚ ਆ ਕੇ
0: ਅਸੀਂ ਪੈਸੇ ਲੈ ਕੇ ਆਏ,
1: ਹਾਂ ਅਗਲੇ ਹਿੱਸੇ ਦੇ ਵਿੱਚ ਆ ਕੇ ਅਤੇ ਆਪਾਂ ਤੁਹਾਡੇ ਨਾਲ ਕਰਾਂਗੇ। ਅੱਜ ਵੇਖੋ ਤੁਸੀਂ ਇੱਕ ਖਾਸੀਅਤ ਹੋਰ ਵੀ ਰਹਿਣੀ ਆ, ਜਿਹਦੇ ਕਾਲਰ ਜਿਹੜੇ ਨੇ ਸਾਡੇ ਉਹ ਮਿਡਲ ਕੈਟੇਗਰੀ ਦੇ ਹੀ ਆਉਣੇ ਸਾਰੇ, ਵੇਖੋ
0: ਮਿਲੇਨੀਅਰ ਤਾਂ ਬਹੁਤ ਬੀਜ਼ੀ ਆ, ਉਹਨੂੰ ਪੈਸਾ ਕਮਾਉਣ 'ਚ
1: ਮਿਡਲ ਕੈਟਾਗਰੀ ਮਤਲਬ ਜਿਹੜੀਆਂ ਆਪਾਂ ਤਿੰਨ ਕੈਟਾਗਰੀਆਂ ਗਿਣੀਆਂ, ਜਿਹਨਾਂ ਕੋ ਕਿਸੇ ਨੇ ਲਏ ਆ ਜਿਹੜੇ ਸੇਫ,
0: ਵੀ ਮੈਂ
1: ਸੇਫ ਖੇਡਣ ਵਾਲੇ,
0: ਮੈਨੂੰ ਉਸ ਪਤਾ ਲੈਣੇ ਦੀ ਹੈ ਨਹੀਂ।
1: ਪਰ ਇਹ ਜ਼ਰੂਰੀ ਨਹੀਂ ਹੈ ਕਿ ਪੈਸੇ ਲਏ ਦਿੱਤੇ ਦੀ ਆਪਾਂ ਗੱਲ ਕਰਨੀ, ਓਵਰਆਲ ਤੁਸੀਂ
0: ਦੇਖੋ ਕਿ ਆਪਾਂ ਤਾਂ ਕੋਈ ਦਲੇਰ ਆਦਮੀ ਆ ਜਾਓ ਭਾਈ ਮੈਨੂੰ ਉਸਕੇ ਦੇਣੇ ਆ ਔਰ ਮੈਂ ਦਿਊਂਗਾ ਜ਼ਰੂਰ।
1: ਨਹੀਂ ਆਏ ਇੱਕ ਦੋ ਵਾਰੀ ਮੈਂ ਵੇਖਿਆ ਬੰਦੇ, ਆਪਾਂ ਪਿੱਛੇ ਜੇ ਗੱਲ ਕੀਤੀ ਸੀ ਅਤੇ ਇੱਕ ਦੋ ਬੰਦੇ ਆਏ ਸੀ, ਮਤਲਬ ਮੈਂ
0: ਜਨਮਨ ਦੇ ਹੈ, ਜਨਮਨ ਦੇ ਬੰਦੇ,
1: ਜਿਹੜਾ ਬੰਦਾ ਤੂਰ ਸਾਹਿਬ ਇਹ ਕਹਦੇ ਨਾ ਵੀ ਵੇਖੋ ਮੈਂ ਦੇਣੇ ਕਿਸੇ ਦੇ, ਮੈਂ ਨਹੀਂ, ਉਹ ਜੈਨੂਇਨ ਹੀ ਹੋਊਗਾ, ਉਦਾਂ ਕੌਣ ਆ ਕੇ
0: ਦੇਣਾ। ਕੈਟਾਗਰੀ ਹੋਰ ਵੀ ਹੈ ਨਾ, ਜਿਸ ਤੋਂ ਪਹਿਲਾਂ ਗਾਣਾ ਚੱਲ ਰਿਹਾ ਤਾ ਨਾ, ਮਰ ਥੋੜੀ ਚੱਲੇ ਆ, ਦੇ ਦੇਗੇ, ਕਹਿ ਰਹੇ ਹੋ ਨਾ ਜ਼ਬਾਨ ਹੈ, ਪਰ ਜ਼ਬਾਨ ਅਗਰ ਆਪ 6 ਸਾਲ ਲੰਬੀ ਕਰ ਲੋਗੇ ਉਸਕਾ ਕਿਆ ਫਾਇਦਾ, ਜ਼ਬਾਨ ਦੇ ਰਹੇ ਭਾਈ ਵੀ ਪੂਰੀ ਕਰੋ, ਅਗਲੇ ਦਿਨ ਜ਼ਰੂਰਤ ਹੈ, ਔਰ ਜ਼ਬਾਨ ਦੇ ਰੱਖੀ ਭਾਈ, ਦੇਗੇ ਤੇਰੇ ਪੈਸੇ, ਮਰਦੇ ਕੋ ਨਹੀਂ ਭਾਈ, ਹੈ, ਔਰ ਆਪ ਤਾਂ 6 ਸਾਲ ਲੈ ਗਏ ਬਾਤ ਨਾ।
1: ਨਹੀਂ ਤੁਹਾਡੀ ਗੱਲ ਬਿਲਕੁਲ ਵਾਜਬ ਆ, ਜਦੋਂ ਤੁਸੀਂ ਬਹੁਤ ਕਲੋਜ਼ ਹੋ ਨਾ, ਤੁਸੀਂ ਭਰਾ ਵਾਂਗੂ ਹੋ ਅਤੇ ਤੁਹਾਨੂੰ ਇੱਕ ਦੂਸਰੇ ਦੀ ਸਿਚੁਏਸ਼ਨ ਦਾ ਪਤਾ ਹੁੰਦਾ ਹੈ, ਮੰਨ ਲਓ ਜਿੰਨਾ ਚਿਰ ਮਰਜ਼ੀ ਹੋ ਜਾਏ, ਹਾਂ ਪਰ ਤੁਹਾਨੂੰ ਪਤਾ ਵਾ ਵੀ ਵਾਕਈ ਬੰਦਾ ਤੁਹਾਨੂੰ ਪਤਾ ਹੋਵੇ ਨਾ ਵਾਕਈ ਯਾਰ ਜੈਨੂਇਨ ਕੰਡੀਸ਼ਨ ਦੇ ਵਿੱਚ ਆ, ਅਤੇ ਇੱਕ ਚੀਜ਼ ਹੋਰ, ਉਹ ਤੁਹਾਡੇ ਨਾਲ ਕਮਿਊਨੀਕੇਸ਼ਨ ਨਾ ਛੱਡੇ, ਬੰਦੇ ਨੂੰ ਪਤਾ ਕਿਦੋਂ ਚੁੱਭਦੀਆਂ ਚੀਜ਼ਾਂ, ਜਦੋਂ ਅਗਲਾ ਤੁਹਾਡਾ ਹੁਣ ਫੋਨ ਹੀ ਨਹੀਂ ਚੁੱਕਦਾ ਹੈ ਨਾ, ਤੁਹਾਨੂੰ ਹੁਣ ਸੱਦਣੋਂ ਬੁਲਾਉਣਾ ਹੀ ਗਿਆ, ਉਹ ਚੀਜ਼ ਬੰਦੇ ਨੂੰ ਜ਼ਿਆਦਾ ਚੁੱਭਦੀ ਆ ਤੁਹਾਡੇ ਪੈਸੇ ਠੱਗੇ ਦੇ ਨਾਲ।
0: ਬ੍ਰੇਕ ਸੇ ਪਹਿਲੇ ਮੈਨੂੰ ਇੱਕ ਬਾਤ ਹੋਰ ਯਾਦ ਆ ਗਈ, ਕਈ ਵਾਰ ਨਾ ਥੋੜ੍ਹਾ ਸਾ ਬੰਦੇ ਨੇ ਪਹਿਚਾਨੇ ਮੈਂ ਗਲਤੀ ਕਰਦੇ, ਇੱਕ ਵਾਰ ਦੇਖੋ ਅਗਰ ਬੰਦੇ ਕਿਸੇ ਨੇ ਮਜਬੂਰੀ ਥੀ ਪੈਸੇ ਲੈ ਲਈਏ, ਦੁਬਾਰਾ ਉਹ ਕਿਸ ਮਜਬੂਰੀ ਸੇ ਪੈਸੇ ਨਹੀਂ ਵਾਪਿਸ ਕਰ ਰਿਹਾ, ਕੋਈ ਦਿੱਕਤ ਹੋ ਗਈ ਭਾਈ, ਕੰਮ ਨਹੀਂ ਚੱਲ ਰਿਹਾ, ਕੁਛ ਵੀ ਹੋ ਸਕੇ ਨਾ, ਤੁਹਾਰੇ ਕਿਸੇ ਰਿਸ਼ਤੇਦਾਰ ਨੇ ਕਿਸੇ ਦੇ ਵਿਆਜੀ ਪੈਸੇ ਦੇ ਦੀਏ 1.5 ਲੱਖ ਰੁਪਇਆ, ਔਰ ਉਸਕੀ ਮਿਹਨਤ ਉਹਨੇ ਲਾਲਚ ਦੇ ਦੀਏ ਭਾਈ ਆਪਕੋ ਮੈਂ ਜ਼ਿਆਦਾ ਇੰਟਰਸਟ ਦਿਊਂਗਾ, ਮੈਨੂੰ ਬਹੁਤ ਜ਼ਰੂਰੀ ਹੈ ਭਾਈ, ਮੈਨੂੰ ਪੈਸੇ ਦੇ ਦਿਓ, ਉਹ ਦੇ ਦੀਏ ਪੈਸੇ, ਔਰ 6 ਮਹੀਨੇ ਹੋ ਗਏ, 1 ਸਾਲ ਹੋ ਗਏ, ਬੰਦਾ ਪੈਸੇ ਨਹੀਂ ਮੋੜ ਰਿਹਾ ਵਾਪਿਸ, ਫਿਰ ਦੁਬਾਰਾ ਆ ਗਿਆ ਉਹਨਾਂ ਕੇ ਪਾਸ, ਮੈਂ ਕਿਹਾ ਜੀ ਮੇਰੇ ਪੈਸੇ ਕਹਾਂ ਡੁੱਬ ਗਏ ਤੇ ਕਿਸੇ ਜਗ੍ਹਾ ਮੈਂ, ਲੇਕਿਨ ਅਬ ਮੇਰਾ ਕੰਮ ਸਹੀ ਹੈ, ਪਰ ਮੈਨੂੰ 1.5 ਲੱਖ ਹੋਰ ਚਾਹੀਏ, ਮੈਂ ਆਪਕੋ 2% ਉੱਪਰ ਜ਼ੋਰ ਦੇ ਦੂੰਗਾ, ਪਰ ਇਸ ਵਾਰ ਮੇਰਾ ਕੰਮ ਵੀ ਮੈਂ ਆਪਕੋ ਸਾਰੇ ਕੇ ਸਾਰੇ ਵਾਪਸ ਕਰਕੇ ਜਾਊਂਗਾ, 1.5 ਵੀ ਲੈ ਗਿਆ, ਆਇਆ ਨਹੀਂ, ਜ਼ਰੂਰਤ ਮੰਨ 10,000 ਕੀ, 8,000 ਹੋ ਗਏ, 2 ਕੀ ਕਮੀ ਪੜ ਰਹੀ ਹੈ, ਆਪ ਦੇ ਦੋ ਮੇਰਾ ਕੰਮ ਹੋ ਜਾਏਗਾ, ਆਪ ਸੋਚੋ ਯਾਰ ਅੱਛਾ ਬਾਈ ਇਸ ਕੋ ਜ਼ਰੂਰਤ 10 ਕੀ ਤੀ ਬਾਈ, 8 ਇਸ ਨੇ ਕਹੀਂ ਤੇ ਕਰ ਲਈ, ਮੇਰੇ 2 ਮੈਂ ਕੋਈ ਚੱਕਰ ਨਹੀਂ, ਹਾਲਾਂਕਿ ਜ਼ਰੂਰਤ ਉਸਕੋ 2 ਕੀ ਆਵਗੀ।
2: I just don't know why people get jealous of me, bro.

0: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂਹ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
1: ਦੇਖੋ ਸੱਚ ਬਤਾ ਦੋ,
2: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
0: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
3: ਬਲਜੀਤ, ਵਿਆਹ ਵਾਸਤੇ ਜੁਲਰੀ ਦੇਖਣ ਤੁੰਨਾ ਜੁਲਰਸ ਚਲੀਏ
4: ਯਾਰ। ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
3: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
5: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596, ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
6: ਕਿੱਥੇ ਵੱਜ ਗਈ ਤੇਰੀ ਗੱਡੀ?
7: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
6: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
8: ਹਾਂਜੀ ਹਾਂਜੀ, ਓਏ ਹਾਂਜੀ ਹਾਂਜੀ,
9: ਹਾਂਜੀ ਰੇਡੀਓ,
10: ਰੇਡੀਓ ਹਾਂਜੀ ਸੁਣ ਰਹੇ ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੀਦਾਰ ਸਿੰਘ ਪਿਛਲੇ ਦਿਨਾਂ ਤੋਂ ਆਪ ਸਭ ਸਰੋਤਿਆਂ ਦੇ ਨਾਲ June 1984 ਦੇ ਵਿੱਚ ਵਾਪਰੇ ਹੋਏ ਤੀਸਰੇ ਘੱਲੂਘਾਰੇ ਦੇ ਇਤਿਹਾਸ ਬਾਰੇ ਸਾਂਝ ਪਾਉਣ ਦਾ ਯਤਨ ਕਰ ਰਹੇ ਹਾਂ। ਕੱਲ੍ਹ ਤੱਕ 5 June 1984 ਦੇ ਵਿੱਚ ਜੋ ਜੋ ਵੀ ਮਹਾਨ ਘਟਨਾਵਾਂ ਘਟੀਆਂ ਉਹਨਾਂ ਦਾ ਵੇਰਵਾ ਆਪ ਸਭ ਦੇ ਨਾਲ ਸਾਂਝਾ ਕੀਤਾ ਹੈ, ਕਿਉਂਕਿ 5 June ਨੂੰ ਸਾਰਾ ਦਿਨ ਅਤੇ ਰਾਤ ਵੀ ਭਾਰਤੀ ਫੌਜ ਦੇ ਵੱਲੋਂ ਲਗਾਤਾਰ ਗੋਲੀਬਾਰੀ ਕੀਤੀ ਗਈ। 5 June ਸ਼ਾਮ ਨੂੰ ਹੀ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਵੱਲੋਂ ਜਨਰਲ ਵੈਦਿਆਂ ਨੂੰ ਇਹ ਹੁਕਮ ਦੇ ਦਿੱਤਾ ਜਾਂਦਾ ਕਿ ਫੌਜ ਟੈਂਕਾਂ, ਤੋਪਾਂ ਅਤੇ ਬਖਤਰਬੰਦ ਗੱਡੀਆਂ ਦੇ ਸਮੇਤ ਹੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਦਾਖਲ ਹੋ ਸਕਦੀ ਹੈ। ਇਸ ਕਰਕੇ ਰਾਤ 12:30-12 ਵਜੇ ਤੱਕ ਹੀ ਫੌਜ ਦੇ ਵੱਲੋਂ ਵਾਰ ਵਾਰ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਗਈ, ਪਰ ਉੱਚੀਆਂ ਇਮਾਰਤਾਂ ਅਤੇ ਅਕਾਲ ਤਖਤ ਸਾਹਿਬ ਦੇ ਵਿੱਚ ਡਟੇ ਹੋਏ ਸਿੰਘਾਂ ਨੇ ਫੌਜ ਨੂੰ ਕੰਪਲੈਕਸ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ। ਇਸ ਕਰਕੇ ਕੁਲਦੀਪ ਬਰਾੜ, ਕੇ ਸੁੰਦਰ ਜੀ ਅਤੇ ਹੋਰ ਜਿਹੜੇ ਜਨਰਲ ਨੇ ਜਾਂ ਫੌਜ ਦੇ ਵੱਡੇ ਅਧਿਕਾਰੀ ਨੇ, ਉਹਨਾਂ ਨੇ ਫਿਰ ਦੁਬਾਰਾ ਸਲਾਹ ਮਸ਼ਵਰਾ ਕਰਕੇ ਅਤੇ 3 ਟੈਂਕ ਜਿਹੜੇ ਨੇ ਉਹ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਦਾਖਲ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਸਰਾਵਾਂ ਦੇ ਪਾਸਿਓਂ ਅਤੇ ਲੰਗਰ ਹਾਲ ਸ਼੍ਰੀ ਗੁਰੂ ਰਾਮਦਾਸ ਜੀ ਦੇ ਇਮਾਰਤ ਦੇ ਉੱਪਰ ਬਣਿਆ ਹੋਇਆ ਜਿਹੜਾ ਮੋਰਚਾ ਸੀ, ਇੱਧਰ ਦੇ ਸਾਰੇ ਮੋਰਚਿਆਂ ਵੱਲ ਹੀ ਭਾਰਤੀ ਫੌਜ ਦੇ ਵੱਲੋਂ ਕਬਜ਼ਾ ਕਰ ਲਿਆ ਗਿਆ। ਇਹਨਾਂ ਮੋਰਚਿਆਂ ਦੇ ਵਿੱਚ ਡਟੇ ਹੋਏ ਬੇਅੰਤ ਸਿੰਘਾਂ ਸਿੰਘਣੀਆਂ ਨੇ ਸ਼ਹਾਦਤ ਦਾ ਜਾਮ ਪੀ ਲਿਆ। ਭਾਈ ਰਿਸ਼ਪਾਲ ਸਿੰਘ ਜੀ BA, ਉਹਨਾਂ ਦਾ 18 ਦਿਨਾਂ ਦਾ ਸਪੁੱਤਰ ਭਾਈ ਮਨਪ੍ਰੀਤ ਸਿੰਘ, ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ। ਇਹਨਾਂ ਦੀ ਸਿੰਘਣੀ ਬੀਬੀ ਪ੍ਰੀਤਮ ਕੌਰ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ। ਇਸ ਤੋਂ ਇਲਾਵਾ ਹੋਰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਉਪਕਾਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ, ਉਹ ਵੀ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਇਸ ਤਰ੍ਹਾਂ ਬੇਅੰਤ ਸਿੰਘ ਸਿੰਘਣੀਆਂ ਜਿਹੜੇ ਨੇ ਉਹ 5 June ਤੱਕ ਸ਼ਹਾਦਤ ਦਾ ਜਾਮ ਪੀ ਗਏ। ਸੋ ਇਸ ਤਰ੍ਹਾਂ ਭਾਰਤੀ ਫੌਜ ਨੇ ਵਹਿਸ਼ੀਆਨਾ ਢੰਗ ਦੇ ਨਾਲ ਲੰਗਰ ਹਾਲ ਵਾਲੇ ਪਾਸੇ ਜਿੰਨੇ ਵੀ ਮੋਰਚੇ ਸਨ ਉਹਨਾਂ ਦੇ ਉੱਪਰ ਆਪਣਾ ਕਬਜ਼ਾ ਕਰ ਲਿਆ। ਵਿਉਂਤ ਬਣਾਈ ਗਈ ਭਾਰਤੀ ਫੌਜ ਦੇ ਅਧਿਕਾਰੀਆਂ ਵੱਲੋਂ ਤੇ 6 ਜੂਨ ਨੂੰ ਅੰਮ੍ਰਿਤ ਵੇਲੇ ਹੀ 3 ਟੈਂਕ ਜਿਹੜੇ ਨੇ ਉਹ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਦਾਖਲ ਹੁੰਦੇ ਨੇ। ਉਹਨਾਂ ਦੇ ਵਿੱਚੋਂ 2 ਟੈਂਕ ਜਦੋਂ ਅਸੀਂ ਲੰਗਰ ਹਾਲ ਵਾਲੇ ਪਾਸੇ ਆਉਂਦੇ ਹਾਂ ਤੇ ਉੱਥੋਂ ਖੱਬੇ ਨੂੰ ਹੋ ਕੇ ਜਦੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਸਥਾਨ ਬਣਿਆ ਹੈ 2 ਟੈਂਕ ਉੱਧਰ ਨੂੰ ਮੋੜੇ ਜਾਂਦੇ ਨੇ ਤੇ 1 ਟੈਂਕ ਸੱਜੇ ਪਾਸੇ ਨੂੰ ਜਿੱਧਰ ਦੁੱਖ ਭੰਜਣੀ ਬੇਰੀ ਹੈ ਉੱਥੋਂ ਰਾਮਗੜੀਏ ਬੁੰਗੇ ਰਾਹੀਂ ਹੋ ਕੇ ਟੈਂਕ ਬੇਰ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ ਤੱਕ ਪਹੁੰਚਾ ਦਿੱਤਾ ਜਾਂਦਾ। ਦੂਸਰੇ ਪਾਸੇ ਜਿਹੜੇ 2 ਟੈਂਕ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਨੂੰ ਹੋ ਕੇ ਸਿੱਖ ਰੈਫਰੈਂਸ ਲਾਇਬ੍ਰੇਰੀ ਥਾਣੀ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਹਮਲਾ ਕਰਨ ਦੇ ਲਈ ਗਏ ਸਨ ਉਹਨਾਂ ਦੇ ਵਿੱਚੋਂ 1 ਟੈਂਕ ਜਿਹੜਾ ਪਹਿਲਾਂ ਗਿਆ ਸੀ ਉਸ ਦੇ ਨਾਲ ਐਸਾ ਕੌਤਕ ਵਾਪਰਿਆ ਕਿ ਉਹ ਫੌਜ ਦੇ ਅਧਿਕਾਰੀ ਵੀ ਇੰਟਰਵਿਊ ਦੇ ਵਿੱਚ ਦੱਸਦੇ ਨੇ ਕਿ ਪਹਿਲਾ ਟੈਂਕ ਜਦੋਂ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਦੇ ਕੋਲ ਪਹੁੰਚਿਆ ਤੇ ਉੱਥੇ ਹੀ ਜ਼ਮੀਨ ਦੇ ਵਿੱਚ ਧਸ ਗਿਆ। ਇਸ ਤਰ੍ਹਾਂ ਦੇ ਕੌਤਕ ਜਿਹੜੇ ਨੇ ਉਹ ਵੀ ਇਸ ਘੱਲੂਘਾਰੇ ਦੇ ਦੌਰਾਨ ਵਾਪਰੇ ਤੇ ਜਿਹੜਾ ਦੂਸਰਾ ਉਸਦੇ ਪਿੱਛੇ ਟੈਂਕ ਆ ਰਿਹਾ ਸੀ ਉਸ ਟੈਂਕ ਦੇ ਉੱਪਰ ਭਾਈ ਮੋਹਰ ਸਿੰਘ ਤੇ ਆਪਣੀਆਂ ਛੋਟੀਆਂ ਬੱਚੀਆਂ ਜਿਨ੍ਹਾਂ ਦੀ ਉਮਰ 6 ਸਾਲ ਤੇ 8 ਸਾਲ ਸੀ ਬੀਬੀ ਵਾਹਿਗੁਰੂ ਕੌਰ ਤੇ ਬੀਬੀ ਸਤਨਾਮ ਕੌਰ ਇਹਨਾਂ ਨੂੰ ਆਪਣੇ ਨਾਲ ਲੈ ਕੇ ਆਪਣੇ ਸਰੀਰ ਦੇ ਨਾਲ ਵਿਸਫੋਟਕ ਬੰਬ ਬੰਨ੍ਹ ਕੇ ਉਸ ਟੈਂਕ ਦੇ ਉੱਪਰ ਛਾਲ ਮਾਰ ਦਿੱਤੀ ਗਈ। ਇਸ ਦੇ ਨਾਲ ਜਿੱਥੇ ਭਾਈ ਮੋਹਰ ਸਿੰਘ ਅਤੇ ਉਹਨਾਂ ਦੀਆਂ ਸਪੁੱਤਰੀਆਂ ਸ਼ਹਾਦਤਾਂ ਜਾਮ ਪੀ ਗਈਆਂ ਉੱਥੇ ਭਾਰਤੀ ਫੌਜ ਦਾ ਦੂਸਰਾ ਟੈਂਕ ਵੀ ਉੱਥੇ ਹੀ ਜਿਹੜਾ ਹੈ ਉਹ ਤਬਾਹ ਹੋ ਗਿਆ। ਇਸ ਦੇ ਨਾਲ ਹੀ ਜਿਹੜੀ ਪਿੱਛੇ ਆ ਰਹੀ ਭਾਰਤੀ ਫੌਜ ਸੀ ਉਹ ਬ੍ਰਿਗੇਡੀਅਰ ਦੀਵਾਨ ਦੀ ਅਗਵਾਈ ਹੇਠ ਅੱਗੇ ਪਹੁੰਚਦੀ ਹੋਈ ਜਿਹੜੀ ਹੈ ਉਹ ਲਾਲ ਇਮਾਰਤ ਦੇ ਕੋਲ ਪਹੁੰਚ ਜਾਂਦੀ ਹੈ ਤੇ ਜਿੰਨੇ ਵੀ ਜ਼ਮੀਨੀ ਪੱਧਰ ਦੇ ਉੱਪਰ ਮੋਰਚੇ ਬਣੇ ਹੋਏ ਸਨ ਉਹਨਾਂ ਦੇ ਵੱਲੋਂ ਐਸੀ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਕਿ ਦੀਵਾਨ ਬ੍ਰਿਗੇਡੀਅਰ ਦੀ ਅਗਵਾਈ ਹੇਠ ਪਹੁੰਚਿਆ ਹੋਇਆ 200 ਜਵਾਨ ਜਿਹੜਾ ਹੈ ਉਹ ਢਹਿ ਢੇਰੀ ਹੋ ਜਾਂਦਾ। ਜਿੱਥੇ ਫੌਜ ਦਾ ਭਾਰੀ ਨੁਕਸਾਨ ਹੋਇਆ ਉੱਥੇ ਸਿੰਘਾਂ ਨੇ ਵੀ ਜੋ ਹੈ ਉਹ ਸ਼ਹਾਦਤ ਦਾ ਜਾਮ ਕੀਤਾ। ਦੂਸਰੇ ਪਾਸੇ ਜਿਹੜਾ ਟੈਂਕ ਸੀ ਬਾਬਾ ਬੁੱਢਾ ਜੀ ਦੀ ਬੇਰ ਦੇ ਸਾਹਮਣੇ ਜਿਹੜਾ ਖੜਾ ਕੀਤਾ ਗਿਆ ਸੀ ਉਸਨੇ ਜਦੋਂ ਜਵਾਬੀ ਕਾਰਵਾਈ ਦੇ ਵਿੱਚ ਤੋਪਾਂ ਚਲਾਈਆਂ ਜਾਂ ਗੋਲੀਆਂ ਚਲਾਈਆਂ ਉਸ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਇਮਾਰਤ ਦਾ ਭਾਰੀ ਨੁਕਸਾਨ ਹੋਇਆ। ਇਸ ਨੁਕਸਾਨ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਦਾ ਜਿਹੜਾ ਮਲਬਾ ਸੀ ਉਹ ਵਿਹੜੇ ਦੇ ਵਿੱਚ ਆ ਕੇ ਡਿੱਗਾ। ਜਦੋਂ ਵਿਹੜੇ ਦੇ ਵਿੱਚ ਆ ਕੇ ਉਹ ਮਲਬਾ ਡਿੱਗਾ ਤੇ ਜ਼ਮੀਨੀ ਪੱਧਰ ਤੇ ਬਣੇ ਹੋਏ ਜਿਹੜੇ ਮੋਰਚੇ ਸਨ ਸਿੰਘਾਂ ਦੇ ਵੱਲੋਂ ਉਹਨਾਂ ਮੋਰਚਿਆਂ ਦੇ ਵਿੱਚੋਂ ਲੜਨਾ ਜਿਹੜਾ ਸੀ ਉਹ ਬੜਾ ਮੁਸ਼ਕਲ ਹੋ ਗਿਆ ਕਿਉਂਕਿ ਮਲਬਾ ਡਿੱਗਣ ਦੇ ਨਾਲ ਸਿੰਘਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਫੌਜ ਦਾਖਲ ਕਿੱਧਰੋਂ ਹੋ ਰਹੀ ਹੈ। ਇਸ ਕਰਕੇ ਸੰਤ ਗਿਆਨੀ ਜਰਨੈਲ ਸਿੰਘ ਜੀ ਭਾਈ ਅਮਰੀਕ ਸਿੰਘ ਜੀ ਅਤੇ ਹੋਰ ਜਿੰਨੇ ਵੀ ਗੁਰੂ ਕੇ ਸਿੱਖ ਨੇ ਇਹਨਾਂ ਨੇ ਇਹ ਫੈਸਲਾ ਕੀਤਾ ਕਿ ਹੁਣ ਆਰ ਪਾਰ ਦੀ ਲੜਾਈ ਹੈ ਹੁਣ ਅਸੀਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਨਹੀਂ ਸਗੋਂ ਬਾਬਾ ਦੀਪ ਸਿੰਘ ਜੀ ਬਾਬਾ ਗੁਰਬਖਸ਼ ਸਿੰਘ ਜੀ ਬਾਬਾ ਸੁੱਖਾ ਸਿੰਘ ਬਾਬਾ ਮਹਿਤਾਬ ਸਿੰਘ ਜੀ ਦੇ ਵਾਂਗੂ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਗੈਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ 'ਤੇ ਚੜ੍ਹ ਕੇ ਆਏ ਹੋਏ ਵੈਰੀ ਨੂੰ ਜਿਹੜਾ ਹੈ ਉਹ ਜਵਾਬ ਦੇਣਾ ਹੈ। ਭਾਈ ਅਮਰੀਕ ਸਿੰਘ ਜੀ ਪਹਿਲਾਂ ਜੋ ਮੀਰੀ ਅਤੇ ਪੀਰੀ ਦੇ ਨਿਸ਼ਾਨ ਸਾਹਿਬ ਨੇ ਉਸਦੇ ਕੋਲ ਜਿਹੜਾ ਮੋਰਚਾ ਬਣਿਆ ਹੋਇਆ ਸੀ ਉੱਥੋਂ ਹੀ ਫੌਜ ਦਾ ਮੁਕਾਬਲਾ ਕਰਦਿਆਂ ਹੋਇਆਂ ਜਦੋਂ ਗੋਲੀਆਂ ਉਹਨਾਂ ਨੂੰ ਲੱਗੀਆਂ ਤਾਂ ਉਹ ਸ਼ਹਾਦਤ ਦਾ ਜਾਮ ਪੀ ਗਏ। ਸ਼੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਦੇ ਅੰਦਰ ਵੀ ਜਿੰਨੇ ਵੀ ਗੁਰੂ ਕੇ ਸਿੰਘ ਨੇ ਉਹਨਾਂ ਨੇ ਵੀ ਇਹੀ ਫੈਸਲਾ ਕੀਤਾ ਕਿ ਅਸੀਂ ਵੀ ਬਾਹਰ ਜਾ ਕੇ ਹੁਣ ਫੌਜ ਦਾ ਮੁਕਾਬਲਾ ਕਰਾਂਗੇ। ਇਸ ਤਰ੍ਹਾਂ 6 ਜੂਨ 1984 ਨੂੰ ਜਿੱਥੇ ਹੋਰ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਉੱਥੇ ਹੀ ਸੰਤ ਗਿਆਨੀ ਜਰਨੈਲ ਸਿੰਘ ਜੀ ਵੀ ਹੁਣ ਜਿੱਥੇ ਮੀਰੀ ਪੀਰੀ ਦੇ 2 ਨਿਸ਼ਾਨ ਸਾਹਿਬ ਲੱਗੇ ਨੇ ਉਸ ਸਥਾਨ ਦੇ ਉੱਪਰ ਆ ਕੇ ਫੌਜ ਦਾ ਮੁਕਾਬਲਾ ਕਰਦਿਆਂ ਹੋਇਆਂ ਸ਼ਹਾਦਤ ਦਾ ਜਾਮ ਪੀ ਗਏ। ਇਸ ਤਰ੍ਹਾਂ 6 ਜੂਨ 1984 ਈਸਵੀ ਦੇ ਵਿੱਚ ਲਗਭਗ 11-12 ਵਜੇ ਦਿਨ ਦੇ ਸਮੇਂ ਜੋ ਹੈ ਇਹ ਸ਼ਹਾਦਤਾਂ ਹੁੰਦੀਆਂ ਨੇ। ਇਸ ਤੋਂ ਬਾਅਦ ਭਾਰਤੀ ਫੌਜ ਦੇ ਵੱਲੋਂ ਲਾਸ਼ਾਂ ਨੂੰ ਚੁਕਵਾਇਆ ਜਾਂਦਾ ਹੈ, ਹਰਿਮੰਦਰ ਸਾਹਿਬ ਕੰਪਲੈਕਸ ਨੂੰ ਜਿਹੜਾ ਹੈ ਉਹ ਸਾਫ ਕਰਵਾਇਆ ਜਾਂਦਾ। ਪਰ ਇੰਨੀਆਂ ਲਾਸ਼ਾਂ ਖੂਨ ਅਤੇ ਮਿੱਝ ਇੰਨੀ ਜੰਮੀ ਹੋਈ ਸੀ ਕਿ ਸਾਫ ਕਰਾਉਣ ਦੇ ਨਾਲ ਵੀ ਉਨੀ ਸਫਾਈ ਨਹੀਂ ਹੋ ਸਕੀ। 6 ਜੂਨ ਤੋਂ ਬਾਅਦ ਵੀ 7, 8, 9, 10 ਤੱਕ ਲੰਮਾ ਸਮਾਂ ਜਿਹੜਾ ਹੈ ਉਹ ਕਾਰਵਾਈਆਂ ਚੱਲਦੀਆਂ ਰਹੀਆਂ, ਕਿਉਂਕਿ ਜਿੱਥੇ 6 ਜੂਨ ਤੱਕ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ, ਉੱਥੇ ਹੀ ਪਿਛਲੀ ਦਿਨੀ ਵੀ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਨੂੰ ਵੀ ਅਨੇਕਾਂ ਤਸੀਹਿਆਂ ਦਾ ਜਿਹੜਾ ਹੈ ਉਹ ਸਾਹਮਣਾ ਕਰਨਾ ਪਿਆ, ਅਤੇ ਲੰਮੇ ਸਮੇਂ ਬਾਅਦ ਰਿਹਾਈ ਪਾ ਕੇ ਉਹ ਆਪਣੇ ਪਰਿਵਾਰਾਂ ਨੂੰ ਮਿਲੇ। ਜਿੱਥੇ ਸਿੰਘਾਂ ਨੇ ਸ਼ਹਾਦਤਾਂ ਪਾ ਦਿੱਤੀਆਂ, ਅਕਾਲ ਤਖਤ ਸਾਹਿਬ ਦੀ ਇਮਾਰਤ ਢਹਿ ਢੇਰੀ ਹੋ ਗਈ, ਉੱਥੇ ਹੀ ਸ਼ਾਮ ਦੇ ਵੇਲੇ ਕੁਝ ਕੁ ਫੌਜੀ ਕਰਮਚਾਰੀ ਆਉਂਦੇ ਨੇ ਅਤੇ ਸ੍ਰੀ ਦਰਬਾਰ ਸਾਹਿਬ ਵੀ ਪਹੁੰਚ ਕੇ ਉੱਥੋਂ ਦੀ ਤਲਾਸ਼ੀ ਵੀ ਕਰਦੇ ਨੇ, ਜਿਸ ਬਾਰੇ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਜੀ, ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਉਹਨਾਂ ਨੂੰ ਦੱਸਦੇ ਨੇ ਕਿ ਇੱਥੇ ਕੋਈ ਵੀ ਸੰਘਰਸ਼ੀ ਯੋਧਾ ਨਹੀਂ। ਜਿਸ ਦੇ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਗੋਲੀਆਂ ਚਲਾਈਆਂ ਗਈਆਂ ਹੋਣ, ਸਗੋਂ ਭਾਰਤੀ ਫੌਜ ਦੇ ਵੱਲੋਂ ਚਲਾਈਆਂ ਗਈਆਂ ਜਿਹੜੀਆਂ ਗੋਲੀਆਂ ਸਨ ਉਸ ਦੇ ਨਾਲ ਕੀਰਤਨ ਕਰਨ ਵਾਲੇ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ, ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਦੇ ਉੱਪਰ ਗੋਲੀਆਂ ਲੱਗੀਆਂ, ਇੱਥੋਂ ਤੱਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬੀੜ ਨੂੰ ਵੀ ਗੋਲੀਆਂ ਲੱਗੀਆਂ ਨੇ। ਇਸ ਘਟਨਾ ਨੂੰ ਦੇਖ ਕੇ ਭਾਰਤੀ ਫੌਜ ਦੇ ਵੱਲੋਂ ਹੋਰ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਵੱਖ ਵੱਖ ਕਰਮਚਾਰੀਆਂ ਦੇ ਵੱਲੋਂ ਜਾਂਚ ਪੜਤਾਲ ਜਾਂ ਪੁੱਛਗਿੱਛ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਹੀ ਲਗਭਗ 6 ਜੂਨ ਤੋਂ ਬਾਅਦ ਵੀ ਲੰਮਾ ਸਮਾਂ ਇਹ ਸੰਘਰਸ਼ ਚੱਲਦਾ ਰਿਹਾ। ਬਾਅਦ ਦੇ ਵਿੱਚ ਵੀ ਨਵੰਬਰ 1984 ਈਸਵੀ ਦੇ ਵਿੱਚ ਸਿੱਖਾਂ ਨੂੰ ਕਈ ਤਰ੍ਹਾਂ ਦੇ ਤਸੀਹਿਆਂ ਤਸ਼ੱਦਦਾਂ ਦਾ ਸਾਹਮਣਾ ਕਰਨਾ ਪਿਆ। ਸੋ ਸਿੱਖ ਇਤਿਹਾਸ ਦੇ ਅੰਦਰ ਵਾਪਰਿਆ ਹੋਇਆ ਇਹ ਤੀਸਰਾ ਘੱਲੂਘਾਰਾ ਬੜਾ ਦਰਦਨਾਕ ਖੌਫਨਾਕ ਸੀ, ਜਿਸ ਦੇ ਵਿੱਚ ਨਿਰਦੋਸ਼ੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਉਹ ਨਿਰਦੋਸ਼ੇ ਸਿੱਖ ਜਿਹੜੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਦੇ ਲਈ ਆਏ ਪਰ ਇੱਥੋਂ ਵਾਪਸ ਨਾ ਜਾ ਸਕੇ। ਸੋ ਇਹ ਮਹਾਨ ਘਟਨਾਵਾਂ ਇਸ ਘੱਲੂਘਾਰੇ ਦੇ ਦੌਰਾਨ ਹੋਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
5: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀਜੇ ਸਟੋਨ ਮੇਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿੰਸ ਰੋਡ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਰੇਡੀਓ ਹਾਂਜੀ 1674 AM, ਅੱਜ 6 June 2026 ਔਰ ਸ਼ਨੀਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ ਦੁਬਈ ਦੇ ਨਾਲ ਜੁੜੀ ਹੋਈ ਘਬਰਾਓ ਨਾ, ਇੱਕ ਵਾਰ ਫਿਰ ਕਿਸੇ ਬਿਲਡਿੰਗ ਦੇ ਉੱਤੇ ਹਮਲਾ ਨਹੀਂ ਹੋਇਆ। ਹੁਣ ਤਾਂ ਦੁਬਈ ਦੇ ਮਾਮਲੇ 'ਚ ਇੰਝ ਡਰ ਲੱਗਦਾ ਕਿ ਉੱਥੇ ਕਿਤੇ ਨਾ ਕਿਤੇ ਈਰਾਨ ਦਾ ਹਮਲਾ ਹੋ ਗਿਆ ਹੋਵੇ। ਪਰ ਖੈਰ, ਦੁਬਈ ਦੇ ਸ਼ਾਸਕ ਦੇ ਭਤੀਜੇ ਦੀ ਸਾਬਕਾ ਪਤਨੀ ਜਨਾਬ ਜ਼ਵਾਦਲੀ ਨੂੰ ਹਿਰਾਸਤ 'ਚ ਲਿਆ ਗਿਆ। ਜ਼ਵਾਦਲੀ ਪਹਿਲਾਂ ਇੱਕ ਇੰਟਰਨੈਸ਼ਨਲ ਜਿਮਨਾਸਟ ਰਹਿ ਚੁੱਕੀ ਹੈ। ਦੁਬਈ ਪਬਲਿਕ ਪ੍ਰੋਸੀਕਿਊਸ਼ਨ ਦੇ ਨੇ ਇੱਕ ਖ਼ਬਰ ਏਜੰਸੀ ਨੂੰ ਦੱਸਿਆ ਕਿ ਜਨਾਬ ਜ਼ਵਾਦਲੀ ਅਤੇ ਉਸਦੇ ਸਾਬਕਾ ਪਤੀ ਸ਼ੇਖ ਸੈਯਦ ਬਿਨ ਮਖਤੂਮ ਬਿਨ ਰਾਸ਼ਿਦ ਅਲ ਮਖਤੂਮ ਦੀ ਸ਼ਿਕਾਇਤ ਤੋਂ ਬਾਅਦ ਹਿਰਾਸਤ ਦੇ ਵਿੱਚ ਉਸ ਨੂੰ ਲਿਆ ਗਿਆ। ਸ਼ੇਖ ਸੈਯਦ ਬਿਨ ਮਖਤੂਮ ਉਸਦੇ ਨੂੰ ਉਸ ਤੋਂ ਉਹਦੇ 3 ਬੱਚਿਆਂ ਦਾ ਪਿਤਾ ਵੀ ਹੈ ਅਤੇ ਦੋਸ਼ ਇਹ ਮੜਿਆ ਕਿ ਕੋਰਟ ਦੀ ਮਨਜ਼ੂਰੀ ਦੇ ਨਾਲ ਮੁਲਾਕਾਤ ਦੇ ਸਮੇਂ ਉਹ ਬੱਚਿਆਂ ਨੂੰ ਅਗਵਾ ਕਰਕੇ ਲੈ ਗਈ ਸੀ। ਮੰਗਲਵਾਰ ਰਾਤ ਤੋਂ ਹੀ ਜਵਾਦਲੀ ਦੇ ਪਰਿਵਾਰ ਅਤੇ ਉਸਦੇ ਦੋਸਤਾਂ ਦੇ ਨਾਲ ਉਸਦਾ ਸੰਪਰਕ ਟੁੱਟ ਗਿਆ ਸੀ ਅਤੇ ਉਸਦੇ ਟਿਕਾਣੇ ਨੂੰ ਲੈ ਕੇ ਉਹ ਚਿੰਤਤ ਸੀ। ਲਗਭਗ 2 ਦਿਨ ਤੱਕ ਇਸਦੇ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਜਵਾਦਲੀ ਅਤੇ ਉਸਦੇ ਬੱਚੇ ਕਿੱਥੇ ਗਏ, ਕਈ ਮਹੀਨਿਆਂ ਤੋਂ ਸ਼ਾਇਦ ਹੀ ਕਦੇ ਉਹ ਘਰ ਤੋਂ ਬਾਹਰ ਨਿਕਲੀ ਹੋਵੇ, ਕਿਉਂਕਿ ਉਸਨੂੰ ਲੱਗਦਾ ਸੀ ਕਿ ਸੁਰੱਖਿਆ ਅਧਿਕਾਰੀ ਉਸਦੇ ਬੱਚਿਆਂ ਨੂੰ ਉਸ ਤੋਂ ਖੋਹ ਲੈਣਗੇ ਅਤੇ ਗ੍ਰਿਫਤਾਰ ਕਰਨ ਦੇ ਲਈ ਉਸਦਾ ਇੰਤਜ਼ਾਰ ਕਰ ਰਹੇ ਨੇ। ਪਿਛਲੇ ਸਾਲ ਉਸਦੇ ਸਾਬਕਾ ਪਤੀ ਨੇ ਪੁਲਿਸ ਦੇ ਵਿੱਚ ਸ਼ਿਕਾਇਤ ਦਰਜ ਕਰਾਈ ਸੀ ਜਿਸ ਦੇ ਵਿੱਚ ਉਸਨੇ ਆਪਣੀ ਬੇਟੀਆਂ ਨੂੰ ਅਗਵਾ ਕਰਨ ਦਾ ਦੋਸ਼ ਉਸਦੇ ਉੱਤੇ ਮੜਿਆ ਸੀ। ਇਸ ਤੋਂ ਪਹਿਲਾਂ ਬੱਚੇ ਕਈ ਵਾਰ ਮਾਤਾ ਪਿਤਾ ਦੇ ਕੋਲ ਆਉਂਦੇ ਜਾਂਦੇ ਰਹੇ ਨੇ, ਪਰ ਦੋਹਾਂ ਨੇ ਇੱਕ ਦੂਸਰੇ ਦੇ ਉੱਤੇ ਅਗਵਾ ਕਰਨ ਦਾ ਦੋਸ਼ ਲਗਾਇਆ। ਵਕੀਲਾਂ ਨੇ ਦਾਅਵਾ ਕੀਤਾ ਹੈ ਕਿ ਉਹ ਇੱਕ ਚੰਗੀ ਮਾਂ ਨਹੀਂ ਹੈ, ਹਾਲਾਂਕਿ ਤਲਾਕ ਦੀ ਵਜ੍ਹਾ ਵੀ ਇਹੀ ਦੱਸੀ ਗਈ ਹੈ। ਜਨਾਬ ਜ਼ਵਾਦਲੀ ਇੱਕ ਇੰਟਰਨੈਸ਼ਨਲ ਜਿਮਨਾਸਟ ਰਹੀ ਹੈ, ਇਹੀ ਸ਼ਾਇਦ ਸ਼ਾਹੀ ਪਰਿਵਾਰ ਨੂੰ ਮਨਜ਼ੂਰ ਨਹੀਂ ਸੀ। ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਚੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਈਰਾਨ ਜੰਗ ਨਹੀਂ ਚਾਹੁੰਦਾ, ਪਰ ਜੇਕਰ ਉਸ ਦੇ ਉੱਤੇ ਕਿਸੇ ਪ੍ਰਕਾਰ ਦਾ ਜੰਗ ਜਾਂ ਕੋਈ ਕਿਸੇ ਕਿਸਮ ਦਾ ਹਮਲਾ ਥੋਪਿਆ ਜਾਂਦਾ ਤਾਂ ਉਹ ਆਤਮ ਰੱਖਿਆ ਦੇ ਨਾਲ ਜ਼ੋਰਦਾਰ ਜਵਾਬ ਦੇਣਗੇ। ਈਰਾਨ ਦੀ ਖ਼ਬਰ ਏਜੰਸੀ ਤਸਨੀਮ ਨੇ ਐਕਸ ਅਕਾਊਂਟ ਦੇ ਉੱਤੇ ਅਰਾਕਚੀ ਦਾ ਇਹ ਬਿਆਨ ਜਾਰੀ ਕੀਤਾ। ਬਿਆਨ ਦੇ ਮੁਤਾਬਕ ਅਰਾਕਚੀ ਨੇ ਕਿਹਾ ਕਿ ਤਹਿਰਾਨ ਦਾ ਰੁੱਖ ਸਪਸ਼ਟ ਹੈ, ਕਿਸੇ ਵੀ ਸੰਭਾਵਿਤ ਹਮਲੇ ਦੀ ਸਥਿਤੀ ਦੇ ਵਿੱਚ ਜ਼ਰੂਰੀ ਕਦਮ ਚੁੱਕਣਾ। ਉੱਥੇ ਦੂਸਰੇ ਪਾਸੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੌਹਸਿਨ ਨਕਵੀ ਅਤੇ ਈਰਾਨ ਦੇ ਗ੍ਰਹਿ ਮੰਤਰੀ ਸਿਕੰਦਰ ਮੋਮੀਨੀ ਦੇ ਦਰਮਿਆਨ ਹੋਈ ਮਹੱਤਵਪੂਰਨ ਬੈਠਕ ਦੇ ਵਿੱਚ ਪਾਕਿਸਤਾਨ ਅਤੇ ਈਰਾਨ ਦੇ ਸੰਬੰਧਾਂ ਨੂੰ ਲੈ ਕੇ ਚਰਚਾ ਕੀਤੀ ਗਈ। ਵਿਚੋਲਗੀ ਦੀ ਕੋਈ ਗੱਲ ਹੋਈ ਹੈ ਕਿ ਨਹੀਂ, ਇਸ ਬਾਰੇ ਹਾਲੇ ਕੋਈ ਤਾਜ਼ਾ ਅਪਡੇਟ ਨਹੀਂ ਹੈ। ਗ੍ਰਹਿ ਮੰਤਰਾਲੇ ਦੇ ਅਧਿਕਾਰਕ ਐਕਸ ਅਕਾਊਂਟ ਤੋਂ ਇਹ ਇੱਕ ਤਸਵੀਰ ਵੀ ਸਾਂਝੀ ਕੀਤੀ ਗਈ ਹੈ। ਬੈਠਕ 'ਚ ਦੋਹਾਂ ਨੇਤਾਵਾਂ ਨੇ ਤਣਾਅ ਘੱਟ ਕਰਨ ਅਤੇ ਅੰਦਰੂਨੀ ਸੁਰੱਖਿਆ ਦੇ ਮੁੱਦਿਆਂ ਨੂੰ ਲੈ ਕੇ ਕਈ ਚਰਚਾਵਾਂ ਕੀਤੀਆਂ ਨੇ। ਉੱਥੇ ਹੀ ਬਾਂਗਲਾਦੇਸ਼ ਦੇ ਨਾਲ ਜੁੜੀ ਹੋਈ ਭਾਰਤ ਦੇ ਨਾਲ ਜੁੜੀਆਂ ਹੋਈਆਂ ਅਸਲ ਦੇ ਵਿੱਚ ਖ਼ਬਰਾਂ ਨੇ, ਪਰ ਬਾਂਗਲਾਦੇਸ਼ ਤੋਂ ਵੀ ਇਹ ਸਾਹਮਣੇ ਆ ਰਹੀਆਂ ਨੇ। ਬਾਂਗਲਾਦੇਸ਼ ਨੇ ਵੀਰਵਾਰ ਦੇ ਦਿਨ ਕਿਹਾ ਕਿ ਉਹਨਾਂ ਨੇ ਪਿਛਲੇ 24 ਘੰਟਿਆਂ ਦੇ ਵਿੱਚ ਭਾਰਤ ਦੇ ਵੱਲੋਂ ਜਿਹੜੇ ਲੋਕਾਂ ਨੂੰ ਜ਼ਬਰਨ ਦੇਸ਼ ਦੇ ਵਿੱਚ ਭੇਜਣ ਦੀਆਂ ਕਈ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਹੈ। ਖ਼ਬਰ ਏਜੰਸੀ ਰੂਟਰਸ ਦੇ ਮੁਤਾਬਕ ਬਾਰਡਰ ਗਾਰਡ ਬਾਂਗਲਾਦੇਸ਼ ਯਾਨੀ BGB ਨੇ ਕਿਹਾ ਹੈ ਕਿ ਉਹਨਾਂ ਦੀ ਸਰਹੱਦ ਦੇ ਕਈ ਹਿੱਸਿਆਂ ਦੇ ਉੱਤੇ ਭਾਰਤੀ ਅਧਿਕਾਰੀਆਂ ਦੀ ਤਰਫ ਤੋਂ ਘੁਸਪੈਠ ਦੀਆਂ 10 ਕੋਸ਼ਿਸ਼ਾਂ ਦਾ ਪਤਾ ਲਗਾਇਆ ਗਿਆ। ਹਾਲਾਂਕਿ ਭਾਰਤ ਦੇ ਬਾਰਡਰ ਸਿਕਿਉਰਿਟੀ ਫੋਰਸ ਯਾਨੀ BSF ਅਤੇ ਵਿਦੇਸ਼ ਮੰਤਰਾਲੇ ਨੇ ਇਸ ਟਿੱਪਣੀ ਦੇ ਉੱਤੇ ਤੁਰੰਤ ਕੋਈ ਜਵਾਬ ਨਹੀਂ ਦਿੱਤਾ। ਅੱਗੇ ਚੱਲ ਕੇ ਜਵਾਬ ਆਇਆ ਤੁਹਾਡੇ ਨਾਲ ਉਹ ਵੀ ਸਾਂਝੀ ਕਰਦੇ ਹਾਂ। ਪਰ ਭਾਰਤ ਅਤੇ ਬਾਂਗਲਾਦੇਸ਼ ਦੇ ਦਰਮਿਆਨ ਦੁਨੀਆ ਦੀ ਸਭ ਤੋਂ ਲੰਮੀ ਜ਼ਮੀਨੀ ਸਰਹੱਦਾਂ ਦੇ ਵਿੱਚੋਂ ਇੱਕ ਹੈ। ਸਭ ਤੋਂ ਲੰਮੀ ਤਾਂ ਨਹੀਂ ਕਿਹਾ ਜਾ ਸਕਦਾ, ਪਰ ਹਾਂ ਵਨ ਆਫ ਦੀ ਬਿਗੈਸਟ ਅੰਗਰੇਜ਼ੀ ਦੇ ਵਿੱਚ ਜਿਵੇਂ ਕਹਿ ਲਿਆ ਜਾਂਦਾ। 4000 ਕਿਲੋਮੀਟਰ ਤੋਂ ਵੀ ਲੰਮੀ ਇਹ ਸਰਹੱਦ ਲਾਈਨ ਹੈ, ਬਾਰਡਰ ਲਾਈਨ ਹੈ, ਜਿਸ ਦੇ ਵਿੱਚ ਹਰ ਤਰ੍ਹਾਂ ਦੀ ਜ਼ਮੀਨ ਸ਼ਾਮਲ ਹੈ। ਟੋਏ ਟਿੱਬੇ ਵੀ ਨੇ, ਦਰਿਆ ਵੀ ਨੇ, ਪਹਾੜੀ ਇਲਾਕਾ ਵੀ ਹੈ। ਇਸ ਕਰਕੇ ਇਸ ਦੀ ਨਿਗਰਾਨੀ ਕਰਨਾ ਮੁਸ਼ਕਲ ਵੀ ਹੋ ਜਾਂਦਾ। ਭਾਰਤ ਦੀ ਕੇਂਦਰ ਦੀ ਸੱਤਾ ਦੇ ਉੱਤੇ ਕਾਬਜ਼ ਭਾਜਪਾ ਦੀ ਸਰਕਾਰ ਨੇ ਤ੍ਰਿਪੁਰਾ, ਪੱਛਮ ਬੰਗਾਲ ਅਤੇ ਆਸਾਮ ਵਰਗੇ ਸਰਹੱਦੀ ਰਾਜਾਂ ਦੇ ਵਿੱਚ ਸੂਬਿਆਂ ਦੇ ਵਿੱਚ ਆਪਣੀਆਂ ਸਰਕਾਰਾਂ ਵੀ ਬਣਾਈਆਂ ਹੋਈਆਂ। ਭਾਜਪਾ ਨੇ ਕਈ ਵਾਰ ਕਿਹਾ ਕਿ ਗੈਰ ਕਾਨੂੰਨੀ ਘੁਸਪੈਠੀਆਂ ਦੀ ਸਮੱਸਿਆ ਉਹਨਾਂ ਦੀ ਤਰਜੀਹ ਰਹੀ ਹੈ। ਇਸ ਮੁੱਦੇ ਦੇ ਉੱਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਰਿਸ਼ਤੇ ਸੁਧਰਨ ਦੀਆਂ ਕੋਸ਼ਿਸ਼ਾਂ ਹੋਰ ਵੀ ਜ਼ਿਆਦਾ ਮੁਸ਼ਕਲ ਹੁੰਦੀਆਂ ਜਾ ਰਹੀਆਂ ਨੇ। ਖਾਸ ਤੌਰ ਦੇ ਉੱਤੇ ਸਾਲ 2024 ਜਦੋਂ ਭਾਰਤ ਦੇ ਹਮਾਇਤੀ ਨੇਤਾ ਰਹੀ ਬਾਂਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਸੱਤਾ ਤੋਂ ਹਟਾਉਣ ਤੋਂ ਬਾਅਦ ਇਹ ਮੁਸ਼ਕਲ ਪੈਦਾ ਹੋ ਗਈ ਸੀ। ਸ਼ੇਖ ਹਸੀਨਾ ਇਸ ਵਕਤ ਭਾਰਤ ਦੇ ਵਿੱਚ ਹੀ ਪਨਾਹ ਲੈ ਕੇ ਰਹਿ ਰਹੇ ਨੇ, ਜਦਕਿ ਬਾਂਗਲਾਦੇਸ਼ ਦੀ ਅਦਾਲਤਾਂ ਦੇ ਵਿੱਚ ਉਹਨਾਂ ਦੇ ਖਿਲਾਫ਼ ਤਾਉਮਰ ਕੈਦ ਦੇ ਮੁਕੱਦਮੇ ਤੱਕ ਦਰਜ ਕੀਤੇ ਹੋਏ ਨੇ। ਇੱਧਰ ਭਾਰਤ ਨੇ ਬਾਂਗਲਾਦੇਸ਼ ਦੇ ਇਸ ਬਿਆਨ ਦਾ ਜਵਾਬ ਵੀ ਦਿੱਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਪ ਜੈਸਵਾਲ ਨੇ ਸ਼ੁੱਕਰਵਾਰ ਦੇ ਦਿਨ ਕਿਹਾ ਕਿ ਭਾਰਤ ਦੇ ਵਿੱਚ ਗੈਰ ਕਾਨੂੰਨੀ ਰੂਪ ਦੇ ਨਾਲ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਦੇ ਨਾਲ ਨਜਿੱਠਣ ਦੇ ਲਈ ਕਾਨੂੰਨ ਹੈ। ਬਾਂਗਲਾਦੇਸ਼ੀ ਨਾਗਰਿਕਾਂ ਸਣੇ ਸਾਰੇ ਵਿਦੇਸ਼ੀ ਨਾਗਰਿਕਾਂ ਦੇ ਮਾਮਲਿਆਂ ਦੇ ਵਿੱਚ ਇਹਨਾਂ ਹੀ ਕਾਨੂੰਨਾਂ ਦੇ ਤਹਿਤ ਕਾਰਵਾਈ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਭਾਰਤ ਅਤੇ ਬਾਂਗਲਾਦੇਸ਼ ਦੇ ਦਰਮਿਆਨ ਇੱਕ ਦਵੱਲਾ ਤੰਤਰ ਮੌਜੂਦ ਹੈ। ਭਾਰਤ ਅਜਿਹੇ ਮਾਮਲਿਆਂ ਦੇ ਲਈ ਬਾਂਗਲਾਦੇਸ਼ੀ ਅਧਿਕਾਰੀਆਂ ਦੇ ਕੋਲ ਐਸੇ ਨਾਗਰਿਕਾਂ ਨੂੰ ਭੇਜਦਾ ਜਿਹੜੇ ਭਾਰਤ ਦੇ ਨਹੀਂ ਨੇ, ਤਾਂ ਕਿ ਸੰਬੰਧਿਤ ਵਿਅਕਤੀ ਦੀ ਕੌਮੀਅਤ ਦਾ ਪਤਾ ਕੀਤਾ ਜਾ ਸਕੇ। ਜੈਸਵਾਲ ਨੇ ਕਿਹਾ, ਐਸੀ ਕੋਈ ਵੀ ਅਪੀਲ ਜਾਂ ਰਿਕੁਐਸਟ ਵੀ ਬਾਂਗਲਾਦੇਸ਼ੀ ਅਧਿਕਾਰੀਆਂ ਦੇ ਕੋਲੋਂ ਆਈ ਨਹੀਂ ਹੈ। ਉਹਨਾਂ ਉਮੀਦ ਜਤਾਈ ਕਿ ਇਹਨਾਂ ਮਾਮਲਿਆਂ ਦਾ ਜਲਦ ਨਿਪਟਾਰਾ ਹੋਏਗਾ। ਭਾਰਤ ਦੀ ਤਰਫ ਤੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਲੋਕਾਂ ਨੂੰ ਪ੍ਰਭਾਵੀ ਢੰਗ ਦੇ ਨਾਲ ਜਿਹੜਾ ਦੇਸ਼ ਦੇ ਵਿੱਚੋਂ ਕੱਢਿਆ ਜਾਏਗਾ। ਹਾਲਾਂਕਿ ਇਹ ਸਪਸ਼ਟ ਤੌਰ 'ਤੇ ਉਹਨਾਂ ਨੇ ਨਹੀਂ ਮੰਨਿਆ ਕਿ ਭਾਰਤ ਦੇ ਵਿੱਚੋਂ ਇਹਨਾਂ ਲੋਕਾਂ ਨੂੰ ਜ਼ਬਰਨ ਕੱਢਿਆ ਗਿਆ ਹੈ। ਉੱਥੇ ਵੈਨਜ਼ੂਏਲਾ ਦੀ ਕਾਰਜਕਾਰੀ ਰਾਸ਼ਟਰਪਤੀ ਡੈਲਜ਼ੀ ਰੋਡਰਿਗਸ ਦੀ ਭਾਰਤ ਯਾਤਰਾ ਦਾ ਸਮਾਂ ਬੜਾ ਦਿਲਚਸਪ ਹੈ। ਹੁਣ 6 ਮਹੀਨੇ ਪਹਿਲਾਂ ਹੀ ਵੈਨਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਅਮਰੀਕਾ ਚੱਕ ਕੇ ਲੈ ਗਿਆ ਸੀ। ਮਾਦੁਰੋ ਦੇ ਉੱਤੇ ਨਿਊਯਾਰਕ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਦਾ ਇੱਕ ਮੁਕੱਦਮਾ ਚੱਲ ਰਿਹਾ। ਵੈਨਜ਼ੂਏਲਾ 'ਚ ਨਹੀਂ, ਅਮਰੀਕਾ 'ਚ। ਅਮਰੀਕਾ ਦੀ ਇਸ ਕਾਰਵਾਈ ਦੀ ਕੌਮਾਂਤਰੀ ਪੱਧਰ ਦੇ ਉੱਤੇ ਨਿੰਦਾ ਵੀ ਹੋਈ ਹੈ। ਇੱਥੋਂ ਤੱਕ ਕਿ ਸੰਯੁਕਤ ਰਾਸ਼ਟਰ ਦੇ ਮਹਾਂਸਕੱਤਰ ਐਂਟੋਨੀਓ ਗੁਤਾਰੇਸ ਨੇ ਵੀ ਵੈਨਜ਼ੂਏਲਾ ਦੇ ਵਿੱਚ ਅਮਰੀਕੀ ਫੌਜ ਦੇ ਜ਼ਬਰਨ ਦਾਖਲ ਹੋ ਕੇ ਉੱਥੋਂ ਦੇ ਸਿਖਰਲੇ ਨੇਤਾ ਨੂੰ ਚੁੱਕਣਾ ਇੱਕ ਖਤਰਨਾਕ ਮਿਸਾਲ ਦੱਸਿਆ ਸੀ। ਭਾਰਤ ਨੇ ਵੀ ਅਮਰੀਕਾ ਹਮਲੇ ਦੀ ਸਪਸ਼ਟ ਨਿੰਦਾ ਕਦੇ ਕੀਤੀ ਨਹੀਂ ਹੈ। ਪ੍ਰਧਾਨ ਮੰਤਰੀ ਮੋਦੀ ਦੇ ਮੂੰਹੋਂ ਤਾਂ ਕਦੇ ਵੀ ਜਿਹੜਾ ਨਿਕੋਲਸ ਮਾਦੁਰੋ ਦੇ ਮਾਮਲੇ ਦੇ ਬਾਰੇ ਕੋਈ ਟਿੱਪਣੀ ਸਾਹਮਣੇ ਨਹੀਂ ਆਈ। ਪਰ ਡੈਲਜ਼ੀ ਰੋਡਰਿਗਸ, ਜੋ ਮਾਦੁਰੋ ਦੇ ਸ਼ਾਸਨ ਕਾਲ ਦੇ ਵਿੱਚ ਉਪ ਰਾਸ਼ਟਰਪਤੀ ਸੀ, ਹੁਣ ਫਿਲਹਾਲ ਟਰੰਪ ਪ੍ਰਸ਼ਾਸਨ ਦੀ ਮਨਜ਼ੂਰੀ ਦੇ ਨਾਲ ਵੈਨਜ਼ੂਏਲਾ ਦੀ ਨੇਤਾ ਬਣੀ ਹੋਈ ਹੈ। ਅਮਰੀਕਾ ਨੇ ਬੜੀਆਂ ਸ਼ਰਤਾਂ ਲਗਾ ਰੱਖੀਆਂ ਨੇ ਕਿ ਭਾਰਤ ਰੂਸ ਤੋਂ ਤੇਲ ਨਹੀਂ ਲੈ ਸਕਦਾ, ਈਰਾਨ ਤੋਂ ਫਿਊਲ ਨਹੀਂ ਲੈ ਸਕਦਾ। ਵੈਨਜ਼ੂਏਲਾ ਦੇ ਕੋਲ ਵੀ ਤੇਲ ਦੇ ਭੰਡਾਰ ਨੇ। ਇਸ ਕਰਕੇ ਰੋਡਰਿਗਸ ਦੀ ਯਾਤਰਾ ਤੋਂ ਇਹ ਸੰਕੇਤ ਮਿਲਦੇ ਨੇ ਕਿ ਭਾਰਤ ਨੇ ਹੁਣ ਅਮਰੀਕਾ ਦੇ ਕਹੇ ਮੁਤਾਬਕ ਵੈਨਜ਼ੂਏਲਾ ਦੇ ਨਾਲ ਡੀਲ ਕਰਨੀ ਸਵੀਕਾਰ ਕਰ ਲਈ ਹੈ। ਕੋਈ ਅਧਿਕਾਰਕ ਟਿੱਪਣੀ ਨਹੀਂ ਆਈ ਹੈ, ਇੱਕ ਵਾਰ ਫਿਰ ਤੋਂ ਦੱਸ ਦਈਏ, ਪਰ ਟਰੰਪ ਪ੍ਰਸ਼ਾਸਨ ਨੇ ਇਹ ਗੱਲ ਕਹੀ ਸੀ ਕਿ ਭਾਰਤ ਨੂੰ ਵੈਨਜ਼ੂਏਲਾ ਤੋਂ ਤੇਲ ਲੈਣਾ ਚਾਹੀਦਾ। ਅਸਲ 'ਚ ਵੈਨਜ਼ੂਏਲਾ ਦੇ ਤੇਲ ਭੰਡਾਰਾਂ ਦੇ ਉੱਤੇ ਹੁਣ ਅਮਰੀਕਾ ਦਾ ਕੰਟਰੋਲ ਹੈ। ਭਾਰਤ ਵੈਨਜ਼ੂਏਲਾ ਤੋਂ ਤੇਲ ਲਏਗਾ, ਜ਼ਾਹਰ ਜੀ ਗੱਲ ਹੈ ਕਿ ਅਮਰੀਕਾ ਨੂੰ ਇਸ ਦਾ ਫਾਇਦਾ ਹੋਏਗਾ। ਵੈਨਜ਼ੂਏਲਾ ਦੇ ਕੋਲ ਕੱਚੇ ਤੇਲ ਦਾ ਬਹੁਤ ਵੱਡਾ ਭੰਡਾਰ ਹੈ। ਹਾਲਾਂਕਿ ਹਰ ਰਿਫਾਈਨਰੀ ਦੇ ਵਿੱਚ ਇਸ ਨੂੰ ਰਿਫਾਈਨ ਨਹੀਂ ਕੀਤਾ ਜਾ ਸਕਦਾ, ਪਰ ਕੁਝ ਦੇਸ਼ਾਂ ਦੇ ਕੋਲ ਹੀ ਇਸ ਭਾਰੀ ਤੇਲ ਨੂੰ ਰਿਫਾਈਨ ਕਰਨ ਦੀ ਕਾਬਲੀਅਤ ਹੈ। ਭਾਰਤ ਦੇ ਵਿੱਚ ਵੀ ਕੁਝ ਇੱਕ ਰਿਫਾਈਨਰੀ ਜਿਹੜੀਆਂ ਨੇ ਭਾਰੀ ਤੇਲ ਨੂੰ ਰਿਫਾਈਨ ਕਰ ਸਕਦੀਆਂ ਨੇ, ਪਰ ਇਹ ਕਿੰਨਾ ਮਹਿੰਗਾ ਪਏਗਾ, ਇਸ ਦੀ ਟਰਾਂਸਪੋਰਟੇਸ਼ਨ, ਇਸ ਨੂੰ ਭਾਰਤ ਤੱਕ ਲੈ ਕੇ ਆਉਣਾ, ਫਿਰ ਹਾਰਮੋਨ ਸਟ੍ਰੇਟ ਦਾ ਸੰਕਟ ਵੀ ਭਾਰਤ ਦੇ ਲਈ ਇਸ ਵਕਤ ਇੱਕ ਬਹੁਤ ਵੱਡੀ ਸਮੱਸਿਆ ਬਣਿਆ ਹੋਇਆ। ਭਾਰਤ ਆਪਣੇ ਕੱਚੇ ਤੇਲ ਦਾ ਕਰੀਬ 87% ਦੂਸਰੇ ਦੇਸ਼ਾਂ ਤੋਂ ਮੰਗਵਾਉਂਦਾ ਹੈ। ਇਸ ਦੇ ਵਿੱਚ ਇੱਕ ਵੱਡਾ ਹਿੱਸਾ ਖਾੜੀ ਦੇਸ਼ਾਂ ਤੋਂ ਹੀ ਆਉਂਦਾ ਅਤੇ ਹਾਰਮੋਨ ਸਟ੍ਰੇਟ ਬੰਦ ਪਿਆ। ਜ਼ਾਹਰ ਜੀ ਗੱਲ ਹੈ ਕਿ ਖਾੜੀ ਦੇਸ਼ਾਂ ਤੋਂ ਇਹ ਕਿਵੇਂ ਆਏਗਾ। ਭਾਰਤ ਨੇ ਲੰਘੀ ਕੱਲ ਗਿਲਗਿਤ ਬਾਲਟਿਸਤਾਨ ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਉੱਤੇ ਵਿਰੋਧ ਦਰਜ ਕਰਾਇਆ। ਵਿਦੇਸ਼ ਮੰਤਰਾਲੇ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਕਿਹਾ ਕਿ ਭਾਰਤ ਸਰਕਾਰ ਨੇ ਪਾਕਿਸਤਾਨ ਦੀ ਤਰਫ ਤੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਬਜ਼ੇ ਦੇ ਵਿੱਚ ਲਏ ਗਏ ਭਾਰਤੀ ਖੇਤਰਾਂ ਗਿਲਗਿਤ ਬਾਲਟਿਸਤਾਨ ਵਿਧਾਨ ਸਭਾ ਦੇ ਲਈ 7 ਜੂਨ 2026 ਨੂੰ ਹੋਣ ਵਾਲੀਆਂ ਆਮ ਚੋਣਾਂ ਦੇ ਖਿਲਾਫ ਵਿਰੋਧ ਦਰਜ ਕਰਵਾਇਆ। ਭਾਰਤ ਸਰਕਾਰ ਨੇ ਕਿਹਾ ਕਿ ਪਾਕਿਸਤਾਨ ਦੀ ਇਹਨਾਂ ਕੋਸ਼ਿਸ਼ਾਂ ਦੇ ਨਾਲ ਉੱਥੋਂ ਦੇ ਲੋਕਾਂ ਦੀਆਂ ਮੂਲ ਸਮੱਸਿਆਵਾਂ ਨੂੰ ਲੁਕੋਇਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਪਾਕਿਸਤਾਨ ਦੇ ਖਿਲਾਫ ਗੰਭੀਰ ਮਨੁੱਖੀ ਅਧਿਕਾਰਾਂ ਦੇ ਉਲੰਘਣ ਦਾ ਦੋਸ਼ ਹੈ, ਸਿਆਸੀ ਤੌਰ ਦੇ ਉੱਤੇ ਦਮਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਆਰਥਿਕ ਸ਼ੋਸ਼ਣ ਵੀ ਹੁੰਦਾ ਔਰ ਆਜ਼ਾਦੀ ਤੋਂ ਵਾਂਝੇ ਰੱਖਿਆ ਗਿਆ ਹੈ। ਦੱਸ ਦਈਏ ਕਿ ਗਿਲਗਿਤ ਬਾਲਟਿਸਤਾਨ ਦੇ ਵਿੱਚ ਆਉਂਦੀ ਐਤਵਾਰ ਯਾਨੀ 7 ਜੂਨ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ 10 ਜ਼ਿਲ੍ਹਿਆਂ ਦੀਆਂ 24 ਆਮ ਸੀਟਾਂ ਦੇ ਉੱਤੇ ਚੋਣਾਂ ਹੋਣ ਜਾ ਰਹੀਆਂ ਨੇ। ਇੱਥੇ ਚੋਣ ਪ੍ਰਚਾਰ ਤੇ ਤਿਆਰੀਆਂ ਪੂਰੀ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ। ਖੈਰ, ਭਾਰਤ ਨੂੰ ਇਸ ਵਕਤ ਬਾਂਗਲਾਦੇਸ਼ ਤੋਂ ਵੀ ਤਕਲੀਫ ਹੋ ਸਕਦੀ ਹੈ, ਪਾਕਿਸਤਾਨ ਤੋਂ ਵੀ ਤਕਲੀਫ ਹੋ ਸਕਦੀ ਹੈ, ਪਰ ਭਾਰਤ ਦੇ ਅੰਦਰ ਹਾਲਾਤ ਕਿਹੋ ਜਿਹੇ ਨੇ, 2-3 ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਚੱਲਦੇ ਹਾਂ। ਸਭ ਤੋਂ ਪਹਿਲਾਂ ਤਾਂ ਰਿਜ਼ਰਵ ਬੈਂਕ ਦੀ ਇੱਕ ਖਬਰ। ਭਾਰਤੀ ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਦੇ ਦਿਨ ਮੋਨੀਟਰੀ ਪਾਲਿਸੀ ਦੇ ਉੱਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ, ਜਿਸ ਦੇ ਵਿੱਚ ਕਈ ਮਹੱਤਵਪੂਰਨ ਐਲਾਨ ਕੀਤੇ। RBI ਨੇ ਲਗਾਤਾਰ ਦੂਜੀ ਵਾਰ ਵਿਆਜ ਦਰਾਂ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ। ਵਿਆਜ ਦਰਾਂ 5.25% ਤੇ ਸਥਿਰ ਰਹਿਣਗੀਆਂ। ਰਿਜ਼ਰਵ ਬੈਂਕ ਨੇ ਵਿੱਤੀ ਵਰ੍ਹੇ 2026-27 ਦੇ ਲਈ GDP ਦੀ ਵਾਧਾ ਦਰ 6.6% ਰਹਿਣ ਦਾ ਅਨੁਮਾਨ ਜਤਾਇਆ। ਉੱਥੇ ਵਿੱਤੀ ਵਰ੍ਹੇ 26-27 ਦੇ ਲਈ ਮਹਿੰਗਾਈ ਦਰ 5.1% ਰਹਿਣ ਦਾ ਕਿਆਸ ਲਗਾਇਆ ਗਿਆ। ਰਿਜ਼ਰਵ ਬੈਂਕ ਨੇ ਮਾਰਜਨਲ ਸਟੈਂਡਿੰਗ ਫੈਸਿਲਿਟੀ ਯਾਨੀ MSF ਅਤੇ ਬੈਂਕ ਰੇਟ ਦੇ ਵਿੱਚ ਵੀ ਕੋਈ ਬਦਲਾਅ ਨਹੀਂ ਕੀਤਾ, ਇਹ ਵੀ 5.50% ਦੇ ਉੱਤੇ ਬਰਕਰਾਰ ਰਹਿਣਗੇ। ਸਟੈਂਡਿੰਗ ਡਿਪੋਜ਼ਿਟ ਫੈਸਿਲਿਟੀ ਯਾਨੀ SDF ਦੇ ਵਿੱਚ ਵੀ ਕੋਈ ਬਦਲਾਅ ਨਹੀਂ ਹੋਇਆ, ਇਹ ਵੀ ਪਹਿਲਾਂ ਦੀ ਤਰ੍ਹਾਂ 5% ਦੇ ਉੱਤੇ ਹੀ ਰਹੇਗੀ। RBI ਨੂੰ ਲੱਗਦਾ ਹੈ ਕਿ ਭਾਰਤ ਦੇ ਵਿੱਚ ਤਰੱਕੀ ਹੋਏਗੀ ਆਰਥਿਕ ਤੌਰ ਦੇ ਉੱਤੇ, पर दूजी खबर सुनो। बिहार दे विच एक व्यक्ति नूं कुट-कुट के मार दिता गया। बिहार के गया दे विच इह 3 जून की रात घटना वापरी सी 8 बजे के आसपास। ओजा गुणी होण दे शक दे विच एक 55 साल के शख्स राजेंद्र मांझी नूं कतल कर दिता गया। FIR के मुताबिक 55 साल का राजेंद्र मांझी 3 जून की रात ओजा गुणी होने के शक के पिंड के अंदर ही एक परिवार के 13 लोगों जिन्हों के 4 महिलावां भी शामिल सी, उन्होंने जो हाथ दे विच आया लाठी कोई डंडा कोई असूल किसी के कोल कुल्हाड़ी कहाड़ी कुट कुट के मार दिता गया, टुकड़े कर दिते गए, फिर रेलवे ट्रैक के उत्ते सुट भी दिता गया। मृतक राजेंद्र मांझी गया जिले के मुफसिल थाना खेत्र का रहन वाला सी। राजेंद्र मांझी दी नूं बैजयंती देवी ने दसिया मीडिया नूं कि रात 8 बजे के करीब कुछ लोग ये कह के घर दे विच दाखल होए कि यही ओजा है, इसे ने मेरे बच्चे नूं खाया और बेड़े दे विच बैठे मेरे सहुरे नूं वह घड़ीसते हुए बाहर लै गए, बाद दे विच उन्हां नूं कुटदे रहे, सहुरे दे हथ पैर सिर दे उत्ते हमला करते रहे, वह चीख चीख के बोलते रहे कि साडा बच्चा वापस दो। पिंड दे लोग तमाशा देख रहे सी, किसी ने भी उसनू नहीं बचाया और सबनों पता है कि ना तो वह कोई ओझा सी ना ही इस किस्म का वह कोई गुणी सी कि उसने कोई बच्चा गायब किया हो। खैर घटना की सूचना मिलने तो बाद पुलिस देर रात नेरे दे विच उत्थे पहुंची। बड़े नेरे दे विच पुलिस नू मशक्कत भी करनी पई और रेलवे ट्रैक दे उत्ते माड़िया मोटिया टॉर्चा मार मार के राजेंद्र मांझी का जिहड़ा मृतक देह सी जिहड़ी पूरी तरह के नाल कटी वड्डी पई सी उसनू बरामद किया। पोस्टमार्टम की रिपोर्ट भी हले तक नहीं आई है। मामले की गंभीरता को देखते हुए पुलिस ने फौरन कार्रवाई करते हुए सुरेंद्र मांझी ते उसकी पत्नी नू गिरफ्तार किया। हालांकि गिरफ्तार किए लोगों के उत्ते जिहड़ा सबूत छुपाने का धारा 103 ते 238 भी लगाए गए ने, पर यह भी भारत की एक तस्वीर है। उत्थे मणिपुर तो भी अगली खबर सुनते चलो, जिथे मणिपुर के कांग पोकपी जिले के हिंसा एक बार फिर तो वापरी और 3 लोगों की मौत हुई है। कांग पोकपी के पुलिस के मुताबिक शुक्रवार तड़के सवेरे 4 बजे के आसपास हथियारों के नाल लैस शक्की तौर के उत्ते उग्रवादियों ने लाइबोल खुलेन पिंड के अन्नाधुन गोलियां चलानिया शुरू कर दित्तियां। 3 लोगों की तो मौके पर मौत हो गई। हमलावरों ने कुछ घरों को अग भी लगा दी। फिलहाल पुलिस की टीम आले दुआले के इलाकों के हमलावरों की भाल करन दे लई लगी हुई है। पुलिस ने इस घटना च मारे गए लोगों की पछाण भी कर ली है। इस दरमियान कुकीजो जनजातियां की अगवाई करन वाली सिखरली संस्था कुकी इनपी मणिपुर ने इस घटना की निंदा की है। ते नगा चरमपंथी संगठन NSCN ते IM दे उत्ते ये जिम्मेदारी इस हमले की ठहराई है। इस हमले नू लेके कुकी इनपी ने एक बयान भी जारी करके है कि निहत्थे नागरिकां दी हमला दी हत्या जिहड़ी है ते उन्हां दे उत्ते होया हमला उन्हां दे घरां नू जला देना ये मनुखी अधिकारां दा गंभीर उलंघन है। मणिपुर दे विच बीते 3 साल तो कुकी ते नागा जातियां दे दरमियान जाति हिंसा चलती रही है। हिंसा दे इना माहौल दीयां घटनावां दे विच ना तां प्रधानमंत्री ते ना ही गृहमंत्री ने कदे कोई चेतावनी दित्ती होवे ते ना ही इना सूबियां इस सूबे दा दौरा कीता है। पहली बार तां नहीं होई मणिपुर दे विच हिंसा, इस तों पहलां हिंसा कुकी जनजाति ते मैताई भाईचारे दे विच वी हुंदी रही सी। इस साल फरवरी च कुकी ते मणिपुर दे विच बसी नगा जनजाति दे दरमियान हिंसा शुरू हो गई। हालांकि नगा कट्टरपंथी गुटां दी तरफ तों हाले तक इस घटना दा कोई जवाब नहीं दिता गया है। उथे ही आस्ट्रेलिया दीयां वी खबरां दी सांझ पांदे होए चलीए। आस्ट्रेलिया दे विच सब तों पहला खबर प्रधानमंत्री एंथनी अल्बनीज दे नाल जुड़ी हुई। आखिरकार प्रधानमंत्री ने मनिया है कि वन नेशन पार्टी की जिस तरीके दे नाल चढ़त हो रही है इस करके लेबर पार्टी नूं इह फैसला लेना पिया कि कैपिटल गेन्स टैक्स दे डिस्काउंट दे विच तब्दीली की जाए, नैगेटिव गिरिंग दे कंसैशनस दे विच तब्दीली की जाए। एंथनी अल्बनीज दे मुताबक सरकार वोटर्स की फ्रस्ट्रेशन नूं इग्नोर नहीं कर सकती क्योंकि बहुत ज़्यादा जिहड़े लोग ने वो इस वक्त अके थके पए ने कि लगातार महंगाई का बोझ बढ़ रहा। उन्हें कहा कि सरकार की तरफ तो बजट के विच बदलाव जिहड़े मध्यवर्गी आस्ट्रेलियन लोग ने उन्हें राहत देने दे लई ही किया गया। इस दरमियान दुनिया भर के तेल दीयां कीमतों के अंदर इजाफा, बिजनेस इन्वेस्टमेंट जिहड़ी रुकी पई है, आर्टिफिशियल इंटैलीजेंस का दौर बढ़ रहा है, दुनिया भर के एक शिफ्ट आ रहा है। ਆਸਟ੍ਰੇਲੀਆ ਦੇ ਲਈ ਇਹ ਜ਼ਰੂਰੀ ਸੀ ਕਿ ਇਸ ਕਿਸਮ ਦੇ ਫੈਸਲੇ ਲਏ ਜਾਣ। ਉਹਨਾਂ ਕਿਹਾ ਕਿ 1999 ਦੇ ਵਿੱਚ ਸਥਾਪਿਤ ਹੋਇਆ ਜਿਹੜਾ ਜੌਨ ਹਾਵਰਡ ਦੀ ਸਰਕਾਰ ਵੇਲੇ ਦਾ ਕੈਪੀਟਲ ਗੇਨਸ ਟੈਕਸ ਦਾ ਫੈਸਲਾ ਸੀ, ਉਸ ਨੂੰ ਇਸੇ ਕਰਕੇ ਬਦਲਿਆ ਗਿਆ ਤਾਂ ਕਿ ਜਿਹੜੀ ਰੀਅਲ ਅਸਟੇਟ ਮਾਰਕੀਟ ਆ ਉਸਨੂੰ ਇੱਕ ਟਰਬੋ ਚਾਰਜ ਦਿੱਤਾ ਜਾ ਸਕੇ, ਉਸ ਦੇ ਵਿੱਚ ਇੱਕ ਬਦਲਾਅ ਲਿਆਂਦਾ ਜਾ ਸਕੇ। ਹਾਲਾਂਕਿ ਕੁਝ ਅਮੀਰ ਤਰੀਨ ਲੋਕ ਅਤੇ ਮੀਡੀਆ ਦੇ ਇੱਕ ਵੱਡੇ ਹਿੱਸੇ ਦੇ ਦੁਆਰਾ ਸਰਕਾਰ ਦੇ ਇਹਨਾਂ ਜਿਹੜੀਆਂ ਟੈਕਸ ਤਬਦੀਲੀਆਂ ਨੇ ਇਹਨਾਂ ਦਾ ਵਿਰੋਧ ਕੀਤਾ ਗਿਆ। ਵੱਡੀਆਂ ਤਨਖਾਹਾਂ ਦੀ ਜਦੋਂ ਗੱਲ ਕਰਦੇ ਹਾਂ ਤਾਂ ਜੌਬ ਦੇਖਣ ਦੇ ਲਈ ਆਮ ਤੌਰ ਦੇ ਉੱਤੇ ਆਸਟ੍ਰੇਲੀਆ 'ਚ ਸੀਕ ਵਰਗੇ ਪਲੈਟਫਾਰਮ ਦਾ ਇਸਤੇਮਾਲ ਕਰਦੇ ਹੋ। ਸੀਕ ਦੇ ਉੱਤੇ ਹੁਣ ਹਾਲਾਂਕਿ ਦੁਨੀਆ ਭਰ ਦੇ ਵਿੱਚ ਇਸ ਵਕਤ ਬੇਰੁਜ਼ਗਾਰੀ ਦੀ ਗੱਲ ਤੁਰ ਰਹੀ, ਆਸਟ੍ਰੇਲੀਆ 'ਚ ਵੀ ਤੁਰ ਰਹੀ ਹੈ। ਆਸਟ੍ਰੇਲੀਆ 'ਚ ਨੌਕਰੀਆਂ ਕਿੰਨੀਆਂ ਕੁ ਮਿਲਦੀਆਂ ਨੇ ਕਿੰਨੀਆਂ ਕੁ ਨਹੀਂ ਇਹ ਇੱਕ ਅਲੱਗ ਖਬਰ ਹੈ, ਪਰ ਔਰ ਆਰਟੀਫਿਸ਼ਲ ਇੰਟੈਲੀਜੈਂਸ ਨੇ ਵੀ ਕਿੰਨੀਆਂ ਨੌਕਰੀਆਂ ਖਾ ਲਈਆਂ ਨੇ। ਸੀਕ ਦੇ ਉੱਤੇ ਕਿਹੜੇ ਲੋਕ ਕਿੰਨੀਆਂ ਤਨਖਾਹਾਂ ਹਾਸਲ ਕਰਦੇ ਨੇ, ਕਿਉਂਕਿ ਸੀਕ ਦੇ ਉੱਤੇ ਆਮ ਤੌਰ ਦੇ ਉੱਤੇ ਜਿਹੜੇ ਕੰਪਨੀਆਂ ਨੇ ਉਹ ਆਪਣੇ ਕਰਮਚਾਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਤਨਖਾਹਾਂ ਦਾ ਵੀ ਜ਼ਿਕਰ ਕਰਦੇ ਨੇ। ਇਸ ਕਰਕੇ

ਆਉਣ ਵਾਲੀ ਇਹ ਨੌਕਰੀ ਹੈ। $73,668 ਦਿੱਤੇ ਜਾਂਦੇ ਨੇ। ਇਸ ਤੋਂ ਇਲਾਵਾ ਦੂਸਰੀਆਂ ਹਾਈ ਡਿਮਾਂਡ ਜੋਬਸ ਵੀ ਨੇ, ਜਿਵੇਂ ਬੱਸ ਡਰਾਈਵਰ, ਕਮਿਸ਼ਨਿੰਗ ਟੈਕਨੀਸ਼ੀਅਨ, ਫਾਈਨੈਂਸ ਕੋਆਰਡੀਨੇਟਰ, ICT ਸੋਲਿਊਸ਼ਨ ਇੰਜੀਨੀਅਰ, ਕੰਸਟਰਕਸ਼ਨ ਐਸਟੀਮੇਟਰ, ਕਮਿਊਨਿਟੀ ਸਰਵਿਸ ਦੇ ਵਿੱਚ ਮੈਨੇਜਰ, ਫਾਈਨੈਂਸ ਲੀਡ, ਇਹ ਸਾਰੀਆਂ ਉਹ ਨੌਕਰੀਆਂ ਨੇ ਦੇਸ਼ ਦੇ ਵਿੱਚ ਟੋਪ 20 ਦੇ ਵਿੱਚ ਜਿਨ੍ਹਾਂ ਨੂੰ ਸ਼ਾਮਿਲ ਕੀਤਾ ਜਾ ਸਕਦਾ। ਹਾਲਾਂਕਿ ਇੱਥੇ ਇੱਕ ਗੱਲ ਖਾਸ ਜ਼ਰੂਰ ਹੈ ਕਿ ਬਹੁਤ ਸਾਰੀਆਂ ਨੌਕਰੀਆਂ ਜਿਨ੍ਹਾਂ ਦੇ ਵਿੱਚ ਸਪੈਸ਼ਲਿਸਟ ਰੋਲ ਦੀ ਮੰਗ ਕੀਤੀ ਜਾਂਦੀ ਹੈ। ਉਦਾਹਰਣ ਦੇ ਤੌਰ ਦੇ ਉੱਤੇ, ਜੇਕਰ ਤੁਸੀਂ ਕਿਸੇ ਮੈਨੇਜਮੈਂਟ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਬਜਟਿੰਗ, ਫੋਰਕਾਸਟਿੰਗ ਅਤੇ ਮਾਈਕਰੋਸਾਫਟ ਆਫਿਸ ਸੋਫਟਵੇਅਰ ਦੀ ਇੱਕ ਖਾਸ ਤਰਜੀਹ ਜਿਹੜੀ ਹੈ ਮੰਗੀ ਜਾਂਦੀ ਹੈ, ਤਾਂ ਹੀ ਤੁਹਾਨੂੰ ਉਸ ਕਿਸਮ ਦੀਆਂ ਨੌਕਰੀਆਂ ਮਿਲਦੀਆਂ ਨੇ। ਉੱਥੇ ਹੀ ਰੀਅਲ ਐਸਟੇਟ ਇੰਸਟੀਚਿਊਟ ਦੀ ਤਰਫ ਤੋਂ ਇੱਕ ਦਾਅਵਾ ਕੀਤਾ ਗਿਆ ਹੈ ਕਿ NSW ਦੇ ਵਿੱਚ ਘਰ ਖਰੀਦਣ ਵਾਲੇ ਲੋਕਾਂ ਤੋਂ ਸਰਕਾਰ ਨੇ ਸਟੈਂਪ ਡਿਊਟੀ ਲੈਂਦਿਆਂ ਹੋਇਆਂ ਕੁਝ ਵੱਧ ਵਸੂਲੀ ਕਰ ਲਈ। ਔਰ ਕਿੰਨੀ ਕਿਸੇ ਤੋਂ ਵਸੂਲੀ ਕੀਤੀ ਹੈ ਇਸ ਦੇ ਬਾਰੇ ਕੋਈ ਇੱਕ ਡੇਟਾ ਤਾਂ ਨਹੀਂ ਹੈ, ਪਰ ਰੀਅਲ ਐਸਟੇਟ ਇੰਸਟੀਚਿਊਟ ਆਫ NSW ਨੇ ਇਹ ਦਾਅਵਾ ਕੀਤਾ ਹੈ ਕਿ ਫਰਵਰੀ 2022 ਤੋਂ ਬਹੁਤ ਜ਼ਿਆਦਾ ਜਿਹੜੀਆਂ ਨੇ ਸਟੈਂਪ ਡਿਊਟੀਆਂ ਦੇ ਵਿੱਚ $6,000 ਤੋਂ ਲੈ ਕੇ $10,000 ਤੱਕ ਦੀਆਂ ਟ੍ਰਾਂਜੈਕਸ਼ਨ ਅਲੱਗ ਅਲੱਗ ਹੋ ਸਕਦੀਆਂ ਨੇ ਜਿਹੜੀਆਂ ਵਧੇਰੇ ਵਸੂਲੀਆਂ ਗਈਆਂ ਹੋਣਗੀਆਂ ਜੇਕਰ ਉਹਨਾਂ ਨੂੰ ਕੈਲਕੂਲੇਟ ਸਹੀ ਢੰਗ ਦੇ ਨਾਲ ਕੀਤਾ ਜਾਵੇ ਤਾਂ। ਹੁਣ ਡਿਊਟੀਜ਼ ਐਕਟ 2019 ਦੇ ਵਿੱਚ ਇੰਟਰੋਡਿਊਸ ਕੀਤਾ ਗਿਆ ਸੀ, ਜਿਸ 'ਚ 2 ਸੁਧਾਰਾਂ ਕੀਤੀਆਂ ਗਈਆਂ ਸੀ, ਉਸ ਦੀ ਵਜ੍ਹਾ ਦੇ ਚੱਲਦਿਆਂ ਇਹ ਗੜਬੜ ਆਈ ਗਈ ਹੋ ਸਕਦੀ ਹੈ। ਪਰ ਇੰਸਟੀਚਿਊਟ ਨੇ ਦਾਅਵਾ ਕੀਤਾ ਹੈ ਕਿ ਜੇਕਰ 2022 ਤੋਂ ਲੈ ਕੇ ਹੁਣ ਤੱਕ ਲੋਕਾਂ ਦੀ ਇਹ ਸਟੈਂਪ ਡਿਊਟੀ ਕਾਊਂਟ ਕਰ ਲਈ ਜਾਵੇ ਤਾਂ ਘੱਟੋ ਘੱਟ $1 ਬਿਲੀਅਨ NSW ਸਰਕਾਰ ਨੂੰ ਦੇਣਾ ਪੈ ਜਾਣਾ ਇਹਨਾਂ ਲੋਕਾਂ ਨੂੰ। ਜਦੋਂ ਘਰਾਂ ਦੀ ਗੱਲ ਆਉਂਦੀ ਹੈ ਤਾਂ NSW ਦੇ ਸਭ ਤੋਂ ਰਿਚੈਸਟ ਸਬਬ ਕਿਹੜੇ ਨੇ, ਕਿਹਨਾਂ ਸਬਬਸ ਦੇ ਵਿੱਚ ਸਭ ਤੋਂ ਜ਼ਿਆਦਾ ਮੰਗ ਹੈ? REA ਗਰੁੱਪ, ਜਿਹੜਾ ਰੀਅਲ ਅਸਟੇਟ ਦੇ ਨਾਲ ਜੁੜਿਆ ਹੋਇਆ, ਉਹਨਾਂ ਦੀ ਤਰਫ ਤੋਂ ਦੱਸਿਆ ਗਿਆ ਕਿ ਸਮੁੰਦਰ ਕਿਨਾਰੇ ਮੇਨਲੀ ਸਬਬ ਹੈ ਜਿਹੜਾ, ਉੱਥੇ ਸਭ ਤੋਂ ਜ਼ਿਆਦਾ ਪਿਛਲੇ 3 ਮਹੀਨਿਆਂ ਦੇ ਵਿੱਚ ਘਰਾਂ ਦੀਆਂ ਕੀਮਤਾਂ ਜਿਹੜੀਆਂ ਨੇ ਉੱਥੇ ਵਧੀਆਂ ਨੇ। ਡੇਟਾ ਦੱਸਦਾ ਹੈ ਕਿ ਘਰਾਂ ਦੀਆਂ ਕੀਮਤਾਂ ਮਾਰਚ ਮਹੀਨੇ ਤੋਂ ਲੈ ਕੇ ਮਈ ਮਹੀਨੇ ਦੇ ਦਰਮਿਆਨ 46% ਵਧੀਆਂ ਨੇ। ਟੋਪ 10 ਸਬਰਬਸ ਦੀ ਗੱਲ ਕਰਦੇ ਹਾਂ ਜਿੱਥੇ ਘਰਾਂ ਦੀਆਂ ਕੀਮਤਾਂ ਵਧੀਆਂ ਨੇ, ਜਿਹੜੇ ਘਰ ਸਭ ਤੋਂ ਪੌਸ਼ ਮੰਨੇ ਜਾਂਦੇ ਨੇ ਜਾਂ ਐਸੇ ਇਲਾਕੇ ਜਿੱਥੇ ਰਹਿਣ ਦੇ ਲਈ ਲੋਕ ਸਭ ਤੋਂ ਵੱਧ ਤਰਲੋ ਮੱਚੀ ਹੁੰਦੇ ਨੇ, ਇਹਨਾਂ ਦੇ ਵਿੱਚ ਇਕੱਲਾ NSW ਲਈ ਨਹੀਂ ਬਲਕਿ ਦੇਸ਼ ਦੇ ਸਭ ਤੋਂ ਪਾਪੂਲਰ 10 ਸਬਰਬਸ ਜਿੱਥੇ ਘਰਾਂ ਦੀਆਂ ਕੀਮਤਾਂ ਦੇ ਵਿੱਚ ਤੇਜ਼ੀ ਦੇ ਨਾਲ ਇਜ਼ਾਫਾ ਹੋ ਰਿਹਾ, ਉਹਨਾਂ 'ਚ ਬੌਕਮ ਹਿੱਲ ਨਿਊ ਸਾਊਥ ਵੇਲਜ਼ ਦਾ, ਵਿਕਟੋਰੀਆ ਦਾ ਵਾਈਟ ਹਾਰਸ ਈਸਟ, ਨਿਊ ਸਾਊਥ ਵੇਲਜ਼ ਦਾ ਸਿਡਨੀ ਮੌਸਮੈਨ ਦਾ ਇਲਾਕਾ, ਨੌਰਥ ਸਿਡਨੀ ਮੌਸਮੈਨ ਦਾ, ਔਰ ਬੌਟਨੀ ਦਾ ਇਲਾਕਾ ਰਹੇ ਕ੍ਰਮਵਾਰ ਸੂਚੀ ਦੇ ਵਿੱਚ ਨੇ। ਇਸ ਤੋਂ ਬਾਅਦ NSW ਦਾ ਹੀ ਪੈਨੈਂਟ ਹਿੱਲਸ ਐਪਿੰਗ ਦਾ ਇਲਾਕਾ, ਮੈਰੀਲੈਂਡ ਗਿਲਫਰਡ ਦਾ ਇਲਾਕਾ, NSW ਦਾ ਕੁਰੰਗਾ ਇਲਾਕਾ, ਔਰ NSW ਦਾ ਹੀ ਖੇਤਰੀ ਇਲਾਕਾ ਕੈਨੇਡਾ ਬੇ ਅਤੇ ਬੇਸਾਈਡ ਵਿਕਟੋਰੀਆ ਦਾ ਇਲਾਕਾ, ਜਿੱਥੇ ਔਸਤ ਜਿਹੜੀਆਂ ਯੂਨਿਟ ਵੈਲਿਊਜ਼ ਨੇ ਉਹਨਾਂ ਦੇ ਵਿੱਚ ਇਜ਼ਾਫਾ ਹੋਇਆ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਤੇ ਵਿਕਟੋਰੀਆ ਦੇ ਨਾਲ ਜੁੜੀ ਹੋਈ, ਜਿੱਥੇ ਲੇਬਰ ਪਾਰਟੀ ਦੇ ਸੀਨੀਅਰ MPs ਨੇ ਗੁਪਚੁੱਪ ਤਰੀਕੇ ਦੇ ਨਾਲ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਪ੍ਰੀਮੀਅਰ ਜੈਸਿੰਟਾ ਐਲਨ ਨੂੰ ਚੋਣਾਂ ਤੋਂ ਪਹਿਲਾਂ ਬਦਲਿਆ ਜਾ ਸਕਦਾ ਹੈ। 6 ਮਹੀਨੇ ਪਹਿਲਾਂ ਹੀ ਜਿਹੜਾ ਇਹ ਇਸ ਕਿਸਮ ਦੇ ਬਿਆਨ ਆਉਣੇ ਸ਼ੁਰੂ ਹੋ, ਨਵੰਬਰ ਮਹੀਨੇ 'ਚ ਤਾਂ ਚੋਣਾਂ ਹੋਣੀਆਂ ਹੀ ਨੇ, ਵੈਸੇ ਤਾਂ ਹੁਣ 6 ਮਹੀਨੇ ਵੀ ਨਹੀਂ ਬਚੇ, ਪਰ ਕਦੋਂ ਬਦਲਿਆ ਜਾਏਗਾ ਜਾਂ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਪੋਜੀਸ਼ਨ ਖਤਰੇ 'ਚ ਹੈ ਇਸ ਦੇ ਬਾਰੇ ਕੋਈ ਦਾਅਵਾ ਨਹੀਂ ਹੋ ਸਕਦਾ। ਇੱਥੇ ਇਹ ਗੱਲ ਦੱਸ ਦਈਏ ਕਿ ਹੈਰਾਲਸਨ ਦੀ ਇਹ ਖਬਰ ਮਹਿਜ਼ ਇੱਕ ਕੁਝ ਇੱਕ ਜਿਹੜੇ MPs ਨੇ ਉਹਨਾਂ ਤੋਂ ਪੁੱਛੇ ਗਏ ਸਵਾਲਾਂ ਦੇ ਆਧਾਰ ਦੇ ਉੱਤੇ ਹੈ। ਇਸ ਕਿਸਮ ਦਾ ਨਾ ਤਾਂ ਕੋਈ ਪੋਲ ਸਾਹਮਣੇ ਆਇਆ ਅਤੇ ਨਾ ਹੀ ਇਸ ਕਿਸਮ ਦਾ ਕੋਈ ਲੇਬਰ ਪਾਰਟੀ ਦੀ ਤਰਫ ਤੋਂ ਦਾਅਵਾ ਕੀਤਾ ਗਿਆ। ਨਵੰਬਰ ਮਹੀਨੇ ਦੇ ਵਿੱਚ ਵਿਕਟੋਰੀਆ ਸੂਬੇ ਦੀਆਂ ਚੋਣਾਂ ਹੋਣੀਆਂ ਨੇ। ਨੈਰੇਵੈਰਨ ਸਾਊਥ ਤੋਂ ਗੈਰੀ ਮਾਸ ਜਿਹੜੇ ਨੇ ਉਹ MP ਨੇ, ਉਹ ਵੀ ਰਿਟਾਇਰ ਹੋ ਰਹੇ ਨੇ ਚੋਣਾਂ ਤੋਂ ਬਾਅਦ, ਕਿਉਂਕਿ 8 ਸਾਲ ਉਹਨਾਂ ਨੇ ਵਿਕਟੋਰੀਅਨ ਪਾਰਲੀਮੈਂਟ 'ਚ ਲਗਾ ਲਏ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਮੰਤਰੀ ਨੇ ਜਿਹੜੇ ਹੁਣ ਅਗਲੀ ਕੈਬਨਿਟ ਦੇ ਵਿੱਚ ਨਹੀਂ ਹੋਣਗੇ, ਜਿਹੜੇ ਜੈਸਿੰਟਾ ਐਲਨ ਦੇ ਖਾਸ ਸੀ ਪਰ ਹੁਣ ਨਹੀਂ ਰਹਿਣਗੇ, ਯਾਨੀ ਕਿ ਉਹਨਾਂ ਦੀ ਹਮਾਇਤ ਵੀ ਟੁੱਟੇਗੀ। ਹੈਲਥ ਮਿਨਿਸਟਰ ਮੈਰੀਐਨੇ ਥੋਮਸ, ਫਾਈਨੈਂਸ ਮਿਨਿਸਟਰ ਡੈਨੀ ਪੀਅਰਸਨ, ਵਾਟਰ ਮਿਨਿਸਟਰ ਗਾਇਲ ਟੈਂਡਰੀ, ਅਤੇ ਇਹ ਇੱਕ ਬਹੁਤ ਵੱਡੀ ਲੌਬੀ ਜਿਹੜੀ ਜੈਸਿੰਟਾ ਐਲਨ ਦੀ ਜਿਹੜੀ ਫਿਲਹਾਲ ਸਟਰਗਲ ਵੀ ਕਰੇਗੀ, ਜਿਸ ਕਰਕੇ ਜੈਸਿੰਟਾ ਐਲਨ ਫਿਲਹਾਲ ਡਿਪਟੀ ਪ੍ਰੀਮੀਅਰ ਬੈਨ ਕੈਰਲ ਜਿਹੜੇ ਨੇ ਉਹ ਇੱਕ ਪੋਟੈਂਸ਼ੀਅਲ ਕੈਂਡੀਡੇਟ ਦੇ ਤੌਰ ਦੇ ਉੱਤੇ ਦੇਖੇ ਜਾ ਰਹੇ ਨੇ। ਪਰ ਦੂਸਰੇ ਪਾਸੇ ਵਿਕਟੋਰੀਆ ਦੇ ਵਿੱਚ ਜਿਹੜੀ ਲਿਬਰਲ ਨੈਸ਼ਨਲ ਗੱਠਜੋੜ ਹੈ ਉਹਨਾਂ ਦੀ ਤਰਫ ਤੋਂ ਵੀ ਇੱਕ ਬੀਬੀ ਪ੍ਰੀਮੀਅਰ ਦੀ ਦਾਅਵੇਦਾਰ ਨੇ, ਜੈਸ ਵਿਲਸਨ। ਇਸ ਕਰਕੇ ਦੇਖਣਾ ਇਹ ਹੋਏਗਾ ਕਿ ਫਿਲਹਾਲ ਲੇਬਰ ਪਾਰਟੀ ਇੱਕ ਮਹਿਲਾ
ਜਿਹੜੇ ਕਿ ਮੌਜੂਦਾ ਪ੍ਰੀਮੀਅਰ ਨੇ, ਸਿਟਿੰਗ ਪ੍ਰੀਮੀਅਰ ਨੇ, ਉਹਨਾਂ ਦੇ ਨਾਲ ਹੀ ਨਵੰਬਰ ਮਹੀਨੇ ਦੀਆਂ

0: ਚੋਣਾਂ ਦੇ ਵਿੱਚ ਜਾਂਦੀ ਹੈ ਜਾਂ ਫਿਰ ਆਪਣਾ ਨਾਂ ਤਬਾਦਲਾ ਕਰਨਾ ਚਾਹੇਗੀ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
1: ਜੀ ਕੀ ਹਾਲ ਹੈ ਪਿੱਠ ਦਰਦ ਦਾ?
2: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
3: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433 465

0: ਬੈਂਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਕੀ ਹੋਇਆ ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
2: ਯਾਰ ਕੀ ਦੱਸਾਂ ਮਾਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ
1: ਅੱਜ ਸਿੰਮੀ ਭੈਣ ਜੀ ਆਏ ਸੀ ਉਹਨਾਂ ਨੇ ਆਪਣਾ ਮਾਰਗੇਜ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ
2: ਅੱਛਾ ਅਸੀਂ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ
1: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ ਰੀਫਾਈਨਾਂਸ ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ Everest ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ-ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ ਫੋਰਡ

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ
3: ਕੀ ਹੋਇਆ
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
3: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ ਵੀਵਾਈ ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 90-77-97-33
3: ਜਾਂ ਈਮੇਲ info@vivaimmigration.com.au
2: ਯਾਦ ਰੱਖੋ 9077-9733
3: ਵੀਵਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
2: ਹਰ ਕਦਮ ਤੁਹਾਡੇ ਨਾਲ
4: ਸੋਨਾ ਚਾਹੀਦਾ
5: ਭਰੋਸਾ ਚਾਹੀਦਾ
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042
6: ਰੋਜ਼ ਰੋਜ਼ ਸ਼ਾਪਿੰਗ ਹੁੰਦੀਆਂ ਨੇ
7: ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ
8: ਸੂਰਜ ਦੇਵਤਾ
7: ਕੀ ਮਤਲਬ
8: ਓ ਕਮਲੀਏ ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ
7: ਮੈਨੂੰ ਨਹੀਂ ਪਤਾ ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ
8: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ ਕਾਲ ਸਨ ਕਰੰਟ 0448-046-494 ਤੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ
9: ਵਰੋਲ

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
3: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
4: ਦੇਖੋ ਸੱਚ ਬਤਾ ਦੋ।
5: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
3: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਵਾਪਸ ਚੈੱਕ ਕਰੀ ਫਿਰ ਤੋਂ ਸਵਾਗਤ ਕਰਦੇ ਹਾਂ ਰੇਡੀਓ ਹਾਂਜੀ 1674 AM ਦੀਆਂ ਤਰੰਗਾਂ ਦੇ ਉੱਤੇ, ਅਤੇ ਹੁਣ ਗੱਲਬਾਤ ਕਰਦੇ ਚੱਲਾਂਗੇ ਫੁੱਟਬਾਲ ਦੀ। ਫੁੱਟਬਾਲ ਦਾ ਵਰਲਡ ਕੱਪ ਸ਼ੁਰੂ ਹੋ ਜਾ ਰਿਹਾ ਔਰ ਵਰਲਡ ਕੱਪ ਦੇ ਨਾਲ ਸੰਬੰਧਿਤ ਜਿਹੜੇ ਫੈਕਟਸ ਨੇ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ। ਖਾਸ ਕਰਕੇ ਫੀਫਾ ਵਰਲਡ ਕੱਪ ਨੂੰ ਦੁਨੀਆ ਦੇ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਵੱਡਾ ਈਵੈਂਟ ਹੈ, ਓਲੰਪਿਕ ਨੰਬਰ 2 ਦੇ ਉੱਤੇ ਹੈ, ਫੀਫਾ ਵਰਲਡ ਕੱਪ ਨੰਬਰ 1 ਦੇ ਉੱਤੇ, ਜਿਸ ਨੂੰ ਸਭ ਤੋਂ ਵੱਧ ਵਾਰ ਲਾਈਵ ਜਾਂ ਜਿਹੜੇ ਬ੍ਰੌਡਕਾਸਟ ਮਾਧਿਅਮ ਦੇ ਨਾਲ ਦੇਖਿਆ ਜਾਂ ਸੁਣਿਆ ਜਾਂਦਾ ਰਿਹਾ। ਫੀਫਾ ਵਰਲਡ ਕੱਪ ਦੀ ਸ਼ੁਰੂਆਤ ਹੈ ਜਿਹੜੀ ਉਹ 1930 ਦੇ ਵਿੱਚ ਹੋਈ ਸੀ, ਅਤੇ ਪਹਿਲਾ ਟੂਰਨਾਮੈਂਟ ਉਰੂਗਵੇ ਦੇ ਵਿੱਚ ਖੇਡਿਆ ਗਿਆ ਸੀ। ਪਹਿਲਾ ਵਰਲਡ ਕੱਪ ਵੀ ਉਰੂਗਵੇ ਨੇ ਹੀ ਜਿੱਤਿਆ ਸੀਗਾ। ਬ੍ਰਾਜ਼ੀਲ ਦੀ ਟੀਮ ਹੈ ਜਿਹੜੀ ਉਹ ਅਜੇ ਤੱਕ ਦੀ ਇਸ ਵਰਲਡ ਕੱਪ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸਭ ਤੋਂ ਸਫਲ ਟੀਮ ਰਹੀ ਹੈ। ਬ੍ਰਾਜ਼ੀਲ ਦੀ ਟੀਮ ਨੇ 5 ਵਾਰ ਵਰਲਡ ਕੱਪ ਹੈ ਜਿਹੜਾ ਉਹ ਜਿੱਤਿਆ। ਬ੍ਰਾਜ਼ੀਲ ਦੀ ਇਕੱਲੀ ਇਹੋ ਜਿਹੀ ਟੀਮ ਹੈ ਜੋ ਹਰ ਵਰਲਡ ਕੱਪ ਦੇ ਵਿੱਚ ਖੇਡੀ ਹੈ। ਇਸ ਤੋਂ ਇਲਾਵਾ ਕੋਈ ਵੀ ਅਜਿਹੀ ਟੀਮ ਨਹੀਂ ਹੈ ਦੁਨੀਆ ਦੇ ਵਿੱਚ ਜਿਸ ਨੇ ਅਜੇ ਤੱਕ 1930 ਤੋਂ ਲੈ ਕੇ ਸਾਰੇ ਵਰਲਡ ਕੱਪ ਨੇ ਜਿਹੜੇ ਉਹ ਖੇਡੇ ਹੋਣ। ਵਰਲਡ ਕੱਪ ਸੰਭਾਵੀ ਤੌਰ 'ਤੇ 4 ਸਾਲ ਦੇ ਬਾਅਦ ਕਰਵਾਇਆ ਜਾਂਦਾ, ਜੋ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ। 1942 ਅਤੇ 1946 ਦੇ ਵਰਲਡ ਕੱਪ ਦੂਸਰੇ ਵਿਸ਼ਵ ਯੁੱਧ ਦੇ ਕਾਰਨ ਨਹੀਂ ਖੇਡੇ ਜਾ ਸਕੇ ਸਨ। ਜਰਮਨੀ ਅਤੇ ਇਟਲੀ ਨੇ 4-4 ਵਾਰ ਵਰਲਡ ਕੱਪ ਹੈ ਜਿਹੜਾ ਉਹ ਜਿੱਤਿਆ ਹੈ। ਇਸ ਦੇ ਨਾਲ ਨਾਲ ਇੱਕ ਹੋਰ ਰਿਕਾਰਡ ਇਟਲੀ ਨੇ ਬਣਾਤਾ ਹੈ ਕਿ 3 ਵਾਰ ਲਗਾਤਾਰ ਉਹ ਵਰਲਡ ਕੱਪ ਜਿੱਤਣ ਤੋਂ ਬਾਅਦ ਬਾਹਰ ਬੈਠੇ ਨੇ। ਇਸ ਵਾਰੀ ਵੀ ਇਟਲੀ ਦੀ ਟੀਮ ਹੈ ਜਿਹੜੀ ਉਹ ਕੁਆਲੀਫਾਈ ਨਹੀਂ ਕਰ ਰਹੀ। ਅਰਜਨਟੀਨਾ ਨੇ 2022 ਦੇ ਵਿੱਚ ਫਰਾਂਸ ਨੂੰ ਹਰਾ ਕੇ ਆਪਣਾ 3rd ਵਰਲਡ ਕੱਪ ਜਿੱਤਿਆ ਸੀ ਔਰ ਬਾਕਮਾਲ ਮੈਚ ਹੈ ਜਿਹੜਾ ਉਹ ਸਾਨੂੰ ਦੇਖਣ ਨੂੰ ਮਿਲਿਆ ਸੀ, ਜਿਸ ਦੇ ਵਿੱਚ ਮਬਾਪੇ ਅਤੇ ਲਾਇਨਲ ਮੈਸੀ ਦੀ ਜਿਸ ਤਰ੍ਹਾਂ ਦੀ ਪਰਫਾਰਮੈਂਸ ਰਹੀ ਸੀ ਉਹ ਵੀ ਬਾਕਮਾਲ ਸੀ। 2022 ਵਰਲਡ ਕੱਪ ਦੇ ਨਾਲ ਲਗਭਗ 5 ਬਿਲੀਅਨ ਲੋਕ ਕਿਸੇ ਨਾ ਕਿਸੇ ਤਰੀਕੇ ਨਾਲ ਜੁੜੇ ਸਨ ਅਤੇ ਇਸ ਨੂੰ ਦੁਨੀਆ ਦੇ ਵਿੱਚ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਖੇਡ ਟੂਰਨਾਮੈਂਟ ਹੈ ਜਿਹੜਾ ਉਹ ਮੰਨਿਆ ਜਾਂਦਾ ਹੈ, ਜਿਸ ਤਰ੍ਹਾਂ ਪਹਿਲਾਂ ਵੀ ਸਾਡੇ ਨਾਲ ਗੱਲਬਾਤ ਕੀਤੀ ਹੈ। ਵਰਲਡ ਕੱਪ ਇਤਿਹਾਸ ਦਾ ਸਭ ਤੋਂ ਵੱਧ ਸਕੋਰ ਵਾਲਾ ਮੈਚ 1954 ਦੇ ਵਿੱਚ ਖੇਡਿਆ ਗਿਆ ਸੀ, ਜਿੱਥੇ ਆਸਟਰੀਆ ਨੇ ਸਵਿਟਜ਼ਰਲੈਂਡ ਨੂੰ 7 ਗੋਲਾਂ ਦੇ ਨਾਲ ਮਾਤ ਦਿੱਤੀ ਸੀ। ਕੈਮਰੂਨ ਦੇ ਰੋਜ਼ਰ ਮਿਲਾ 42 ਸਾਲ ਦੀ ਉਮਰ ਦੇ ਵਿੱਚ ਗੋਲ ਕਰਨ ਵਾਲੀ ਸਭ ਤੋਂ ਵੱਡੀ ਉਮਰ ਦੇ ਖਿਡਾਰੀ ਨੇ ਵਰਲਡ ਕੱਪ ਦੇ ਪੂਰੇ ਇਤਿਹਾਸ ਦੇ ਵਿੱਚ। ਇਸ ਨਾਲ ਨਾਲ ਜੇਕਰ ਆਪਾਂ ਦੇਖੀਏ ਤਾਂ ਮਿਰੋਸਲਾਵ ਕਲੋਜ਼ ਜਰਮਨੀ, ਜੋ ਕਿ ਵਰਲਡ ਕੱਪ ਇਤਿਹਾਸ ਦੇ ਸਭ ਤੋਂ ਵੱਧ 16 ਗੋਲ ਕਰਨ ਵਾਲੇ ਖਿਡਾਰੀ ਨੇ, ਇਸ ਦੇ ਨਾਲ ਪਹਿਲੇ ਦੁਨੀਆ ਦਾ ਇੱਕੋ ਇੱਕ ਇਹੋ ਜਿਹਾ ਲੀਜੈਂਡ ਖਿਡਾਰੀ ਹੋਇਆ ਜਿਨ੍ਹਾਂ ਨੇ 3 ਵਰਲਡ ਕੱਪ ਜਿੱਤੇ ਨੇ ਔਰ 2026 ਵਰਲਡ ਕੱਪ ਦੇ ਵਿੱਚ ਪਹਿਲੀ ਵਾਰੀ ਜਿਹੜਾ ਹੈ ਉਹ 48 ਟੀਮਾਂ ਨੇ ਹਿੱਸਾ ਲੈ ਰਹੀਆਂ ਨੇ। ਇਸ ਤੋਂ ਪਹਿਲਾਂ 32 ਟੀਮਾਂ ਤੱਕ ਹੀ ਇਸ ਨੂੰ ਸੀਮਿਤ ਰੱਖਿਆ ਜਾਂਦਾ ਰਿਹਾ ਔਰ ਇਸ ਵਾਲੀ 48 ਟੀਮਾਂ ਨੇ ਜਿਹੜੀਆਂ ਉਹ ਇਸ ਦੇ ਵਿੱਚ ਹਿੱਸਾ ਲੈ ਰਹੀਆਂ ਨੇ। ਫਨ ਫੈਕਟ ਦੀ ਗੱਲ ਕਰੀਏ ਤਾਂ 1964 ਦੇ ਵਿੱਚ ਵਰਲਡ ਕੱਪ ਟਰੋਫੀ ਹੈ ਜਿਹੜੀ ਉਹ ਚੋਰੀ ਹੋ ਗਈ ਸੀ ਅਤੇ 7 ਦਿਨਾਂ ਦੇ ਬਾਅਦ ਇਸ ਨੂੰ ਰਿਕਵਰ ਕੀਤਾ ਗਿਆ ਸੀ। ਇਸ ਦੇ ਨਾਲ ਨਾਲ ਦੋ ਉਹਨਾਂ ਖਿਡਾਰੀਆਂ ਦੀ ਵੀ ਗੱਲ ਇਸ ਆਪਣੀ ਗੱਲਬਾਤ ਦੇ ਵਿੱਚ ਜ਼ਰੂਰ ਕਰਦੇ ਚੱਲਦੇ ਹਾਂ, ਜਿਨ੍ਹਾਂ ਦੇ ਬਾਰੇ ਪੂਰੀ ਦੁਨੀਆ ਹੈ ਜਿਹੜਾ ਉਹਨਾਂ ਨੂੰ ਖੇਡਦੇ ਵੀ ਦੇਖਣਾ ਪਸੰਦ ਕਰਦੀ, ਉਹਨਾਂ ਦੇ ਫੈਨ ਵੀ ਆਪਸ ਦੇ ਵਿੱਚ ਪੂਰੀ ਤਰ੍ਹਾਂ ਵੰਡ ਹੋ ਜਾਂਦੇ ਨੇ ਕਿ ਜਿਸ ਨੇ ਵਿੱਚ ਅਕਸਰ ਇਹ ਸਵਾਲ ਪੁੱਛਿਆ ਜਾਂਦਾ ਕਿ ਰੋਨਾਲਡੋ ਜਾਂ ਮੈਸੀ। ਸੋ ਆਓ ਦੋਨਾਂ ਦੀ ਗੱਲ ਕਰਦੇ ਹਾਂ, ਰੋਨਾਲਡੋ ਅਤੇ ਮੈਸੀ ਬਾਰੇ ਦਿਲਚਸਪ ਜਿਹੜੇ ਫੈਕਟਸ ਨੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਰੋਨਾਲਡੋ ਫੁੱਟਬਾਲ ਇਤਿਹਾਸ ਦੇ ਸਭ ਤੋਂ ਵੱਧ ਅਧਿਕਾਰਿਕ ਗੋਲ ਕਰਨ ਵਾਲੇ ਖਿਡਾਰੀ ਮੰਨੇ ਜਾਂਦੇ ਨੇ। ਯੂਐਫਾ ਚੈਂਪੀਅਨਸ ਲੀਗ ਦੇ ਵਿੱਚ ਸਭ ਤੋਂ ਵੱਧ 140 ਗੋਲ ਕਰਨ ਦਾ ਰਿਕਾਰਡ ਰੋਨਾਲਡੋ ਦੇ ਨਾਮ ਹੈ। ਰੋਨਾਲਡੋ ਪਹਿਲੇ ਖਿਡਾਰੀ ਹਨ ਜਿਨ੍ਹਾਂ ਨੇ 5 ਵੱਖ ਵੱਖ ਵਰਲਡ ਕੱਪ ਟੂਰਨਾਮੈਂਟਾਂ ਦੇ ਵਿੱਚ ਜਾਂ ਵੱਖ ਵੱਖ ਅੰਤਰਰਾਸ਼ਟਰੀ ਟੂਰਨਾਮੈਂਟਾਂ ਦੇ ਵਿੱਚ ਜਿਹੜੇ ਨੇ ਉਹ ਗੋਲ ਕੀਤਾ। ਉਹ ਪੁਰਤਗਾਲ ਦੇ ਲਈ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਵੀ ਨੇ ਅਤੇ ਅੰਤਰਰਾਸ਼ਟਰੀ ਫੁੱਟਬਾਲ ਦੇ ਵਿੱਚ ਗੋਲਾਂ ਦਾ ਵਿਸ਼ਵ ਰਿਕਾਰਡ ਵੀ ਹੈ ਜਿਹੜਾ ਉਹ ਉਹਨਾਂ ਦੇ ਨਾਮ ਹੈ। ਰੋਨਾਲਡੋ ਨੇ ਮੈਨਚੈਸਟਰ ਯੂਨਾਈਟਿਡ, ਰੀਅਲ ਮੈਡ੍ਰਿਡ, ਯੂਵੈਂਟਸ ਅਤੇ ਅਲ ਨਸਰ ਵਰਗੇ ਕਲੱਬਾਂ ਦੇ ਲਈ ਖੇਡਿਆ। ਉਹ ਹਾਲ ਦੀ ਘੜੀ ਅਲ ਨਸਰ ਦੇ ਲਈ ਹੀ ਖੇਡ ਰਹੇ ਨੇ। 5 ਵਾਰ ਦੀ ਬੈਲੂਨ ਜੇਤੂ ਨੇ, ਖਾਸ ਕਰਕੇ ਜੇ ਅਸੀਂ ਫੁੱਟਬਾਲ ਦੇ ਨਾਲ ਜੇਕਰ ਸੰਬੰਧਿਤ ਹੋ ਤਾਂ ਤੁਹਾਨੂੰ ਬੈਲੂਨ ਡਿਓਰ ਦੇ ਬਾਰੇ ਜ਼ਰੂਰ ਪਤਾ ਹੋਊਗਾ। ਸੋ ਉਸ ਨੂੰ 5 ਵਾਰੀ ਰੋਨਾਲਡੋ ਨੇ ਜਿੱਤਿਆ। ਰੋਨਾਲਡੋ ਦਾ ਮਸ਼ਹੂਰ ਜਸ਼ਨ ਆ ਜਿਸ ਦੇ ਵਿੱਚ ਕਿਹਾ ਜਾਂਦਾ ਕਿ ਸੂ, ਉਹ ਸਭ ਤੋਂ ਪ੍ਰਸਿੱਧ ਹੈ। ਬੱਚੇ ਤੋਂ ਲੈ ਕੇ ਇੱਥੇ ਦੀ ਲੋਕਲ ਫੁੱਟਬਾਲ ਜਿਹੜੇ ਕਲੱਬਸ ਨੇ ਉਹਨਾਂ ਦੇ ਵਿੱਚ ਵੀ ਰੋਨਾਲਡੋ ਦਾ ਮੂਵ ਤੁਸੀਂ ਇਹ ਅਕਸਰ ਕਰਦੇ ਦੇਖ ਸਕਦੇ ਹੋ। ਲਾਇਓਨਲ ਮੈਸੀ ਦੀ ਜੇਕਰ ਗੱਲ ਕਰੀਏ ਤਾਂ ਮੈਸੀ ਨੇ ਅਰਜਨਟੀਨਾ ਨੂੰ 2022 ਫੀਫਾ ਵਰਲਡ ਕੱਪ ਜਿਤਾਉਣ ਦੇ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਸੀ। ਲਾ ਲੀਗਾ ਦੇ ਇਤਿਹਾਸ ਦੇ ਵਿੱਚ, ਜੋ ਕਿ ਸਪੈਨਿਸ਼ ਫੁੱਟਬਾਲ ਲੀਗ ਹੈ, ਉਸ ਦੇ ਵਿੱਚ ਸਭ ਤੋਂ ਵੱਧ 474 ਗੋਲ ਮੈਸੀ ਦੇ ਨਾਮ ਨੇ। ਮੈਸੀ ਇੱਕ ਹੀ ਯੂਰਪੀ ਕਲੱਬ ਦੇ ਲਈ ਸਭ ਤੋਂ ਵੱਧ 672 ਗੋਲ ਕਰਨ ਵਾਲੇ ਖਿਡਾਰੀ ਨੇ ਅਤੇ ਉਹ ਹੈ ਬਾਰਸੀਲੋਨਾ। ਬਾਰਸੀਲੋਨਾ ਦੇ ਲਈ ਲੰਬਾ ਸਮਾਂ ਮੈਸੀ ਨੇ ਜਿਹੜੀ ਉਹ ਆਪਣੀ ਅਵੇਲੇਬਿਲਟੀ ਰੱਖੀ ਹੈ ਅਤੇ ਉਸ ਟੀਮ ਦਾ ਸਿਖਰ ਵੀ ਹੈ ਜਿਹੜਾ ਉਹ ਜ਼ਰੂਰ ਦੇਖਿਆ। ਇੱਕ ਕੈਲੰਡਰ ਈਅਰ ਦੇ ਵਿੱਚ ਸਭ ਤੋਂ ਵੱਧ 91 ਗੋਲ ਕਰਨ ਦਾ ਗਿਨੀਜ਼ ਵਰਲਡ ਰਿਕਾਰਡ ਵੀ ਹੈ, ਰਿਕਾਰਡ ਹੈ ਜਿਹੜਾ ਉਹ ਲਾਇਓਨਲ ਮੈਸੀ ਦੇ ਨਾਮ 'ਤੇ ਹੈ। ਮੈਸੀ ਨੇ ਸਭ ਤੋਂ ਵੱਧ 8 ਬਲੂਨ ਡਿਓਰ ਨੇ ਜਿਹੜੇ ਨੇ ਉਹ ਜਿੱਤੇ ਨੇ। ਉਹ ਵਰਲਡ ਕੱਪ ਦੇ ਇਤਿਹਾਸ ਦੇ ਵਿੱਚ ਗੋਲ ਅਤੇ ਅਸਿਸਟ ਦੋਵਾਂ ਦੇ ਵਿੱਚ ਮਹਾਨ ਖਿਡਾਰੀਆਂ ਦੇ ਵਿੱਚ ਸ਼ਾਮਲ ਨੇ। ਮੈਸੀ ਨੂੰ ਕੋਈ ਲੋਕ ਫੁੱਟਬਾਲ ਦਾ ਜਾਦੂਗਰ ਵੀ ਹੈ ਜਿਹੜਾ ਉਹ ਜ਼ਰੂਰ ਕਹਿੰਦੇ ਨੇ। ਹੁਣ ਜਿਹੜਾ ਸਵਾਲ ਸਾਰਿਆਂ ਦੇ ਵੱਲੋਂ ਐਗਜਿਸਟ ਕਰਦਾ, ਸਾਰੇ ਫੁੱਟਬਾਲ ਫੈਨ ਨੇ ਜਿਹੜੇ ਉਹ ਇਸ ਬਾਰੇ ਪੁੱਛਦੇ ਨੇ ਕਿ ਮੈਸੀ ਜਾਂ ਰੋਨਾਲਡੋ ਦੋਵੇਂ ਮਿਲ ਕੇ ਦੋਸਤੋ 80 ਤੋਂ ਵੱਧ ਟਰਾਫੀਆਂ ਜਿੱਤ ਚੁੱਕੇ ਨੇ, ਦੋਵੇਂ ਹੀ 900 ਤੋਂ ਵੱਧ ਕਰੀਅਰ ਗੋਲ ਕਰਨ ਵਾਲੇ ਇਤਿਹਾਸ ਦੇ ਕੁਝ 94 ਖਿਡਾਰੀਆਂ ਦੇ ਵਿੱਚ ਸ਼ਾਮਲ ਨੇ। ਜਿੱਥੇ ਮੈਸੀ ਦੇ ਕੋਲ ਵੱਧ ਅਸਿਸਟ ਨੇ, ਉੱਥੇ ਰੋਨਾਲਡੋ ਦੇ ਕੋਲ ਵੱਧ ਗੋਲ ਨੇ ਜਿਹੜੇ ਉਹ ਦਰਜ ਨੇ। ਪਿਛਲੇ 15 ਤੋਂ ਵੱਧ ਸਾਲਾਂ ਤੋਂ ਇਹ ਦੋਵੇਂ ਫੁੱਟਬਾਲ ਦੀ ਸਭ ਤੋਂ ਵੱਡੀ ਰਾਈਵਲਰੀ ਹੈ ਜਿਹੜੀ ਉਹ ਮੰਨੀ ਜਾਂਦੀ ਰਹੀ ਹੈ। ਇਸ ਦੇ ਵਿੱਚ ਵੀ ਇਹ ਦੱਸਦੇ ਚੱਲਦੇ ਹਾਂ ਕਿ ਮੈਸੀ ਅਤੇ ਰੋਨਾਲਡੋ ਨੇ ਮਿਲ ਕੇ ਇੱਕ ਪੂਰੀ ਪੀੜ੍ਹੀ ਦਾ ਫੁੱਟਬਾਲ ਬਦਲ ਕੇ ਰੱਖ ਦਿੱਤਾ ਹੈ। ਅੱਜ ਵੀ ਦੋਨਾਂ ਨੂੰ ਗੋਟ ਦੇ ਨਾਮ ਦੇ ਨਾਲ ਹੈ ਜਿਹੜਾ ਉਹ ਜਾਣਿਆ ਜਾਂਦਾ। ਆਪੋ ਆਪਣੇ ਦੋਨਾਂ ਦੇ ਫੈਨ ਨੇ ਜਿਹੜੇ ਉਹ ਦੋਨਾਂ ਨੂੰ ਗੋਟ ਦਾ ਦਰਜਾ ਨੇ ਜਿਹੜੇ ਉਹ ਦਿੰਦੇ ਨੇ। ਪਰ ਇੱਕ ਹੋਰ ਫੈਕਟ ਵੀ ਤੁਹਾਨੂੰ ਜ਼ਰੂਰ ਦੱਸਦੇ ਚੱਲਦੇ ਹਾਂ, ਨੰਬਰ 1 ਅਤੇ ਨੰਬਰ 2 ਦੇ ਉੱਤੇ ਗੋਲ ਕਰਨ ਵਾਲੇ ਜਿਹੜੇ ਖਿਡਾਰੀ ਨੇ ਉਸਦੇ ਵਿੱਚ ਰੋਨਾਲਡੋ ਤਾਂ ਮੈਸੀ ਦਾ ਨਾਮ ਤਾਂ ਆਉਂਦਾ, ਪਰ ਕੀ ਤੁਹਾਨੂੰ ਤੀਸਰੇ ਜਾਂ ਚੌਥੇ ਨੰਬਰ ਦੇ ਉੱਤੇ ਜਿਹੜੇ ਨਾਮ ਨੇ ਉਹਨਾਂ ਦੇ ਬਾਰੇ ਵੀ ਦੱਸਦੇ ਚੱਲਦੇ ਹਾਂ? ਅਤੇ ਚੌਥੇ ਨਾਮ ਦੇ ਬਾਰੇ ਜਾਣ ਕੇ ਤੁਹਾਨੂੰ ਹੈਰਾਨੀ ਜ਼ਰੂਰ ਹੋਵੇਗੀ। ਆਲ ਟਾਈਮ ਇੰਟਰਨੈਸ਼ਨਲ ਮੈਨਜ਼ ਫੁੱਟਬਾਲ ਗੋਲ ਸਕੋਰਰ ਦੇ ਵਿੱਚ ਕ੍ਰਿਸਟੀਆਨੋ ਰੋਨਾਲਡੋ ਦਾ ਨਾਮ ਹੈ ਜਿਹੜਾ ਉਹ ਨੰਬਰ 1 ਦੇ ਉੱਤੇ ਆਉਂਦਾ 143 ਗੋਲਾਂ ਦੇ ਨਾਲ। ਲਾਇਓਨਲ ਮੈਸੀ ਅਰਜਨਟੀਨਾ ਦੇ ਵੱਲੋਂ ਜੋ ਖੇਡਦੇ ਨੇ 115 ਜਾਂ ਕਹਿ ਲਈ 116 ਇਹਨਾਂ ਦੇ ਇੱਕ ਗੋਲ ਨੂੰ ਕੰਪਲੀਟ ਕੀਤਾ ਜਾਂਦਾ, ਸੋ ਨੰਬਰ 2 ਦੇ ਉੱਤੇ ਨੇ। ਅਲੀ ਦੇਈ ਇਰਾਨ ਦਾ ਜੋ ਖਿਡਾਰੀ ਆ 108 ਗੋਲਾਂ ਦੇ ਨਾਲ ਨੰਬਰ 3 ਦੇ ਉੱਤੇ ਆ। ਅਤੇ ਨੰਬਰ 4 ਦੇ ਉੱਤੇ ਜੇ ਕੋਈ ਗੈਸ ਲਾ ਸਕਦਾ ਤਾਂ ਲਾ ਸਕਦੇ ਹਾਂ। ਇਨ ਦਾ ਮੀਨ ਟਾਈਮ ਆਪਾਂ ਵੀ ਫੇਸਬੁੱਕ ਹੈ ਜਿਹੜੀ ਉਹ ਜ਼ਰੂਰ ਤੁਹਾਡੇ ਨਾਲ ਖੋਲ੍ਹ ਕੇ ਰੱਖਦੇ ਹਾਂ। ਨੰਬਰ 4 ਦੇ ਉੱਤੇ ਕਿਹੜਾ ਇਹੋ ਜਿਹਾ ਖਿਡਾਰੀ ਹੈ ਜਿਸ ਨੇ ਅੰਤਰਰਾਸ਼ਟਰੀ ਮੁਕਾਬਲਿਆਂ ਦੇ ਵਿੱਚ ਸਭ ਤੋਂ ਵੱਧ ਗੋਲ ਕੀਤੇ ਹੋਣ ਅਤੇ ਇਸ ਟੌਪ ਲੀਡ ਕਲਾਸ ਫੁੱਟਬਾਲਰ ਦੀ ਸੂਚੀ ਦੇ ਵਿੱਚ ਉਸਦਾ ਨਾਮ ਹੋਵੇ? ਭਾਰਤ ਤੋਂ ਉਹ ਖਿਡਾਰੀ ਹੈ, ਉਸਦਾ ਨਾਮ ਹੈ ਸੁਨੀਲ ਛੇਤਰੀ। ਉਸਦਾ ਜ਼ਿਕਰ ਤੱਕ ਨਹੀਂ ਹੁੰਦਾ ਜਦੋਂ ਅਸੀਂ ਟੌਪ 5 ਫੁੱਟਬਾਲਰਸ ਦੀ ਗੱਲ ਕਰਦੇ ਹਾਂ। 95 ਗੋਲ ਨੇ ਜਿਹੜੇ ਸੁਨੀਲ ਛੇਤਰੀ ਨੇ ਇੰਡੀਆ ਦੇ ਵੱਲੋਂ ਖੇਡਦਿਆਂ ਕੀਤੇ ਨੇ, ਸੋ ਇਹ ਆਪਣੇ ਆਪ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਕੀਰਤੀ ਮਨਜ਼ੂਰ ਆ। ਆਲ ਟਾਈਮ ਇੰਟਰਨੈਸ਼ਨਲ ਫੁੱਟਬਾਲ ਦੇ ਵਿੱਚ ਸਭ ਤੋਂ ਵੱਧ ਗੋਲ ਕਰਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਪਹਿਲੇ 5 ਦੇ ਵਿੱਚ ਭਾਰਤੀ ਖਿਡਾਰੀ, ਭਾਰਤੀ ਟੀਮ ਦੇ ਸਾਬਕਾ ਕੈਪਟਨ ਸੁਨੀਲ ਛੇਤਰੀ ਦਾ ਨਾਮ ਵੀ ਹੈ ਜਿਹੜਾ ਉਹ ਜ਼ਰੂਰ ਆਉਂਦਾ ਹੈ। ਸੁਨੀਲ ਛੇਤਰੀ ਜਦੋਂ ਅਸੀਂ ਇੰਡੀਆ ਦੀ ਗੱਲ ਕਰਦੇ ਹਾਂ ਤਾਂ ਆਲ ਟਾਈਮ ਟੌਪ ਸਕੋਰਰ ਵੀ ਰਹੇ ਨੇ ਅਤੇ ਕਾਫੀ ਹੈਂਡਫੁੱਲ ਵੀ ਲਏ ਨੇ। ਹਮੇਸ਼ਾ ਹੀ ਇਹਨਾਂ ਨੂੰ ਟੀਮ ਦੇ ਵਿੱਚ ਪਿੱਕੇ ਕੀਤਾ ਜਾਂਦਾ ਰਿਹਾ ਅਤੇ 95+ ਅੰਤਰਰਾਸ਼ਟਰੀ ਗੋਲ ਨੇ ਜਿਹੜੇ ਇਹ ਕਰ ਚੁੱਕੇ ਨੇ। ਫੁੱਟਬਾਲ ਦੇ ਨਾਲ ਸੰਬੰਧਿਤ, ਫੁੱਟਬਾਲ ਵਰਲਡ ਕੱਪ ਦੇ ਨਾਲ ਸੰਬੰਧਿਤ ਅੱਜ ਦਾ ਇਹ ਸਾਡਾ ਖਾਸ ਐਪੀਸੋਡ ਸੀ। ਆਸ ਉਮੀਦ ਕਰਦੇ ਹਾਂ ਕਿ ਤੁਸੀਂ ਜ਼ਰੂਰ ਇਸ ਨੂੰ ਪਸੰਦ ਕੀਤਾ ਹੋਵੇਗਾ। ਸਮਾਂ ਹੈ ਜਿਹੜਾ ਬਹੁਤ ਘੱਟ ਰਹਿ ਚੁੱਕਾ ਹੈ। ਇਸੇ ਤਰ੍ਹਾਂ ਫੀਫਾ ਵਰਲਡ ਕੱਪ ਦੀਆਂ ਜਿਹੜੀਆਂ ਰਿਪੋਰਟਸ ਨੇ ਉਹ ਤੁਹਾਡੇ ਤੱਕ ਅਸੀਂ ਜ਼ਰੂਰ ਪਹੁੰਚਾਉਂਦੇ ਰਹਾਂਗੇ। 8 ਦਿਨਾਂ ਦਾ ਸਮਾਂ ਹੈ ਜਿਹੜਾ ਉਹ ਬਾਕੀ ਹੈ। ਜੇਕਰ ਰਿਕਾਰਡਿੰਗ ਸੁਣ ਰਹੇ ਹੋ ਤਾਂ ਉਸ ਦੇ ਵਿੱਚ ਜ਼ਰੂਰ ਅਸੀਂ ਕਹਿ ਸਕਦੇ ਹਾਂ ਕਿ ਫੇਰ ਬਦਲ ਹੋ ਸਕਦਾ ਦਿਨਾਂ ਦਾ। ਔਰ ਇੱਕ ਵਾਰੀ ਫੇਰ ਦੱਸਦੇ ਚੱਲਦੇ ਹਾਂ ਕਿ ਪਹਿਲਾਂ ਜੋ ਓਪਨਿੰਗ ਮੈਚ ਹੈ ਮੈਕਸੀਕੋ ਵਰਸਿਸ ਸਾਊਥ ਅਫਰੀਕਾ ਦੀਆਂ ਟੀਮਾਂ ਦੇ ਵਿਚਕਾਰ ਖੇਡਿਆ ਜਾਣਾ। ਔਰ ਇਹ ਜੋ ਸੱਟਾ ਬਾਜ਼ਾਰ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਤਾਂ ਇਹ ਕਿਹਾ ਜਾਂਦਾ ਕਿ ਪੁਰਤਗਾਲ ਦੀ ਟੀਮ ਦੇ ਵੀ ਸੰਭਾਵਨਾਵਾਂ ਨੇ। ਸਪੇਨ ਨੂੰ ਸਭ ਤੋਂ ਬੈਸਟ ਦਿਖਾਇਆ ਗਿਆ ਜਿਹੜੀ ਬੈਟਿੰਗ ਮਾਰਕੀਟ ਦੇ ਵਿੱਚ। ਫਿਰ ਉਸ ਤੋਂ ਬਾਅਦ ਫਰਾਂਸ ਦਾ ਨੰਬਰ ਆ ਜਾਂਦਾ, ਫਿਰ ਜਰਮਨ ਦਾ ਨੰਬਰ ਆ ਜਾਂਦਾ। PSG ਨੇ ਜਿਸ ਤਰੀਕੇ ਦੇ ਨਾਲ ਹਾਲ ਹੀ ਦੇ ਵਿੱਚ ਚੈਂਪੀਅਨਸ ਲੀਗ ਜਿੱਤੀ ਹੈ ਤਾਂ ਉਹਨਾਂ ਦੀ ਦਾਅਵੇਦਾਰੀ ਵੀ ਹੈ ਜਿਹੜੀ ਉਹ ਜ਼ਰੂਰ ਵਧੇਗੀ। ਵਰਲਡ ਕੱਪ ਦੇ ਵਿੱਚ ਕਿਸ ਤਰੀਕੇ ਦੇ ਨਾਲ PSG ਪਰਫੋਰਮ ਕਰਦੀ ਹੈ ਉਹ ਵੀ ਦੇਖਣ ਯੋਗ ਹੋਏਗਾ। ਇਸ ਦੇ ਨਾਲ ਨਾਲ ਇੰਗਲੈਂਡ ਦੀਆਂ ਸੰਭਾਵਨਾਵਾਂ ਕਿੰਨੀਆਂ ਨੇ ਬਟ ਕੁਝ ਹੋਰ ਜਿਹੜੀਆਂ ਬਾਜ਼ਾਰ ਦੇ ਵਿੱਚ ਖਬਰਾਂ ਗਰਮ ਨੇ ਤਾਂ ਇਹ ਕਿਹਾ ਜਾਂਦਾ ਕਿ ਸਿਮਸਨਸ ਦੀ ਪ੍ਰੈਡਿਕਸ਼ਨ ਹੈ ਜਿਹੜੀ ਉਹ ਅਜੇ ਤੱਕ ਗਲਤ ਨਹੀਂ ਹੋਈ, ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਪੁਰਤਗਾਲ ਹੈ ਜਿਹੜਾ ਉਹ ਫਾਈਨਲ ਦੇ ਵਿੱਚ ਪਹੁੰਚੇਗਾ ਅਤੇ ਫਾਈਨਲ ਜਿੱਤੇਗਾ ਵੀ। ਸੋ ਦੇਖਦੇ ਹਾਂ ਕਿ ਕਿਹਦੀ ਭਵਿੱਖਬਾਣੀ ਹੈ ਜਿਹੜੀ ਉਹ ਸਹੀ ਨਿਕਲਦੀ ਹੈ, ਕਿਹੜੀ ਟੀਮ ਆਪਣੇ ਦਮ ਦੇ ਉੱਤੇ ਭਵਿੱਖਬਾਣੀਆਂ ਨੂੰ ਜਿਹੜਾ ਉਹ ਗਲਤ ਕਰਦੀ ਹੈ। ਇਸ ਪੂਰੇ ਦੌਰ ਦੇ ਵਿੱਚ ਜੇਕਰ ਆਪਾਂ ਦੇਖੀਏ ਤਾਂ ਇੱਕ ਅਕਸਰ ਅਸੀਂ ਹੋਰ ਵੀ ਟ੍ਰੈਂਡ ਦੇਖਣ ਨੂੰ ਮਿਲਦੇ ਹਾਂ ਕਿ ਪ੍ਰੈਡਿਕਸ਼ਨਸ ਨੇ ਜਿਹੜੀਆਂ ਉਹ ਬਹੁਤ ਨਿਕਲ ਕੇ ਸਾਹਮਣੇ ਆਉਂਦੀਆਂ। ਇੱਕ ਪੌਲ ਆਕਟੋਪਸ ਸੀ, ਯਾਦ ਹੋਏਗਾ ਤੁਹਾਨੂੰ, ਜਿਸ ਟੀਮ 'ਤੇ ਬਹਿੰਦਾ ਸੀ ਉਹ, ਜਿਸ ਟੀਮ ਦੇ ਝੰਡੇ ਦੇ ਉੱਤੇ ਉਹ ਜਾ ਕੇ ਉਹ ਝੰਡਾ ਚੂਜ਼ ਕਰਦਾ ਸੀ, ਉਸ ਟੀਮ ਨੂੰ ਕਿਹਾ ਜਾਂਦਾ ਸੀ ਕਿ ਆਹ ਟੀਮ ਜਿੱਤਦੀ ਹੈ। ਸੋ ਹੁਣ ਤੋਂ ਲੈ ਕੇ ਜਾਂ ਹਫ਼ਤੇ ਤੋਂ ਲੈ ਕੇ ਸੱਟਾ ਬਾਜ਼ਾਰ ਵੀ ਆ ਜਾਂ ਬੈਟਿੰਗ ਆ ਜਿਹੜੀ ਸਪੋਰਟਸ ਦੇ ਵਿੱਚ ਉਹ ਬਹੁਤ ਜ਼ਿਆਦਾ ਪਾਪੂਲਰ ਰਹਿਣੀ ਆ। ਅਸੀਂ ਇਸ ਚੀਜ਼ ਨੂੰ ਬਿਲਕੁਲ ਪ੍ਰਮੋਟ ਨਹੀਂ ਕਰਦੇ ਹਾਂ ਅਫੀਸ਼ਲੀ, ਇਹ ਵੀ ਡਿਸਕਲੇਮਰ ਸਾਡਾ ਦੇਣਾ ਬਣਦਾ, ਬਟ ਉਸ ਤੋਂ ਕਾਫੀ ਹੱਦ ਤੱਕ ਇਹ ਅੰਦਾਜ਼ੇ ਲਗਾ ਲਏ ਜਾਂਦੇ ਨੇ ਕਿ ਬੈਕ ਐਂਡ ਦੇ ਉੱਤੇ ਕਿਹੜੀ ਟੀਮ ਨੂੰ ਕਿੰਨਾ ਕੁ ਸਟਰੋਂਗ ਹੈ ਜਿਹੜਾ ਉਹ ਮੰਨਿਆ ਜਾ ਰਿਹਾ। ਸਪੇਨ ਦੀ ਟੀਮ ਇਸ ਵੇਲੇ ਬੈਸਟ ਨਜ਼ਰ ਆ ਰਹੀ ਹੈ, ਨਾਲ ਦੀ ਨਾਲ ਪੁਰਤਗਾਲ ਦੇ ਉੱਤੋਂ ਵੀ ਵਧੀਆ ਜਿਹੜੀਆਂ ਉਮੀਦਾਂ ਨੇ ਉਹ ਲਗਾਈਆਂ ਜਾ ਸਕਦੀਆਂ ਨੇ। ਕੀ ਸਾਊਥ ਅਮੈਰੀਕਾ ਤੋਂ, ਸਾਊਥ ਅਮੈਰੀਕਨ ਕੰਟਰੀ ਅਰਜਨਟੀਨਾ ਤੋਂ ਇਸ ਵਾਰੀ ਯੂਰਪ ਦੇ ਵਿੱਚ ਵਰਲਡ ਕੱਪ ਜਾਏਗਾ? ਯੂਰਪ ਨੂੰ ਕਾਫੀ ਲੰਬੀ ਵੇਟ ਹੈ ਜਿਹੜੀ ਉਹ ਜ਼ਰੂਰ ਕਰਨੀ ਪਈ ਹੈ, ਪਰ ਕੀ ਯੂਰਪੀਅਨ ਟੀਮਾਂ ਸਾਊਥ ਅਮੈਰੀਕਨ ਟੀਮਾਂ ਨੂੰ ਜਿਹੜੀਆਂ ਹੈ ਉਹ ਚੁਣੌਤੀ ਦੇਣਗੀਆਂ? ਕੀ ਅਫਰੀਕਨ ਟੀਮਾਂ ਸਰਪ੍ਰਾਈਜ਼ ਦੇ ਸਕਦੀਆਂ ਨੇ, ਜਾਂ ਏਸ਼ੀਆ ਦੀ ਨੁਮਾਇੰਦਗੀ ਕਰਨ ਵਾਲੀ ਟੀਮ ਜਪਾਨ ਜਾਂ ਈਰਾਨ ਵਰਗੀਆਂ ਟੀਮਾਂ ਨੇ, ਜਾਂ ਅਸੀਂ ਕਹਿ ਦਈਏ ਏਸ਼ੀਆ ਜਿਹੜੀ ਕਨਫੈਡਰੇਸ਼ਨ ਹੈਗੀ ਆ ਉਸ ਦੇ ਵਿੱਚ ਜਾ ਕੇ ਆਸਟ੍ਰੇਲੀਆ ਵੀ ਖੇਡਦੀ ਹੈ, ਕਿ ਆਸਟ੍ਰੇਲੀਆ ਵੀ ਕੋਈ ਚਮਤਕਾਰ ਕਰ ਸਕਦੀ ਹੈ? ਪਿਛਲੇ ਸਾਲ ਆਸਟ੍ਰੇਲੀਆ ਨੇ ਅਗਲੇ ਦੌਰ ਵਾਸਤੇ ਜਿਹੜਾ ਆਪਣਾ ਦਾਖਲਾ ਜ਼ਰੂਰ ਦਰਜ ਕਰਵਾਇਆ ਸੀ, ਇਸ ਵਾਰੀ ਉਹਨਾਂ ਦੇ ਚਾਂਸਿਸ ਕਿਵੇਂ ਦੇ ਰਹਿੰਦੇ ਨੇ ਅਤੇ ਕੀ ਕੁਝ ਖਾਸ ਉਹਨਾਂ ਦੇ ਵੱਲੋਂ ਪਰਫੋਰਮੈਂਸ ਰਹਿੰਦੀ ਹੈ ਉਸ ਦੇ ਉੱਤੇ ਜ਼ਰੂਰ ਨਜ਼ਰ ਬਣਾਵਾਂਗੇ। ਆਪਣੇ ਆਸੇ ਪਾਸੇ ਹੋਰ ਵਧੇਰੇ ਅਪਡੇਟਸ ਦੇ ਲਈ, ਫੁੱਟਬਾਲ ਵਰਲਡ ਕੱਪ ਦੇ ਬਾਰੇ ਹੋਰ ਕੁਛ ਜਾਣਨ ਦੇ ਲਈ ਰੇਡੀਓ ਹਾਂਜੀ ਦੇ ਨਾਲ ਤੁਸੀਂ ਇਸੇ ਤਰ੍ਹਾਂ ਜ਼ਰੂਰ ਜੁੜੇ ਰਹਿਣਾ। ਇਸੇ ਹੀ ਗੱਲਬਾਤ ਦੇ ਨਾਲ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਧੰਨਵਾਦ ਸਾਰਿਆਂ ਦਾ, ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
2: ਸੂਰਜ ਦੇਵਤਾ
1: ਕੀ ਮਤਲਬ?
2: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵਧ ਗਈ।
1: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
2: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
3: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਂਦੀ ਹੋਈ ਹੈ?
4: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
3: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
4: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
3: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au।
5: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ,
6: ਕੀ ਹੋਇਆ?
5: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
6: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-500-500
5: ਜਾਂ 90-77-97-33
6: ਜਾਂ ਈਮੇਲ info@vyimmigration.com.au।
5: ਯਾਦ ਰੱਖੋ 9077-9733।
6: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
5: ਹਰ ਕਦਮ ਤੁਹਾਡੇ ਨਾਲ।
7: ਰੇਡੀਓ ਹਾਂਜੀ ਸੁਣ ਰਹੇ ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੀਦਾਰ ਸਿੰਘ ਪਿਛਲੇ ਦਿਨਾਂ ਤੋਂ ਆਪ ਸਭ ਸਰੋਤਿਆਂ ਦੇ ਨਾਲ June 1984 ਦੇ ਵਿੱਚ ਵਾਪਰੇ ਹੋਏ ਤੀਸਰੇ ਘੱਲੂਘਾਰੇ ਦੇ ਇਤਿਹਾਸ ਬਾਰੇ ਸਾਂਝ ਪਾਉਣ ਦਾ ਯਤਨ ਕਰ ਰਹੇ ਹਾਂ। ਕੱਲ੍ਹ ਤੱਕ 5 June 1984 ਦੇ ਵਿੱਚ ਜੋ ਜੋ ਵੀ ਮਹਾਨ ਘਟਨਾਵਾਂ ਘਟੀਆਂ ਉਹਨਾਂ ਦਾ ਵੇਰਵਾ ਆਪ ਸਭ ਦੇ ਨਾਲ ਸਾਂਝਾ ਕੀਤਾ ਹੈ, ਕਿਉਂਕਿ 5 June ਨੂੰ ਸਾਰਾ ਦਿਨ ਅਤੇ ਰਾਤ ਵੀ ਭਾਰਤੀ ਫੌਜ ਦੇ ਵੱਲੋਂ ਲਗਾਤਾਰ ਗੋਲੀਬਾਰੀ ਕੀਤੀ ਗਈ। 5 June ਸ਼ਾਮ ਨੂੰ ਹੀ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਵੱਲੋਂ ਜਨਰਲ ਵੈਦਿਆਂ ਨੂੰ ਇਹ ਹੁਕਮ ਦੇ ਦਿੱਤਾ ਜਾਂਦਾ ਕਿ ਫੌਜ ਟੈਂਕਾਂ ਤੋਪਾਂ ਤੇ ਬਖਤਰਬੰਦ ਗੱਡੀਆਂ ਦੇ ਸਮੇਤ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਦਾਖਲ ਹੋ ਸਕਦੀ ਹੈ। ਇਸ ਕਰਕੇ ਰਾਤ 12:30 ਵਜੇ ਤੱਕ ਹੀ ਫੌਜ ਦੇ ਵੱਲੋਂ ਬਾਰ ਬਾਰ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਗਈ, ਪਰ ਉੱਚੀਆਂ ਇਮਾਰਤਾਂ

ਦੁਬਾਰਾ ਸਲਾਹ ਮਸ਼ਵਰਾ ਕਰਕੇ ਤੇ ਤਿੰਨ ਟੈਂਕ ਜਿਹੜੇ ਨੇ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਦਾਖਲ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਸਰਾਵਾਂ ਦੇ ਪਾਸਿਓਂ ਅਤੇ ਲੰਗਰ ਹਾਲ ਸ੍ਰੀ ਗੁਰੂ ਰਾਮਦਾਸ ਜੀ ਦੇ ਇਮਾਰਤ ਦੇ ਉੱਪਰ ਬਣਿਆ ਹੋਇਆ ਜਿਹੜਾ ਮੋਰਚਾ ਸੀ, ਇੱਧਰ ਦੇ ਸਾਰੇ ਮੋਰਚਿਆਂ ਵੱਲ ਹੀ ਭਾਰਤੀ ਫੌਜ ਦੇ ਵੱਲੋਂ ਕਬਜ਼ਾ ਕਰ ਲਿਆ ਗਿਆ। ਇਹਨਾਂ ਮੋਰਚਿਆਂ ਦੇ ਵਿੱਚ ਡਟੇ ਹੋਏ ਬੇਅੰਤ ਸਿੰਘਾਂ ਸਿੰਘਣੀਆਂ ਨੇ ਸ਼ਹਾਦਤ ਦਾ ਜਾਮ ਪੀ ਲਿਆ। ਭਾਈ ਰਿਸ਼ਪਾਲ ਸਿੰਘ ਜੀ ਬੀ ਏ, ਉਹਨਾਂ ਦਾ 18 ਕੁ ਦਿਨਾਂ ਦਾ ਸਪੁੱਤਰ ਭਾਈ ਮਨਪ੍ਰੀਤ ਸਿੰਘ, ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ। ਇਹਨਾਂ ਦੀ ਸਿੰਘਣੀ ਬੀਬੀ ਪ੍ਰੀਤਮ ਕੌਰ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ। ਇਸ ਤੋਂ ਇਲਾਵਾ ਹੋਰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਉਪਕਾਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ, ਉਹ ਵੀ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਇਸ ਤਰ੍ਹਾਂ ਬੇਅੰਤ ਸਿੰਘ ਸਿੰਘਣੀਆਂ ਜਿਹੜੇ ਨੇ ਉਹ 5 ਜੂਨ ਤੱਕ ਸ਼ਹਾਦਤ ਦਾ ਜਾਮ ਪੀ ਗਏ। ਸੋ ਇਸ ਤਰ੍ਹਾਂ ਭਾਰਤੀ ਫੌਜ ਨੇ ਵਹਿਸ਼ੀਆਨਾ ਢੰਗ ਦੇ ਨਾਲ ਲੰਗਰ ਹਾਲ ਵਾਲੇ ਪਾਸੇ ਜਿੰਨੇ ਵੀ ਮੋਰਚੇ ਸਨ ਉਹਨਾਂ ਦੇ ਉੱਪਰ ਆਪਣਾ ਕਬਜ਼ਾ ਕਰ ਲਿਆ। ਵਿਉਂਤ ਬਣਾਈ ਗਈ ਭਾਰਤੀ ਫੌਜ ਦੇ ਅਧਿਕਾਰੀਆਂ ਵੱਲੋਂ ਅਤੇ 6 ਜੂਨ ਨੂੰ ਅੰਮ੍ਰਿਤ ਵੇਲੇ ਹੀ 3 ਟੈਂਕ ਜਿਹੜੇ ਨੇ ਉਹ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਦਾਖਲ ਹੁੰਦੇ ਨੇ। ਉਹਨਾਂ ਦੇ ਵਿੱਚੋਂ 2 ਟੈਂਕ ਜਦੋਂ ਅਸੀਂ ਲੰਗਰ ਹਾਲ ਵਾਲੇ ਪਾਸੇ ਆਉਂਦੇ ਹਾਂ ਅਤੇ ਉੱਥੋਂ ਖੱਬੇ ਨੂੰ ਹੋ ਕੇ ਜਦੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਸਥਾਨ ਬਣਿਆ ਹੈ, 2 ਟੈਂਕ ਉੱਧਰ ਨੂੰ ਮੋੜੇ ਜਾਂਦੇ ਨੇ ਅਤੇ 1 ਟੈਂਕ ਸੱਜੇ ਪਾਸੇ ਨੂੰ ਜਿੱਧਰ ਦੁੱਖ ਭੰਜਣੀ ਬੇਰੀ ਹੈ ਉੱਥੋਂ ਰਾਮਗੜੀਏ ਬੁੰਗੇ ਰਾਹੀਂ ਹੋ ਕੇ ਟੈਂਕ ਬੇਰ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ ਤੱਕ ਪਹੁੰਚਾ ਦਿੱਤਾ ਜਾਂਦਾ। ਦੂਸਰੇ ਪਾਸੇ ਜਿਹੜੇ 2 ਟੈਂਕ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਨੂੰ ਹੋ ਕੇ ਸਿੱਖ ਰੈਫਰੈਂਸ ਲਾਇਬ੍ਰੇਰੀ ਥਾਣੀ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਹਮਲਾ ਕਰਨ ਦੇ ਲਈ ਗਏ ਸਨ, ਉਹਨਾਂ ਦੇ ਵਿੱਚੋਂ 1 ਟੈਂਕ ਜਿਹੜਾ ਪਹਿਲਾਂ ਗਿਆ ਸੀ ਉਸ ਦੇ ਨਾਲ ਐਸਾ ਕੌਤਕ ਵਾਪਰਿਆ ਕਿ ਉਹ ਫੌਜ ਦੇ ਅਧਿਕਾਰੀ ਵੀ ਇੰਟਰਵਿਊ ਦੇ ਵਿੱਚ ਦੱਸਦੇ ਨੇ ਕਿ ਪਹਿਲਾ ਟੈਂਕ ਜਦੋਂ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਦੇ ਕੋਲ ਪਹੁੰਚਿਆ ਅਤੇ ਉੱਥੇ ਹੀ ਜ਼ਮੀਨ ਦੇ ਵਿੱਚ ਧੱਸ ਗਿਆ। ਇਸ ਤਰ੍ਹਾਂ ਦੇ ਕੌਤਕ ਜਿਹੜੇ ਨੇ ਉਹ ਵੀ ਇਸ ਘੱਲੂਘਾਰੇ ਦੇ ਦੌਰਾਨ ਵਾਪਰੇ ਅਤੇ ਜਿਹੜਾ ਦੂਸਰਾ ਉਸਦੇ ਪਿੱਛੇ ਟੈਂਕ ਆ ਰਿਹਾ ਸੀ ਉਸ ਟੈਂਕ ਦੇ ਉੱਪਰ ਭਾਈ ਮੋਹਰ ਸਿੰਘ ਅਤੇ ਆਪਣੀਆਂ ਛੋਟੀਆਂ ਬੱਚੀਆਂ ਜਿਨ੍ਹਾਂ ਦੀ ਉਮਰ 6 ਸਾਲ ਅਤੇ 8 ਸਾਲ ਸੀ, ਬੀਬੀ ਵਾਹਿਗੁਰੂ ਕੌਰ ਅਤੇ ਬੀਬੀ ਸਤਨਾਮ ਕੌਰ, ਇਹਨਾਂ ਨੂੰ ਆਪਣੇ ਨਾਲ ਲੈ ਕੇ ਆਪਣੇ ਸਰੀਰ ਦੇ ਨਾਲ ਵਿਸਫੋਟਕ ਬੰਬ ਬੰਨ੍ਹ ਕੇ ਉਸ ਟੈਂਕ ਦੇ ਉੱਪਰ ਛਾਲ ਮਾਰ ਦਿੱਤੀ ਗਈ। ਇਸ ਦੇ ਨਾਲ ਜਿੱਥੇ ਭਾਈ ਮੋਹਰ ਸਿੰਘ ਅਤੇ ਉਹਨਾਂ ਦੀਆਂ ਸਪੁੱਤਰੀਆਂ ਸ਼ਹਾਦਤ ਦਾ ਜਾਮ ਪੀ ਗਈਆਂ, ਉੱਥੇ ਭਾਰਤੀ ਫੌਜ ਦਾ ਦੂਸਰਾ ਟੈਂਕ ਵੀ ਉੱਥੇ ਹੀ ਜਿਹੜਾ ਹੈ ਉਹ ਤਬਾਹ ਹੋ ਗਿਆ। ਇਸ ਦੇ ਨਾਲ ਹੀ ਜਿਹੜੀ ਪਿੱਛੇ ਆ ਰਹੀ ਭਾਰਤੀ ਫੌਜ ਸੀ ਉਹ ਬ੍ਰਿਗੇਡੀਅਰ ਦੀਵਾਨ ਦੀ ਅਗਵਾਈ ਹੇਠ ਅੱਗੇ ਪਹੁੰਚਦੀ ਹੋਈ ਜਿਹੜੀ ਹੈ ਉਹ ਲਾਲ ਇਮਾਰਤ ਦੇ ਕੋਲ ਪਹੁੰਚ ਜਾਂਦੀ ਹੈ ਅਤੇ ਜਿੰਨੇ ਵੀ ਜ਼ਮੀਨੀ ਪੱਧਰ ਦੇ ਉੱਪਰ ਮੋਰਚੇ ਬਣੇ ਹੋਏ ਸਨ ਉਹਨਾਂ ਦੇ ਵੱਲੋਂ ਐਸੀ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਕਿ ਦੀਵਾਨ ਬ੍ਰਿਗੇਡੀਅਰ ਦੀ ਅਗਵਾਈ ਹੇਠ ਪਹੁੰਚਿਆ ਹੋਇਆ 200 ਜਵਾਨ ਜਿਹੜਾ ਹੈ ਉਹ ਢਹਿ ਢੇਰੀ ਹੋ ਜਾਂਦਾ। ਜਿੱਥੇ ਫੌਜ ਦਾ ਭਾਰੀ ਨੁਕਸਾਨ ਹੋਇਆ ਉੱਥੇ ਸਿੰਘਾਂ ਨੇ ਵੀ ਜੋ ਹੈ ਉਹ ਸ਼ਹਾਦਤ ਦਾ ਜਾਮ ਕੀਤਾ। ਦੂਸਰੇ ਪਾਸੇ ਜਿਹੜਾ ਟੈਂਕ ਸੀ ਬਾਬਾ ਬੁੱਢਾ ਜੀ ਦੀ ਬੇਰ ਦੇ ਸਾਹਮਣੇ ਜਿਹੜਾ ਖੜਾ ਕੀਤਾ ਗਿਆ ਸੀ ਉਸਨੇ ਜਦੋਂ ਜਵਾਬੀ ਕਾਰਵਾਈ ਦੇ ਵਿੱਚ ਤੋਪਾਂ ਚਲਾਈਆਂ ਜਾਂ ਗੋਲੀਆਂ ਚਲਾਈਆਂ ਉਸ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਇਮਾਰਤ ਦਾ ਭਾਰੀ ਨੁਕਸਾਨ ਹੋਇਆ। ਇਸ ਨੁਕਸਾਨ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਦਾ ਜਿਹੜਾ ਮਲਬਾ ਸੀ ਉਹ ਵਿਹੜੇ ਦੇ ਵਿੱਚ ਆ ਕੇ ਡਿੱਗਾ। ਜਦੋਂ ਵਿਹੜੇ ਦੇ ਵਿੱਚ ਆ ਕੇ ਉਹ ਮਲਬਾ ਡਿੱਗਾ ਅਤੇ ਜ਼ਮੀਨੀ ਪੱਧਰ 'ਤੇ ਬਣੇ ਹੋਏ ਜਿਹੜੇ ਮੋਰਚੇ ਸਨ ਸਿੰਘਾਂ ਦੇ ਵੱਲੋਂ ਉਹਨਾਂ ਮੋਰਚਿਆਂ ਦੇ ਵਿੱਚੋਂ ਲੜਨਾ ਜਿਹੜਾ ਸੀ ਉਹ ਬੜਾ ਮੁਸ਼ਕਲ ਹੋ ਗਿਆ, ਕਿਉਂਕਿ ਮਲਬਾ ਡਿੱਗਣ ਦੇ ਨਾਲ ਸਿੰਘਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਫੌਜ ਦਾਖਲ ਕਿੱਧਰੋਂ ਹੋ ਰਹੀ ਹੈ। ਇਸ ਕਰਕੇ ਸੰਤ ਗਿਆਨੀ ਜਰਨੈਲ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਅਤੇ ਹੋਰ ਜਿੰਨੇ ਵੀ ਗੁਰੂ ਕੇ ਸਿੱਖ ਨੇ ਇਹਨਾਂ ਨੇ ਇਹ ਫੈਸਲਾ ਕੀਤਾ ਕਿ ਹੁਣ ਆਰ ਪਾਰ ਦੀ ਲੜਾਈ ਹੈ, ਹੁਣ ਅਸੀਂ ਵੀ ਸ੍ਰੀ ਅਕਾਲ ਤਖਤ ਸਾਹਿਬ ਨਹੀਂ ਸਗੋਂ ਬਾਬਾ
दीप

ਬਾਬਾ ਗੁਰਬਖਸ਼ ਸਿੰਘ ਜੀ, ਬਾਬਾ ਸੁੱਖਾ ਸਿੰਘ, ਬਾਬਾ ਮਹਿਤਾਬ ਸਿੰਘ ਜੀ ਦੇ ਵਾਂਗੂ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਗੈਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਤੇ ਚੜ੍ਹ ਕੇ ਆਏ ਹੋਏ ਵੈਰੀ ਨੂੰ ਜਿਹੜਾ ਹੈ ਉਹ ਜਵਾਬ ਦੇਣਾ ਹੈ। ਭਾਈ ਅਮਰੀਕ ਸਿੰਘ ਜੀ ਪਹਿਲਾਂ ਜੋ ਮੀਰੀ ਅਤੇ ਪੀਰੀ ਦੇ ਨਿਸ਼ਾਨ ਸਾਹਿਬ ਨੇ ਉਸਦੇ ਕੋਲ ਜਿਹੜਾ ਮੋਰਚਾ ਬਣਿਆ ਹੋਇਆ ਸੀ ਉੱਥੋਂ ਹੀ ਫੌਜ ਦਾ ਮੁਕਾਬਲਾ ਕਰਦਿਆਂ ਹੋਇਆਂ ਜਦੋਂ ਗੋਲੀਆਂ ਉਹਨਾਂ ਨੂੰ ਲੱਗੀਆਂ ਅਤੇ ਉਹ ਸ਼ਹਾਦਤ ਦਾ ਜਾਮ ਪੀ ਗਏ। ਸ਼੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਦੇ ਅੰਦਰ ਵੀ ਜਿੰਨੇ ਵੀ ਗੁਰੂ ਕੇ ਸਿੰਘ ਨੇ ਉਹਨਾਂ ਨੇ ਵੀ ਇਹੀ ਫੈਸਲਾ ਕੀਤਾ ਕਿ ਅਸੀਂ ਵੀ ਬਾਹਰ ਜਾ ਕੇ ਹੁਣ ਫੌਜ ਦਾ ਮੁਕਾਬਲਾ ਕਰਾਂਗੇ। ਇਸ ਤਰ੍ਹਾਂ 6 ਜੂਨ 1984 ਨੂੰ ਜਿੱਥੇ ਹੋਰ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਉੱਥੇ ਹੀ ਸੰਤ ਗਿਆਨੀ ਜਰਨੈਲ ਸਿੰਘ ਜੀ ਵੀ ਹੁਣ ਜਿੱਥੇ ਮੀਰੀ ਪੀਰੀ ਦੇ ਦੋ ਨਿਸ਼ਾਨ ਸਾਹਿਬ ਲੱਗੇ ਨੇ ਉਸ ਸਥਾਨ ਦੇ ਉੱਪਰ ਆ ਕੇ ਫੌਜ ਦਾ ਮੁਕਾਬਲਾ ਕਰਦਿਆਂ ਹੋਇਆਂ ਸ਼ਹਾਦਤ ਦਾ ਜਾਮ ਪੀ ਗਏ। ਇਸ ਤਰ੍ਹਾਂ 6 ਜੂਨ 1984 ਈਸਵੀ ਦੇ ਵਿੱਚ ਲਗਭਗ 11-12 ਵਜੇ ਦਿਨ ਦੇ ਸਮੇਂ ਜੋ ਹੈ ਇਹ ਸ਼ਹਾਦਤਾਂ ਹੁੰਦੀਆਂ ਨੇ। ਇਸ ਤੋਂ ਬਾਅਦ ਭਾਰਤੀ ਫੌਜ ਦੇ ਵੱਲੋਂ ਲਾਸ਼ਾਂ ਨੂੰ ਚੁਕਵਾਇਆ ਜਾਂਦਾ ਹੈ, ਹਰਿਮੰਦਰ ਸਾਹਿਬ ਕੰਪਲੈਕਸ ਨੂੰ ਜਿਹੜਾ ਹੈ ਉਹ ਸਾਫ਼ ਕਰਵਾਇਆ ਜਾਂਦਾ, ਪਰ ਇੰਨੀਆਂ ਲਾਸ਼ਾਂ ਖੂਨ ਅਤੇ ਮਿੱਝ ਇੰਨੀ ਜੰਮੀ ਹੋਈ ਸੀ ਕਿ ਸਾਫ਼ ਕਰਾਉਣ ਦੇ ਨਾਲ ਵੀ ਉਨੀ ਸਫਾਈ ਨਹੀਂ ਹੋ ਸਕੀ। 6 ਜੂਨ ਤੋਂ ਬਾਅਦ ਵੀ 7, 8, 9, 10 ਤੱਕ ਲੰਮਾ ਸਮਾਂ ਜਿਹੜਾ ਹੈ ਉਹ ਕਾਰਵਾਈਆਂ ਚੱਲਦੀਆਂ ਰਹੀਆਂ, ਕਿਉਂਕਿ ਜਿੱਥੇ 6 ਜੂਨ ਤੱਕ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਉੱਥੇ ਹੀ ਪਿਛਲੀ ਦਿਨੀ ਵੀ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਨੂੰ ਵੀ ਅਨੇਕਾਂ ਤਸੀਹਿਆਂ ਦਾ ਜਿਹੜਾ ਹੈ ਉਹ ਸਾਹਮਣਾ ਕਰਨਾ ਪਿਆ ਅਤੇ ਲੰਮੇ ਸਮੇਂ ਬਾਅਦ ਰਿਹਾਈ ਪਾ ਕੇ ਉਹ ਆਪਣੇ ਪਰਿਵਾਰਾਂ ਨੂੰ ਮਿਲੇ। ਜਿੱਥੇ ਸਿੰਘਾਂ ਨੇ ਸ਼ਹਾਦਤਾਂ ਪਾ ਦਿੱਤੀਆਂ, ਅਕਾਲ ਤਖਤ ਸਾਹਿਬ ਦੀ ਇਮਾਰਤ ਢਹਿ ਢੇਰੀ ਹੋ ਗਈ, ਉੱਥੇ ਹੀ ਸ਼ਾਮ ਦੇ ਵੇਲੇ ਕੁਝ ਕੁ ਫੌਜੀ ਕਰਮਚਾਰੀ ਆਉਂਦੇ ਨੇ ਅਤੇ ਸ੍ਰੀ ਦਰਬਾਰ ਸਾਹਿਬ ਵੀ ਪਹੁੰਚ ਕੇ ਉੱਥੋਂ ਦੀ ਤਲਾਸ਼ੀ ਵੀ ਕਰਦੇ ਨੇ, ਜਿਸ ਬਾਰੇ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਜੀ, ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਉਹਨਾਂ ਨੂੰ ਦੱਸਦੇ ਨੇ ਕਿ ਇੱਥੇ ਕੋਈ ਵੀ ਸੰਘਰਸ਼ੀ ਯੋਧਾ ਨਹੀਂ। ਜਿਸ ਦੇ ਵੱਲੋਂ ਸ਼੍ਰੀ ਹਰਿਮੰਦਰ ਸਾਹਿਬ ਤੋਂ ਗੋਲੀਆਂ ਚਲਾਈਆਂ ਗਈਆਂ ਹੋਣ, ਸਗੋਂ ਭਾਰਤੀ ਫੌਜ ਦੇ ਵੱਲੋਂ ਚਲਾਈਆਂ ਗਈਆਂ ਜਿਹੜੀਆਂ ਗੋਲੀਆਂ ਸਨ ਉਸ ਦੇ ਨਾਲ ਕੀਰਤਨ ਕਰਨ ਵਾਲੇ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ, ਸ਼੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਦੇ ਉੱਪਰ ਗੋਲੀਆਂ ਲੱਗੀਆਂ, ਇੱਥੋਂ ਤੱਕ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬੀੜ ਨੂੰ ਵੀ ਗੋਲੀਆਂ ਲੱਗੀਆਂ ਨੇ। ਇਸ ਘਟਨਾ ਨੂੰ ਦੇਖ ਕੇ ਭਾਰਤੀ ਫੌਜ ਦੇ ਵੱਲੋਂ ਹੋਰ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਵੱਖ ਵੱਖ ਕਰਮਚਾਰੀਆਂ ਦੇ ਵੱਲੋਂ ਜਾਂਚ ਪੜਤਾਲ ਜਾਂ ਪੁੱਛਗਿੱਛ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਹੀ ਲਗਭਗ 6 ਜੂਨ ਤੋਂ ਬਾਅਦ ਵੀ ਲੰਮਾ ਸਮਾਂ ਇਹ ਸੰਘਰਸ਼ ਚੱਲਦਾ ਰਿਹਾ। ਬਾਅਦ ਦੇ ਵਿੱਚ ਵੀ ਨਵੰਬਰ 1984 ਈਸਵੀ ਦੇ ਵਿੱਚ ਸਿੱਖਾਂ ਨੂੰ ਕਈ ਤਰ੍ਹਾਂ ਦੇ ਤਸੀਹਿਆਂ ਤਸ਼ੱਦਦਾਂ ਦਾ ਸਾਹਮਣਾ ਕਰਨਾ ਪਿਆ। ਸੋ ਸਿੱਖ ਇਤਿਹਾਸ ਦੇ ਅੰਦਰ ਵਾਪਰਿਆ ਹੋਇਆ ਇਹ ਤੀਸਰਾ ਘੱਲੂਘਾਰਾ ਬੜਾ ਦਰਦਨਾਕ, ਖੌਫਨਾਕ ਸੀ, ਜਿਸ ਦੇ ਵਿੱਚ ਨਿਰਦੋਸ਼ੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਉਹ ਨਿਰਦੋਸ਼ੇ ਸਿੱਖ ਜਿਹੜੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਦੇ ਲਈ ਆਏ ਪਰ ਇੱਥੋਂ ਵਾਪਸ ਨਾ ਜਾ ਸਕੇ। ਸੋ ਇਹ ਮਹਾਨ ਘਟਨਾਵਾਂ ਇਸ ਘੱਲੂਘਾਰੇ ਦੇ ਦੌਰਾਨ ਹੋਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰੀਤਿਨ। ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰੀਤਿਨ।
1: ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: ਬਲਜੀਤ ਵਿਆਹ ਵਾਸਤੇ ਜੁਲਰੀ ਦੇਖਣ ਧੁਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ
3: ਦੇਖੋ ਸੱਚ ਬਤਾ ਦੋ
4: ਮੈਂ ਝੂਠ ਨਹੀਂ ਬੋਲ ਰਹੀ ਮੈਨੂੰ ਸੱਚੀ ਕੁਛ ਨਹੀਂ ਪਤਾ
2: ਸਟਾਰਿੰਗ ਐਮੀ ਵਿਰਕ ਰੂਪੀ ਗਿੱਲ ਅਤੇ ਹਿੰਮਤ ਸੰਧੂ ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ
5: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜ਼ੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.

ਬਾਬੇ ਜੇਕਰ ਫਿਰ ਤੋਂ ਸਵਾਗਤ ਕਰਦੇ ਹਾਂ ਰੇਡੀਓ ਹਾਂਜੀ 1674 AM ਦੀਆਂ ਤਰੰਗਾਂ ਦੇ ਉੱਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਪੋਰਟਸ ਨੇਸ਼ਨ ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਿਨਾਂ ਸ਼ੱਕ ਅਸੀਂ ਜਿੱਥੇ ਫੁੱਟਬਾਲ ਦੀ ਵੀ ਗੱਲ ਕਰਾਂਗੇ ਉੱਥੇ ਨਾਲ ਦੀ ਨਾਲ IPL ਦੇ ਉੱਤੇ ਵੀ ਜਿਹੜੀ ਝਾਤ ਆ ਜੋ ਸਟੈਟਸ ਨੇ ਉਹ ਤੁਹਾਡੇ ਨਾਲ ਆਪਾਂ ਜ਼ਰੂਰ ਸ਼ੇਅਰ ਕਰਾਂਗੇ। ਬਿਨਾਂ ਸ਼ੱਕ ਜਿਹੜੋ IPL ਦੇ ਵਿੱਚ ਸਾਨੂੰ ਦੇਖਣ ਨੂੰ ਮਿਲਿਆ ਰੋਇਲ ਚੈਲੰਜਰਸ ਬੰਗਲੌਰ ਦੀ ਜਿਸ ਤਰ੍ਹਾਂ ਦੀ ਪਰਫਾਰਮੈਂਸ ਰਹੀ ਹੈ ਫਾਈਨਲ, ਹਾਲਾਂਕਿ ਉਸ ਤਰ੍ਹਾਂ ਦਾ ਜ਼ਰੂਰ ਨਹੀਂ ਹੋ ਸਕਿਆ ਜਿਸ ਤਰ੍ਹਾਂ ਦੀ ਉਮੀਦ ਸੀ। 61 ਜਿਹਾ ਮੁਕਾਬਲਾ ਹੈ ਜਿਹੜਾ ਉਹ ਸਾਨੂੰ ਦੇਖਣ ਨੂੰ ਮਿਲਿਆ, ਪਰ ਬੈਕ ਟੂ ਬੈਕ ਚੈਂਪੀਅਨ ਬਣੀਆਂ RCB। ਪਿਛਲੇ ਸਾਲ ਇਹ ਗੱਲਾਂ ਕਰਦੇ ਸੀ ਅਸੀਂ ਸਾਰੇ ਕਿ ਰੋਇਲ ਚੈਲੰਜਰ ਬੰਗਲੌਰ ਦੇ ਕਰਕੇ ਨਹੀਂ ਪਰ ਕਿੰਗ ਕੋਹਲੀ ਕਰਕੇ RCB ਹੈ ਜਿਹੜੀ ਉਹ ਜ਼ਰੂਰ ਜਿੱਤਣੀ ਚਾਹੀਦੀ ਹੈ। ਹੁਣ ਜਿਸ ਤਰੀਕੇ ਦੇ ਮੁਕਾਬਲੇ RCB ਨੇ ਇਸ ਵਾਰੀ ਖੇਲਣੇ, ਬੜੀ ਸੰਤੁਲਿਤ ਜਿਹੀ ਟੀਮ ਹੈ ਜਿਹੜੀ ਉਹ ਸ਼ੁਰੂ ਤੋਂ ਹੀ ਲੱਗੀ ਹੈ, ਹਾਲਾਂਕਿ ਕੁੱਲ ਮੈਚ 5 ਜਾਂ 6 ਮੈਚ ਹਾਰੇ ਵੀ ਨੇ, ਬਟ ਜਿਸ ਤਰੀਕੇ ਦਾ ਮੁਕਾਬਲਾ ਫਾਈਨਲ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਿਆ ਉਹ ਵੀ ਲਾਜਵਾਬ ਹੈ, ਅਸੀਂ ਕਹਿ ਸਕਦੇ ਹਾਂ ਕਿ ਜ਼ਰੂਰ ਹੈ। ਇਸ ਟੂਰਨਾਮੈਂਟ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਕਹਿ ਸਕਦੇ ਹਾਂ ਕਿ ਨਾਮ ਨਾ ਘਟਿਆ ਉਹ ਹੈ ਵੈਭਵ ਸੂਰਿਆਵੰਸ਼ੀ ਨੇ। ਬਾਕਮਾਲ ਅਸੀਂ ਕਹਿ ਸਕਦੇ ਹਾਂ ਕਿ ਉਸ ਪਲੇਅਰ ਨੇ ਆਪਣੀ ਪਰਫੋਰਮੈਂਸ ਦਿਖਾਈ ਹੈ। ਗਰੁੱਪ ਸਟੇਜਿਸ ਦੇ ਵਿੱਚ ਜਿਸ ਤਰੀਕੇ ਦੇ ਹਾਲਾਤ ਸੀ ਉਹ ਵੀ ਤੁਹਾਡੇ ਨਾਲ ਸਾਂਝੇ ਜ਼ਰੂਰ ਕਰਦੇ ਹਾਂ, ਜਿਸ ਦੇ ਵਿੱਚ ਬੋਟਮ ਆਫ ਦਾ ਟੇਬਲ ਲਖਨਊ ਦੀ ਟੀਮ ਰਹੀ ਸੀ ਜਿਸ 'ਤੇ 14 ਮੈਚਾਂ ਦੇ ਵਿੱਚ 8 ਅੰਕ ਸੀ। ਨੰਬਰ 9 ਦੇ ਉੱਤੇ ਮੁੰਬਈ ਇੰਡੀਅਨ ਸੀ। ਅਗਲੇ ਸਾਲ ਬਹੁਤ ਕੁਝ ਸੋਚਣਾ ਪਊਗਾ ਰੋਹਿਤ ਸ਼ਰਮਾ ਦੀ, ਹਾਰਦਿਕ ਪਾਂਡਿਆਂ ਦੀ ਰਿਲਾਇਬਿਲਟੀ ਦੇ, ਸੂਰਿਆ ਕੁਮਾਰ ਯਾਦਵ ਦੇ ਫੇਲੀਅਰ 'ਤੇ, ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਮੁੰਬਈ ਇੰਡੀਅਨਸ ਨੂੰ ਸੋਚਣੀਆਂ ਪੈਣਗੀਆਂ। 14 ਮੈਚਾਂ ਦੇ ਵਿੱਚ ਸਿਰਫ 8 ਅੰਕ ਹਾਸਲ ਕੀਤੇ ਨੇ ਅਤੇ ਨੰਬਰ 9 ਦੇ ਉੱਤੇ ਇਹਨਾਂ ਨੇ ਸੀਜ਼ਨ ਹੈ ਜਿਹੜਾ ਉਹ ਫਿਨਿਸ਼ ਕੀਤਾ। ਚੇਨਈ ਸੁਪਰ ਕਿੰਗਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ 14 ਮੈਚਾਂ ਦੇ ਵਿੱਚ 12 ਅੰਕ ਇਸ ਟੀਮ ਨੇ ਹਾਸਲ ਕੀਤੇ ਨੇ, ਜਦਕਿ ਕੋਲਕਾਤਾ ਨਾਈਟ ਰਾਈਡਰਸ, ਜਿਨ੍ਹਾਂ ਦੇ ਬਹੁਤ ਵਧੀਆ ਚਾਂਸਿਸ ਸੀ ਕਿ ਉਹ ਕੁਆਲੀਫਾਈ ਕਰ ਸਕਦੇ ਨੇ, ਜਿਸ ਨੂੰ ਰਾਜਸਥਾਨ ਰਾਇਲਸ ਨੇ ਜਿਹੜਾ ਉਹ ਬਾਹਰ ਕੀਤਾ, ਇਨਕਲੂਡਿੰਗ ਪੰਜਾਬ ਕਿੰਗਸ, ਪਰ ਕੋਲਕਾਤਾ ਨਾਈਟ ਰਾਈਡਰਸ ਨੇ ਆਪਣਾ ਲਾਸਟ ਮੈਚ ਗਵਾਇਆ ਵੀ। 14 ਮੈਚਾਂ ਦੇ ਵਿੱਚ ਸਿਰਫ 13 ਅੰਕਾਂ ਦੇ ਨਾਲ ਇਸ ਉਹਨਾਂ ਨੇ ਜਿਹੜਾ ਹੈ ਨੰਬਰ 7 ਦੇ ਉੱਤੇ ਫਿਨਿਸ਼ ਕੀਤਾ। ਦਿੱਲੀ ਕੈਪੀਟਲਸ ਨੇ 14 ਮੈਚਾਂ ਦੇ ਵਿੱਚ 14 ਅੰਕ ਹਾਸਲ ਕੀਤੇ ਨੇ, ਨੰਬਰ 6 ਦੇ ਉੱਤੇ ਫਿਨਿਸ਼ ਕੀਤਾ। 7 ਮੈਚ ਇਸ ਦੇ ਵਿੱਚ ਜਿੱਤੇ ਨੇ, 6 ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਰਾਜਸਥਾਨ ਰਾਇਲ ਦੀ ਟੀਮ ਨੇ 14 ਮੈਚਾਂ ਦੇ ਵਿੱਚ 16 ਅੰਕ ਹਾਸਲ ਕੀਤੇ ਨੇ, ਪੰਜਾਬ ਅਤੇ ਦਿੱਲੀ ਕੈਪੀਟਲਸ ਦੀ ਟੀਮ ਨੂੰ ਅਤੇ ਨਾਲ ਕੋਲਕਾਤਾ ਨਾਈਟ ਰਾਈਡਰਸ ਦੀ ਟੀਮ ਨੂੰ ਜਿਹੜੀ ਉਹਨਾਂ ਨੇ ਕੁਆਲੀਫਾਇਰ ਜਿਹੜੀ ਦੌਰ ਦੇ ਵਿੱਚੋਂ ਮਾਤ ਦਿੱਤੀ ਹੈ ਅਤੇ ਅਗਲੇ ਦੌਰ ਦੇ ਵਿੱਚ ਗਏ ਸਨ। ਸਨਰਾਈਜ਼ਰ ਹੈਦਰਾਬਾਦ ਦੀ ਟੀਮ ਨੇ 3 ਪੋਜੀਸ਼ਨ ਦੇ ਉੱਤੇ ਫਿਨਿਸ਼ ਕੀਤਾ। ਨੰਬਰ 2 ਦੇ ਉੱਤੇ ਗੁਜਰਾਤ ਟਾਈਟਨ ਰਹੀ ਹੈ, ਜਿਨ੍ਹਾਂ ਨੇ ਫਾਈਨਲ ਦੇ ਵਿੱਚ ਇਹਨੂੰ ਹਾਰ ਦਾ ਸਾਹਮਣਾ ਕਰਨਾ ਪਿਆ। RCB ਹੈ ਜਿਹੜੀ ਉਹ ਜੇਤੂ ਰਹੀ ਹੈ ਇਸ ਮੁਕਾਬਲੇ ਦੇ ਵਿੱਚ ਔਰ ਬਾਕਮਾਲ ਪਰਫੋਰਮੈਂਸ ਹੈ ਜਿਹੜੀ ਉਹ ਸਾਨੂੰ ਜ਼ਰੂਰ ਦੇਖਣ ਨੂੰ ਮਿਲੀ ਹੈ, ਖਾਸ ਕਰਕੇ ਜਦੋਂ ਅਸੀਂ ਰੋਇਲ ਚੈਲੰਜਰਸ ਬੰਗਲੌਰ ਦੀ ਟੀਮ ਦੀ ਗੱਲ ਕਰਦੇ ਹਾਂ। ਔਰੇਂਜ ਕੈਪ ਦੇ ਵਿਨਰ ਵੈਭਵ ਸੂਰਿਆਵੰਸ਼ੀ ਦੀ ਵੀ ਗੱਲ ਜ਼ਰੂਰ ਕਰ ਲਈਏ। ਵੈਭਵ ਸੂਰਿਆਵੰਸ਼ੀ ਨੇ ਇਸ ਸੀਜ਼ਨ ਦੇ ਵਿੱਚ ਨੇ ਜਿਹੜੇ ਉਹ 16 ਮੈਚ ਖੇਡੇ ਨੇ, 48.50 ਦੀ ਐਵਰੇਜ ਦੇ ਨਾਲ ਉਹਨਾਂ ਨੇ ਇਨਿੰਗਸ ਪਲੇ ਕੀਤੀਆਂ ਨੇ, ਇਸ ਦੇ ਵਿੱਚ 50 50s ਅਤੇ 100 ਇਸ ਦੇ ਵਿੱਚ, ਇੱਕ ਸੈਂਚਰੀ ਇਸ ਦੇ ਵਿੱਚ ਸ਼ਾਮਲ ਹੈ, 103 ਦਾ ਹਾਈਐਸਟ ਸਕੋਰ ਰਿਹਾ। ਹਾਲਾਂਕਿ ਜਿੰਨੀਆਂ ਸੈਂਚਰੀਜ਼ ਉਹਨਾਂ ਦੀਆਂ ਮਿਸ ਹੋਈਆਂ ਨੇ ਉਹ ਵੀ ਜੇ ਐਡ ਕਰ ਲਈ ਤਾਂ ਮੇਰੇ ਖਿਆਲ 'ਚ ਬਾਕਮਾਲ ਪਰਫੋਰਮੈਂਸ ਹੋਰ ਵੀ ਦਿਖਾਈ ਦਿੰਦੀ। ਸਟ੍ਰਾਈਕ ਰੇਟ ਬਾਕਮਾਲ ਹੈ 237.31 ਦਾ ਸਟ੍ਰਾਈਕ ਰੇਟ ਹੈ ਜਿਹੜਾ ਉਹ ਦੇਖਿਆ ਗਿਆ ਉਹਨਾਂ ਦਾ, ਪਰ ਸਭ ਤੋਂ ਜ਼ਿਆਦਾ ਯਾਦਗਾਰ ਪਾਰੀ ਹੈ ਜਿੱਥੇ ਬਿਨਾਂ ਸ਼ੱਕ ਉਹਨਾਂ ਦਾ ਹਾਈਐਸਟ ਸਕੋਰ 103 ਰਿਹਾ, ਬਟ 28 ਗੇਂਦਾਂ ਦੇ ਵਿੱਚ 97 ਦੌੜਾਂ ਜੋ ਬਣਾਈਆਂ ਸਨ, ਉਹ ਉਹਨਾਂ ਦੀ ਇਨਿੰਗ ਦੀ ਬੈਸਟ, ਉਹ ਇਸ IPL ਸੀਜ਼ਨ ਦੀ ਬੈਸਟ ਇਨਿੰਗ ਹੈ ਜਿਹੜੀ ਉਹਨਾਂ ਦੀ ਜ਼ਰੂਰ ਕਹੀ ਜਾ ਸਕਦੀ ਹੈ। 776 ਦੌੜਾਂ ਦੇ ਨਾਲ ਔਰੇਂਜ ਕੈਪ ਉਹਨਾਂ ਨੂੰ ਇਸ ਸੀਜ਼ਨ ਦੀ ਮਿਲੀ ਹੈ। ਨੰਬਰ 2 ਦੇ ਉੱਤੇ ਸ਼ੁਭਮਨ ਗਿੱਲ ਹੈ ਜਿਸ ਨੇ 732 ਦੌੜਾਂ ਬਣੀਆਂ ਨੇ, ਗੁਜਰਾਤ ਟਾਈਟਨਸ ਦੇ ਵੱਲੋਂ ਇਹ ਖੇਡਦੇ ਨੇ। ਸਿਮਿਲਰ ਸਾਈ ਸੁਦਰਸ਼ਨ ਨੰਬਰ 3 ਦੇ ਉੱਤੇ ਨੇ 722 ਦੌੜਾਂ ਦੇ ਨਾਲ, ਵਿਰਾਟ ਕੋਹਲੀ ਨੰਬਰ 4 ਦੇ ਉੱਤੇ ਨੇ 675 ਦੌੜਾਂ ਦੇ ਨਾਲ, ਔਰ ਕਿਆ ਕੰਸਿਸਟੈਂਸੀ ਹੈ ਥਰੂ ਆਊਟ ਦਾ ਹੋਲ IPL ਜੇ ਕਾਪਰ ਦੇਖੀਏ ਤਾਂ ਬਾਕਮਾਲ ਇਨਿੰਗਸ ਨੇ ਇਸ ਖਿਡਾਰੀ ਨੇ ਖੇਡੀਆਂ ਨੇ ਔਰ ਅਜੇ ਵੀ ਲਗਾਤਾਰ ਪਰਫੋਰਮ ਹੈ ਜਿਹੜਾ ਕਰ ਰਹੇ ਨੇ, ਜਿੱਥੇ ਦੂਸਰੇ ਪਾਸੇ ਜਿਹੜੇ ਪੁਰਾਣੇ ਬੋਲਰ ਵੀ ਨੇ ਇਹਨਾਂ ਦੇ ਦੌਰ ਦੇ ਡੈਬਿਊ ਵਾਲੇ, ਜਾਂ ਅਸੀਂ ਕਹਿ ਲਈਏ ਇਸ ਦੇ ਇਲਾਵਾ ਪੁਰਾਣੇ ਬੋਲਰਸ ਦੇ ਨਾਲ ਨਾਲ ਜੋ ਇਹਨਾਂ ਦੇ ਸਾਥੀ ਬੈਟਸਮੈਨ ਵੀ ਨੇ, ਉਹਨਾਂ ਨੇ ਵੀ ਸਟਰਗਲ ਕੀਤਾ ਇਸ IPL ਦੇ ਵਿੱਚ, ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ, ਬਟ ਵਿਰਾਟ ਕੋਹਲੀ ਹੀ ਹੈ ਉਸ ਪੂਰੇ ਦੌਰ ਦੇ ਵਿੱਚੋਂ ਜਿਨ੍ਹਾਂ ਨੇ ਆਪਣੀ ਕੰਸਿਸਟੈਂਸੀ ਨੂੰ ਬਰਕਰਾਰ ਰੱਖਿਆ। 675 ਦੌੜਾਂ ਦੇ ਨਾਲ ਉਹਨਾਂ ਨੇ ਟੌਪ 5 ਬੈਟਸਮੈਨ ਦੇ ਵਿੱਚ ਜਗ੍ਹਾ ਬਣਾਈ, ਨੰਬਰ 4 ਦੇ ਉੱਤੇ ਰਹੇ ਨੇ।
ਹੈਨਰੀ ਕਲਾਸਨ ਨੇ 624 ਦੌੜਾਂ ਬਣਾਈਆਂ ਨੇ, ਨੰਬਰ 5 ਦੇ ਉੱਤੇ ਰਹੇ ਨੇ ਈਸ਼ਾਨ ਕਿਸ਼ਨ, ਨੰਬਰ 602 ਦੌੜਾਂ ਦੇ ਨਾਲ, ਨੰਬਰ 7 ਦੇ ਉੱਤੇ ਕੇ ਐਲ ਰਾਹੁਲ ਹੈ 593 ਦੌੜਾਂ ਦੇ ਨਾਲ, ਅਭਿਸ਼ੇਕ ਸ਼ਰਮਾ ਨੰਬਰ 8 ਦੇ ਉੱਤੇ ਹੈ 563 ਦੌੜ ਬਣਾ ਕੇ, ਮਿਚਲ ਮਾਰਸ਼ 563 ਆਸਟ੍ਰੇਲੀਅਨ ਖਿਡਾਰੀ ਨੰਬਰ 9 ਦੇ ਉੱਤੇ ਇਹਨਾਂ ਨੇ ਫਿਨਿਸ਼ ਕੀਤਾ, ਜਦਕਿ ਜੋਸ ਬਟਲਰ ਨੇ 526 ਦੌੜਾਂ ਬਣਾ ਕੇ ਦਸਵਾਂ ਪਾਏਦਾਨ ਹੈ ਜਿਹੜਾ ਉਹ ਹਾਸਲ ਕੀਤਾ ਹੈ। ਬੈਟਿੰਗ ਦੇ ਨਾਲ ਸੰਬੰਧਿਤ ਜਿਹੜੀਆਂ ਇਹ ਖਬਰਾਂ ਨੇ ਉਹ ਤੁਹਾਡੇ ਨਾਲ ਅਸੀਂ ਜਿਹੜੇ ਸਟੈਟਸ ਨੇ ਮਾਫ਼ ਕਰਨਾ ਉਹ ਤੁਹਾਡੇ ਨਾਲ ਸਾਂਝੇ ਕੀਤੇ ਆ, ਔਰ ਇਸ ਦੇ ਨਾਲ ਨਾਲ ਜੇਕਰ ਆਪਾਂ ਦੇਖ ਲਈਏ ਤਾਂ ਇਹ ਜਿਹੜੇ ਹੋਰ ਵੀ ਸਟੈਟਸ ਨੇ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ। ਇੱਕ ਗੱਲ ਹੋਰ ਅਕਸਰ ਵੀ ਜਿਹੜੀ ਕਹੀ ਜਾਂਦੀ ਕਿ ਵੈਭਵ ਸੂਰਿਆਵੰਸ਼ੀ ਨੂੰ ਭਾਰਤੀ ਟੀਮ ਦੇ ਵਿੱਚ ਕਿਉਂ ਨਹੀਂ ਖਿਡਾਇਆ ਜਾਂਦਾ, ਇਹ ਅਕਸਰ ਸਾਨੂੰ ਗੱਲ ਹੈ ਜਿਹੜੀ ਉਹ ਸੁਣਨ ਨੂੰ ਮਿਲ ਜਾਂਦੀ ਹੈ। ਹਾਲਾਂਕਿ ਉਸ ਦੇ ਵਿੱਚ ਬੀ ਸੀ ਸੀ ਆਈ ਦਾ ਭਾਵੇਂ ਦਿਲ ਕਰਦਾ ਵੀ ਹੋਵੇ, ਬਟ ਬੀ ਸੀ ਸੀ ਆਈ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਜੋ ਗਾਈਡਲਾਈਨਸ ਨੇ ਖਾਸ ਕਰਕੇ ਆਈ ਸੀ ਸੀ ਦੀਆਂ, ਜਿਸ ਦੇ ਵਿੱਚ ਯੰਗ ਪਲੇਅਰਸ ਦੇ ਮੈਂਟਲ ਵੈਲਵਿੰਗ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਰੂਲਿੰਗ ਹੈ, 15 ਸਾਲ ਤੋਂ ਪਹਿਲਾਂ ਪਹਿਲਾਂ ਕਿਸੇ ਨੂੰ ਵੀ ਸੀਨੀਅਰ ਨੈਸ਼ਨਲ ਟੀਮ ਦੇ ਵਿੱਚ ਹੈ ਜਿਹੜਾ ਆਈ ਸੀ ਸੀ ਦੇ ਰੂਲਿੰਗ ਦੇ ਮੁਤਾਬਕ ਉਹ ਨਹੀਂ ਟੀਮ ਦੇ ਵਿੱਚ ਖਿਡਾਇਆ ਜਾ ਸਕਦਾ, ਜਿਸ ਦੇ ਕਾਰਨ ਅਸੀਂ ਕਹਿ ਸਕਦੇ ਹਾਂ ਕਿ ਇਹ ਫੈਸਲੇ ਨੇ ਜਿਹੜੇ ਉਹ ਲਏ ਗਏ ਨੇ। ਔਰ ਹਾਲ ਹੀ ਦੇ ਵਿੱਚ ਹਾਲਾਂਕਿ ਨਿਊਜ਼ੀਲੈਂਡ ਮਾਫ਼ ਕਰਨਾ ਇੰਡੀਆ ਏ ਟੀਮ ਦੇ ਵਿੱਚ ਉਹਨਾਂ ਨੂੰ ਜਗ੍ਹਾ ਵੀ ਹੈ ਜਿਹੜੀ ਉਹ ਦੇ ਦਿੱਤੀ ਗਈ ਹੈ। ਸੋ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਪਰਫੋਰਮੈਂਸ ਕਿਸ ਤਰ੍ਹਾਂ ਦੀ ਰਹਿੰਦੀ ਹੈ ਉਸ 'ਤੇ ਨਜ਼ਰ ਜ਼ਰੂਰ ਬਣਾ ਕੇ ਰੱਖਾਂਗੇ, ਬਟ ਇਸ ਗੱਲ ਦੇ ਪਿੱਛੇ ਕਿ ਵੈਭਵ ਸੂਰਿਆਵੰਸ਼ੀ ਨੂੰ ਸੀਨੀਅਰ ਟੀਮ ਦੇ ਵਿੱਚ ਕਿਉਂ ਨਹੀਂ ਖਿਡਾਇਆ ਜਾ ਰਿਹਾ, ਉਸਦਾ ਇੱਕ ਵੱਡਾ ਕਾਰਨ ਹੈ ਆਈ ਸੀ ਸੀ ਦੀ ਰੂਲਿੰਗ, ਜੋ ਕਿ ਖੈਰ ਹਾਲਾਂਕਿ ਉਸ ਤੋਂ ਉਹ ਹੁਣ ਛੁੱਟੀ ਪਾ ਚੁੱਕੇ ਨੇ, 15 ਸਾਲਾਂ ਦੇ ਹੋ ਚੁੱਕੇ ਨੇ। ਦੂਸਰਾ ਹੈ ਕਿ ਜਿਹੜਾ ਅਮਰਜਿੰਗ ਟੈਲੈਂਟ ਆਇਆ ਹੈ ਜੋ ਸਾਡੇ ਕੋਲ ਇਸ ਵੇਲੇ ਹੈ, ਤਾਂ ਉਸ ਦੇ ਵਿੱਚ ਪਹਿਲਾਂ ਹੀ ਇਹ ਸਵਾਲ ਬਣਿਆ ਕਿ ਕਿਹਨੂੰ ਬਾਹਰ ਬਿਠਾ ਕੇ ਕਿਹਨੂੰ ਖਿਡਾਇਆ ਜਾਵੇ, ਈਸ਼ਾਨ ਕਿਸ਼ਨ ਵਰਗਿਆਂ ਨੂੰ ਵਾਪਸੀ ਕਰਨੀ ਪੈ ਰਹੀ ਹੈ। ਸੋ ਤੁਸੀਂ ਇਮੈਜਿਨ ਕਰ ਸਕਦੇ ਹਾਂ ਕਿ ਕਿੰਨਾ ਕੁ ਪ੍ਰੈਸ਼ਰ ਹੈ ਜਿਹੜਾ ਉਹ ਬੀ ਸੀ ਸੀ ਆਈ ਦੀ ਸਿਲੈਕਸ਼ਨ ਕਮੇਟੀ ਦੇ ਉੱਤੇ ਵੀ ਦੇਖਣ ਨੂੰ ਹੈ, ਜਿਹੜਾ ਉਹ ਉਹਨਾਂ ਦੇ ਵਾਸਤੇ ਵੀ ਮਹਿਸੂਸ ਕੀਤਾ ਜਾਵੇ, ਕਿਉਂਕਿ ਇਹ ਆਪਣੇ ਆਪ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇੱਕ ਜੱਗੋ ਤੇਰਵੀਂ ਜੀ ਜ਼ਰੂਰ ਗੱਲ ਹੈ, ਜਿਸ ਦੇ ਵਿੱਚ ਇੱਕ ਪਲੇਅਰ ਦੇ ਕੋਲ ਇੰਨਾ ਟੈਲੈਂਟ ਹੋਵੇ ਪਰ ਉਸਨੂੰ ਖਿਡਾਇਆ ਨਾ ਜਾਵੇ, ਪਰ ਉਸ ਦੇ ਪਿੱਛੇ ਜਿਹੜੀ ਵਜ੍ਹਾ ਹੈ ਉਹ ਤੁਹਾਡੇ ਨਾਲ ਆਪਾਂ ਸਾਂਝੀ ਕੀਤੀ ਆ। ਆਸ ਉਮੀਦ ਇਹੀ ਕਰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਉਹ ਖੇਡਣ ਵੀ, ਅਤੇ ਭਾਰਤੀ ਟੀਮ ਦੇ ਵੱਲੋਂ ਚੰਗੇ ਚੰਗੇ ਨੇ ਜਿਹੜੇ ਉਹ ਨਾਲ ਦੀ ਨਾਲ ਸਕੋਰ ਵੀ ਕਰਨ, ਅਤੇ ਭਾਰਤੀ ਟੀਮ ਨੂੰ ਜਿੱਤੀਆਂ ਬਰੂਹਾਂ ਤੱਕ ਵੀ ਹੈ ਜਿਹੜਾ ਉਹ ਲੈ ਕੇ ਜਾਣ। ਇਸੇ ਨਾਲ ਨਾਲ ਜਿਹੜੇ ਹੋਰ ਰਿਕਾਰਡਸ ਨੇ ਉਹਨਾਂ ਦੇ ਉੱਤੇ ਵੀ ਨਜ਼ਰ ਹੈ ਜਿਹੜੀ ਉਹ ਜ਼ਰੂਰ ਫਿਰ ਮਾਰਦੇ ਹਾਂ ਤੁਹਾਡੇ ਨਾਲ, ਉਹ ਵੀ ਗੱਲਬਾਤ ਜ਼ਰੂਰ ਸਾਂਝੀ ਕਰਦੇ ਹਾਂ। ਖਾਸ ਕਰਕੇ ਜਦੋਂ ਅਸੀਂ ਔਰੇਂਜ ਕੈਪ ਦੀ ਹੀ ਗੱਲ ਕਰਦੇ ਹਾਂ ਤਾਂ ਆਲ ਟਾਈਮ ਫੇਵਰੇਟ ਦੇ ਪੱਖੋਂ ਜੇਕਰ ਦੇਖੀਏ ਤਾਂ ਅਜੇ ਵੀ ਵਿਰਾਟ ਕੋਹਲੀ ਇਸ ਦੇ ਵਿੱਚ ਲੀਡ ਕਰ ਰਹੇ ਨੇ। ਇਸ ਆਈ ਪੀ ਐਲ ਦੇ ਵਿੱਚ ਵੀ ਉਹ ਨੰਬਰ 4 ਦੇ ਉੱਤੇ ਉਹਨਾਂ ਨੇ ਆਪਣੇ ਆਪ ਨੂੰ ਬੈਟਿੰਗ ਦੇ ਸਕੋਰ ਦੇ ਪੱਖੋਂ ਜਿਹੜਾ ਸਭ ਤੋਂ ਵੱਧ ਰਨ ਬਣਾਉਣ ਦੇ ਸਕੋ ਚੱਕਰ ਦੇ ਵਿੱਚ ਨੰਬਰ 4 ਦੇ ਉੱਤੇ ਉਹਨਾਂ ਨੂੰ ਦੇਖਿਆ ਜਾ ਸਕਦਾ। ਟੋਟਲ ਆਈ ਪੀ ਐਲ ਦੇ ਵਿੱਚ 283 ਮੈਚ ਖੇਲ ਚੁੱਕੇ ਹੈ ਵਿਰਾਟ ਕੋਹਲੀ, 9336 ਦੌੜਾਂ ਬਣੀਆਂ ਨੇ, 113 ਦਾ ਹਾਈਐਸਟ ਸਕੋਰ ਰਿਹਾ, 68 ਇਸ ਦੇ ਵਿੱਚ 50s ਨੇ ਅਤੇ 9 ਇਸ ਦੇ ਵਿੱਚ 100 ਸ਼ਾਮਲ ਹੈ। 134 ਦਾ ਬੜਾ ਹੀ ਸੁਲਝਿਆ ਜਿਹਾ ਇੱਕ ਸਟ੍ਰਾਈਕ ਰੇਟ ਇਹਨਾਂ ਦਾ ਸਾਨੂੰ ਦੇਖਣ ਨੂੰ ਮਿਲਿਆ। ਔਰ ਇਸ ਤੋਂ ਬਾਅਦ ਫਿਰ ਰੋਹਿਤ ਸ਼ਰਮਾ, ਸ਼ਿਖਰ ਧਵਨ ਅਤੇ ਡੈਵਿਡ ਵਾਰਨਰ ਵਰਗੇ ਪਲੇਅਰ ਨੇ ਜਿਹੜੇ ਉਹ ਆਲ ਟਾਈਮ ਫੇਵਰੇਟ ਦੇ ਵਿੱਚ ਅਸੀਂ ਜ਼ਰੂਰ ਦੇਖ ਸਕਦੇ ਹਾਂ। ਆਈ ਪੀ ਐਲ ਦੇ ਵਿੱਚ ਖਾਸ ਕਰਕੇ ਜਿਸ ਤਰੀਕੇ ਦੇ ਨਾਲ ਜਦੋਂ ਅਸੀਂ ਅਵਾਰਡਸ ਦੀ ਵੀ ਗੱਲ ਕਰਦੇ ਹਾਂ ਤਾਂ ਔਰੇਂਜ ਕੈਪ ਤੋਂ ਇਲਾਵਾ ਵੀ ਬੈਸਟ ਅਮਰਜਿੰਗ ਪਲੇਅਰ ਦਾ ਅਵਾਰਡ ਵੀ ਹੈ ਜਿਹੜਾ ਉਹ ਵੀ ਅਸੀਂ ਕਹਿ ਸਕਦੇ ਹਾਂ ਕਿ ਵੈਭਵ ਸੂਰਿਆਵੰਸ਼ੀ ਨੂੰ ਮਿਲਿਆ, ਔਰ ਬਾਕਮਾਲ ਪਰਫੋਰਮੈਂਸ ਹੈ ਜਿਹੜੀ ਉਹਨਾਂ ਦੀ ਇਸ ਪੂਰੀ ਜਿਹੜੀ ਆਈ ਪੀ ਐਲ ਦੇ ਸੀਜ਼ਨ ਦੇ ਵਿੱਚ ਅਸੀਂ ਦੇਖੀ ਹੈ। ਇਸ ਦੇ ਇਲਾਵਾ ਜਿਹੜੀ ਪਰਪਲ ਕੈਪ ਹੈ, ਬਿਨਾਂ ਸ਼ੱਕ ਤੁਸੀਂ ਜੇਕਰ ਭੁਵਨੇਸ਼ਵਰ ਕੁਮਾਰ ਦੇ ਫੈਨ ਹੋ ਤਾਂ ਪਰਪਲ ਕੈਪ ਦੀ ਵੀ ਗੱਲ ਆਪਾਂ ਜ਼ਰੂਰ ਕਰਦੇ ਹਾਂ, ਪਰ ਜਿਸ ਤਰੀਕੇ ਦੇ ਨਾਲ ਭੁਵਨੇਸ਼ਵਰ ਕੁਮਾਰ ਦੀ ਕਹਿ ਸਕਦੇ ਹਾਂ ਕਿ ਬੋਲਿੰਗ ਸੀ, ਉਹ ਵੀ ਬਾਕਮਾਲ ਬੋਲਿੰਗ ਹੈ ਜਿਹੜੀ ਉਹ ਸਾਨੂੰ ਇਸ ਖਾਸ ਕਰਕੇ ਪਲੇ ਆਫਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਭੁਵਨੇਸ਼ਵਰ ਕੁਮਾਰ ਨੇ ਬੋਲਿੰਗ ਕੀਤੀ ਹੈ। ਔਰ ਇੱਕ ਫੈਕਟ ਜਿਹੜਾ ਹੋਰ ਨਾਲ ਦੀ ਨਾਲ ਕਮੈਂਟੇਟਰ ਵੀ ਸ਼ੇਅਰ ਕਰਦੇ ਸੀ ਕਿ ਜੋਸ਼ ਹੇਜ਼ਲਵੁੱਡ ਦਾ ਫਾਈਨਲਸ ਦੇ ਵਿੱਚ ਕਿੰਨਾ ਜ਼ਿਆਦਾ ਇੰਪੈਕਟ ਹੈ, ਉਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਕਾਰਨ ਜ਼ਰੂਰ ਰਿਹਾ, ਕਿਉਂਕਿ ਜੋਸ਼ ਹੇਜ਼ਲਵੁੱਡ ਨੇ ਪਿਛਲੇ ਲੰਬੇ ਸਮੇਂ ਤੋਂ ਜਿੰਨੇ ਫਾਈਨਲ ਖੇਡੇ ਨੇ ਜਿਹੜੀ ਜਿਹੜੀ ਵੀ ਟੀਮ ਦਾ ਹਿੱਸਾ ਰਹੇ ਨੇ ਉਸ ਦੇ ਵਿੱਚ ਉਹਨਾਂ ਨੇ ਜਿੱਤਾਂ ਨੇ ਜਿਹੜੀਆਂ ਉਹ ਹਾਸਲ ਕੀਤੀਆਂ ਨੇ। ਹੁਣ ਇਸ ਤੋਂ ਇਲਾਵਾ ਜੇਕਰ ਅਸੀਂ
ਪਰਪਲ ਕੈਪ ਦੀ ਜੇਕਰ ਗੱਲ ਕਰੀਏ ਤਾਂ ਕਗੀਸੋ ਰਬਾੜਾ ਨੂੰ ਉਸਦਾ ਸਿਰਾ ਜਾਂਦਾ, 29 ਵਿਕਟਾਂ ਲਈਆਂ ਨੇ, ਹਾਲਾਂਕਿ ਇੱਕ ਵਿਕਟ ਦੂਰ ਜ਼ਰੂਰ ਰਹੇ ਨੇ ਭੁਵਨੇਸ਼ਵਰ ਕੁਮਾਰ, ਉਹਨਾਂ ਨੇ 28 ਵਿਕਟ ਇਸ ਆਈ ਪੀ ਐੱਲ ਸੀਜ਼ਨ ਦੇ ਵਿੱਚ ਕੱਢੀਆਂ ਨੇ। ਜੋਫਰਾ ਆਰਚਰ ਨੰਬਰ 3 ਦੇ ਉੱਤੇ ਨੇ 25 ਵਿਕਟਸ ਦੇ ਨਾਲ, ਨੰਬਰ 4 ਦੇ ਉੱਤੇ ਰਸ਼ੀਦ ਖਾਨ 21 ਵਿਕਟਸ ਦੇ ਨਾਲ, ਅੰਸ਼ੁਲ ਕੰਬੋਜ 21 ਵਿਕਟਸ ਦੇ ਨਾਲ ਨੰਬਰ 5 ਦੇ ਉੱਤੇ ਆ, ਅਹਿਸਾਨ ਮਲਿੰਗਾ 20 ਵਿਕਟਸ ਦੇ ਨਾਲ ਨੰਬਰ 6 ਦੇ ਉੱਤੇ, ਮੁਹੰਮਦ ਸਿਰਾਜ ਨੇ ਚੰਗੀ ਗੇਂਦਬਾਜ਼ੀ ਕੀਤੀ ਹੈ, 19 ਵਿਕਟਸ ਦੇ ਨਾਲ ਨੰਬਰ 7 ਦੇ ਉੱਤੇ ਉਹਨਾਂ ਨੇ ਫਿਨਿਸ਼ ਕੀਤਾ ਹੈ। ਰਸ਼ੀਕਦਾਰ 19 ਵਿਕਟਸ ਦੇ ਨਾਲ ਨੰਬਰ 8 ਦੇ ਉੱਤੇ, ਕਾਰਤਿਕ ਤਿਆਗੀ 18 ਵਿਕਟਸ ਦੇ ਨਾਲ ਨੰਬਰ 9 ਅਤੇ ਨੰਬਰ 10 ਦੇ ਉੱਤੇ, ਜੇਸਨ ਹੋਲਡਰ ਨੂੰ ਹੈ ਜਿਹੜਾ ਉਹ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸਭ ਤੋਂ ਜ਼ਿਆਦਾ ਜਿਹੜੀਆਂ ਕਹਿ ਸਕਦੇ ਹਾਂ ਕਿ ਡੋਟ ਬਾਲਸ ਨੇ ਜਿਹੜੀਆਂ, ਉਹਨਾਂ ਦੀ ਜੇਕਰ ਗੱਲ ਕਰੀਏ ਤਾਂ ਉਸ ਦੇ ਵਿੱਚ ਮੁਹੰਮਦ ਸਿਰਾਜ ਦਾ ਨਾਮ ਹੈ ਜਿਹੜਾ ਉਹ ਨੰਬਰ 1 ਦੇ ਉੱਤੇ ਆਉਂਦਾ। ਔਰ ਬਾਕਮਾਲ ਪਰਫੋਰਮੈਂਸ ਇਸ ਆਈ ਪੀ ਐੱਲ ਦੇ ਵਿੱਚ ਉਹਨਾਂ ਦੀ ਹੈ ਜਿਹੜੀ ਰਹੀ ਹੈ, 19 ਵਿਕਟਸ ਉਹਨਾਂ ਨੇ 17 ਮੈਚਾਂ ਦੇ ਵਿੱਚ ਹਾਸਲ ਕੀਤੇ ਨੇ। ਇਕੋਨਮੀ ਰੇਟ ਸਿਰਫ 9.6 ਦਾ ਰਿਹਾ, ਹਾਲਾਂਕਿ ਕਿਸੇ ਵੀ ਮੈਚ ਦੇ ਵਿੱਚ 4 ਜਾਂ ਉਸ ਤੋਂ ਵੱਧ ਵਿਕਟਾਂ ਲੈਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ। ਬੈਸਟ ਬੋਲਿੰਗ ਫਿਗਰਸ ਨੇ ਜਿਹੜੀਆਂ ਉਹ 26 ਰਨ ਦੇ ਕੇ 3 ਵਿਕਟਸ ਉਹਨਾਂ ਨੇ ਆਪਣੇ ਨਾਮ ਜੋ ਕੀਤੀਆਂ ਸਨ, ਉਹਨਾਂ ਦਾ ਇਸ ਸਾਲ ਦਾ ਬੈਸਟ ਬੋਲਿੰਗ ਫਿਗਰ ਰਿਹਾ। 172 ਡੋਟ ਬਾਲਸ ਨੇ ਜਿਹੜੀਆਂ ਉਹ ਕਰਵਾਈਆਂ ਨੇ ਮੁਹੰਮਦ ਸਿਰਾਜ ਨੇ, ਸਿਮਿਲਰ ਨੰਬਰ ਆਫ ਡੋਟ ਬਾਲਸ ਨੇ ਜਿਹੜੀਆਂ ਉਹ ਕਗੀਸੋ ਰਬਾੜਾ ਦੇ ਵੱਲੋਂ ਕਰਵਾਈਆਂ ਗਈਆਂ ਨੇ। ਜੋਫਰਾ ਆਰਚਰ 158, ਭੁਵਨੇਸ਼ਵਰ ਕੁਮਾਰ ਦੇ ਵੱਲੋਂ 152 ਡੋਟ ਬਾਲਸ ਅਤੇ ਸੁਨੀਲ ਨਰੈਣ ਦੇ ਵੱਲੋਂ 137 ਡੋਟ ਬਾਲਸ ਨੇ ਜਿਹੜੀਆਂ ਉਹ ਕਰਵਾਈਆਂ ਗਈਆਂ ਨੇ। ਸੋ ਇਹ ਆਈ ਪੀ ਐੱਲ ਦਾ ਲਿਖਾ ਜੋਖਾ, ਆਈ ਪੀ ਐੱਲ ਦੇ ਰਿਕਾਰਡਸ ਵਿਨਰ ਦਾ ਤੁਸੀਂ ਸਾਡੇ ਨਾਲ ਡਿਸਕਸ ਆਪਾਂ ਕਰ ਚੁੱਕੇ ਹਾਂ, ਅਤੇ ਨਾਲ ਦੀ ਨਾਲ ਪਰਪਲ ਕੈਪ, ਔਰੇਂਜ ਕੈਪ ਤੋਂ ਇਲਾਵਾ ਕਿਸ ਟੀਮ ਨੇ ਇਸ ਵਾਰੀ ਆਈ ਪੀ ਐੱਲ ਦੇ ਵਿੱਚ ਕਿਸ ਤਰੀਕੇ ਨਾਲ ਫਿਨਿਸ਼ ਕੀਤਾ ਉਹ ਜਾਣਕਾਰੀ ਵੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਇਸੇ ਤਰ੍ਹਾਂ ਸਾਡੇ ਨਾਲ ਜ਼ਰੂਰ ਜੁੜੇ ਰਹਿਣਾ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
2: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
3: ਕੀ ਹੋਇਆ?
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 90-77-97-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733।
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।
4: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
5: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
4: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
5: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
4: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-83-30-11 ਔਰ ਵਿਜ਼ਿਟ uvfinancial.com.au।
6: ਰੇਡੀਓ ਹਾਂਜੀ ਸੁਣ ਰਹੇ ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੀਦਾਰ ਸਿੰਘ ਪਿਛਲੇ ਦਿਨਾਂ ਤੋਂ ਆਪ ਸਭ ਸਰੋਤਿਆਂ ਦੇ ਨਾਲ June 1984 ਦੇ ਵਿੱਚ ਵਾਪਰੇ ਹੋਏ ਤੀਸਰੇ ਘੱਲੂਘਾਰੇ ਦੇ ਇਤਿਹਾਸ ਬਾਰੇ ਸਾਂਝ ਪਾਉਣ ਦਾ ਯਤਨ ਕਰ ਰਹੇ ਹਾਂ। ਕੱਲ੍ਹ ਤੱਕ 5 June 1984 ਦੇ ਵਿੱਚ ਜੋ ਜੋ ਵੀ ਮਹਾਨ ਘਟਨਾਵਾਂ ਘਟੀਆਂ ਉਹਨਾਂ ਦਾ ਵੇਰਵਾ ਆਪ ਸਭ ਦੇ ਨਾਲ ਸਾਂਝਾ ਕੀਤਾ ਹੈ, ਕਿਉਂਕਿ 5 June ਨੂੰ ਸਾਰਾ ਦਿਨ ਅਤੇ ਰਾਤ ਵੀ ਭਾਰਤੀ ਫੌਜ ਦੇ ਵੱਲੋਂ ਲਗਾਤਾਰ ਗੋਲੀਬਾਰੀ ਕੀਤੀ ਗਈ। 5 June ਸ਼ਾਮ ਨੂੰ ਹੀ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਵੱਲੋਂ ਜਨਰਲ ਵੈਦਿਆਂ ਨੂੰ ਇਹ ਹੁਕਮ ਦੇ ਦਿੱਤਾ ਜਾਂਦਾ ਕਿ ਫੌਜ ਟੈਂਕਾਂ, ਤੋਪਾਂ ਅਤੇ ਬਖਤਰਬੰਦ ਗੱਡੀਆਂ ਦੇ ਸਮੇਤ ਹੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਦਾਖਲ ਹੋ ਸਕਦੀ ਹੈ। ਇਸ ਕਰਕੇ ਰਾਤ 12:30-12 ਵਜੇ ਤੱਕ ਹੀ ਫੌਜ ਦੇ ਵੱਲੋਂ ਬਾਰ ਬਾਰ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਗਈ, ਪਰ ਉੱਚੀਆਂ ਇਮਾਰਤਾਂ ਅਤੇ ਅਕਾਲ ਤਖਤ ਸਾਹਿਬ ਦੇ ਵਿੱਚ ਡਟੇ ਹੋਏ ਸਿੰਘਾਂ ਨੇ ਫੌਜ ਨੂੰ ਕੰਪਲੈਕਸ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ। ਇਸ ਕਰਕੇ ਕੁਲਦੀਪ ਬਰਾੜ, ਕੇ ਸੁੰਦਰ ਜੀ ਅਤੇ ਹੋਰ ਜਿਹੜੇ ਜਨਰਲ ਨੇ ਜਾਂ ਫੌਜ ਦੇ ਵੱਡੇ ਅਧਿਕਾਰੀ ਨੇ, ਉਹਨਾਂ ਨੇ ਫਿਰ ਦੁਬਾਰਾ ਸਲਾਹ ਮਸ਼ਵਰਾ ਕਰਕੇ ਅਤੇ 3 ਟੈਂਕ ਜਿਹੜੇ ਨੇ ਉਹ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਦਾਖਲ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਸਰਾਵਾਂ ਦੇ ਪਾਸਿਓਂ ਅਤੇ ਲੰਗਰ ਹਾਲ ਸ਼੍ਰੀ ਗੁਰੂ ਰਾਮਦਾਸ ਜੀ ਦੇ ਇਮਾਰਤ ਦੇ ਉੱਪਰ ਬਣਿਆ ਹੋਇਆ ਜਿਹੜਾ ਮੋਰਚਾ ਸੀ, ਇੱਧਰ ਦੇ ਸਾਰੇ ਮੋਰਚਿਆਂ ਵੱਲ ਹੀ ਭਾਰਤੀ ਫੌਜ ਦੇ ਵੱਲੋਂ ਕਬਜ਼ਾ ਕਰ ਲਿਆ ਗਿਆ। ਇਹਨਾਂ ਮੋਰਚਿਆਂ ਦੇ ਵਿੱਚ ਡਟੇ ਹੋਏ ਬੇਅੰਤ ਸਿੰਘਾਂ ਸਿੰਘਣੀਆਂ ਨੇ ਸ਼ਹਾਦਤ ਦਾ ਜਾਮ ਪੀ ਲਿਆ। ਭਾਈ ਰਿਸ਼ਪਾਲ ਸਿੰਘ ਜੀ BA, ਉਹਨਾਂ ਦਾ 18 ਦਿਨਾਂ ਦਾ ਸਪੁੱਤਰ ਭਾਈ ਮਨਪ੍ਰੀਤ ਸਿੰਘ, ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ। ਇਹਨਾਂ ਦੀ ਸਿੰਘਣੀ ਬੀਬੀ ਪ੍ਰੀਤਮ ਕੌਰ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ। ਇਸ ਤੋਂ ਇਲਾਵਾ ਹੋਰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਉਪਕਾਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ, ਉਹ ਵੀ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਇਸ ਤਰ੍ਹਾਂ ਬੇਅੰਤ ਸਿੰਘ ਸਿੰਘਣੀਆਂ ਜਿਹੜੇ ਨੇ ਉਹ 5 June ਤੱਕ ਸ਼ਹਾਦਤ ਦਾ ਜਾਮ ਪੀ ਗਏ। ਸੋ ਇਸ ਤਰ੍ਹਾਂ ਭਾਰਤੀ ਫੌਜ ਨੇ ਵਹਿਸ਼ੀਆਨਾ ਢੰਗ ਦੇ ਨਾਲ ਲੰਗਰ ਹਾਲ ਵਾਲੇ ਪਾਸੇ ਜਿੰਨੇ ਵੀ ਮੋਰਚੇ ਸਨ ਉਹਨਾਂ ਦੇ ਉੱਪਰ ਆਪਣਾ ਕਬਜ਼ਾ ਕਰ ਲਿਆ। ਵਿਉਂਤ ਬਣਾਈ ਗਈ ਭਾਰਤੀ ਫੌਜ ਦੇ ਅਧਿਕਾਰੀਆਂ ਵੱਲੋਂ ਅਤੇ 6 June ਨੂੰ ਅੰਮ੍ਰਿਤ ਵੇਲੇ ਹੀ 3 ਟੈਂਕ ਜਿਹੜੇ ਨੇ ਉਹ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਦਾਖਲ ਹੁੰਦੇ ਨੇ। ਉਹਨਾਂ ਦੇ ਵਿੱਚੋਂ 2 ਟੈਂਕ ਜਦੋਂ ਅਸੀਂ ਲੰਗਰ ਹਾਲ ਵਾਲੇ ਪਾਸੇ ਆਉਂਦੇ ਹਾਂ ਅਤੇ ਉੱਥੋਂ ਖੱਬੇ ਨੂੰ ਹੋ ਕੇ ਜਦੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਸਥਾਨ ਬਣਿਆ ਹੈ, ਦੋ ਟੈਂਕ ਉੱਧਰ ਨੂੰ ਮੋੜੇ ਜਾਂਦੇ ਨੇ ਅਤੇ ਇੱਕ ਟੈਂਕ ਸੱਜੇ ਪਾਸੇ ਨੂੰ ਜਿੱਧਰ ਦੁੱਖ ਭੰਜਣੀ ਬੇਰੀ ਹੈ, ਉੱਥੋਂ ਰਾਮਗੜੀਏ ਬੁੰਗੇ ਰਾਹੀਂ ਹੋ ਕੇ ਟੈਂਕ ਬੇਰ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ ਤੱਕ ਪਹੁੰਚਾ ਦਿੱਤਾ ਜਾਂਦਾ। ਦੂਸਰੇ ਪਾਸੇ ਜਿਹੜੇ ਦੋ ਟੈਂਕ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਨੂੰ ਹੋ ਕੇ ਸਿੱਖ ਰੈਫਰੈਂਸ ਲਾਇਬ੍ਰੇਰੀ ਥਾਣੀ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਹਮਲਾ ਕਰਨ ਦੇ ਲਈ ਗਏ ਸਨ, ਉਹਨਾਂ ਦੇ ਵਿੱਚੋਂ ਇੱਕ ਟੈਂਕ ਜਿਹੜਾ ਪਹਿਲਾਂ ਗਿਆ ਸੀ ਉਸ ਦੇ ਨਾਲ ਐਸਾ ਕੌਤਕ ਵਾਪਰਿਆ ਕਿ ਉਹ ਫੌਜ ਦੇ ਅਧਿਕਾਰੀ ਵੀ ਇੰਟਰਵਿਊ ਦੇ ਵਿੱਚ ਦੱਸਦੇ ਨੇ ਕਿ ਪਹਿਲਾ ਟੈਂਕ ਜਦੋਂ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਦੇ ਕੋਲ ਪਹੁੰਚਿਆ ਅਤੇ ਉੱਥੇ ਹੀ ਜ਼ਮੀਨ ਦੇ ਵਿੱਚ ਧੱਸ ਗਿਆ। ਇਸ ਤਰ੍ਹਾਂ ਦੇ ਕੌਤਕ ਜਿਹੜੇ ਨੇ ਉਹ ਵੀ ਇਸ ਘੱਲੂਘਾਰੇ ਦੇ ਦੌਰਾਨ ਵਾਪਰੇ ਅਤੇ ਜਿਹੜਾ ਦੂਸਰਾ ਉਸਦੇ ਪਿੱਛੇ ਟੈਂਕ ਆ ਰਿਹਾ ਸੀ ਉਸ ਟੈਂਕ ਦੇ ਉੱਪਰ ਭਾਈ ਮੋਹਰ ਸਿੰਘ ਅਤੇ ਆਪਣੀਆਂ ਛੋਟੀਆਂ ਬੱਚੀਆਂ ਜਿਨ੍ਹਾਂ ਦੀ ਉਮਰ 6 ਸਾਲ ਅਤੇ 8 ਸਾਲ ਸੀ, ਬੀਬੀ ਵਾਹਿਗੁਰੂ ਕੌਰ ਅਤੇ ਬੀਬੀ ਸਤਨਾਮ ਕੌਰ, ਇਹਨਾਂ ਨੂੰ ਆਪਣੇ ਨਾਲ ਲੈ ਕੇ ਆਪਣੇ ਸਰੀਰ ਦੇ ਨਾਲ ਵਿਸਫੋਟਕ ਬੰਬ ਬੰਨ੍ਹ ਕੇ ਉਸ ਟੈਂਕ ਦੇ ਉੱਪਰ ਛਾਲ ਮਾਰ ਦਿੱਤੀ ਗਈ। ਇਸ ਦੇ ਨਾਲ ਜਿੱਥੇ ਭਾਈ ਮੋਹਰ ਸਿੰਘ ਅਤੇ ਉਹਨਾਂ ਦੀਆਂ ਸਪੁੱਤਰੀਆਂ ਸ਼ਹਾਦਤਾਂ ਜਾਮ ਪੀ ਗਈਆਂ, ਉੱਥੇ ਭਾਰਤੀ ਫੌਜ ਦਾ ਦੂਸਰਾ ਟੈਂਕ ਵੀ ਉੱਥੇ ਹੀ ਜਿਹੜਾ ਹੈ ਉਹ ਤਬਾਹ ਹੋ ਗਿਆ। ਇਸ ਦੇ ਨਾਲ ਹੀ ਜਿਹੜੀ ਪਿੱਛੇ ਆ ਰਹੀ ਭਾਰਤੀ ਫੌਜ ਸੀ ਉਹ ਬ੍ਰਿਗੇਡੀਅਰ ਦੀਵਾਨ ਦੀ ਅਗਵਾਈ ਹੇਠ ਅੱਗੇ ਪਹੁੰਚਦੀ ਹੋਈ ਜਿਹੜੀ ਹੈ ਉਹ ਲਾਲ ਇਮਾਰਤ ਦੇ ਕੋਲ ਪਹੁੰਚ ਜਾਂਦੀ ਹੈ ਅਤੇ ਜਿੰਨੇ ਵੀ ਜ਼ਮੀਨੀ ਪੱਧਰ ਦੇ ਉੱਪਰ ਮੋਰਚੇ ਬਣੇ ਹੋਏ ਸਨ ਉਹਨਾਂ ਦੇ ਵੱਲੋਂ ਐਸੀ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਕਿ ਦੀਵਾਨ ਬ੍ਰਿਗੇਡੀਅਰ ਦੀ ਅਗਵਾਈ ਹੇਠ ਪਹੁੰਚਿਆ ਹੋਇਆ 200 ਜਵਾਨ ਜਿਹੜਾ ਹੈ ਉਹ ਢਹਿ ਢੇਰੀ ਹੋ ਜਾਂਦਾ। ਜਿੱਥੇ ਫੌਜ ਦਾ ਭਾਰੀ ਨੁਕਸਾਨ ਹੋਇਆ ਉੱਥੇ ਸਿੰਘਾਂ ਨੇ ਵੀ ਜੋ ਹੈ ਉਹ ਸ਼ਹਾਦਤ ਦਾ ਜਾਮ ਕੀਤਾ। ਦੂਸਰੇ ਪਾਸੇ ਜਿਹੜਾ ਟੈਂਕ ਸੀ ਬਾਬਾ ਬੁੱਢਾ ਜੀ ਦੀ ਬੇਰ ਦੇ ਸਾਹਮਣੇ ਜਿਹੜਾ ਖੜਾ ਕੀਤਾ ਗਿਆ ਸੀ ਉਸਨੇ ਜਦੋਂ ਜਵਾਬੀ ਕਾਰਵਾਈ ਦੇ ਵਿੱਚ ਤੋਪਾਂ ਚਲਾਈਆਂ ਜਾਂ ਗੋਲੀਆਂ ਚਲਾਈਆਂ ਉਸ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਇਮਾਰਤ ਦਾ ਭਾਰੀ ਨੁਕਸਾਨ ਹੋਇਆ। ਇਸ ਨੁਕਸਾਨ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਦਾ ਜਿਹੜਾ ਮਲਬਾ ਸੀ ਉਹ ਵਿਹੜੇ ਦੇ ਵਿੱਚ ਆ ਕੇ ਡਿੱਗਾ। ਜਦੋਂ ਵਿਹੜੇ ਦੇ ਵਿੱਚ ਆ ਕੇ ਉਹ ਮਲਬਾ ਡਿੱਗਾ ਅਤੇ ਜ਼ਮੀਨੀ ਪੱਧਰ 'ਤੇ ਬਣੇ ਹੋਏ ਜਿਹੜੇ ਮੋਰਚੇ ਸਨ ਸਿੰਘਾਂ ਦੇ ਵੱਲੋਂ ਉਹਨਾਂ ਮੋਰਚਿਆਂ ਦੇ ਵਿੱਚੋਂ ਲੜਨਾ ਜਿਹੜਾ ਸੀ ਉਹ ਬੜਾ ਮੁਸ਼ਕਲ ਹੋ ਗਿਆ ਕਿਉਂਕਿ ਮਲਬਾ ਡਿੱਗਣ ਦੇ ਨਾਲ ਸਿੰਘਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਫੌਜ ਦਾਖਲ ਕਿੱਧਰੋਂ ਹੋ ਰਹੀ ਹੈ। ਇਸ ਕਰਕੇ ਸੰਤ ਗਿਆਨੀ ਜਰਨੈਲ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਅਤੇ ਹੋਰ ਜਿੰਨੇ ਵੀ ਗੁਰੂ ਕੇ ਸਿੱਖ ਨੇ ਇਹਨਾਂ ਨੇ ਇਹ ਫੈਸਲਾ ਕੀਤਾ ਕਿ ਹੁਣ ਆਰ ਪਾਰ ਦੀ ਲੜਾਈ ਹੈ, ਹੁਣ ਅਸੀਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਨਹੀਂ ਸਗੋਂ ਬਾਬਾ ਦੀਪ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਜੀ, ਬਾਬਾ ਸੁੱਖਾ ਸਿੰਘ, ਬਾਬਾ ਮਹਿਤਾਬ ਸਿੰਘ ਜੀ ਦੇ ਵਾਂਗੂ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਗੈਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ 'ਤੇ ਚੜ੍ਹ ਕੇ ਆਏ ਹੋਏ ਵੈਰੀ ਨੂੰ ਜਿਹੜਾ ਹੈ ਉਹ ਜਵਾਬ ਦੇਣਾ ਹੈ। ਭਾਈ ਅਮਰੀਕ ਸਿੰਘ ਜੀ ਪਹਿਲਾਂ ਜੋ ਮੀਰੀ ਅਤੇ ਪੀਰੀ ਦੇ ਨਿਸ਼ਾਨ ਸਾਹਿਬ ਨੇ ਉਸਦੇ ਕੋਲ ਜਿਹੜਾ ਮੋਰਚਾ ਬਣਿਆ ਹੋਇਆ ਸੀ ਉੱਥੋਂ ਹੀ ਫੌਜ ਦਾ ਮੁਕਾਬਲਾ ਕਰਦਿਆਂ ਹੋਇਆਂ ਜਦੋਂ ਗੋਲੀਆਂ ਉਹਨਾਂ ਨੂੰ ਲੱਗੀਆਂ ਅਤੇ ਉਹ ਸ਼ਹਾਦਤ ਦਾ ਜਾਮ ਪੀ ਗਏ। ਸ਼੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਦੇ ਅੰਦਰ ਵੀ ਜਿੰਨੇ ਵੀ ਗੁਰੂ ਕੇ ਸਿੰਘ ਨੇ ਉਹਨਾਂ ਨੇ ਵੀ ਇਹੀ ਫੈਸਲਾ ਕੀਤਾ ਕਿ ਅਸੀਂ ਵੀ ਬਾਹਰ ਜਾ ਕੇ ਹੁਣ ਫੌਜ ਦਾ ਮੁਕਾਬਲਾ ਕਰਾਂਗੇ। ਇਸ ਤਰ੍ਹਾਂ 6 ਜੂਨ 1984 ਨੂੰ ਜਿੱਥੇ ਹੋਰ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਉੱਥੇ ਹੀ ਸੰਤ ਗਿਆਨੀ ਜਰਨੈਲ ਸਿੰਘ ਜੀ ਵੀ ਹੁਣ ਜਿੱਥੇ ਮੀਰੀ ਪੀਰੀ ਦੇ ਦੋ ਨਿਸ਼ਾਨ ਸਾਹਿਬ ਲੱਗੇ ਨੇ ਉਸ ਸਥਾਨ ਦੇ ਉੱਪਰ ਆ ਕੇ ਫੌਜ ਦਾ ਮੁਕਾਬਲਾ ਕਰਦਿਆਂ ਹੋਇਆਂ ਸ਼ਹਾਦਤ ਦਾ ਜਾਮ ਪੀ ਗਏ। ਇਸ ਤਰ੍ਹਾਂ 6 ਜੂਨ 1984 ਈਸਵੀ ਦੇ ਵਿੱਚ ਲਗਭਗ 11-12 ਵਜੇ ਦਿਨ ਦੇ ਸਮੇਂ ਜੋ ਹੈ ਇਹ ਸ਼ਹਾਦਤਾਂ ਹੁੰਦੀਆਂ ਨੇ। ਇਸ ਤੋਂ ਬਾਅਦ ਭਾਰਤੀ ਫੌਜ ਦੇ ਵੱਲੋਂ ਲਾਸ਼ਾਂ ਨੂੰ ਚੁਕਵਾਇਆ ਜਾਂਦਾ ਹੈ, ਹਰਿਮੰਦਰ ਸਾਹਿਬ ਕੰਪਲੈਕਸ ਨੂੰ ਜਿਹੜਾ ਹੈ ਉਹ ਸਾਫ਼ ਕਰਵਾਇਆ ਜਾਂਦਾ, ਪਰ ਇੰਨੀਆਂ ਲਾਸ਼ਾਂ ਖੂਨ ਅਤੇ ਮਿੱਝ ਇੰਨੀ ਜੰਮੀ ਹੋਈ ਸੀ ਕਿ ਸਾਫ਼ ਕਰਾਉਣ ਦੇ ਨਾਲ ਵੀ ਉਨੀ ਸਫਾਈ ਨਹੀਂ ਹੋ ਸਕੀ। 6 ਜੂਨ ਤੋਂ ਬਾਅਦ ਵੀ 7, 8, 9, 10 ਤੱਕ ਲੰਮਾ ਸਮਾਂ ਜਿਹੜਾ ਹੈ ਉਹ ਕਾਰਵਾਈਆਂ ਚੱਲਦੀਆਂ ਰਹੀਆਂ, ਕਿਉਂਕਿ ਜਿੱਥੇ 6 ਜੂਨ ਤੱਕ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ, ਉੱਥੇ ਹੀ ਪਿਛਲੇ ਦਿਨੀ ਵੀ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਨੂੰ ਵੀ ਅਨੇਕਾਂ ਤਸੀਹਿਆਂ ਦਾ ਜਿਹੜਾ ਹੈ ਉਹ ਸਾਹਮਣਾ ਕਰਨਾ ਪਿਆ ਅਤੇ ਲੰਮੇ ਸਮੇਂ ਬਾਅਦ ਰਿਹਾਈ ਪਾ ਕੇ ਉਹ ਆਪਣੇ ਪਰਿਵਾਰਾਂ ਨੂੰ ਮਿਲੇ। ਜਿੱਥੇ ਸਿੰਘਾਂ ਨੇ ਸ਼ਹਾਦਤਾਂ ਪਾ ਦਿੱਤੀਆਂ, ਅਕਾਲ ਤਖਤ ਸਾਹਿਬ ਦੀ ਇਮਾਰਤ ਢਹਿ ਢੇਰੀ ਹੋ ਗਈ, ਉੱਥੇ ਹੀ ਸ਼ਾਮ ਦੇ ਵੇਲੇ ਕੁਝ ਕੁ ਫੌਜੀ ਕਰਮਚਾਰੀ ਆਉਂਦੇ ਨੇ ਅਤੇ ਸ੍ਰੀ ਦਰਬਾਰ ਸਾਹਿਬ ਵੀ ਪਹੁੰਚ ਕੇ ਉੱਥੋਂ ਦੀ ਤਲਾਸ਼ੀ ਵੀ ਕਰਦੇ ਨੇ, ਜਿਸ ਬਾਰੇ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਜੀ, ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਉਹਨਾਂ ਨੂੰ ਦੱਸਦੇ ਨੇ ਕਿ ਇੱਥੇ ਕੋਈ ਵੀ ਸੰਘਰਸ਼ੀ ਯੋਧਾ ਨਹੀਂ। ਜਿਸ ਦੇ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਗੋਲੀਆਂ ਚਲਾਈਆਂ ਗਈਆਂ ਹੋਣ, ਸਗੋਂ ਭਾਰਤੀ ਫੌਜ ਦੇ ਵੱਲੋਂ ਚਲਾਈਆਂ ਗਈਆਂ ਜਿਹੜੀਆਂ ਗੋਲੀਆਂ ਸਨ ਉਸ ਦੇ ਨਾਲ ਕੀਰਤਨ ਕਰਨ ਵਾਲੇ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ, ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਦੇ ਉੱਪਰ ਗੋਲੀਆਂ ਲੱਗੀਆਂ, ਇੱਥੋਂ ਤੱਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬੀੜ ਨੂੰ ਵੀ ਗੋਲੀਆਂ ਲੱਗੀਆਂ ਨੇ। ਇਸ ਘਟਨਾ ਨੂੰ ਦੇਖ ਕੇ ਭਾਰਤੀ ਫੌਜ ਦੇ ਵੱਲੋਂ ਹੋਰ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਵੱਖ ਵੱਖ ਕਰਮਚਾਰੀਆਂ ਦੇ ਵੱਲੋਂ ਜਾਂਚ ਪੜਤਾਲ ਜਾਂ ਪੁੱਛ ਗਿੱਛ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਹੀ ਲਗਭਗ 6 ਜੂਨ ਤੋਂ ਬਾਅਦ ਵੀ ਲੰਮਾ ਸਮਾਂ ਇਹ ਸੰਘਰਸ਼ ਚੱਲਦਾ ਰਿਹਾ। ਬਾਅਦ ਦੇ ਵਿੱਚ ਵੀ ਨਵੰਬਰ 1984 ਈਸਵੀ ਦੇ ਵਿੱਚ ਸਿੱਖਾਂ ਨੂੰ ਕਈ ਤਰ੍ਹਾਂ ਦੇ ਤਸੀਹਿਆਂ ਤਸ਼ੱਦਦਾਂ ਦਾ ਸਾਹਮਣਾ ਕਰਨਾ ਪਿਆ। ਸੋ ਸਿੱਖ ਇਤਿਹਾਸ ਦੇ ਅੰਦਰ ਵਾਪਰਿਆ ਹੋਇਆ ਇਹ ਤੀਸਰਾ ਘੱਲੂਘਾਰਾ ਬੜਾ ਦਰਦਨਾਕ ਖੌਫਨਾਕ ਸੀ, ਜਿਸ ਦੇ ਵਿੱਚ ਨਿਰਦੋਸ਼ੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਉਹ ਨਿਰਦੋਸ਼ੇ ਸਿੱਖ ਜਿਹੜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਦੇ ਲਈ ਆਏ ਪਰ ਇੱਥੋਂ ਵਾਪਸ ਨਾ ਜਾ ਸਕੇ। ਸੋ ਇਹ ਮਹਾਨ ਘਟਨਾਵਾਂ ਇਸ ਘੱਲੂਘਾਰੇ ਦੇ ਦੌਰਾਨ ਹੋਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
4: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ। ਸੋਨਾ ਚਾਹੀਦਾ,
7: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042। Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options be available. Aao te apni navi Ford da test drive karo. Business fleet lai gal karo. Vehicle experts Tim Forbes ya Cory Nal. Radio Hanji de hawale nal pao 10 saal di free service. Chadston Ford, ready, set, ਫੋਰਡ।
8: ਭੈਣਜੀ ਕੀ ਹਾਲ ਹੈ ਪਿੱਠ ਦਰਦ ਦਾ?
4: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
8: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।

0: ਰੇਡੀਓ ਹਾਂਜੀ 1674 ਐਮ ਆਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਏਗਾ। ਗਾਣਾ ਤੁਸੀਂ ਇੰਜੋਏ ਕਰ ਰਹੇ ਸੀ ਬੀਰ ਸਿੰਘ ਦੀ ਆਵਾਜ਼ ਦੇ ਵਿੱਚ, ਅਤੇ ਉਸ ਤੋਂ ਪਹਿਲਾਂ ਗਾਣਾ ਤੁਸੀਂ ਇੰਜੋਏ ਕੀਤਾ ਸ਼ੈਰੀ ਮਾਨ ਦੀ ਆਵਾਜ਼ ਦੇ ਵਿੱਚ, ਅਤੇ ਉਸ ਤੋਂ ਪਹਿਲਾਂ ਤੁਸੀਂ ਗਾਣਾ ਇੰਜੋਏ ਕੀਤਾ ਸੀ ਨਵੀ ਬਾਵਾ ਦੀ ਆਵਾਜ਼ ਦੇ ਵਿੱਚ, ਜਿਹੜੇ ਕਿ ਸਾਡੇ ਮੈਲਬਨ ਦੇ ਲੋਕਲ ਸਟਾਰ ਨੇ, ਅਤੇ ਕਿਆ ਸੋਹਣੇ ਅਰਥ ਭਰਪੂਰ ਗਾਣੇ ਇਹਨਾਂ ਨੇ ਬੋਲੇ ਨੇ, ਅਤੇ ਜਿਹੜੇ ਲਿਖਣ ਵਾਲੇ ਨੇ ਉਹਨਾਂ ਨੂੰ ਵੀ ਦੁਆਵਾਂ, ਉਹਨਾਂ ਨੂੰ ਵੀ ਸਲਾਮ, ਅਤੇ ਆਸ ਕਰਦੇ ਹਾਂ ਕਿ ਤੁਸੀਂ ਵੀ ਇੰਜੋਏ ਕੀਤੇ ਹੋਣਗੇ, ਤੁਹਾਨੂੰ ਵੀ ਵਧੀਆ ਲੱਗੇ ਹੋਣਗੇ। ਜੇ ਵਧੀਆ ਲੱਗੇ ਤਾਂ ਤੁਸੀਂ ਮੈਸੇਜ ਕਰਕੇ ਜ਼ਰੂਰ ਦੱਸ ਦਿਆ ਕਰੋ, ਕੋਈ ਕਹਾਣੀ, ਕੋਈ ਬੋਲ ਸਾਡੇ ਵਧੀਆ ਲੱਗੇ, ਕੋਈ ਪ੍ਰੋਗਰਾਮ ਵਧੀਆ ਲੱਗੇ, ਅਤੇ ਆਪਣੀ ਫੀਡਬੈਕ ਮੈਸੇਜ ਦੇ ਜ਼ਰੀਏ ਤੁਸੀਂ ਭਾਵੇਂ ਅੰਗੂਠਾ ਹੀ ਭੇਜ ਦਿਆ ਕਰੋ, ਭੱਜੇ ਭੱਜੇ ਮੋਜੀ 'ਤੇ, ਕਿਉਂਕਿ ਸਾਨੂੰ ਪਤਾ ਲੱਗਣਾ ਬਹੁਤ ਜ਼ਰੂਰੀ ਆ ਕਿ ਕਿਹੜੇ ਟਾਈਮ ਦੇ ਉੱਤੇ ਕੀ ਤੁਸੀਂ ਸੁਣਨਾ ਜ਼ਿਆਦਾ ਵਧੀਆ ਤੁਸੀਂ ਪਸੰਦ ਕਰ ਰਹੇ ਹੋ। ਮੈਂ ਰਣਜੋਤ ਸਿੰਘ, ਅਤੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ।
1: ਜੀ ਰਣਜੋਤ, ਤੁਹਾਨੂੰ ਅਤੇ ਸਾਡੇ ਸਾਰੇ ਸੁਣਨ ਵਾਲਿਆਂ ਨੂੰ, ਹਾਂਜੀ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਆਖਦੇ ਹਾਂ, ਅਤੇ ਪ੍ਰੋਗਰਾਮ ਦੇ ਇਸ ਹਿੱਸੇ 'ਚ ਗੱਲਾਂ ਬਾਤਾਂ ਤੁਹਾਡੇ ਨਾਲ ਹੋਣਗੀਆਂ। ਮੈਨੂੰ ਸਾਰਾ ਹਫ਼ਤਾ ਹੀ ਇੰਤਜ਼ਾਰ ਰਹਿੰਦਾ ਕਿ ਕਾਦੋ ਦਿਨ ਆਵੇ ਕਿ ਆਪਾਂ ਦੁਤਰਫਾ ਗੱਲਬਾਤ ਨੂੰ ਸ਼ੁਰੂ ਕਰੀਏ, ਇੱਕ ਦੂਜੇ ਨੂੰ ਵਿਚਾਰ ਜਾਣੀਏ, ਕੁਛ ਕਹੀਏ, ਕੁਛ ਸੁਣੀਏ। ਅਤੇ ਪ੍ਰੋਗਰਾਮ ਦੇ ਸ਼ੁਰੂ 'ਚ ਮੈਂ ਦੱਸਦਾ, ਜਿਹੜੀ ਗੱਲ ਹੁਣੇ ਰਣਜੋਤ ਹੁਣਾਂ ਨੇ ਕਹੀ, ਤਿੰਨ ਗੀਤ ਸੀਗੇ, ਤਿੰਨੇ ਹੀ ਹੈ ਨਾ ਬੜੇ ਰੂਹ ਦੇ ਕਰੀਬ, ਕਿਉਂਕਿ ਕਈ ਲੋਕਾਂ ਦੀ ਕਲਮ 'ਚ ਹੀ ਜਾਦੂ ਆ, ਅਤੇ ਗਾਉਣ ਵਾਲਾ ਫਿਰ ਸੋਨੇ 'ਤੇ ਸੁਹਾਗਾ ਹੋ ਜਾਂਦਾ, ਬਾਕੀ ਗੂਠਾ ਅਤੇ ਠੇਂਗਾ ਨਾਲ ਨਾਲ ਚੱਲਦੇ ਆ, ਕੁਛ ਸੁਣੀਏ ਕੁਛ ਕਹੀਏ। ਅਤੇ ਮੈਂ ਇੱਥੇ ਰਣਜੋਤ ਹੁਣਾਂ ਨੂੰ ਵੀ ਵਧਾਈ ਦਿੰਦਾ ਕਿ ਰੇਡੀਓ ਹਾਂਜੀ ਦਾ ਮਾਧਿਅਮ ਸਦਾ ਹੀ ਅਰਥ ਭਰਪੂਰ ਗਾਣਿਆਂ ਨੂੰ ਐਨ ਖੱਬੇ ਹੱਥ ਦਾ ਸਲੂਟ ਮਾਰਦਾ ਰਿਹਾ, ਅਤੇ ਅੱਜ ਵੀ ਕੁਛ ਉਸ ਕਿਸਮ ਦਾ ਰੰਗ। ਮੈਂ ਸੋਚਿਆ ਸੀ ਕੁਛ ਟੌਪਿਕ 'ਤੇ ਪੜੂੰਗਾ, ਪਰ ਮੈਂ ਗਾਣਿਆਂ 'ਚ ਹੀ ਇੰਨਾ ਮਸਤ ਹੋ ਗਿਆ, ਮੈਂ ਕਿਹਾ ਯਾਰ ਪਹਿਲਾਂ ਗਾਣੇ ਸੁਣੀਏ, ਬਾਕੀ ਗੱਲਾਂ ਬਾਅਦ 'ਚੋਂ।
0: ਨਹੀਂ ਸਹੀ ਗੱਲ ਹੈ, ਮੈਂ ਖੁਦ ਜਿਹੜੀ ਚੀਜ਼ ਤੁਸੀਂ ਸਫ਼ਰ ਕੀਤੀ ਆ, ਸਫ਼ਰ 'ਤੇ ਨਹੀਂ ਲਾਹਾ ਹੀ ਲੈਣਾ ਹੁੰਦਾ ਆਪਾਂ ਸਮੇਂ ਦਾ, ਜਾਂ ਕੁਛ ਆਸ ਪਾਸ ਹੋ ਰਿਹਾ ਉਹਨੂੰ ਸੁਣਨ ਦਾ ਜਾਂ ਵੇਖਣ ਦਾ, ਅਤੇ ਉਹ ਲਾਹਾ ਮੈਂ ਵੀ ਲਿਆ, ਅਤੇ ਆਸ ਕਰਦੇ ਕਿ ਤੁਸੀਂ ਵੀ ਜ਼ਰੂਰ ਲਿਆ ਹੋਊਗਾ। ਕਈ ਵਾਰੀ ਇਹ ਹੁੰਦਾ ਕਿ ਜਿੱਦਾਂ ਇਹਦੇ ਤੋਂ ਨਾ ਇੱਕ ਚੀਜ਼ ਹੋਰ ਪੱਕੀ ਹੋ ਜਾਂਦੀ ਆ ਕਿ ਜਦੋਂ ਆਪਾਂ ਇੱਕ ਕੋਈ ਚੰਗੀ ਚੀਜ਼ ਵੱਲ ਵੇਖਦੇ ਹਾਂ, ਲੱਭਦੇ ਹਾਂ, ਸੁਣਦੇ ਹਾਂ, ਸਰਚ ਕਰਦੇ ਹਾਂ, ਅਤੇ ਉਹ ਜਦੋਂ ਤੁਸੀਂ ਚਲਾਉਂਦੇ ਤਾਂ ਉਹਦੇ ਨਾਲ ਲੱਗਦੀਆਂ ਮਿਲਦੀਆਂ, ਫਿਰ ਐਲਗੋਰਿਦਮ ਤੁਹਾਨੂੰ ਸੁਝਾਉਂਦਾ
1: ਔਰਾ ਪੇਸ਼ ਕਰਨ ਲੱਗ ਜਾਂਦਾ।
0: ਸੋ ਇਹੋ ਹੀ ਲਗਭਗ ਜ਼ਿੰਦਗੀ ਦਾ ਵੀ ਇਹੋ ਹੀ ਆ, ਅਤੇ ਕਿਸੇ ਚੰਗੇ ਬੰਦੇ ਨੂੰ ਤੁਸੀਂ ਆਵਾਜ਼ ਮਾਰੋ, ਅਤੇ ਉਹਦੇ ਨਾਲ ਜਿਹੜਾ ਕੋਈ ਆਇਆ ਹੋਊਗਾ ਉਹ ਵੀ ਚੰਗਾ ਹੀ ਹੋਊਗਾ। ਇਹ ਨਹੀਂ ਹੋ ਸਕਦਾ ਵੀ ਕੋਈ ਤੁਸੀਂ ਚੰਗੇ ਬੰਦੇ ਨੂੰ ਆਵਾਜ਼ ਮਾਰੀ ਕਿਸੇ ਵਧੀਆ ਵਿਚਾਰਾਂ ਵਾਲੇ ਬੰਦੇ ਨੂੰ, ਤਾਂ ਉਹਦੇ ਨਾਲ ਕੋਈ ਐਵੇਂ ਹੀ ਉੱਠ ਕੇ ਆ ਗਿਆ ਹੋਊਗਾ ਉਹਦੇ ਸਾਹਮਣੇ। ਆਪਾਂ ਕਈ ਵਾਰੀ ਤੁਸੀਂ ਨੋਟ ਕੀਤਾ ਨਾ, ਆਪਾਂ ਕਿਸੇ ਬੰਦੇ ਨੂੰ ਇੱਕ ਨੂੰ ਜਾਣਦੇ ਹੁੰਦੇ ਹਾਂ, ਮੰਨ ਲਓ ਮੈਂ ਤੁਹਾਨੂੰ ਜਾਣਦਾ ਅਤੇ ਤੁਹਾਡੇ ਨਾਲ ਅੱਜ ਉੱਦਾਂ ਹੀ ਕੋਈ ਆ ਜਾਵੇ, ਅਤੇ ਮੈਂ ਤੁਹਾਡੇ ਨਾਲ ਉਸੇ ਰਵੱਈਏ 'ਚ ਹੀ ਗੱਲ ਕਰੂੰਗਾ ਜਿਹਦੇ ਨਾਲ ਆਪਾਂ ਪਹਿਲਾਂ ਜਿੱਦਾਂ ਕਰ ਰਹੇ ਹੁੰਦੇ ਹਾਂ, ਇਹ ਚੀਜ਼ ਦੀ ਫਿਕਰ ਕੀਤੇ ਬਿਨਾਂ ਵੀ ਲਾਗੇ ਉਹ ਦੂਸਰਾ ਵੀ ਸੁਣ ਲਿਆ, ਭਾਵੇਂ ਕੋਈ ਸੀਕ੍ਰੇਟ ਵੀ ਗੱਲ ਮੰਨ ਲਓ ਕੋਈ, ਭਾਵੇਂ ਕੋਈ ਹੋਵੇ ਵੀ ਕੰਟਰੋਵਰਸ਼ੀਅਲ ਉੱਦਾਂ ਦੀ, ਸਾਡਾ ਦਿਮਾਗ ਆਪਣੇ ਆਪ ਆਟੋਮੈਟਿਕਲੀ ਇਹ ਚੀਜ਼ ਮੰਨ ਲੈਂਦਾ ਵਾ ਵੀ ਇਹਦੇ ਨਾਲ ਜਿਹੜਾ ਆਇਆ ਵਾ ਉਹਦੇ ਨਾਲ ਵੀ ਗੱਲ ਸਾਡੀ ਸੁਰੱਖਿਅਤ ਆ, ਜਦਕਿ ਕਈ ਵਾਰੀ ਨਹੀਂ ਵੀ ਹੁੰਦੀ, ਪਰ ਫਿਰ ਵੀ ਆਪਾਂ ਇਸੇ ਤਰੀਕੇ ਦੇ ਨਾਲ ਹੀ ਚੱਲਦੇ ਹਾਂ। ਇੱਦਾਂ ਹੀ ਗਾਣੇ ਆ, ਆਪਾਂ ਇੱਕ ਪਾਸੇ ਨੂੰ ਚੰਗੇ ਪਾਸੇ ਨੂੰ ਆਪਾਂ ਹੱਥ ਮਾਰ ਲਈਏ ਅਤੇ ਉੱਧਰ ਨੂੰ ਤੁਰੀ ਜਾਂਦੀ ਆ ਗੱਲ,
1: ਕੋਈ ਸ਼ੱਕ ਨਹੀਂ।
0: ਇਸ ਕਰਕੇ ਚੰਗੀਆਂ ਚੰਗੀਆਂ ਗੱਲਾਂ, ਚੰਗਾ ਚੰਗਾ ਸੁਣਨਾ, ਚੰਗਾ ਚੰਗਾ ਵੇਖਣਾ, ਚੰਗਾ ਚੰਗਾ ਸਾਥ, ਚੰਗੇ ਚੰਗੇ ਕੰਮ, ਇਹ ਸਾਰਾ ਕੁਛ ਆਪਣੀ ਜ਼ਿੰਦਗੀ ਦੇ ਵਿੱਚ ਸਾਨੂੰ ਹੁਣ ਇਸ ਟਾਈਮ ਦੇ ਉੱਤੇ ਜਾਂ ਫਿਰ ਤੁਹਾਨੂੰ ਕਿਸੇ ਨਾ ਕਿਸੇ ਮੋੜ ਦੇ ਉੱਤੇ ਜਾ ਕੇ ਜ਼ਰੂਰ ਇਹਦੇ ਉੱਤੇ ਸੋਚ ਵਿਚਾਰ ਕਰਨਾ ਪਊਗਾ। ਜੇ ਤੁਹਾਨੂੰ ਹਾਲੇ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਮਹਿਸੂਸ ਹੁੰਦੀ ਤਾਂ ਤੁਸੀਂ ਬੜੇ ਕਰਮਾਂ ਵਾਲੇ ਹੋ, ਪਰ ਜਿੱਦਾਂ ਜਿੱਦਾਂ ਤੁਸੀਂ ਹੌਲੀ ਹੌਲੀ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਅੱਗੇ ਵਧੋਗੇ ਉੱਦਾਂ ਉੱਦਾਂ ਤੁਹਾਨੂੰ ਇਹਨਾਂ ਚੀਜ਼ਾਂ ਦੀ ਲੋੜ ਪਊਗੀ।
1: ਜੀ ਰੇਡੀਓ ਤੋਂ ਮੈਨੂੰ ਇੱਕ ਰਣਜੋਤ ਇਹ ਚੀਜ਼ ਜ਼ਰੂਰ ਸਿੱਖਣ ਨੂੰ ਮਿਲੀ ਆ, ਕਈ ਵਾਰ ਜਦ ਤੁਸੀਂ ਦੂਜਿਆਂ ਨਾਲ ਗੱਲਾਂ ਕਰਦੇ ਹੁੰਦੇ ਹੋ, ਅਸਲ 'ਚ ਆਪਣੇ ਆਪਣੇ ਹੀ ਗੱਲਾਂ ਕਰ ਰਹੇ ਹੁੰਦੇ ਹੋ।
0: ਹੁੰਦੀਆਂ ਹੀ ਆਪਣੀਆਂ ਗੱਲਾਂ ਵੈਸੇ,
1: ਅਤੇ ਮੈਂ ਉਹ ਕੱਲ੍ਹ ਦੱਸ ਤਾਹਿਰਾ ਸਰਾ ਦਾ ਇੱਕ ਬੜਾ ਖੂਬਸੂਰਤ ਕਵਿਤਾ ਅਤੇ ਗਜ਼ਲ ਸੀਗੀ, ਉਹਦੇ ਚਾਂਦਕ ਬੋਲ ਸਾਂਝੇ ਕਰਦਾ, ਉਹਦੇ ਤੁਹਾਨੂੰ ਥੋੜ੍ਹਾ ਜਿਹਾ ਆਈਡੀਆ ਹੋ ਜਾਣਾ ਮੈਂ ਕਿੱਥੋਂ ਬੋਲਦਾ। ਉਹ ਲਿਖਦੀ, ਸ਼ੀਸ਼ੇ ਅੱਗੇ ਬੈਠੀ ਹਾਂ, ਆਪਣੇ ਅੱਗੇ ਬੈਠੀ ਹਾਂ, ਅੰਦਰੋਂ ਕੁੰਡੀ ਵੱਜੀ ਏ, ਬੂਹੇ ਅੱਗੇ ਬੈਠੀ ਹਾਂ, ਖਲਕਤ ਵੇਖੀ ਜਾਂਦੀ ਏ, ਤੇਰੇ ਅੱਗੇ ਬੈਠੀ ਹਾਂ, ਰਾਂਝੇ ਚੂਰੀ ਮੰਗੀ ਏ, ਬੇਬੇ ਅੱਗੇ ਬੈਠੀ ਹਾਂ, ਵੇਖੋ ਕਿੰਨੀ ਸੋਹਣੀ ਆ, ਸੋਹਣੇ ਅੱਗੇ ਬੈਠੀ ਹਾਂ, ਕਦੀ ਕਪਾਹਾਂ ਖਿੜਨਗੀਆਂ, ਮੈਂ ਚਰਖੇ ਅੱਗੇ ਬੈਠੀ।
0: ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ।
1: ਹੈ ਤਾਂ ਇਹੀ, ਬੈਠੇ ਤਾਂ ਸ਼ੀਸ਼ੇ ਮੂਹਰੇ ਹੀ ਆ,
0: ਕਿੱਥੋਂ ਕਿੱਥੋਂ ਕਿੱਥੇ ਜੋੜ ਕੇ ਚੁੱਕ ਕੇ, ਅਤੇ ਕਿੱਥੇ ਵੇਖ ਲਓ ਇੱਕ ਸ਼ਾਇਰ ਕਿੱਥੇ ਜਾ ਕੇ ਗੱਲ ਜੋੜ ਦਿੰਦਾ।
1: ਕੋਈ ਸ਼ੱਕ ਉਹਦੇ ਕਮਾਲ ਹੀ ਹੈ ਜੀ ਇਹ
0: ਨਾ। ਮੈਂ ਮਤਲਬ ਕਈ ਵਾਰੀ ਵੇਖਦਾ ਕਿ ਜਿਹੜੀਆਂ ਚੀਜ਼ਾਂ ਆਪਾਂ ਪੜ੍ਹਦੇ ਹਾਂ ਉਹਦੇ ਵਿੱਚੋਂ ਤੁਸੀਂ ਇੱਕ ਵਾਰੀ ਪੜ੍ਹਦੇ ਹੋ ਤਾਂ ਕੋਈ ਹੋਰ ਅਰਥ ਤੁਹਾਨੂੰ ਲੱਭਦਾ, ਦੂਸਰੀ ਵਾਰੀ ਪੜ੍ਹਦੇ ਹੋ ਤਾਂ ਹੋਰ, ਸੁਣਦੇ ਹੋ ਤਾਂ ਹੋਰ। ਅਤੇ ਮੈਨੂੰ ਤਾਂ ਕਈ ਵਾਰੀ ਇੱਦਾਂ ਵੀ ਮਹਿਸੂਸ ਹੁੰਦਾ ਵੀ ਜਿਹੜਾ ਲਿਖਣ ਵਾਲਾ ਵੀ ਆ ਨਾ, ਉਹ ਵੀ ਮੁੜ ਕੇ ਹਾਂਜੀ ਹਾਂਜੀ ਕਰ ਦਿੰਦਾ ਵਿਆਖਿਆ ਦੇ ਉੱਤੇ। ਪਰ ਮੈਨੂੰ ਲੱਗਦਾ ਵਾ ਵੀ ਉਹਨੇ ਵੀ ਸ਼ਾਇਦ ਇੰਨਾ ਨਹੀਂ ਸੋਚਿਆ ਹੁੰਦਾ ਵੀ ਇਹਦੇ ਇੱਧਰ ਇੱਧਰ ਇੱਧਰ ਅਤੇ ਆਹ ਵੀ ਅਰਥ ਇਹਦੇ ਨਿਕਲਣੇ, ਕਿਉਂਕਿ ਕਈ ਵਾਰੀ ਆਪਾਂ ਜਦੋਂ ਕਈ ਰਾਈਟਰਾਂ ਨਾਲ ਗੱਲ ਕਰਦੇ ਹਾਂ ਨਾ ਅਤੇ ਉਹ ਆਫ ਦਾ ਟਰੈਕ ਸਾਨੂੰ ਇਹ ਚੀਜ਼ ਦੱਸ ਵੀ ਦਿੰਦੇ, ਜਾਂ ਮਾੜੇ ਮੋਟੇ ਚਲੋ ਆਪਾਂ ਵੀ ਜਦੋਂ ਕਿਤੇ ਸਮਾਂ ਮਿਲੇ ਜਦੋਂ ਝਰੀਟਾਂ ਮਾਰਦੇ ਹਾਂ ਅਤੇ ਕੋਈ ਉਹਦੀ ਜਦੋਂ ਵਿਆਖਿਆ ਕਰਕੇ ਦੱਸਦਾ ਤਾਂ ਪਤਾ ਹੁੰਦਾ ਵਾ ਤੁਹਾਡੇ ਮਨ ਨੂੰ ਵੀ ਮੈਂ ਇਸ ਮਕਸਦ ਨਾਲ ਜਾਂ ਆਹ ਵਿਚਾਰ ਨਹੀਂ ਜਦੋਂ ਮੈਂ ਲਿਖੀ, ਫਿਰ ਵੀ ਵੇਖ ਲਓ ਉਹਦੇ ਕਿੰਨੇ ਸਾਰੇ ਰੂਪ ਨਿਕਲਦੇ।
1: ਜਿਹੜੀਆਂ ਕੋਮਲ ਕਲਾਵਾਂ ਨੇ, ਆਰਟ ਐਂਡ ਕਲਚਰ ਆ, ਇੱਦਾਂ ਦੀਆਂ ਗੱਲਾਂ ਤੁਸੀਂ ਜਿਹੜੇ ਫੋਟੋ ਬਣਾਉਣ ਵਾਲੇ ਤਸਵੀਰ ਸਾਜ਼ ਨੇ ਉਹਨਾਂ ਤੋਂ ਵੀ ਸੁਣੋਗੇ ਕਿ ਮੈਂ ਇਹ ਸੋਚ ਕੇ ਨਹੀਂ ਸੀ ਬਣਾਈ, ਪਰ ਹੁਣ ਜਦ ਮੈਂ ਇਹਨੂੰ ਡੂੰਘਾਈ 'ਚ ਜਾ ਕੇ ਸੋਚਿਆ, ਕਿਉਂਕਿ ਜਿਸ ਫਰੇਮ 'ਚ ਬੈਠੇ ਹੁੰਦੇ ਹੋ, ਜਿਸ ਅਵਸਥਾ 'ਚ ਬੈਠੇ ਹੁੰਦੇ ਹੋ, ਬੰਦਾ ਉਸ ਕਿਸਮ ਦੀ ਗੱਲ ਕਰਦਾ, ਪਰ ਜਦ ਕਿਸੇ ਹੋਰ ਅਵਸਥਾ 'ਚ ਹੁੰਦਾ ਫਿਰ ਉਹ ਹੋਰ ਢੰਗ ਨਾਲ ਸੋਚਦਾ, ਬੰਦਾ ਕਹਿੰਦਾ ਹਾਂ ਗੱਲ ਤਾਂ ਆਹ ਵੀ ਸਹੀ ਹੈ, ਜਾਂ ਮੈਂ ਉਦੋਂ ਜਿਹੜੀ ਇਹ ਚੀਜ਼ ਬਣਾਈ ਇਹ ਉਹਦੇ 'ਤੇ ਜ਼ਿਆਦਾ ਨਹੀਂ ਢੁੱਕਦੀ, ਇਹ ਅਸਲ 'ਚ ਆਹ ਚੀਜ਼ 'ਤੇ ਜ਼ਿਆਦਾ ਢੁੱਕਦੀ ਆ। ਇਹ ਮੇਰਾ ਖਿਆਲ ਆ, ਉਲਝਣ ਹੈ ਇਹ ਮਨੁੱਖੀ ਦਿਮਾਗ ਦੀ।
0: ਹਾਂ, ਜਾਂ ਫਿਰ ਇੱਦਾਂ ਵੀ ਹੁੰਦਾ ਕਿ ਤੁਸੀਂ ਮੰਨ ਲਓ ਜਿੱਦਾਂ ਦੀ ਤੁਸੀਂ ਅਵਸਥਾ 'ਚ ਹੋ, ਤੁਸੀਂ ਕੁਛ ਵੀ ਸੁਣਦੇ ਹੋ, ਕੁਛ ਵੀ ਵਹਿੰਦੇ ਹੋ, ਤੁਸੀਂ ਉਸ ਪਾਸੇ ਨੂੰ ਉਹਨੂੰ ਜੋੜ ਕੇ ਵੇਖ ਲੈਂਦੇ ਹੋ।
1: ਇਹ ਵੀ ਆ ਮੈਨੀਫੈਸਟੇਸ਼ਨ ਦੀਆਂ ਗੱਲਾਂ ਨੇ ਜਿਹੜੀਆਂ, ਹੈ ਨਾ, ਤੁਸੀਂ ਸੁਣਦੇ ਸਮਝਦੇ ਕੀ ਹੋ, ਕੀ ਗੱਲ ਕਰਦੇ ਹੋ। ਹੁਣ ਇੱਕ ਦਰਖਤ ਥੱਲੇ ਉਹ ਹੈ ਨਹੀਂ ਸੀ ਸਾਧੂ ਬੈਠਾ ਸੀ, ਅਤੇ ਇੱਕ ਹੈਗਾ ਸੀ ਅਤੇ ਬੰਦਾ ਦੂਜਾ ਜਿਹੜਾ ਘਰੋਂ ਲੜ ਕੇ ਆਇਆ, ਅਤੇ ਉਹ ਹਵਾ ਚੱਲੀ ਅਤੇ ਹੈ ਨਾ ਇੱਕ ਮਿਊਜ਼ੀਸ਼ੀਅਨ ਉਹ ਸੋਚਦਾ ਵੀ ਸਾਧੂ ਰੂਪੀ, ਹੈ ਨਾ, ਅਤੇ ਉਹ ਕਹਿੰਦਾ ਯਾਰ ਕਿਆ ਸੋਹਣੀ ਕਾਦਰ ਦੀ ਕੁਦਰਤ ਦੀ ਕਿਆ ਸੋਹਣੀ ਆਵਾਜ਼ ਆ, ਹੈ ਨਾ, ਐਡੀ ਤਾਂ ਕੋਈ ਸਾਜ਼ ਵੀ ਨਹੀਂ ਵਜਾ ਸਕਦਾ, ਜਿਹੜੀ ਆ ਪੱਤਿਆਂ ਦੀ ਖੜਖੜਾ, ਨਦੀ ਦਾ ਕਲਕਲਾ, ਪਾਣੀ ਦਾ ਵਗਣਾ, ਝਰਨੇ ਦਾ ਡਿੱਗਣਾ, ਅਤੇ ਜਿਹੜਾ ਹੁਣ ਘਰੋਂ ਘਰ ਵਾਲੀ ਨਾਲ ਲੜ ਕੇ ਆਇਆ ਉਹ ਰੌਲਾ ਪਾਉਂਦਾ, ਉਹ ਕਹਿੰਦਾ ਯਾਰ ਦੱਸ ਸਾਲੇ ਪੱਤੇ ਵੀ ਲੜੀ ਜਾਂਦੇ, ਦਰਖਤ ਵੀ ਲੜੀ ਜਾਂਦੇ, ਟਾਹਣੀਆਂ ਟਾਹਣੀਆਂ 'ਚ ਵੱਜੀ ਜਾਂਦੀਆਂ, ਪਾਣੀ ਪੱਥਰਾਂ 'ਤੇ ਵੱਜੀ ਜਾਂਦਾ, ਸਾਰੀ ਖਲਕਤ ਦਾ ਹੀ ਬੇੜਾ ਗਰਕ ਹੋਇਆ।
0: ਕੀ ਸੁੱਜਦਾ ਇਹਦੇ 'ਚ, ਨਹੀਂ ਹੁੰਦਾ ਇੱਦਾਂ।
1: ਇੱਕ ਤਰਖਾਣਾ ਦਾ ਮੁੰਡਾ ਬੈਠਾ, ਉਹ ਕਹਿੰਦਾ ਯਾਰ ਤਣਾ ਕਿੱਡਾ ਮੋਟਾ, ਇਹਦੀ ਕੁਰਸੀ ਬਣਾਈਏ ਤੇ ਕਿਆ ਬਾਤ ਹੈ। ਇੱਕ ਮਿਊਜ਼ੀਸ਼ੀਅਨ ਬੈਠਾ ਕਹਿੰਦਾ ਯਾਰ ਇਹਦੀ ਰਬਾਬ ਬਣੇ ਤਾਂ ਕਿਆ ਬਾਤ ਹੈ, ਤੇ ਇੱਕ ਸਾਧੂ ਬੈਠਾ ਪੱਤਾ ਡਿੱਗਿਆ ਕਹਿੰਦਾ ਬਸ ਆਹੀ ਜ਼ਿੰਦਗੀ ਹੈ, ਮੁੜਕੁੜ ਮਿੱਟੀ ਹੋ ਜਾਣਾ। ਸੋ ਕਿਸ ਫਰੇਮ 'ਚ ਬੈਠੇ ਹੋ, ਕਿਸ ਅਵਸਥਾ 'ਚ ਬੈਠੇ ਹੋ, ਉਸ ਕਿਸਮ ਦੀਆਂ ਗੱਲਾਂ ਉਸ ਕਿਸਮ ਦੇ ਫੁਰਨੇ ਫੁਰਨ ਲੱਗ ਜਾਂਦੇ।
0: ਹਰ ਇੱਕ ਦਾ ਆਪਣਾ ਆਪਣਾ ਨਜ਼ਰੀਆ, ਸ਼ਾਇਦ ਇਹੋ ਹੀ ਇੱਕ ਨਜ਼ਰੀਆ ਜਿਹਦੇ ਕਰਕੇ ਨਾ ਜਿਹੜਾ ਪੀੜ੍ਹੀ ਦਾ ਪਾੜਾ ਵਾ, ਜਿਹੜਾ ਸਾਡੇ ਬਜ਼ੁਰਗਾਂ ਦੇ ਨਾਲ ਸਾਡਾ ਤਾਲਮੇਲ ਆ, ਜਾਂ ਫਿਰ ਬੱਚਿਆਂ ਦਾ ਮਾਂ ਪਿਓ ਦੇ ਨਾਲ, ਉਹਨਾਂ ਦਾ ਆਪਣੇ ਮਾਂ ਪਿਓ ਦੇ ਨਾਲ, ਦਾਦੇ ਦਾ ਪੋਤੇ ਦੇ ਨਾਲ, ਸ਼ਾਇਦ ਇਹੋ ਹੀ ਆ, ਕਿਉਂਕਿ ਉਹ ਅਲੱਗ ਜਗ੍ਹਾ ਤੋਂ ਬਹਿ ਕੇ ਦੁਨੀਆ ਵੇਖ ਰਹੇ ਆ, ਉਸੇ ਸਿਚੁਏਸ਼ਨ ਨੂੰ ਕਿਸੇ ਅਲੱਗ ਨਜ਼ਰੀਏ ਨਾਲ ਵੇਖ ਰਹੇ ਆ, ਬੱਚਾ ਜਾਂ ਫਿਰ ਨੌਜਵਾਨ ਕਿਸੇ ਹੋਰ ਐਂਗਲ ਤੋਂ ਵੇਖ ਰਿਹਾ, ਉਹ ਆਪਣੀ ਉਸ ਭਜਨ ਅੱਠ ਦੇ ਵਿੱਚ ਆ ਜਿੱਦਾਂ ਤੁਸੀਂ ਕਿਹਾ, ਅਤੇ ਦੂਸਰਾ ਇਸ ਟਾਈਮ ਠਹਿਰਾਅ ਦੇ ਵਿੱਚ ਆ, ਹੋ ਸਕਦਾ ਕਿਸੇ ਇੱਕ ਸਮੇਂ ਉਹਨੂੰ ਵੀ ਉਹ ਖੜਖੜ ਸੁਣੀ ਹੋਵੇ, ਉਹਨੂੰ ਵੀ ਉਹ ਖਲਾਰਾ ਜਿਹਾ ਰੌਲਾ ਰੱਪਾ ਜਿਹਾ ਲੱਗਾ ਹੋਵੇ, ਅਤੇ ਉਹ ਇਹ ਚੀਜ਼ ਦੱਸਣਾ ਚਾਹੁੰਦਾ ਹੋਵੇ ਵੀ ਕਾਕਾ ਇਹ ਗਾਂਹ ਜਾ ਕੇ ਤੈਨੂੰ ਸਮਝ ਲੱਗ ਜਾਣੀ ਹੈ, ਹੈਗਾ ਇਹ ਰੌਲਾ ਰੱਪਾ ਹੀ ਆ, ਪਰ ਇਹ ਆ ਕਿ ਜਦੋਂ ਜੋ ਜਿਹਦੇ ਉੱਤੇ ਬੀਤ ਰਿਹਾ ਨਾ ਉਦੋਂ ਉਹਨੇ ਸਮਝਿਆ ਸੀ ਨਾ ਅੱਜ ਉਹਨੇ ਸਮਝਣਾ,
1: ਉਹ ਹੈ ਨਾ ਕਵੀ ਸਾਸ ਵੀ ਬਹੂ ਵਾਲਾ ਹੀ ਕੌਨਸੈਪਟ ਆ ਜਾਂਦਾ। ਪਰ ਦੂਜੀ ਗੱਲ ਇਹ ਆ, ਉਹ ਮੁੰਡਾ ਦਰਖਤ ਵੱਢਦਾ ਸੀ, ਹੈ ਨਾ, ਅਤੇ ਕੁਹਾੜਾ ਖੁੰਡਾ ਸੀ, ਸਵੇਰ ਦਾ ਲੱਗਿਆ ਹੋਇਆ ਸੀ, ਅਤੇ ਕੋਲ ਦੀ ਬਜ਼ੁਰਗ ਲੰਘਿਆ ਕਹਿੰਦਾ ਕਾਕਾ ਕੁਹਾੜਾ ਤਿੱਖਾ ਕਰ ਲਾ, ਇਹ ਤਾਂ ਦੋ ਮਾਰੀਆਂ ਤੇ ਦਰਖਤ ਨੇ ਹੋ ਜਾਣਾ। ਬਾਪੂ ਕਹਿੰਦਾ ਇੰਨਾ ਟਾਈਮ ਕਿਹਦੇ ਕੋਲ, ਉਹ ਕਹਿੰਦਾ ਜਵਾਨੀ 'ਚ ਪੁੱਤ ਮੈਂ ਵੀ ਤੂੰ ਹੀ ਸੀ,
0: ਤੈਨੂੰ ਕੀ ਪਤਾ,
1: ਅਸੀਂ ਵੀ ਤੁਸੀਂ ਹੋਈ ਹਾਂ। ਅੱਗੇ ਬਾਬਾ ਕੁੱਬ ਪਿਆ, ਬਾਬਾ ਕਮਾਣ ਕਿੱਥੋਂ ਮਿਲੀ, ਕਹਿੰਦਾ 20 ਸਾਲ ਖੜ ਤੈਨੂੰ ਵੀ ਫ੍ਰੀ 'ਚ ਮਿਲਣੀ,
0: ਤੈਨੂੰ ਵੀ ਮਿਲਣੀ, ਵੇਖੀ ਤੈਨੂੰ ਹੋਰ ਵਧੀਆ ਮਿਲੂਗੀ।
1: ਇਸ ਲਈ ਕਿਸ ਫਰੇਮ 'ਚੋਂ ਕਿਸ ਅਵਸਥਾ 'ਚੋਂ ਹੈ ਨਾ ਉਹ ਡਿਪੈਂਡ ਕਰਦਾ।
0: ਮੈਂ ਨਾ ਅੱਜ ਸਵੇਰੇ ਜਿੱਦਾਂ ਤੁਸੀਂ ਸ਼ਾਇਦ ਆਉਂਦਿਆਂ ਸੁਣੀ ਹੋਵੇ ਕਹਾਣੀ, ਜਾਂ ਜਿਹੜੇ ਸਰੋਤਿਆਂ ਨੇ ਸੁਣੀ ਆ, ਅਤੇ ਮੈਂ ਸਵੇਰੇ ਉਹ ਕਹਾਣੀ ਸੁਣਾ ਕੇ ਅਤੇ ਮੈਂ ਗੱਲ ਵੀ ਕਰ ਰਿਹਾ ਸੀ, ਮੈਂ ਉਹ ਕਹਾਣੀ ਮੈਂ ਪਹਿਲਾਂ ਵੀ ਪੜ੍ਹੀ ਆ 2-3 ਵਾਰੀ, ਮੈਨੂੰ ਵੈਸੇ ਹੀ ਵਧੀਆ ਲੱਗਦੀ ਆ ਉਸ ਮੁੰਡੇ ਦੀ ਮਾਸੂਮੀਅਤ, ਉਹਦੀ ਜਿਹੜੀ ਉਹ ਲਵ ਸਟੋਰੀ ਆ, ਛੋਟੀ ਜਿਹੀ ਲਵ ਸਟੋਰੀ ਆ, ਪਰ ਉਹ ਚਲੋ ਐਨੀਵੇ, ਮੈਂ ਉਹ ਪਹਿਲਾਂ ਤੱਕ ਉਹਨੂੰ ਲਵ ਸਟੋਰੀ ਵਜੋਂ ਹੀ ਪੜ੍ਹਿਆ ਮੈਂ, ਵੀ ਇੱਕ ਨਿੱਕੀ ਜਿਹੀ ਲਵ ਸਟੋਰੀ ਆ, ਕਿੱਡੀ ਵਧੀਆ ਲਿਖੀ ਆ ਟੋਲਸਟੋਏ ਨੇ, ਹੈ ਨਾ, ਕਿ ਆਮ ਆਮ ਆਮ ਬੰਦੇ ਦੀ ਅਤੇ ਹਰ ਇੱਕ ਬੰਦੇ ਦੀ ਉਹ ਕਹਾਣੀ ਹੋਊਗੀ, ਗਰੀਬ ਬੰਦੇ ਦੀਆਂ ਕਦੀ ਕਹਾਣੀਆਂ ਐਵੇਂ ਥੋੜ੍ਹੀ ਮਸ਼ਹੂਰ ਹੋ ਜਾਂਦੀਆਂ, ਉਹ ਤਾਂ ਕਹਾਣੀਆਂ ਦੇ ਵਿੱਚ ਕਹਾਣੀਆਂ ਆਉਣ ਅਤੇ ਫਿਰ ਕਿਤੇ ਜਾ ਕੇ ਉਹ ਵੀ ਕਿਤੇ ਫੈਂਟਾ ਫੁੰਟਾ ਲਾ ਕੇ
1: ਸੁਪਨੇ 'ਚ ਸੁਪਨਾ ਵੇਖ
0: ਸੁਪਨੇ 'ਚ, ਪਰ ਮੈਨੂੰ ਕਦੀ ਇੱਦਾਂ ਦਾ ਮਹਿਸੂਸ ਨਹੀਂ ਹੋਇਆ ਕਿ, ਕਿਉਂਕਿ ਉਹਦੇ ਵਿੱਚ ਉਹ ਕਹਾਣੀਆਂ ਪੜ੍ਹ ਪੜ੍ਹ ਕੇ ਅਤੇ ਫਿਰ ਉਹ ਸਵੇਰ ਦੇ ਜਿਹੜੇ ਸਮੇਂ 'ਚ ਫਿੱਟ ਬਹਿੰਦੀਆਂ ਨਾ, ਅਤੇ ਉਹ ਵਾਲੀਆਂ ਸੁਣਾਉਣੀਆਂ ਹੁੰਦੀਆਂ, ਅਤੇ ਮੈਂ ਬੜੀ ਵਾਰੀ ਜਿਹੜਾ ਉਹ ਇੱਕ ਦੋ ਵਾਰੀ ਜਦੋਂ ਪੜ੍ਹੀ ਤਾਂ ਮੈਨੂੰ ਇੱਦਾਂ ਮਹਿਸੂਸ ਨਹੀਂ ਹੋਇਆ ਕਦੇ ਵੀ ਇਹ ਸਵੇਰੇ ਫਿੱਟ ਹੋ ਸਕਦੀ ਹੈ ਨਾ, ਸਵੇਰ ਦੇ ਸਮੇਂ ਦੇ ਵਿੱਚ, ਕਿਉਂਕਿ ਲਵ ਸਟੋਰੀ ਆ। ਪਰ ਪਤਾ ਨਹੀਂ ਕਿਉਂ ਮੈਂ ਜਦੋਂ ਹੁਣ ਜਦੋਂ ਮੈਂ ਪੜ੍ਹੀ, ਮੈਂ ਇੱਕ ਦੋ ਦਿਨ ਪਹਿਲਾਂ, ਤੇ ਮੈਨੂੰ ਉਹਦਾ ਲਾਸਟ ਜਿਹੜਾ ਵਾ ਉਹ ਮੈਨੂੰ ਪਹਿਲਾਂ ਮੈਂ ਕਦੀ ਧਿਆਨ ਹੀ ਨਹੀਂ ਦਿੱਤਾ, ਮੈਂ ਪਹਿਲਾਂ ਉਹਦੀ ਹੋਰ ਚੀਜ਼ਾਂ ਮੈਂ ਵੇਂਦਾ ਰਿਹਾ। ਚਲੋ ਜਿਨ੍ਹਾਂ ਨੇ ਕਹਾਣੀ ਸੁਣੀ ਆ, ਜੇ ਨਹੀਂ ਸੁਣੀ ਤਾਂ ਤੁਸੀਂ ਸੁਣ ਲਿਓ। ਅਤੇ ਉਹਦੇ ਵਿੱਚ ਜਿਹੜਾ ਉਹਦਾ ਲਾਸਟ ਸੀਗਾ ਉਹ ਸ਼ਾਇਦ ਮੈਂ ਬੜਾ ਸਧਾਰਨ ਜਿਹਾ ਮੈਂ ਹਰ ਵਾਰੀ ਉਹਨੂੰ ਪੜ੍ਹਦਾ ਰਿਹਾ, ਮੈਂ ਸਮਝਦਾ ਰਿਹਾ, ਪਰ ਜਦੋਂ ਮੈਂ ਹੁਣ ਉਹਨੂੰ ਪੜ੍ਹਿਆ ਤਾਂ ਮੈਨੂੰ ਇਹ ਤਾਂ ਲੱਗਾ ਵੀ ਯਾਰ ਕਿੱਡੀ ਕਿੱਡੀ ਸ਼ਾਨਦਾਰ ਮੌਤ ਹੈ ਉਸ ਬੰਦੇ ਦੀ। ਮਤਲਬ ਉਹ ਡਿੱਗਦਾ ਵਾ, ਹੱਸੂ ਹੱਸੂ ਕਰਦਾ ਚਿਹਰਾ ਵਾ, ਅਤੇ ਉਹਨੂੰ ਇਸ ਤਰੀਕੇ ਦੇ ਨਾਲ ਉਹ ਬਿਆਨ ਕਰਦਾ ਵੀ ਉਹਦੇ ਚਿਹਰੇ 'ਤੇ ਕੋਈ ਕਿਸੇ ਪ੍ਰਤੀ ਕੋਈ ਸ਼ਿਕਾਇਤ ਹੀ ਨਹੀਂ ਆ। ਅਤੇ ਉਹ ਸ਼ਿਕਾਇਤ ਸ਼ਾਇਦ ਇਸ ਕਰਕੇ ਨਹੀਂ ਆ ਕਿਉਂਕਿ ਉਹਨੇ ਜਿਉਂਦੇ ਜੀ ਵੀ ਆਪਣੀ ਜ਼ਿੰਦਗੀ 'ਚ ਕਦੀ ਕਿਸੇ ਦੇ ਨਾਲ ਕੋਈ ਸ਼ਿਕਾਇਤ ਕੀਤੀ ਨਹੀਂ। ਇਹ ਆਖਰੀ ਮੌਕੇ 'ਤੇ ਥੋੜ੍ਹੀ ਸਾਡੇ ਸੁਭਾਅ 'ਚ ਆ ਸਕਦੀ ਚੀਜ਼, ਇਹ ਤਾਂ ਆਪਾਂ ਸ਼ੁਰੂ 'ਚ ਲਿਆਵਾਂਗੇ ਫਿਰ ਹੀ ਉਦੋਂ ਆਊਗੀ ਨਾ, ਜਿਹੜੀ ਚੀਜ਼ ਆਪਾਂ ਸਿੱਖੀ ਨਹੀਂ, ਜਿਹੜੀ ਆਪਾਂ ਪੜ੍ਹੀ ਨਹੀਂ। ਆਪਾਂ ਇੱਦਾਂ ਥੋੜ੍ਹੀ ਕਹਿ ਸਕਦੇ ਹਾਂ ਹੁਣ ਆਪਾਂ ਇਹ ਤਾਂ ਸੁਣ ਲੈਂਦੇ ਹਾਂ ਵੀ ਆਖਰੀ ਸਮੇਂ 'ਚ ਰੱਬ ਰੱਬ ਕਰੋ, ਰੱਬ ਦਾ ਨਾਂ ਲਓ,
1: ਹੱਡ ਗੋਡੇ ਦੁਖਦੇ ਆ,
0: ਹੈ ਨਾ। ਪਰ ਜੇ ਉਹ ਸਾਡੇ ਪਹਿਲਾਂ ਹੀ ਅਭਿਆਸ ਨਹੀਂ ਆ ਤਾਂ ਫਿਰ ਉਹ ਆਖਰੀ ਸਮੇਂ ਥੋੜ੍ਹੀ ਆਜੂਗਾ,
1: ਨਾਲੇ ਫਿਰ ਮੂੰਹ ਤੋਂ ਜਜਣੀ ਹੋਈ ਨਹੀਂ ਉਹ,
0: ਉਹ ਤੈਨੂੰ ਚਾਜੀ ਨਹੀਂ ਨਾ।
1: ਉਹੀ ਹੈ ਨਾ, ਉਹ ਮੈਂ ਉਹ ਇਰਫਾਨ ਵਾਰਸ ਦਾ ਇੱਕ ਜਿਹੜਾ ਸ਼ੇਅਰ ਨਹੀਂ ਹੈ, ਅੱਖ ਦੇ ਗਮ ਦਾ ਕੀ ਕੀਤਾ ਈ, ਏਸ ਛਮ ਛਮ ਦਾ ਕੀ ਕੀਤਾ ਈ, ਰੱਬਾ ਇੱਕ ਦੁਆ ਕੀਤੀ ਸੀ ਮੇਰੇ ਕੰਮ ਦਾ ਕੀ
0: ਕੀਤਾ।
1: ਜਿਹਦੀ ਤਾਂ ਰੱਬ ਨਾ ਆੜੀ ਆ ਉਹ ਇਹ ਕਹਿ ਸਕਦਾ, ਤੇ ਜਿਹੜਾ ਪ੍ਰਟੈਂਡ ਕਰ ਰਿਹਾ ਹੈ ਨਾ ਬੁੱਢੇ ਬਾਰੇ ਆ ਕੇ ਕਹਿ ਲਓ ਜਾਂ ਕਹਿ ਲਓ ਆਖਰੀ ਸਮੇਂ ਆ ਕੇ ਕਹਿ ਲਓ, ਉਹ ਗੱਲ ਜਚਣੀ ਨਹੀਂ,
0: ਉਹ ਨਹੀਂ ਜਚਣੀ। ਜੇ ਜਚਣੀ ਅਗਲੇ ਨੂੰ ਸੁਣ ਕੇ ਨਹੀਂ ਮਜ਼ਾ ਆਉਣਾ, ਤੁਸੀਂ ਭਾਵੇਂ ਅੰਦਰੋਂ ਹੀ ਕਹਿ ਰਹੇ ਹੋ ਪਰ ਉਹਨੂੰ ਇਹ ਲੱਗਣਾ ਵੀ ਇਹ ਤਾਂ ਸਾਰੀ ਉਮਰ ਇੱਦਾਂ ਦਾ ਹੀ ਇਹਦੀ ਨਹੀਂ।
1: ਜਵਾਨੀ ਵੇਲੇ ਲੁੱਟੇ ਬਾਣੀਏ ਤੇ ਬੁੱਢੇ ਬਾਰੇ ਰੱਬ ਦੀ ਭਗਤਣੀ ਹੋਈ, ਉਹ ਜਿਹੜੀਆਂ ਚੀਜ਼ਾਂ ਬਣੀਆਂ ਹੋਈਆਂ ਨਾ ਉਹ ਕਿਤੇ ਰੱਬ ਕਿਤੇ ਜਾਣਦਾ ਨਹੀਂ।
0: ਰੱਬ ਨੂੰ ਵੀ ਪਤਾ ਹੈ ਨਾ, ਰੱਬ ਸਭ ਜਾਣਦਾ। ਚਲੋ ਖੈਰ, ਜਦੋਂ ਆਪਾਂ ਵੇਖ ਲਓ ਇਹ ਅਸਰ ਹੁੰਦਾ ਵਾ ਜਦੋਂ ਆਪਾਂ ਸੋਹਣੀਆਂ ਚੀਜ਼ਾਂ ਸੁਣਦੇ ਹਾਂ, ਆਪਾਂ ਗਾਣੇ ਸੋਹਣੇ ਸੋਹਣੇ ਸੁਣੇ ਹਾਂ ਤੇ ਫਿਰ ਗੱਲਬਾਤ ਜਿਹੜੀ ਆ ਉਹ ਇਸ ਪਾਸੇ ਨੂੰ ਤੁਰੀ ਹੈ। ਅਤੇ ਇਹ ਗੱਲਬਾਤ ਸ਼ਾਇਦ ਹਰ ਇੱਕ ਦੀ ਇਹ ਮੈਂ ਕਈ ਵਾਰੀ ਇਹ ਵੀ ਵੇਖਦਾ ਵੀ ਇਹ ਗੱਲਾਂ ਬਾਤਾਂ ਇੱਦਾਂ ਦੀਆਂ ਨੇ ਵੀ ਕੋਈ 10 ਜਣੇ ਬੈਠੇ ਹੋਣ ਅਤੇ ਭਾਵੇਂ ਉਹ 10 ਦਿਨ ਗੱਲਾਂ ਕਰਦੇ ਰਹਿਣ।
1: ਸਹੀ ਆ, ਅਤੇ ਕਈ ਲੋਕ ਕਹਿੰਦੇ ਹੁੰਦੇ ਆ ਯਾਰ ਆਹ ਹੈ ਤਾਂ ਮੇਰੇ ਦਿਲ ਦੀ ਵੇਦਨਾ ਭਾਵਨਾ ਇਹੀ ਆ ਪਰ ਮੈਨੂੰ ਤੁਹਾਡੇ ਵਾਂਗੂ ਕਹਿਣੀ ਨਹੀਂ ਆਉਂਦੀ, ਹੈ ਨਾ। ਕਈ ਲੋਕ ਇਹ ਕਹਿ ਕੇ ਚੁੱਪ ਕਰ ਜਾਂਦੇ
0: ਅਤੇ ਕਈ ਫਿਰ ਜਿਹੜੇ ਰਾਈਟਰ ਨੇ ਉਹਦੇ ਵਿੱਚੋਂ ਉਹਨੂੰ ਇਸ ਤਰੀਕੇ ਦੇ ਨਾਲ ਉਹਨੂੰ ਉਹਦੀ ਛੰਦਬੰਦੀ ਉਹਦੀ ਤੁਕਬੰਦੀ ਕਰ ਦਿੰਦੇ ਆ ਵੀ ਉਹ ਬੰਦਾ ਸੋਚਦਾ ਵੀ ਯਾਰ ਕਹਿ ਤੇ ਅਸੀਂ ਦਿੱਤੀ ਸੀ ਮਨ 'ਚ ਵੀ ਆਈ ਪਰ
1: ਇਹਨੂੰ ਕਿਵੇਂ ਪਤਾ ਲੱਗਿਆ
0: ਨਾ ਇਸ ਤਰੀਕੇ। ਫਿਰ ਜਿਹੜਾ ਪੇਂਟਰ ਆ ਉਹਨੂੰ ਹੋ ਸਕਦਾ ਪੇਂਟਿੰਗ ਦੇ ਵਿੱਚ ਉਸ ਚੀਜ਼ ਨੂੰ ਵਿਖਾ ਦੇ ਅਤੇ ਬਾਕੀ ਇਹ ਸੋਚਣ ਵੀ ਯਾਰ ਇਹ ਮਤਲਬ ਇਹ ਅਸੀਂ ਨਹੀਂ ਐਂ ਕਰ ਸਕਦੇ। ਸੋ ਜਿਹਦੀ ਜਿਹਦੀ ਜੋ ਜੋ ਵਿਸ਼ੇਸ਼ਤਾ ਆ ਉਹ ਉਸ ਸਾਡੇ ਇਸ ਸਮਾਜ ਦੇ ਵਿੱਚ ਆਪਣਾ ਆਪਣਾ ਉਸ ਤਰੀਕੇ ਦੇ ਨਾਲ ਯੋਗਦਾਨ ਪਾ ਰਿਹਾ ਅਤੇ ਉਹਨੂੰ ਵੇਖ ਕੇ ਜੇ ਆਪਾਂ ਉਹਦੀ ਸਰਾਹਨਾ ਕਰਦੇ ਹਾਂ ਜਿਹਨੂੰ ਚੰਗਾ ਲੱਗਦਾ ਵਾ ਉਸੀ ਨੂੰ ਚੰਗਾ ਕਹਿੰਦੇ ਹਾਂ। ਕੋਈ ਹੁਣ ਤਾਈ

0: ਦਾ ਥੋੜ੍ਹਾ ਜਿਹਾ ਸਾਨੂੰ ਲੱਗਦਾ ਵਾ ਵੀ ਆਹ ਇੱਦਾਂ ਨਹੀਂ ਸੀ ਹੋਣਾ ਚਾਹੀਦਾ, ਪਰ ਜੋ ਹੋਣਾ ਉਹ ਤੇ ਹੋਣਾ।
1: ਕਈ ਗੱਲਾਂ ਕਹਿਣ ਲਈ ਕਹੀਆਂ ਜਾਂਦੀਆਂ, ਜਿਵੇਂ ਆਪਾਂ ਕਿਸੇ ਕਲਾਕਾਰ ਦੀ ਰੇਡੀਓ ਟੀਵੀ ਆਰਟਿਸਟ ਦੀ ਇੰਟਰਵਿਊ ਕਰਦੇ ਹਾਂ ਤਾਂ ਹੈ ਨਾ ਕਈ ਗੱਲਾਂ ਪੁੱਛਣ ਲਈ ਪੁੱਛੀਆਂ ਜਾਂਦੀਆਂ, ਅਸਲ 'ਚ ਉਹ ਇੱਕ ਗਿਣਤੀ ਮਿਣਤੀ ਖਾਕਾ ਜਿਹਾ ਹੀ ਬਣਾਇਆ ਹੁੰਦਾ। ਹੁਣ ਊੜੇ ਦੀ ਜਗ੍ਹਾ ਓਮਕਾਰ ਲਿਖਣਾ ਹੁੰਦਾ ਹੈ ਨਾ, ਪਰ ਉਹ ਜਿਹੜਾ ਕੱਚੀ ਪੈਨਸਲ ਨਾਲ ਘਾੜ ਕੇ ਜੇ ਊੜਾ ਲਿਖਿਆ ਹੁੰਦਾ ਉਹ 'ਚ ਕੁਛ ਕ੍ਰੀਏਟ ਕਰਨਾ ਹੁੰਦਾ ਕੁਛ, ਤਾਂ ਕਿ ਉਹ ਗੁਣੀਏ ਜੇ 'ਚ ਰਹਿ ਕੇ ਸਹਿੰਦੇ ਸਹਿੰਦੇ ਇਹਨੂੰ ਗੱਲਾਂ 'ਚ ਲਾ ਕੇ ਇਹਨੂੰ ਉਸ ਫਰੇਮ 'ਚ ਲੈ ਆਵਾਂ ਅਤੇ ਹੌਲੀ ਕੁ ਦੇਣੇ ਫਿਰ ਉਹ ਪੁੱਛ ਲਾਂ ਜੋ ਮੈਂ ਪੁੱਛਣਾ। ਪਰ ਜਿਹੜੇ ਇੱਦਾਂ ਨਹੀਂ ਕਰਦੇ ਉਹਨਾਂ ਦੀਆਂ ਇੰਟਰਵਿਊਜ਼ ਪਰ ਤੁਹਾਨੂੰ ਸੋਹਣੀਆਂ ਨਹੀਂ ਲੱਗਦੀਆਂ, ਕਿਉਂਕਿ ਬੰਦਾ ਕਹਿੰਦਾ ਆਹ ਫਲਾਣੇ ਨੇ ਪੁੱਛੀ ਸੀ, ਆਉਣ ਵਾਲੀ ਦੱਸੋ ਜੀ, ਨਾ ਕੋਈ ਨਵਾਂ ਟਰੈਕ, ਕੋਈ ਨਵੀਂ ਕਿਹੜੀ ਟੀ ਵੀ ਫਿਲਮ ਆ ਰਹੀ ਹੈ, ਫਲਾਨਾ ਆ ਰਿਹਾ, ਧਮਕਾਨਾ ਆ ਰਿਹਾ, ਫਿਲਮ ਬਾਰੇ ਫਿਲਮ ਵਿੱਚ ਕੀ ਨਵਾਂ ਹੈ ਨਾ। ਉਹ ਮਤਲਬ ਜਿਹੜਾ ਸੁਣਨ ਵਾਲਾ ਉਹ ਕਹਿੰਦਾ ਇਹ ਤਾਂ ਚੱਲ ਪਤਾ ਹੀ ਆ ਵੀ ਇਹਨਾਂ ਨੇ ਪੁੱਛਣਾ ਹੀ ਇਹਨਾਂ ਦਾ ਕੰਮ ਆ, ਪਰ ਅਸਲ 'ਚ ਕ੍ਰੀਏਟਿਵਿਟੀ, ਕ੍ਰੀਏਟਿਵ ਕੰਮ ਜਿਹੜਾ ਵਿੱਚ ਹੈ ਨਾ ਆਪਾਂ ਕੁਛ ਕੱਢਦੇ ਹਾਂ ਉਹ ਉਦੋਂ ਨਿਕਲਣਾ ਜਦ ਉਹ ਤੋਂ ਹਟ ਕੇ ਕੁਛ ਪੁੱਛਿਆ ਜਾਣਾ ਜਿਹੜੀ ਚੀਜ਼ ਸਾਡੇ ਸੁਣਨ ਵਾਲੇ ਸੁਣਨਾ ਚਾਹੁੰਦੇ ਆ।
0: ਸਹੀ ਗੱਲ ਹੈ। ਸੋ ਉੱਥੇ ਸੁਣਨ ਵਾਲਿਆਂ ਦਾ ਵੀ ਇੱਦਾਂ ਹੀ ਆ, ਜਦੋਂ ਆਪਾਂ ਸ਼ੁਰੂ 'ਚ ਗੱਲ ਕੀਤੀ ਸੀ ਉਹ ਵੀ ਸ਼ਾਇਦ ਇੱਦਾਂ ਹੀ ਆ ਵੀ ਜਿਹਨੂੰ ਜਿਹੜਾ ਜਿੱਥੇ ਜੋ ਚੰਗਾ ਲੱਗਦਾ ਉਹ ਉੱਥੇ ਵੇਖ ਲੈਂਦਾ, ਉਹ ਉੱਥੇ ਸੁਣ ਲੈਂਦਾ, ਉਸ ਪਰਿਵਾਰ ਦਾ ਉਹ ਹਿੱਸਾ ਬਣ ਜਾਂਦਾ। ਅਤੇ ਜਿਹੜੀਆਂ ਚੀਜ਼ਾਂ ਜਿਹਦੇ ਮਤਲਬ ਦੀਆਂ ਨਹੀਂ ਆ, ਇਹਦਾ ਮਤਲਬ ਇਹ ਥੋੜ੍ਹੀ ਆ ਵੀ ਉਹ ਚੰਗਾ ਇਨਸਾਨ ਨਹੀਂ ਆ ਜਾਂ ਦੁਨੀਆ 'ਤੇ ਉਹਦੀ ਥਾਂ ਹੀ ਨਹੀਂ ਆ।
1: ਹੁਣ ਡਾਕੂ ਚਾਰ ਇਕੱਠੇ ਹੋ ਗਏ, ਚੋਰ ਡਾਕੂ ਚਾਰ ਇਕੱਠੇ ਹੋ ਗਏ, ਕਹਿੰਦਾ ਦੇਖਿਆ ਲਾਈਕ ਮਾਈਂਡਡ ਬੰਦੇ ਇਕੱਠੇ ਹੋ ਗਏ ਕੁਛ
0: ਕ੍ਰੀਏਟ ਕਰਨਗੇ ਕੁਛ।
1: ਸੋ ਡਿਪੈਂਡ ਮਤਲਬ ਹੈ ਨਾ ਉਹ ਜਿਹਾ ਨੂੰ ਉਹ ਜਿਹਾ ਹੀ ਹੈ ਨਾ, ਉਹ ਉੱਠਦੇ ਗੱਲ ਟੱਲੀ ਨਹੀਂ ਸੀ, ਮੁੰਡਾ ਪੁੱਤ ਮਾਂ ਮਾਂ ਆ ਕੇ ਜਾਂਦਾ ਕਹਿੰਦੀ ਪੁੱਤ ਇਹੋ ਜਿਹਾ ਦੇ ਗੱਲ 'ਚ ਇਹੋ ਜਿਹਾ ਕੁਛ ਹੀ ਹੁੰਦਾ। ਸੋ ਇਹਨੂੰ ਭਾਵਾਂ ਚੰਗੇ ਪਾਸੇ ਲਾ ਕੇ ਦੇਖ ਲਓ, ਭਾਵਾਂ ਦੂਜੇ ਪਾਸੇ ਲਾ ਕੇ ਦੇਖ ਲਓ, ਹੈ ਨਾ, ਪੜ੍ਹਿਆਂ ਲਿਖਿਆਂ ਦੀਆਂ ਸੰਗਤਾਂ, ਪੜ੍ਹਿਆਂ ਲਿਖਿਆਂ ਦੀਆਂ ਡਾਕਟਰਾਂ ਦੀਆਂ ਡਾਕਟਰਾਂ ਨਾੜੀਆਂ। ਸੋ ਜਿਹੜਾ ਮਨੁੱਖੀ ਸੁਭਾਅ ਆ, ਮਨੁੱਖੀ ਦਿਮਾਗ ਆ, ਜਾਂ ਮਨੁੱਖੀ ਦਿਮਾਗ ਦੀ ਬਣਤਰ ਅਤੇ ਵਿਕਾਸ ਆ, ਆਪਣੇ ਵਰਗਿਆਂ ਨੂੰ ਇਹ ਲੱਭ ਲੈਂਦਾ ਅਤੇ ਆਪਣੇ ਵਰਗੀਆਂ ਗੱਲਾਂ ਕਰਨ ਵਾਲੇ ਇਹਨੂੰ ਚੰਗੇ ਲੱਗਣ ਲੱਗ ਜਾਂਦੇ ਆ, ਜਾਂ ਉਹ ਗੱਲਾਂ ਜੋ ਚੰਗੀਆਂ ਲੱਗਦੀਆਂ ਹੁੰਦੀਆਂ ਪਰ ਆਪਣੇ ਨਹੀਂ ਕਰ ਰਹੇ ਹੁੰਦੇ ਅਤੇ ਕੋਈ ਹੋਰ ਕਰ ਰਿਹਾ ਹੁੰਦਾ ਤਾਂ ਇਹ ਉਹਦਾ ਆਪਣਾ ਬਣ ਜਾਂਦਾ ਹੈ ਨਾ। ਇਹ ਮਨੁੱਖੀ ਸੁਭਾਅ ਤੁਹਾਨੂੰ ਉੱਧਰ ਨੂੰ ਲੈ ਕੇ ਜਾਂਦਾ। ਇਹ ਸੋਸ਼ੋਲੋਜੀ ਦੇ ਕਦੇ ਕਿਸੇ ਪ੍ਰੋਫੈਸਰ ਨਾਲ ਵੀ ਇੰਟਰਵਿਊ ਕਰੀਏ ਕਿਤੇ ਆਪਾਂ ਹੀ ਨਾ ਸਿੱਧੇ ਗੇੜਾ ਕਰੀ ਜਾਈਏ।
0: ਸਹੀ ਗੱਲ ਹੈ ਵੈਸੇ, ਹੈ ਨਾ, ਫਿਰ ਹੋਰ ਵਧੀਆ ਜਾਣਾ।
1: ਪ੍ਰੋਫੈਸਰ ਭੱਟੀ ਆ ਉਹ, ਉਹਨਾਂ ਦੀਆਂ ਇੰਟਰਵਿਊਜ਼ ਅੱਜ ਕੱਲ੍ਹ ਕਾਫੀ ਨੇ ਇਸ ਟੋਪਿਕ 'ਤੇ ਨਾ, ਉਹ ਕਾਫੀ ਖੁੱਲ੍ਹ ਕੇ ਬੋਲਦੇ
0: ਓਕੇ
1: ਪਟਿਆਲਾ ਯੂਨੀਵਰਸਿਟੀ ਵਾਲੇ।
0: ਗੱਲ ਇਹੋ ਹੀ ਆ ਵੀ ਬਹੁਤੇ ਬੰਦੇ ਨਾ ਖੁੱਲ੍ਹ ਕੇ ਬੋਲਦੇ ਨਹੀਂ ਆ, ਕਿਉਂਕਿ ਖੁੱਲ੍ਹ ਕੇ ਬੋਲਣਾ ਸਾਨੂੰ ਅਲਾਊਡ ਹੀ ਨਹੀਂ ਆ। ਖੁੱਲ੍ਹ ਕੇ ਬੋਲਣ ਦਾ ਮਤਲਬ ਇਹ ਆ ਕਿ ਤੁਸੀਂ ਆਪਾਂ ਵੇਖਿਆ ਬਹੁਤ ਸੱਜਣੇ ਜਿਹੜੇ ਨੇ ਉਹ ਰਿਟਾਇਰਮੈਂਟ ਤੋਂ ਬਾਅਦ ਖੁੱਲ੍ਹ ਕੇ ਬੋਲਦੇ ਨੇ, ਉਦੋਂ ਕਿਤਾਬ ਲਿਖ ਦਿੰਦੇ ਆ। ਇਹਦਾ ਮਤਲਬ ਇਹ ਕਿ ਆਪਾਂ ਹੁਣ ਜਿਹੜੀ ਆਪਾਂ ਜਰਨੀ ਦੇ ਵਿੱਚ ਹਾਂ, ਜਦੋਂ ਕਹਿੰਦੇ ਨੇ ਕਿ ਇਨਸਾਨ ਦੇ ਵਿੱਚ ਸਭ ਤੋਂ ਵੱਧ ਐਨਰਜੀ ਹੁੰਦੀ ਆ ਜਾਂ ਫਿਰ ਉਹ ਸਭ ਤੋਂ ਵੱਧ ਕ੍ਰੀਏਟਿਵ ਹੁੰਦਾ ਵਾ, ਉਹਦੇ ਹੱਡਾਂ ਪੈਰਾਂ ਦੇ ਵਿੱਚ ਜਿੰਨਾ ਚਿਰ ਜਾਨ ਹੁੰਦੀ ਆ ਜਾਂ ਜਿੰਨਾ ਚਿਰ ਉਹ ਕੰਮ ਦੇ ਵਿੱਚ ਆ, ਨੌਕਰੀ ਦੇ ਵਿੱਚ ਆ, ਉਹ ਵਰਕਿੰਗ ਜਿਹੜਾ ਉਹਦਾ ਸਪੈਮ ਹੈ ਉਹਦੇ ਵਿੱਚ ਆ, ਅਤੇ ਉਹਨਾਂ ਚਿਰ ਤੱਕ ਇਹਦਾ ਮਤਲਬ ਉਹ ਡਰ ਡਰ ਕੇ ਕੱਢ ਦਿੰਦਾ। ਫਿਰ
1: ਡਰ ਕੇ ਵੀ ਉਹਦੇ ਆਲੇ ਦੁਆਲੇ ਗ੍ਰਸਤ ਦਾ ਖਲਾਰਾ ਬਹੁਤ ਆ। ਬੱਚੇ ਥੋੜ੍ਹੇ ਵੱਡੇ ਹੋ ਜਾਣ, ਥੋੜ੍ਹਾ ਐਂ ਹੋ ਜੇ, ਥੋੜ੍ਹਾ ਜਿਹਾ ਫਾਈਨੈਂਸ਼ਲੀ ਸਟੇਬਲ ਹੋ ਜਾਈਏ, ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਤਕਰੀਬਨ 18 ਸਾਲ ਤੋਂ ਲੈ ਕੇ 48, 50, 52 ਸਾਲ ਤੱਕ ਚੱਲਦੀਆਂ ਰਹਿੰਦੀਆਂ। ਫਿਰ ਬੰਦੇ ਨੂੰ ਲੱਗਦਾ ਯਾਰ ਹੁਣ ਮਾੜੇ ਜਿਹੇ ਸੌਖੇ ਹੋਏ ਹਾਂ, ਹੁਣ ਦਿਲ ਦੇ ਵਲਵਲੇ, ਦਿਲ ਦੇ ਹਾਵ ਭਾਵ ਕਿਸੇ ਕਿਤਾਬ ਰੂਪੀ ਕੱਢੇ ਜਾਣ, ਜਾਂ ਇਹ ਜਿਹੜੀ ਮੈਂ ਗੱਲ ਕੀਤੀ ਹੈ ਤਾਂ ਯਾਰ ਮੇਰੇ ਟੱਬਰ ਦੇ ਤਾਂ ਸਮਝਦੇ ਹੀ ਨਹੀਂ, ਇਹਨਾਂ ਨੂੰ ਤਾਂ ਉਸ ਗੱਲ ਦੀ ਸਮਝ ਹੀ ਹੈ ਨਹੀਂ, ਤਾਂ ਇਹ ਗੱਲ ਮੈਂ ਕਿਸੇ ਹੋਰ ਨੂੰ ਸੁਣਾਵਾਂ। ਅਤੇ ਪਾਤਰ ਸਾਹਿਬ ਨਹੀਂ ਸੀ ਲਿਖਦੇ ਵੀ ਹੈ ਨਾ ਵੀ ਮੁੰਡਾ ਮੇਰਾ ਕਿੱਡਾ ਭੋਲਾ, ਮਾਂ ਮੇਰੀ ਕਹਿੰਦੀ ਆ ਬਈ ਮਾਂ ਦੇ ਹੁੰਦੇ ਆ ਦੁੱਖ ਕਾਗਜ਼ਾਂ ਨੂੰ ਦੱਸਦਾ। ਪਾਤਰ ਸਾਹਿਬ ਦੀ ਇੱਕ ਕਵਿਤਾ 'ਚ ਇਹ ਲਿਖਿਆ ਹੋਇਆ ਵੀ ਜਦੋਂ ਬੰਦਾ ਆਪਣਾ ਦਿਲ ਰੋਂਦਾ ਨਾ ਵੀ ਮੈਨੂੰ ਹੋਰ ਕੋਈ ਸੁਣਨ ਵਾਲਾ ਹੁਣ ਬਚਿਆ ਹੀ ਨਹੀਂ ਤਾਂ ਮੈਂ ਕਿਉਂ ਨਾ ਕਿਤਾਬ ਲਿਖਾਂ। ਇਸੇ ਲਈ ਜਾਂ ਕਹਿ ਲਓ ਆਪਣੀ ਜ਼ਿੰਦਗੀ ਦੇ ਤਜ਼ਰਬੇ ਜੋ ਹੁੰਦੇ ਆ ਉਹ ਬਹੁਤ ਸਮਾਂ ਲੈ ਕੇ ਹੁੰਦੇ ਆ, ਫਿਰ ਉਹ ਬੰਦਾ ਪਕਿਆਈ 'ਚ ਚਲਿਆ ਜਾਂਦਾ ਵੀ ਹਾਂ ਯਾਰ ਮਨੁੱਖੀ ਸੁਭਾਅ ਇੱਦਾਂ, ਹਾਂ ਯਾਰ ਇਹ ਇੱਦਾਂ ਹੋਇਆ, ਹੋ ਸਕਦਾ ਇਹ ਮੇਰੀ ਆਪਣੀ ਸੋਚ ਦੀ ਜ਼ਲਤ ਹੋਵੇ ਕਿ ਮੈਂ ਹੈ ਨਾ ਸ਼ੀਸ਼ੇ 'ਤੇ ਮੈਲ ਹੋਵੇ ਅਤੇ ਮੈਂ ਦੁਨੀਆਂ 'ਚ ਨੁਕਸ ਕੱਢੀ ਗਿਆ ਤਮਾਮ ਉਮਰ, ਅਸਲ 'ਚ ਮੈਨੂੰ ਆਪਣਾ ਸੁਭਾਅ ਬਦਲਣ ਦੀ ਲੋੜ ਸੀ। ਇਹ ਚੀਜ਼ਾਂ ਫਿਰ ਮੁੜ ਕੇ 50, 55, 60 ਸਾਲ ਜਦ ਬੰਦੇ ਨੂੰ ਆਉਂਦੀਆਂ, ਇਸੇ ਕਰਕੇ ਜ਼ਿਆਦਾ ਜਿਹੜੇ ਕਵੀ ਸ਼ਾਇਰ ਆਰਟਿਸਟ ਨੇ ਤੁਸੀਂ ਦੇਖੋਗੇ ਉਸ ਉਮਰੇ ਜ਼ਿਆਦਾ, ਕਿਉਂਕਿ ਬੰਦੇ ਨੂੰ ਲੱਗਦਾ ਵੀ ਮੈਂ ਤਾਂ ਉਈ ਯਾਰ ਹੋਰ ਹੀ ਪਾਸੇ ਭੱਜਿਆ ਫਿਰਦਾ ਰਿਹਾ, ਤਮਾਮ ਉਮਰ ਪੈਸੇ ਪੂਹੇ ਜੋੜਦਾ ਰਿਹਾ, ਅਸਲ 'ਚ ਖੁਸ਼ੀ ਤਾਂ ਪੈਸੇ ਨਾਲ ਨਹੀਂ ਸੀ ਜਾਂ ਖੁਸ਼ੀ ਇਸ ਚੀਜ਼ ਨਾਲ ਸੀ, ਖੁਸ਼ੀ ਪ੍ਰੋਫੈਸ਼ਨਲ ਲੈਵਲ 'ਤੇ ਮੈਂ ਹੁਣ ਡਾਇਰੈਕਟਰ ਵੀ ਬਣ ਗਿਆ ਤਾਂ ਵੀ ਫਿਟੇ ਮੂਈ ਹਾਂ, ਘਰ ਵਾਲੀ ਤਾਂ ਮੈਨੂੰ ਫੇਰ ਨਹੀਂ ਪੁੱਛਦੀ ਹੈ ਨਾ, ਬਾਪੂ ਕਹਿੰਦਾ ਨਿਆਣੇ ਤਾਂ ਫੇਰ ਨਹੀਂ ਰੋਟੀ ਦਿੰਦੇ, ਦਾਲ 'ਚ ਫੇਰ ਨਹੀਂ ਘਿਓ ਪਾਉਂਦੇ, ਹੁਣ ਡਾਕਟਰ ਨੇ ਮਨਾ ਕਰਤਾ। ਜਿਉਂ ਜਿਉਂ ਜ਼ਿੰਦਗੀ ਦਾ ਸੱਚ ਪਤਾ ਲੱਗਦਾ, ਜਾਨੂੰ ਕਈ ਇਹ ਕਹਿੰਦੇ ਆ ਹੁਣ ਟੂ ਲੇਟ ਆ, ਕਈ ਕਹਿੰਦੇ ਆ ਨਹੀਂ ਯਾਰ ਹੁਣ ਸਮਾਂ, ਹੁਣ ਲਿਖਿਆ ਜਾਵੇ, ਹੁਣ ਬੋਲਿਆ ਜਾਏ, ਇਸੇ ਲਈ ਜੱਡੇ ਸਿਆਣੇ

0: ਲੋਕ ਆ ਜਾਂ ਜਿਹੜੇ ਲੋਕਾਂ ਦੇ ਤੁਸੀਂ ਤਜ਼ਰਬੇ ਸੁਣੋਗੇ, ਹਰਪਾਲ ਪੰਨੂ ਹੋਣੀ ਹੋ ਗਏ, ਉਹ ਗੱਲ ਇੰਨੀ ਟਿਕਾ ਕੇ ਸਹਿਜ ਮਤੇ ਨਾਲ ਰੱਖਦੇ ਆ ਵੀ ਐਨ ਪਾਰੇ ਵਾਂਗੂ ਘੁਲ ਘੁਲ ਪੈਂਦੀਆਂ ਚੀਜ਼ਾਂ। ਇਹੀ ਕੋਈ ਯੰਗ ਬੰਦਾ, ਯੰਗ ਬੰਦੇ ਦੀ ਵਾਈਬ੍ਰੈਂਟ ਐਨਰਜੀ, ਉਹ ਯਾਰ ਐਂ ਕਿਉਂ ਨਹੀਂ ਕਰਦੇ, ਓਂ ਕਿਉਂ ਨਹੀਂ ਹੁੰਦਾ, ਇਹ ਦੇਸ਼ ਨੂੰ ਬਦਲਣ ਦੀ ਲੋੜ ਆ, ਉਹ ਯੰਗ ਬੰਦੇ ਦੇ ਮੂੰਹੇ ਸੋਹਣੀਆਂ ਲੱਗਦੀਆਂ। ਕੋਈ ਇੱਦਾਂ ਬਜ਼ੁਰਗ ਕਹੇ ਤਾਂ ਉਹਦੇ ਮੂੰਹ ਜਚਣੀ ਨਹੀਂ।
1: ਸੋ ਹਰ ਇੱਕ ਉਮਰ ਦੇ ਪੜਾਅ ਦੇ ਵਿੱਚ ਅਲੱਗ ਅਲੱਗ ਸਮੇਂ ਦੇ ਉੱਤੇ ਅਲੱਗ ਅਲੱਗ ਚੀਜ਼ਾਂ ਹੀ ਸੋਭਦੀਆਂ ਨੇ, ਅਤੇ ਸਮੇਂ ਨਾਲ ਜੇ ਨਹੀਂ ਬੰਦਾ ਬਦਲਦਾ ਤਾਂ ਉਹ ਵੀ ਬੁਰਾ ਲੱਗਦਾ।
0: ਐਕਸਪੀਰੀਅੰਸਡ ਡਾਕਟਰ ਅਤੇ ਹੈ ਨਾ ਯੰਗ ਵਕੀਲ, ਇਹ ਦੋਨੋਂ
1: ਕਾਮਯਾਬ
0: ਦੋਨਾਂ ਨੂੰ ਉਹਨਾਂ ਉਹਨਾਂ ਚੀਜ਼ਾਂ ਦੀ ਅਹਿਮੀਅਤ ਆ ਨਾ
1: ਜੀ। ਸੋ ਧੰਨਵਾਦ ਜੀ ਤੁਹਾਡਾ, ਮਿਹਰਬਾਨੀ, ਆਸ ਕਰਦੇ ਹਾਂ ਕਿ ਤੁਸੀਂ ਗੱਲਾਂ ਬਾਤਾਂ ਸਾਡੀਆਂ ਸਹਿਮਤੀ ਜਿਤਾ ਰਹੇ ਹੋਗੇ, ਨਹੀਂ ਵੀ ਜਿਤਾ ਰਹੇ ਤਾਂ ਤੁਸੀਂ ਲਿਖ ਸਕਦੇ ਹੋ, ਤੁਸੀਂ ਭੇਜ ਸਕਦੇ ਹੋ। ਅਤੇ ਸਿਮਰਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਡਿਫੀਕਲਟ ਡਰਾਈਵਿੰਗ ਕੰਡੀਸ਼ਨ, ਇਹ ਤਾਂ ਮੈਨੂੰ ਲੱਗਦਾ ਸਵੇਰ ਦਾ ਹੀ ਮੈਸੇਜ, ਪਰ ਹੁਣ ਇਹ ਕਹਿੰਦੇ ਨੇ ਕਿ ਥੈਂਕ ਯੂ ਫੋਰ ਪਲੇਇੰਗ ਵੀਰ ਸਿੰਘ ਸੌਂਗ, ਅਤੇ ਬੜੀ ਵੱਖਰੀ ਐਨਰਜੀ ਅੱਜ ਦੇ ਸੌਂਗ ਦੀ, ਥੈਂਕ ਯੂ ਜੀ। ਅਤੇ ਘੈਂਟ ਸੌਂਗ ਅਤੇ ਘੈਂਟ ਸ਼ੋ 'ਤੇ ਮੈਸੇਜ ਕਰਦੇ ਨੇ ਸਾਨੂੰ ਸੰਧੂ ਸਿੰਘ ਜੀ। ਜੱਸੋਵਾਲ ਸਾਹਿਬ ਕਹਿੰਦੇ ਨੇ ਕਿ ਓਕੇ ਰਿਪੋਰਟ ਹੋ ਗਿਆ, ਅੰਗੂਠਾ ਵੀ ਹੋ ਗਿਆ, ਸਤਿ ਸ਼੍ਰੀ ਅਕਾਲ ਵੀ ਹੋ ਗਈ, ਅਤੇ
0: ਠੇਂਗਾ ਤਾਂ ਨਹੀਂ,
1: ਐਂ ਵੀ ਹੋ ਗਿਆ ਹੈ,
0: ਠੇਂਗਾ ਨਾ ਹੋਵੇ, ਕਈ ਵਾਰ ਅੰਗੂਠਾ ਠੇਂਗੇ ਵਰਗਾ ਵੀ ਹੁੰਦਾ,
1: ਠੇਂਗਾ ਨਹੀਂ ਆ।
0: ਜੱਸੋਵਾਲ ਸਾਹਿਬ ਇਹ ਬਹੁਤ ਪਿਆਰ ਭੇਜਦੇ।
1: ਬਲਜੀਤ ਫਰਵਾਲੀ ਜੀ ਕਹਿੰਦੇ ਕਿ ਦੋਵੇਂ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਹਮੇਸ਼ਾ ਵਾਂਗ ਅੱਜ ਦੀ ਗੱਲਬਾਤ ਵੀ ਘੈਂਟ ਹੀ ਆ, ਅਤੇ ਨਾਲ
0: ਇਸ ਦਿਨ ਬਲਜੀਤ ਉਹਨਾਂ ਨੂੰ ਵੀ ਔਨ ਏਅਰ ਕਰਨਾ ਆਪਾਂ, ਇਹ ਵੀ ਬਹੁਤ ਸੋਹਣੀਆਂ ਮਿੰਨੀ ਕਹਾਣੀਆਂ, ਛੋਟੀਆਂ ਛੋਟੀਆਂ ਇਹਨਾਂ ਨੇ ਕਿਤਾਬ ਵੀ ਛਪਾਈ ਆ, ਅਤੇ
1: ਮਿੰਨੀ ਮਿੰਨੀ ਜਿਹਾ ਹੈ, ਮਿੰਨੀ ਮਿੰਨੀ ਸਾਰਾ ਕੁਛ ਹੀ ਵਧੀਆ ਹੁੰਦਾ,
0: ਦਿਲ ਕਰਵਾ ਲਿਆ ਚੋਰੀ, ਨਿੰਮ ਨਿੰਮ ਹੱਸਦੀ ਨੇ, ਕਈ ਕਹਾਣੀਆਂ ਵੀ ਇੱਦਾਂ ਹੀ ਹੁੰਦੀਆਂ, ਨਿੰਮੀਆਂ ਨਿੰਮੀਆਂ ਮਿੰਨੀਆਂ ਮਿੰਨੀਆਂ।
1: ਮਿੰਨੀ ਕਹਾਣੀ ਲਿਖਣੀ ਇਹ ਸਗੋਂ ਹੋਰ ਵੀ ਔਖਾ ਆ, ਇੱਕ ਹੋਰ ਔਖੀ ਕਲਾ ਵਾ। ਸਿਮਰਨ ਜੀ ਕਹਿੰਦੇ ਨੇ ਕਿ ਜਿੰਨਾ ਤੁਸੀਂ ਆਪਣੀ ਮਾਂ, ਅੱਛਾ ਇਹ ਪੁਰਾਣਾ ਮੈਸੇਜ, ਸੋਰੀ ਮੈਂ ਪੁਰਾਣੇ ਕਿਉਂ ਆਈ ਜਾਂਦੇ ਅੱਜ, ਕਹਿੰਦੇ ਕਿ ਤੁਸੀਂ ਜਿਹੜੀ ਪਹਿਲਾਂ ਕਵਿਤਾ ਪੜ੍ਹੀ ਸੀ ਉਹਦੇ ਰਾਈਟਰ ਦਾ ਨਾਂ ਦੱਸ ਦਿਓ, ਤਾਹਿਰਾ ਸਰਾਂ ਦੀ ਬੜੀ ਹੀ ਮੇਰੇ ਖਿਆਲ
0: ਹਾਂਜੀ,
1: ਤਾਹਿਰਾ ਸਰਾਂ ਇਹ ਪਾਕਿਸਤਾਨੀ ਪੰਜਾਬ ਦੇ ਪੰਜਾਬੀ ਦੇ ਬੜੇ ਪਿਆਰੇ ਇਹ ਲੇਖਿਕਾ ਨੇ, ਬੜੇ ਸੋਹਣੇ ਇਹਨਾਂ ਦੀਆਂ ਕਵਿਤਾਵਾਂ ਨੇ।
0: ਇਹਨਾਂ ਦੀ ਇੱਕ ਰਣਜੋਤ ਉਹ ਵੀ ਸੀ, ਸੋਚਾਂ ਬਦਲੀ ਜਾਂਦੇ ਹੋ, ਰਮਜ਼ਾਂ ਬਦਲੀ ਜਾਂਦੇ ਹੋ, ਕੰਧਾਂ ਉੱਥੇ ਖੁੱਲੀਆਂ ਨੇ, ਛੱਤਾਂ ਬਦਲੀ ਜਾਂਦੇ ਹੋ, ਦਿਲ ਬਦਲਣ ਦਾ ਵਾਅਦਾ ਸੀ, ਨਜ਼ਰਾਂ ਬਦਲੀ ਜਾਂਦੇ ਹੋ, ਇਹ ਕਿਹੜੀ ਤਬਦੀਲੀ ਏ, ਸ਼ਕਲਾਂ ਬਦਲੀ ਜਾਂਦੇ ਹੋ, ਹੱਦ ਏ ਬੇਤਬਾਰੀ ਦੀ, ਉਹ ਭਾਈ ਪੱਗਾਂ ਬਦਲੀ ਜਾਂਦੇ ਹੋ, ਮੇਰੇ ਜੇਠ ਦੀਆਂ ਦਸਤਾਰਾਂ ਦੇ ਨਾਲ ਰੰਗ ਬਦਲਦੇ।
1: ਹਾਂ ਨਹੀਂ ਬਹੁਤ ਸੋਹਣਾ ਜੀ, ਬੜੇ ਵਧੀਆ, ਇੱਕ ਇਹਨਾਂ ਦਾ ਹਸਬੈਂਡ ਵਾਈਫ ਦੇ ਉੱਤੇ ਵੀ ਬੜਾ ਘੈਂਟ ਜਿਹਾ, ਅਤੇ ਸਭ ਤੋਂ ਪਹਿਲਾਂ ਉਹੀ ਮਸ਼ਹੂਰ ਹੋਇਆ ਸੀ, ਅਤੇ ਉਹੀ ਤੁਸੀਂ ਸੁਣਿਆ ਹੋਊਗਾ। ਅਤੇ ਜੇਕਰ ਤੁਸੀਂ ਇਹਨਾਂ ਦੀ ਕਿਤਾਬ ਤੁਸੀਂ ਪੰਜਾਬੀ ਦੇ ਵਿੱਚ, ਪੰਜਾਬੀ ਤਾਂ ਮਤਲਬ ਚਲੋ ਇਹ ਲਿਖਦੇ ਹੀ ਨੇ, ਗੁਰਮੁਖੀ ਦੇ ਵਿੱਚ ਅਨੁਵਾਦਿਤ ਵੀ ਇਹਨਾਂ ਦੀਆਂ ਕਿਤਾਬਾਂ ਨੇ ਵੈਸੇ, ਤਾਂ ਸ਼ਾਹਮੁਖੀ ਦੇ ਵਿੱਚ ਲਿਖਦੇ ਨੇ, ਅਤੇ ਉਹ ਤੁਸੀਂ kitabwala.com.au ਦੇ ਉੱਤੇ ਤੁਸੀਂ ਸੰਪਰਕ ਕਰਿਓ, ਅਤੇ ਇਹਨਾਂ ਦੀ ਕਿਤਾਬ ਤੁਹਾਨੂੰ ਮਿਲ ਜੂਗੀ, ਅਤੇ ਉਹਦੇ ਵਿੱਚ ਇੱਦਾਂ
0: ਇੰਗਲਿਸ਼ ਵਿੱਚ ਲੱਲੇ ਦੇ ਪੈਰ 'ਚ ਬਿੰਦੀ ਹੈ ਨਹੀਂ, ਤਾਂ ਤੁਹਾਨੂੰ kitabwala.com ਕਿਹਾ, ਅਸਲ 'ਚ kitabwala.com।
1: ਹਾਂ
0: ਅੰਗਰੇਜ਼ੀ ਸਪੈਲਿੰਗ ਗਲਤ ਨਾ ਲਿਖਦਾ, ਐਲ ਐਚ ਪਾ ਦੇ,
1: ਅੰਗਰੇਜ਼ੀ 'ਚ ਵਿੱਚ ਇੱਦਾਂ ਹੈ। ਹਾਂਜੀ, ਸੋ kitabwala.com.au ਦੇ ਉੱਤੇ ਤੁਸੀਂ ਜਾ ਕੇ ਅਤੇ ਤਾਹਿਰਾ ਸਰਾਂ ਦੀ ਕਿਤਾਬ ਲੈ ਲਓ, ਉਹਦੇ ਵਿੱਚ ਤੁਹਾਨੂੰ ਬੜੀਆਂ ਸੋਹਣੀਆਂ ਸੋਹਣੀਆਂ ਤੁਹਾਨੂੰ ਹੋਰ ਵੀ ਮਿਲ ਜਾਣਗੀਆਂ ਤੁਹਾਨੂੰ।
0: ਵਿਸ਼ਾਲ ਵਿਜੇ
1: ਬਾਬਾ, ਵਿਸ਼ਾਲ ਵਿਜੇ ਸਿੰਘ ਖਹਿਰਾ,
0: ਅਤੇ ਸੁਣਦੇ ਰਹੋ
1: ਰੇਡੀਓ ਹਾਂਜੀ 1674 AM।
2: Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
3: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
4: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ, ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
5: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਟੀ ਆਪਣੇ ਨੇੜੇ ਦੇ ਇੰਡੀਅਨ
3: ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com।
5: ਸੋਨਾ ਚਾਹੀਦਾ,
6: ਭਰੋਸਾ ਚਾਹੀਦਾ,
5: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493536042।

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0646-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
3: ਕੀ ਹੋਇਆ?
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
2: ਜਾਂ 90-77-97-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733।
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।

0: ਚੱਲਦੀ ਦਾ ਨਾਮ ਗੱਡੀ ਆਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ, ਆਓ ਤੁਹਾਡਾ ਕੋਈ ਹੱਲ ਕਰੀਏ।
2: ਯੂਥ ਜਸਟਿਸ ਵਰਕਰ ਦੇ ਤੌਰ ਤੇ ਤੁਸੀਂ ਹਿਰਾਸਤ ਵਿਚਲੇ ਨੌਜਵਾਨਾਂ ਦੀ ਸਹਾਇਤਾ ਕਰੋਗੇ। ਇਹ ਇੱਕ ਸੁਰੱਖਿਅਤ ਨੌਕਰੀ ਹੈ ਜਿਸ ਵਿੱਚ ਤਨਖਾਹ ਸਮੇਤ ਟ੍ਰੇਨਿੰਗ ਅਤੇ ਤਰੱਕੀ ਦੇ ਮੌਕੇ ਸ਼ਾਮਲ ਹਨ। ਜੇ ਤੁਸੀਂ ਇੱਕ ਸਹਾਇਕ ਟੀਮ ਨਾਲ ਸਫਲ ਅਤੇ ਸੰਤੁਸ਼ਟੀ ਭਰੇ ਪੇਸ਼ੇ ਦੀ ਭਾਲ ਕਰ ਰਹੇ ਹੋ ਤਾਂ ਯੂਥ ਜਸਟਿਸ ਕਰੀਅਰਸ ਲਿਖ ਕੇ ਭੇਜੋ। ਆਥੋਰਾਈਜ਼ਡ ਬਾਈ ਵਿਕਟੋਰੀਅਨ ਗਵਰਨਮੈਂਟ, ਮੈਲਬਰਨ।

0: ਜੀ ਕੀ ਹਾਲ ਹੈ ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
0: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654 92।
2: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 04400450555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
3: Orbit Homes अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उना दे सुपनेयां दा एक मजबूत घर। हाउस एंड लैंड एक्सपर्ट्स Orbit Homes अपने 44 वरियां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो Orbit Homes डिस्प्ले सेंटर्स या कॉल करो हरपन चौहान नू 04332802552 ते 04332802522 ते।
4: हाँ जी हाँ जी, ओए हाँ जी हाँ जी,
5: हाँ जी रेडियो

0: ਤੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ

ਸਟੂਡੈਂਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802522 ਤੇ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ?
2: ਯਾਰ, ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
1: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499 2535 45 ਤੇ।

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

ਚੁੱਪ ਕਰਕੇ ਲਬਾ ਨੂੰ ਸੀ ਲੈਂਦੇ, ਚੁੱਪ ਕਰਕੇ ਲਬਾ ਨੂੰ ਸੀ ਲੈਂਦੇ, ਸੱਜਣਾ ਦੇ ਸਹਾਰੇ ਜੀ ਲੈਂਦੇ। ਚੁੱਪ ਕਰਕੇ ਲਬਾ ਨੂੰ ਸੀ ਲੈਂਦੇ, ਸੱਜਣਾ ਦੇ ਸਹਾਰੇ ਜੀ ਲੈਂਦੇ। ਉਹ ਜ਼ਹਿਰ ਪਿਆ

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ ਰੇਡੀਓ

0: ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗ੍ਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗ੍ਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ਬਲਜੀਤ, ਵਿਆਹ ਵਾਸਤੇ ਜੁਲਰੀ ਦੇਖਣ ਧੁੰਨਾ ਜੁਲਰਸ ਚਲੀਏ
1: ਯਾਰ। ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
2: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ ਹਾਂਜੀ ਰੇਡੀਓ।

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

ਵੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ। ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਨ ਪਾਲਾ ਖੋਏ ਤਾਂ ਇੱਕ ਨ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ

ਵੇਖੈ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੇ ਤੋਟ ਤਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਥਕ ਪਾਏ ਜੁਗਾ ਜੁਗੰਤਰ ਖਾਈ ਖਾ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਕਸੈ ਵੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ ਪਾਖੇ।

ਹਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸ਼ਰ ਬਰਮਾ ਇੰਦ ਸੁਣੈ ਮੁਖ ਸਲਾਹਨ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸ

ਸੁਣੈ ਸਰਾਂ ਗੁਨਾ ਕੇ ਗਾ, ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ

ਜਾਣੇ ਮਨ ਕੋਈ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੋਹ ਝੋਟਾ ਨਹੀਂ ਖਾਇ, ਮੰਨੈ ਜਮ ਕੈ ਸਾਥ ਨ ਜਾਇ, ਐਸਾ ਨਾਮ।

ਕੁਵਾਰ ਜੋ ਤੁਧ ਭਾਵੈ ਸਾਈ ਭਲੀਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪੱਖ ਸਾਰ ਅਸੰਖ ਮੋਹਨ ਲਿਵ ਲਾਏ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵਟ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਏ ਅਸੰਖ ਮਲੇਚ ਮਲ ਪੱਖ ਖਾਏ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾਹ।

ਪਾਰ ਜੋ ਤੁਧ ਭਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਤੋਤੈ ਉਤਰਸ ਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਤੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਤੋਪੈ ਨਾਵੈ ਕੇ ਰੰਗ ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਓ ਤੀਰਥ ਤਪ ਦਿਆ ਦਤਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰ ਗਤ ਤੀਰਥ ਮਲ ਨਾਓ ਸਭ ਗੁਣ ਤੇਰੈ ਮੈਂ ਨਾ ਹੀ ਕੋਏ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਪਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਨ ਸੁਵੇਲਾ ਵਕਤ ਕਵਨ ਕਵਨ ਥਿਤ ਕਵਨ ਵਾਰ

ਕੇਤੇ ਮੂਰਖ ਖਾਈ ਖਾਏ ਕੇਤਿਆ ਦੁਖ ਭੁਖ ਸਦਮਾਰ ਏ ਬੇਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਕੋਏ ਜੇ ਕੋ ਖਾਏ ਕ ਆਖਣ ਪਾਏ ਉਹ ਜਾਣੇ

ਜਤ ਬਹਾਰਾ ਤੀਰੇ ਸੁਨਿਆਰ ਐਰਨ ਮਤ ਵੇਦ ਹਥਿਆਰ ਪਉ ਖੱਲਾ ਅਗਨ ਤਪਤਾਓ ਪਾਂਡਾ ਭਾਓ ਅੰਮ੍ਰਿਤ ਤਿਤ ਤਾਲ ਕੜੀਏ ਸ਼ਬਦ ਸੱਚੀ।

ਖੇਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਅਧੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਤੇ ਆਇਆ।

0: ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵਜਾ।
1: ਜੀਉ ਮੈਲੇ ਬਾਹਰੋ ਨਿਰਮਲ, ਬਾਹਰੋ ਨਿਰਮਲ ਜੀਉ ਤਾਂ ਮੈਲੇ, ਤਿੰਨ ਜਨਮ ਜੂਐ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ। ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ, ਫਿਰੇ ਜਿਉਂ ਬੇਤਾਲਿਆ ਕਹਿ ਨਾਨਕ।

0: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇਕੀਆ ਜਾਏ ਅਨੇਕ ਜੂਨੀ ਪਰਮ ਆਵੈ ਵਿਣ ਸਤਿਗੁਰ ਮੁਕਤ ਨਾ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ

ਤਰ ਸੱਚ ਹੈ ਜਿੱਥੈ ਸਦਾ ਸੱਚ ਤਿਹਾਵੇ। ਸੱਚੋ ਤਿਹਾਵੇ ਜਾਂ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ। ਕਹਿ ਨਾਨਕ।

ਪਰਮ ਸਨਮਾਨਯੋਗ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਪਰਮੇਸ਼ਵਰ ਦੇ ਚੌਥੇ ਸਰਗੁਣ ਸਰੂਪ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਇਸ਼ਨਾਨ ਕਰ ਰਹੇ ਹੋ। ਇਸ ਪਾਵਨ ਅਸਥਾਨ 'ਤੇ ਵਾਹਿਗੁਰੂ ਦੇ ਸ਼ਬਦਾਵਤਾਰ ਗੁਰੂ ਗ੍ਰੰਥ ਸਾਹਿਬ ਜੀ, ਜੋ ਮਨੁੱਖਤਾ ਦੇ ਭਲੇ ਹਿੱਤ ਸ੍ਰੀ ਮੁਖਵਾਕ ਪ੍ਰਗਟ ਕਰਦੇ ਨੇ, ਉਹਦੀ ਵਿਚਾਰ ਆਪ ਸੰਗਤ ਪ੍ਰਤੱਖ ਹਰ ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਤੋਂ ਸਰਵਣ ਕਰਦੇ ਹੋ। ਆਓ ਗੁਰ ਸ਼ਬਦ ਵਿਚਾਰ ਦੇ ਨਾਲ ਜੁੜਦੇ ਹਾਂ। ਉਪਰੰਤ ਜੂਨ 1984 ਦੇ ਘੱਲੂਘਾਰੇ ਦੇ ਇਤਿਹਾਸ 'ਤੇ ਚਾਨਣਾ ਪਾਉਣ ਦਾ ਯਤਨ ਕਰਾਂਗੇ।

0: ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਇੱਥੇ ਆਪਣੇ ਨਿਰਗੁਣ ਸਰੂਪ ਵਾਹਿਗੁਰੂ ਦੀ ਮਹਿਮਾ ਗਾਉਂਦੇ ਨੇ। ਕਹਿੰਦੇ ਵੇਖ ਉਸ ਪਰਮਾਤਮਾ ਨੇ ਤੈਨੂੰ, ਭੀੜੋਹ ਦਾ ਭਾਵ ਹੈ ਤੇਰੇ ਜੀਵਨ ਵਿੱਚ ਕਿਧਰੇ ਭੀੜ ਪੈ ਜਾਵੇ ਤੈਨੂੰ ਉਸ ਭੀੜ ਚੋਂ ਕੱਢ ਲਿਆ, ਆਫਤ ਚੋਂ ਤੈਨੂੰ ਕੱਢਣਾ ਕੀਤਾ। ਮੋਕਲਾਈ ਦਾ ਭਾਵ ਹੈ ਆਜ਼ਾਦੀ ਦੇਣੀ, ਨਜ਼ਾਤ ਦੇਣੀ, ਖੁੱਲ੍ਹ ਦੇਣੀ। ਤੇਰੇ ਕੁਟੰਬ ਨੂੰ ਹੱਸਦਾ ਵੱਸਦਾ ਰੱਖਿਆ, ਪਰਿਵਾਰ ਨੂੰ ਪ੍ਰਫੁੱਲਤ ਰੱਖਿਆ ਹੈ।
1: ਕਾਰਜ ਆਪ ਸਵਾਰਿਆਨ ਸੋ ਪ੍ਰਭ ਸਦਾ ਸੰਭਾਲ।
0: ਆਪਣੇ ਹਿਰਦੇ ਦੀ ਤਿਜੋਰੀ ਦੇ ਵਿੱਚ ਉਸ ਪਰਮੇਸ਼ਵਰ ਨੂੰ ਸਾਂਭ ਕੇ ਰੱਖ ਜਿਨੇ ਤੇਰੇ ਸਭੋ ਹੀ ਕਾਰਜ ਸਵਾਰੇ ਹਨ।
1: ਪ੍ਰਭ ਮਾਤ ਪਿਤਾ ਕੰਠ ਲਾਏ ਦਾ ਲੋਹੜੇ ਬਾਲਕ ਪਾਲ।
0: ਉਹ ਜਿਹੜਾ ਪਰਮੇਸ਼ਵਰ ਹੈ, ਲੋਹੜੇ ਤੋਂ ਭਾਵ ਹੈ ਲਹੁਰਾ, ਨਿੱਕਾ ਬੱਚਾ। ਜਿਵੇਂ ਪੰਜ ਸੱਤ ਨਿਆਣੇ ਹੋਣ ਤੇ ਨਿੱਕੇ ਦੇ ਨਾਲ ਮਾਪੇ ਬਹੁਤਾ ਤੇਹ ਕਰਦੇ ਨੇ, ਇੱਦਾਂ ਪ੍ਰਭਤਾ ਦੇ ਸਹਿਤ ਜੋ ਪ੍ਰਭੂ ਹੈ, ਪਰਮੇਸ਼ਵਰ ਹੈ, ਉਹ ਸਾਡਾ ਪਿਤਾ ਹੈ। ਭੀੜ ਪਈ ਤੇ ਗਲ ਨਾਲ ਇਉਂ ਲਾਉਂਦਾ ਹੈ ਜਿਵੇਂ ਛੋਟੇ ਬੱਚੇ ਨੂੰ ਤਕਲੀਫ ਹੋਵੇ ਤੇ ਬਾਪੂ ਗਲ ਨਾਲ

ਦੀ ਨਦਰੇ ਨਿਆਮਤ ਹੈ। ਉਹ ਜੀਵ ਜੰਤੂ ਨਿਹਾਲ ਹੋ ਗਏ, ਫਾਰਸੀ ਦਾ ਲਫ਼ਜ਼ ਹੈ ਨਿਹਾਲ, ਮੁਰਾਦਬੰਦ ਹੋ ਗਏ। ਉਹਨਾਂ ਨੂੰ ਮਨ ਇੱਛਿਤ ਫਲ ਮਿਲੇ ਨੇ, ਉਹਨਾਂ ਦਾ ਮੰਗਣਾ

0: ਇਵਲ ਡੀਡਸ, ਭੈੜੇ ਕਰਮ ਸਾਰੀ ਉਮਰ ਲੋਕ ਕਰਦੇ ਨੇ। ਵਿਹਾਜੇ ਦਾ ਮਤਲਬ ਖਰੀਦੋ ਫਰੋਖਤ, ਗੁਣ ਨਹੀਂ ਖਰੀਦਦੇ। ਸਤ ਸੰਤੋਖ ਦਇਆ ਧਰਮ ਇਹ ਹਾਸਲ ਕਰਨ ਵੱਲ ਇਹਨਾਂ ਦਾ ਧਿਆਨ ਨਹੀਂ ਹੈ।
1: ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ।
0: ਸ਼ੁਭ ਗੁਣਾਂ ਦਾ ਗਾਹ ਕਿਸ ਰੂਹੇ ਜ਼ਮੀਨ ਤੇ ਕੋਈ ਵਿਰਲਾ ਹੈ। ਜਿਹੜਾ ਗੁਣਾਂ ਦੀ ਸਾਂਝ ਪਾਵੇ, ਬਹੁਤੇ ਤੇ ਔਗਣ ਹੀ ਫਰੋਲਦੇ ਨੇ, ਨਿੰਦਾ ਹੀ ਕਰਦੇ ਹਨ।
1: ਗੁਰ ਪ੍ਰਸਾਦੀ ਗੁਣ ਪਾਈਐਨ ਜਿਸਨੋ ਨਦਰ ਕਰੇ।
0: ਗੁਰੂ ਪਰਮੇਸ਼ਰ ਦੀ ਨਦਰੇ ਨਿਆਮਤ ਹੋਵੇ ਤੇ ਸ਼ੁਭ ਗੁਣ ਮਿਲਣਗੇ, ਤੇਰਾ ਅਗੰਮੀ ਜੀਵਨ ਹੋਵੇਗਾ, ਸੱਚ ਤੇ ਪਹਿਰਾ ਦੇਵੇਂਗਾ, ਸੰਤੋਖੀ ਹੋ ਨਿਭਣੇ।

ਜਿਨ੍ਹਾਂ ਨੂੰ ਕਰਨਹਾਰ ਕਰਤਾਰ ਪ੍ਰਭੂ ਨੇ ਆਪਣੇ ਬਣਾ ਲਿਆ ਹੈ, ਉਹਨਾਂ ਲਈ ਗੁਣ ਔਗਣ ਸਮਾਨ ਜਾਪਦੇ ਨੇ, ਭਾਵ ਉਹ ਕਿਸੇ ਨਾਲ ਵੀ ਸਾਂਝ ਪਾਉਣ ਗੁਣ ਹਾਸਲ ਕਰ ਲੈਂਦੇ ਨੇ, ਔਗਣਾ ਕਰਕੇ ਨਿੰਦਾ ਨਹੀਂ ਕਰਦੇ, ਅਗਾਂਹ ਤੁਰ ਪੈਂਦੇ ਨੇ, ਤੋ ਉਹਨਾਂ ਦਾ ਸੁਭਾਅ ਬਹੁਤ ਠਰਮੇ ਵਾਲਾ

ਆਖਿਓ ਜਿਹੜੇ ਗੁਰ ਸ਼ਬਦ ਦੇ ਅਭਿਆਸੀ ਨੇ ਉਹੀ ਇਸ ਦਰ ਨੂੰ ਖੋਲ੍ਹ ਪਾਏ, ਭਾਵ ਉਹੀ ਅੰਤਸ਼ਕਰਨ ਦੇ ਅੰਦਰ ਜੋ ਪਰਮੇਸ਼ਵਰ ਟਿਕਿਆ ਹੈ ਉਹਦੇ ਦਿਦਾਰੇ ਕਰ ਪਾਏ, ਉਹੀ ਮਹੱਲ ਵਿੱਚ ਹਲੂਲ ਦੀ ਜਗ੍ਹਾ ਜੋ ਸਾਡੇ ਅੰਦਰ ਹੈ ਉੱਥੇ ਵਾਹਿਗੁਰੂ ਦੇ ਦਰਸ਼ਨ ਕਰ ਸਕੇ ਨੇ। ਬਹੁਤੇ ਬਾਹਰ ਮੁਖੀ ਨੇ, ਅੰਤਰਮੁਖੀ ਧਿਆਨ ਨਹੀਂ ਹੁੰਦਾ ਲੋਕਾਂ ਦਾ, ਬਾਹਰੀ ਝਾਤੀ ਮਾਰਦੇ ਨੇ। ਜਿਨ੍ਹਾਂ ਅੰਦਰ ਝਾਤ ਪਾਈ ਹੈ

0: ਨਾਮ ਬਾਣੀ ਦੇ ਅਭਿਆਸੀ ਨੇ ਉਹਨਾਂ ਨੂੰ ਪਰਮੇਸ਼ਵਰ ਨੇ ਖਜ਼ਾਨੇ 'ਚ ਰੱਖ ਲਿਆ। ਜਿਹੜੇ ਮਨਮੁੱਖ ਨੇ ਖੋਟੇ ਨੇ ਉਹਨਾਂ ਨੂੰ 84 ਲੱਖ ਜੂਨਾਂ ਦੀ ਖੋਟ ਵਿੱਚ ਧੱਕੇ ਦੇ ਕੇ ਪਾਇਆ ਹੈ।
1: ਸਭ ਸੱਚੋ ਸੱਚ ਵਰਤਦਾ ਸਦਾ ਸੱਚ ਨਿਆਉ।
0: ਪ੍ਰਭੂ ਸੱਚਾ ਹੈ, ਸੱਚ ਵਿੱਚ ਸੱਚ ਹੀ ਮਿਲੇਗਾ, ਝੂਠਾ ਨਹੀਂ ਮਿਲ ਸਕਦਾ। ਪਾਣੀ 'ਚ ਪਾਣੀ ਮਿਲਦਾ ਹੈ, ਤੇਲ ਨਹੀਂ ਮਿਲਦਾ, ਤੋ ਉਹਦਾ ਨਿਆਉ ਸਦਾ ਸੱਚਾ ਹੈ, ਉਹ ਧੋਖਾ ਨਹੀਂ ਖਾਂਦਾ। ਲੋਕ ਠੱਗੇ ਜਾਂਦੇ ਨੇ, ਝੂਠ ਨੂੰ ਆਪਾਂ ਸੱਚ ਬਣਾ ਦਿੰਦੇ ਹਾਂ, ਸੱਚ ਨੂੰ ਝੂਠ ਬਣਾ ਦਿੰਦੇ ਹਾਂ। ਰੱਬ ਇੱਦਾਂ ਠੱਗੇ

इस गल का ख्याल रखियो। गुरु परमेशर की बाणी अमृतमयी है, जिनू जिनू यदा रस आया वो अमर हो गया, भाव शरीर मिटन तो बाद भी वह नामना दुनिया से प्रगट रहा है। तो नाम जपो, बाणी पढ़ो, जीवन विच ढालो, नजात हासिल करो। यू विल बी लिबरेटड। रोगा सोगा 84 लाख जूना तो नजात मिल जाएगी। तो ये दीन दुनिया के मालक गुरु अमरदास जी अगम्मी बाणी जो बख्शिश करते ने गुरु ग्रंथ साहब जी दे 1092 अंग ते दर्ज है। तो दास इत्थे श्री गुरु ग्रंथ साहब जी की लड़ीवार व्याख्या नूं संकोचदा है। आओ 1984 दे घल्लू घारे दे संबंध विच गुरबाणी दी रोशनी अंदर विचार करदे हां। 1984 दा समा सिख जगत लई बड़ा दुखदायक समा सी, और हिंदुस्तान दी हकूमत दे आंचल ते ऐसा काला धब्बा है, मैनू नहीं लगता ये कदे मिटेगा जो इन्हां ने कुकर्म कमाया है। इत्थे बहुतियां सियाणपां झाड़न वाले कई बार वेखण नूं जिहड़े सिख लगदे ने हुंदे बहरूपीए ने, ਉਹ ਆਪਦੇ ਹੀ ਧਰਮ ਦੇ ਨਾਇਕਾਂ ਨੂੰ ਆਗੂਆਂ ਨੂੰ ਭੰਡੀ ਜਾਣਗੇ ਅਤੇ ਗੈਰਾਂ ਨੂੰ ਸਲਾਹੀ ਜਾਣਗੇ। ਇਹਨੂੰ ਅਕ੍ਰਿਤ ਘਣਤਾ ਵੀ ਕਹਿੰਦੇ ਨੇ, ਇਹਨੂੰ ਨਮਕ ਹਰਾਮੀ ਪੁਣਾ ਵੀ ਆਉਂਦੇ ਨੇ। ਕੌਮ ਦਾ ਖਾ ਕੇ ਅਤੇ ਕੌਮ 'ਤੇ ਹੀ ਥੁੱਕੀ ਜਾਣਾ, ਜਿਹੜੀ ਥਾਲੀ ਵਿੱਚ ਖਾਣਾ ਉਸੇ 'ਚ ਹੀ ਛੇਕ ਕਰਨਾ। ਅਤੇ ਬਿਆਨ ਕੀ ਦਿੰਦੇ ਨੇ ਅਖੇ ਜੀ, 1984 ਵਿੱਚ ਜੇ ਸਿੱਖ ਜਗਤ ਦੇ ਆਗੂ ਸੁਹਿਰਦਤਾ ਵਿਖਾਉਂਦੇ, ਨੇਕ ਦਿਲੀ ਵਿਖਾਉਂਦੇ, ਕੋਮਲਤਾ ਵਿਖਾਉਂਦੇ, ਦੂਰ ਅੰਦੇਸ਼ ਹੁੰਦੇ, ਇੰਦਰਾ ਗਾਂਧੀ ਨਾਲ ਸਮਝੌਤਾ ਰੱਖਦੇ, ਨੁਕਸਾਨ ਨਾ ਹੁੰਦਾ ਸਿੱਖਾਂ ਦਾ। ਜਾਂ ਤਾਂ ਲੋਕ ਅਣਜਾਣ ਨੇ ਸਿੱਕੇ ਦੇ ਦੂਜੇ ਪਹਿਲੂ ਤੋਂ, ਅਤੇ ਜਾਂ ਵਿਕਾਊ ਮਾਲ ਹੈ, ਅਤੇ ਜਾਂ ਗੁੰਮਰਾਹ ਹੋਏ ਲੋਕ ਨੇ। 1984 ਦਾ ਘੱਲੂ ਘਾਰਾ ਇੰਦਰਾ ਗਾਂਧੀ ਦੀ ਗਲਤੀ ਕਾਰਨ ਵਾਪਰਿਆ ਹੈ ਜਾਂ ਸਿੱਖ ਨਾਇਕਾਂ ਦੀ ਗਲਤੀ ਕਾਰਨ ਵਾਪਰਿਆ ਹੈ? ਆ 1 ਘੰਟੇ 'ਚ ਤੁਹਾਡੇ ਅੱਗੇ ਸਿੱਟਾ ਰੱਖ ਦੇਵਾਂਗਾ, ਸਮਝ ਲਿਓ। ਪਿਛੋਕੜ ਵਿੱਚ ਝਾਤ ਮਾਰੋ। 1757 ਈਸਵੀ ਤੋਂ 1858 ਈਸਵੀ ਦਰਮਿਆਨ ਹਿੰਦੁਸਤਾਨ ਦੇ ਚੱਪੇ ਚੱਪੇ 'ਤੇ ਈਸਟ ਇੰਡੀਆ ਕੰਪਨੀ ਦਾ, ਬ੍ਰਿਟਿਸ਼ ਅੰਪਾਇਰ ਦਾ ਰਾਜ ਹੋ ਗਿਆ। ਇਹ ਉਹ ਤਾਕਤ ਸੀ ਜਿਹਨੇ 72 ਕਲੋਨੀਸ 'ਤੇ ਰਾਜ ਕੀਤਾ ਹੈ, 72 ਮੁਲਕਾਂ 'ਤੇ ਰਾਜ। ਰਾਜਪੂਤਾਨਾ ਗੁਲਾਮ ਹੋਇਆ, ਮਰਾਠੇ ਗੁਲਾਮ ਹੋ ਗਏ। ਇੱਕ ਐਸਾ ਇੰਡੀਅਨ ਸਬ ਕੌਂਟੀਨੈਂਟ ਦੇ ਵਿੱਚ ਖਿੱਤਾ ਸੀ ਜਿਹਨੂੰ ਸਿੱਖ ਹੋਮਲੈਂਡ ਆਉਂਦੇ ਸੀ, ਪੰਜਾਬ ਦੇਸ਼। ਇਹ ਆਜ਼ਾਦ ਸੀ, ਇੱਥੇ ਮਿਸਲਾਂ ਦਾ ਰਾਜ ਸੀ, 12 ਮਿਸਲਾਂ ਦਾ ਜ਼ੋਰ ਸੀ। 1799 ਈਸਵੀ 'ਚ ਲਾਹੌਰ ਨੂੰ ਇੱਕ ਸੂਰਮਾ ਜਿੱਤਦਾ ਹੈ ਅਤੇ ਲਕਬ ਮਿਲਿਆ ਮਹਾਰਾਜਾ, ਨਾਮ ਉਹਦਾ ਰਣਜੀਤ ਸਿੰਘ ਹੈ। 1839 ਈਸਵੀ ਤੱਕ 40 ਵਰ੍ਹੇ ਉਹ ਰਾਜ ਕਮਾ ਗਿਆ, ਸਤਲੁਜ ਤੋਂ ਪਾਰ। ਇੱਕ ਕਦਮ ਉਹਨੇ ਈਸਟ ਇੰਡੀਆ ਕੰਪਨੀ ਨੂੰ ਨਹੀਂ ਰੱਖਣ ਦਿੱਤਾ ਜਿਹਨੇ ਸਾਰਾ ਹਿੰਦੁਸਤਾਨ ਗੁਲਾਮ ਬਣਾਇਆ ਸੀ, ਜਿਹਨੇ 72 ਦੇਸ਼ਾਂ 'ਤੇ ਰਾਜ ਕਮਾਇਆ ਸੀ, ਏਡਾ ਸੂਰਬੀਰ ਰਾਜਾ। ਅਤੇ 10 ਵਰ੍ਹੇ ਉਹਦਾ ਟੱਬਰ ਰਾਜ ਕਰ ਗਿਆ 1849 ਈਸਵੀ ਤੱਕ। ਅਤੇ ਜਿਸ ਦਿਨ ਖਾਲਸਾ ਰਾਜ ਦਾ ਸੂਰਜ ਅਸਤ ਹੋਇਆ, ਉਹਦਾ ਕਾਰਨ ਬ੍ਰਿਟਿਸ਼ ਅੰਪਾਇਰ ਤੋਂ ਵੱਧ ਕੇ ਸਾਡੇ ਆਪਣੇ ਗਦਾਰ ਸਨ, ਸਭਰਾਵਾਂ ਦਾ ਯੁੱਧ। ਬਾਬਾ ਸ਼ਾਮ ਸਿੰਘ ਅਟਾਰੀ ਲੜਿਆ ਅਤੇ ਗਦਾਰਾਂ ਦੀ ਗਦਾਰੀ ਕਾਰਨ ਗੋਲੀ ਸਿੱਕਾ,
ਇਹਨਾਂ ਨੂੰ ਹਾਸਲ ਨਾ ਹੋਇਆ, ਬਰੂਦ ਦੀ ਜਗ੍ਹਾ ਸਰੋਂ ਪਾਈ ਹੋਈ ਹੈ ਪੇਟੀਆਂ ਦੇ ਵਿੱਚ, ਧੋਖਾ ਦੇ ਕੇ ਸਾਡੇ ਆਪਣੇ। ਚਲੋ, ਈਸਟ ਇੰਡੀਆ ਕੰਪਨੀ ਦਾ ਰਾਜ ਹੋਇਆ, ਹਿੰਦੁਸਤਾਨ ਦੀ ਗੁਲਾਮੀ ਤੋਂ 50 ਵਰੇ ਬਾਅਦਾਂ ਕਿਧਰੇ ਜਾ ਕੇ ਪੰਜਾਬ ਦੇਸ਼ ਗੁਲਾਮ ਹੁੰਦਾ ਹੈ। ਏਡੀ ਤਾਕਤਵਰ ਖਾਲਸਾ ਡਾਇਨੈਸਟੀ ਸਿੱਖ ਹੋਮਲੈਂਡ ਸੀ, ਕਿੱਥੇ ਕਾਬਲ ਕੰਧਾਰ, ਕਿੱਥੇ ਖੈਬਰ ਅਤੇ ਕਿੱਥੇ ਤਿੱਬਤ, ਕਿੱਥੇ ਜੰਮੂ ਕਸ਼ਮੀਰ, ਇੱਥੋਂ ਤੱਕ ਸਤਲੁਜ ਤਾਈਂ ਖਾਲਸਾਈ ਰਾਜ ਕੇਸਰੀ ਨਿਸ਼ਾਨ ਬੁਲੰਦ ਸੀ।

ਟੈਂਕ ਬੈਠਾ ਸਿੱਖਾਂ ਦਾ ਸੋਚੀ ਪਿਆ ਵੀ ਆਪਾਂ ਜਿੰਨਾ ਜ਼ੋਰ ਲਾ ਰਹੇ ਹਾਂ ਹਿੰਦੁਸਤਾਨ ਦੀ ਆਜ਼ਾਦੀ ਲਈ, ਕੀ ਸਾਨੂੰ ਸਿੱਖ ਹੋਮਲੈਂਡ ਮਿਲੇਗਾ ਜਿੱਥੇ ਰਾਜ ਸੀ ਅਤੇ ਧਾਰਮਿਕ ਆਜ਼ਾਦੀ ਸਾਨੂੰ ਸਿੱਖਾਂ ਨੂੰ ਹੋਵੇ? ਵਿਚਾਰ ਕਰਨੀ ਚਾਹੀਦੀ ਹੈ ਹਿੰਦੂ ਲੀਡਰਸ਼ਿਪ ਨਾਲ। 3 ਮੀਟਿੰਗਾਂ ਹੋਈਆਂ ਅਤੇ 3 'ਚ ਹੀ ਵਾਅਦੇ ਕੀਤੇ ਗਏ ਸਿੱਖਾਂ ਦੇ ਨਾਲ। ਪਹਿਲੀ ਮੀਟਿੰਗ 1929 ਈਸਵੀ ਨੂੰ ਲਾਹੌਰ ਵਿੱਚ ਬਹਿੰਦੀ ਹੈ ਅਤੇ ਉੱਥੇ ਗਾਂਧੀ ਨੇ ਇਹ ਐਲਾਨ ਕੀਤਾ ਹੈ ਵੀ ਸਿੱਖ ਭਾਈਓ, ਤੁਹਾਡੇ ਤੋਂ ਬਿਨਾਂ ਭਾਰਤ ਆਜ਼ਾਦ ਨਹੀਂ ਹੋ ਸਕਦਾ। ਤੁਸੀਂ ਉਹਨਾਂ ਪਠਾਣਾਂ ਦੇ ਮੂੰਹ ਮੋੜੇ ਨੇ ਜਿਹੜੇ ਹਿੰਦੁਸਤਾਨ ਦੀ ਆਬਰੂ ਲੁੱਟਦੇ ਸਨ, ਜਿਨ੍ਹਾਂ ਨੂੰ ਕੋਈ ਰੋਕ ਨਹੀਂ ਸੀ ਪਾਉਂਦਾ, ਗਜ਼ਨੀ ਤੋਂ ਚੱਲਦੇ ਦਿੱਲੀ ਤੱਕ ਲਤਾੜਦੇ ਜਾਂਦੇ, ਮਿਸਲਾਂ ਨੇ ਮਿੱਟੀ 'ਚ ਰੋਲ ਦਿੱਤੇ ਅਬਦਾਲੀ ਵਰਗੇ, ਅਤੇ ਤੁਹਾਨੂੰ ਪੂਰੇ ਹੱਕ ਹਕੂਕ ਮਿਲਣਗੇ ਜਦੋਂ ਭਾਰਤ ਆਜ਼ਾਦ ਹੋਇਆ, ਮਤਾ ਪਾਇਆ ਗਿਆ। ਦੂਸਰੀ ਮੀਟਿੰਗ ਹੁੰਦੀ ਹੈ 1931 ਈਸਵੀ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ। ਗਾਂਧੀ ਇੱਥੇ ਨਤਮਸਤਕ ਹੋ ਕੇ ਐਲਾਨ ਕਰਦਾ ਹੈ, ਐ ਸਿੱਖ ਭਾਈਓ, ਬੜੀ ਜ਼ੋਰਾਵਰ ਕੌਮ ਹੈ ਤੁਹਾਡੀ, ਤੁਹਾਨੂੰ ਆਜ਼ਾਦ ਖਿੱਤਾ ਆਜ਼ਾਦ ਭਾਰਤ ਵਿੱਚ ਸਿੱਖ ਹੋਮਲੈਂਡ ਵਜੋਂ ਮਿਲੇਗਾ, ਧਾਰਮਿਕ ਆਜ਼ਾਦੀ ਰਾਜਸੀ ਆਜ਼ਾਦੀ ਹੋਵੇਗੀ, ਰਹਿਣਗੇ ਹਿੰਦੂ ਸਿੱਖ ਇਕੱਠੇ। ਅਤੇ ਜੇ ਅਸੀਂ ਹੱਕ ਨਾ ਦਿੱਤਾ, ਜੁਝਾਰੂ ਕੌਮ ਹੈ, ਤੁਸੀਂ ਡਾਂਗ ਨਾਲ ਹੱਕ ਲੈ ਲੈਣਾ, ਦੂਜਾ ਮਤਾ ਪੈ ਗਿਆ। ਤੀਸਰਾ ਮਤਾ 1940 ਈਸਵੀ ਵਿੱਚ ਪੈਂਦਾ ਹੈ, ਕਲਕੱਤੇ ਦੇ ਵਿੱਚ ਕਾਨਫਰੰਸ ਹੋਈ ਹਿੰਦੂ ਲੀਡਰਸ਼ਿਪ 'ਚ ਨਹਿਰੂ, ਗਾਂਧੀ ਅਤੇ ਪਟੇਲ ਨੇ, ਅਤੇ ਉੱਥੇ ਗੱਲ ਚੱਲੀ ਵੀ ਜਿੰਨੀ ਜਾਨ ਲਾ ਕੇ ਸਿੱਖ ਭਾਰਤ ਨੂੰ ਆਜ਼ਾਦ ਕਰਾਉਣ ਲਈ ਲੜ ਰਹੇ ਨੇ ਹੋਰ ਕੋਈ ਨਹੀਂ, ਤੁਹਾਨੂੰ ਸਿੱਖ ਹੋਮਲੈਂਡ ਜ਼ਰੂਰ ਮਿਲੇਗਾ। ਤੀਜਾ ਮਤਾ ਪੈ ਗਿਆ ਜੀ, ਸਿੱਖਾਂ ਯਕੀਨ ਕੀਤਾ ਹਿੰਦੂ ਲੀਡਰਸ਼ਿਪ 'ਤੇ, ਅਤੇ ਜਿਨ੍ਹਾਂ ਨੇ ਤਰਕ ਦਿੱਤਾ ਉਹ ਸਿੱਖੋ, ਹਜ਼ਾਰ ਵਰੇ ਤੋਂ ਗੁਲਾਮ ਹੈ ਹਿੰਦੂ ਲੋਕ, ਇਸ ਕਰਕੇ ਨਿਮਰ ਭਾਵਨਾ ਵਿੱਚ ਨੇ, ਆਜ਼ਾਦੀ ਚਾਹੁੰਦੇ ਨੇ, ਤੁਹਾਨੂੰ ਵਰਤ ਰਹੇ ਨੇ, ਜਿੱਦਣ ਆਜ਼ਾਦ ਹੋ ਗਏ ਨਾ ਵਾਅਦਾ ਕੋਈ ਨਹੀਂ ਜੇ ਪੂਰਾ ਕਰਨਾ। ਖੈਰ, ਸਿੱਖਾਂ ਨੇ ਹਿੰਦੂ ਭਾਈਆਂ 'ਤੇ ਭਰੋਸਾ ਕੀਤਾ, ਲੀਡਰਸ਼ਿਪ 'ਤੇ ਭਰੋਸਾ ਕੀਤਾ ਅਤੇ ਭਾਰਤ ਦੀ ਆਜ਼ਾਦੀ ਲਈ ਜਾਨ ਲਾ ਕੇ ਲੜੇ। ਹੁਣ ਕੰਨ ਖੋਲ੍ਹ ਕੇ ਹਿੰਦੂ ਭਾਈ, ਮੁਸਲਮਾਨ ਭਾਈ ਅਤੇ ਸਿੱਖ ਭਾਈ ਮੇਰੀ ਗੱਲ ਸੁਣ ਲਿਓ, ਇਸ ਹਿੰਦੁਸਤਾਨ 'ਤੇ ਸਭ ਤੋਂ ਵੱਧ ਹੱਕ ਕਿਹਦਾ ਹੈ? ਹਿੰਦੂਆਂ ਦਾ ਨਹੀਂ, ਮੁਸਲਮਾਨਾਂ ਦਾ ਨਹੀਂ, ਇਹ ਸੈਕਿੰਡ ਥਰਡ ਨੰਬਰ 'ਤੇ ਆਉਣਗੇ, ਪਹਿਲਾ ਹੱਕ ਸਿੱਖਾਂ ਦਾ ਹੈ। ਕਾਰਨ ਦੱਸਾਂ, ਭਾਰਤ ਦੀ ਆਜ਼ਾਦੀ ਦੇ ਲਈ 121 ਫਾਂਸੀਆਂ ਹੁੰਦੀਆਂ ਨੇ, ਵਿੱਚੋਂ 93 ਸਿੱਖ ਨੇ। ਭਾਰਤ ਦੀ ਆਜ਼ਾਦੀ ਦੇ ਲਈ 2626 ਬੰਦਿਆਂ ਨੂੰ ਉਮਰ ਕੈਦ ਹੁੰਦੀ ਹੈ, ਵਿੱਚੋਂ 2147 ਸਿੱਖ ਨੇ। ਭਾਰਤ ਦੀ ਆਜ਼ਾਦੀ ਦੇ ਯੁੱਧ ਵਿੱਚ ਜਦੋਂ ਜਲ੍ਹਿਆਂਵਾਲੇ ਬਾਗ 'ਤੇ ਨਿਹੱਥੇ ਲੋਕਾਂ 'ਤੇ ਗੋਲੀਆਂ ਚੱਲੀਆਂ, ਜਨਰਲ ਡਾਇਰ ਦੇ ਹੁਕਮ ਵਿੱਚ 1300 ਸ਼ਹੀਦੀ ਹੋਈ ਅਤੇ 799 ਵਿੱਚੋਂ ਸਿੱਖ ਨੇ। ਆਬਾਦੀ ਸਾਡੀ 1.5 ਤੋਂ 2% ਅਤੇ ਕੁਰਬਾਨੀ ਸਾਡੀ 80 ਤੋਂ 90%, ਬਾਕੀ ਹਿੰਦੂ ਮੁਸਲਮਾਨ 10% 'ਚ ਸਿਮਟ ਕੇ ਰਹਿ ਗਏ। ਅਤੇ ਅੱਜ ਕੇਸ ਮੂੰਹ ਨਾਲ ਹਿੰਦੂ ਭਾਈ ਆਉਂਦੇ ਨੇ ਵੀ ਹਿੰਦੁਸਤਾਨ ਸਾਡਾ ਹੈ, ਪਹਿਲਾ ਹੱਕ ਇੱਥੇ ਸਿੱਖਾਂ ਦਾ ਹੈ, ਸੈਂਸਸ ਕੱਢ ਕੇ ਵੇਖੋ ਧਿਆਨ ਦੇ ਨਾਲ। ਅਤੇ ਜਦੋਂ ਹੱਕ ਹਕੂਕ ਦੀ ਗੱਲ ਆਉਂਦੀ ਹੈ, ਸਾਨੂੰ 3rd grade ਸਿਟੀਜ਼ਨ ਗਿਣਿਆ ਜਾਂਦਾ ਸਿੱਖਾਂ ਨੂੰ, ਜਦੋਂ ਰੋਟੀ ਟੁੱਕ ਦੀ ਗੱਲ ਆਉਂਦੀ ਹੈ 3 ਹਿੱਸੇ ਹਿੰਦੂ ਰੋਟੀ ਖਾ ਜਾਂਦਾ, 1 ਬੁਰਕੀ ਸਿੱਖਾਂ ਨੂੰ ਦੇ ਦਿੱਤੀ ਜਾਂਦੀ ਹੈ, ਜ਼ਖਮ 'ਤੇ ਜ਼ਖਮ ਸਿੱਖਾਂ ਨੂੰ ਮਿਲ ਰਹੇ ਸਨ। ਸਰਦਾਰ ਕਪੂਰ ਸਿੰਘ IAS ਜ਼ਿਕਰ ਕਰਦੇ ਨੇ, ਉਹ ਆਉਂਦੇ ਜਦੋਂ ਪ੍ਰੈਸ਼ਰ ਵਧਿਆ ਬ੍ਰਿਟਿਸ਼ ਅੰਪਾਇਰ 'ਤੇ ਦੇਸ਼ ਨੂੰ ਛੱਡ

0: ਛੱਡ ਕੇ ਉਹ ਜਾਣ ਲਈ ਤਿਆਰ ਹੋਏ। ਰਾਜਸੀ ਤੌਰ ਤੇ ਭਾਰਤ ਤੇ ਜਿਹਦਾ ਜਿਹਦਾ ਹੱਕ ਹੈ ਉਹਦੀ ਉਹਦੀ ਬਾਤ ਉੱਠੀ। ਬ੍ਰਿਟਿਸ਼ ਅੰਪਾਇਰ ਵੱਲੋਂ ਕਮਿਊਨਲ ਅਵਾਰਡ ਵਿੱਚ 3 ਪ੍ਰਜਾਤੀਆਂ ਤਸਲੀਮ ਕੀਤੀਆਂ ਗਈਆਂ, ਮੰਨੀਆਂ ਗਈਆਂ ਵੀ ਇਸ ਦੇਸ਼ ਦੇ 3 ਹਿੱਸੇ ਹੋਣ, ਇੱਕ ਤੇ ਹਿੰਦੂ ਰਾਜ ਕਰਨ, ਇੱਕ ਤੇ ਸਿੱਖ ਕਰਨ ਤੇ ਇੱਕ ਤੇ ਰਾਜ ਹੋਵੇ ਮੁਸਲਮਾਨਾਂ ਦਾ। ਗਲਿਆ ਤੇ ਸਿੱਖ ਆਗੂਆਂ ਨੂੰ ਬ੍ਰਿਟਿਸ਼ ਲੋਕ ਆਖਣ ਲੱਗੇ ਤੁਸੀਂ ਵਰਲਡ ਵਾਰ ਵਿੱਚ ਸਭ ਤੋਂ ਵਧੇਰੇ ਸਾਡੇ ਲਈ ਸਿਰ ਦਿੱਤੇ ਨੇ, ਤੁਸੀਂ ਆਪਣਾ ਰਾਜ ਭਾਗ ਲੈ ਲਓ, ਸਿੱਖ ਹੋਮਲੈਂਡ ਲੈ ਲਓ। ਤੇ ਨਾਲ ਸ਼ੈਤਾਨੀ ਵੀ ਖੇਡੀ ਵੀ ਜਿੱਥੇ ਬਹੁਤੀ ਸਿਰਾਂ ਦੀ ਗਿਣਤੀ ਹੋਵੇ ਉਹ ਇਲਾਕਾ ਤੁਹਾਨੂੰ ਦਿੱਤਾ ਜਾਵੇਗਾ ਤੇ ਸਾਡੀ ਤੇ ਗਿਣਤੀ ਅੰਮ੍ਰਿਤਸਰ ਦੇ ਇਲਾਕੇ 'ਚ ਹੀ ਬਹੁਤੀ ਸੀ, ਬਾਕੀ ਤਾਂ ਹੀ ਤਾਂ ਥੋੜ੍ਹੀ ਸੀ। ਪਰ ਸਾਡਾ ਰਾਜ ਭਾਗ ਵੱਖਰਾ ਬਣਦਾ ਸੀ ਕਿਉਂਕਿ ਸਾਡਾ ਰਾਜ ਮਹਾਰਾਜਾ ਰਣਜੀਤ ਸਿੰਘ ਵਾਲਾ ਆਜ਼ਾਦ ਰਾਜ ਸੀ। ਹਿੰਦ ਦਾ ਰਾਜ ਵੱਖਰਾ ਸੀ, ਪੰਜਾਬ ਦੇਸ਼ ਵੱਖਰਾ ਆਜ਼ਾਦ ਸੀ। ਚਲੋ ਨਹਿਰੂ ਗਾਂਧੀ ਵਰਗਿਆਂ ਸਿੱਖ ਜਗਤ ਦੇ ਆਗੂ ਬਲਦੇਵ ਸਿੰਘ ਨੂੰ ਆਖਿਆ, ਬਲਦੇਵ ਸਿਆਂ ਘਾਟੇ ਬੰਦਾ ਸੌਦਾ ਹੈ, ਜੇ ਹਿੰਦੂ ਸਿੱਖ ਅੱਡੋ ਅੱਡ ਹੋ ਗਏ, ਅਸੀਂ ਹਿੰਦੁਸਤਾਨ 'ਚ ਰਹਿ ਗਏ, ਤੁਸੀਂ ਖਾਲਸਾ ਰਾਜ ਲੈ ਲਿਆ, ਖਾਲਿਸਤਾਨ ਲੈ ਲਿਆ, ਮੁਸ਼ਕਲ ਖੜੀ ਹੋਵੇਗੀ। ਬਲਦੇਵ ਸਿੰਘ ਕਹਿੰਦਾ ਕਿਹੜੀ, ਇਸਲਾਮ ਜਗਤ ਇਕੱਲੇ ਇਕੱਲੇ ਹਿੰਦੂ ਅਤੇ ਇਕੱਲੇ ਇਕੱਲੇ ਸਿੱਖ ਨੂੰ ਜਜ਼ਬ ਕਰ ਲਵੇਗਾ, ਖਤਮ ਕਰ ਦੇਵੇਗਾ, ਇਹਨਾਂ ਦੀ ਫਿਦਰਤ ਹੈ ਕਨਵਰਟ ਕਰਨਾ, ਅਗਲੇ ਨੂੰ ਕਾਫਰ ਕਹਿ ਕੇ ਮਿਟਾਉਣਾ, ਅੱਡੋ ਅੱਡ ਨਹੀਂ ਲੜ ਸਕਦੇ ਆਪਾਂ ਇਹਨਾਂ ਨਾਲ। ਅਤੇ ਦੂਸਰਾ, ਬਲਦੇਵ ਸਿਆਂ ਤੇਰੀ ਸਾਰੀ ਸੰਪੱਤੀ ਜਮਸ਼ੇਦਪੁਰ ਹੈ, ਮੈਂ ਟਾਟਾ ਨਗਰ ਵੇਖ ਕੇ ਆਇਆ ਉਹਦੀ ਸੰਪੱਤੀ, ਅੱਜ ਕਾਂ ਬੋਲਦੇ ਨੇ ਕਿਉਂਕਿ ਉਹਨੇ ਪੰਥ ਨੂੰ ਪਿੱਠ ਦਿੱਤੀ ਸੀ। ਉਹ ਤੈਨੂੰ ਗਵਰਨਰੀਆਂ ਦੇਵਾਂਗੇ, ਜੇ ਖਾਲਸਾ ਰਾਜ ਜੁਦਾ ਹੋ ਗਿਆ ਤੇਰੀ ਸੰਪੱਤੀ ਤੇ ਆ ਜਾਣੀ ਸਾਡੇ ਹਿੰਦੁਸਤਾਨ ਵਿੱਚ, ਜੂਨ ਹੀ ਦੇਣੀ ਤੈਨੂੰ ਅਸੀਂ ਉੱਥੋਂ। ਬਲਦੇਵ ਸਿੰਘ ਵੀ ਡੋਲਿਆ। ਚਲੋ ਹਿੰਦੁਸਤਾਨ ਦੀ ਸਰਬ ਜ਼ਮੀਨ 'ਤੇ 2 ਕੌਮਾਂ ਰਹਿ ਗਈਆਂ, ਹਿੰਦੂ ਅਤੇ ਸਿੱਖ, ਭਾਈ 3 ਸੀ, ਮੁਸਲਮਾਨਾਂ ਨੇ ਆਪਣਾ ਵੱਖਰਾ ਦੇਸ਼ ਲੈ ਲਿਆ, ਹਿੰਦੁਸਤਾਨ ਰਹਿ ਗਿਆ ਹਿੰਦੂਆਂ ਅਤੇ ਸਿੱਖਾਂ ਦਾ। ਅਤੇ ਜਿਹੜੇ ਇੱਥੇ ਮੁਸਲਮਾਨ ਰਹਿ ਰਹੇ ਨੇ ਉਹ ਪ੍ਰਾਹੁਣਿਆਂ ਦੀ ਨਿਆਈ ਨੇ ਕਿਉਂਕਿ ਉਹਨਾਂ ਆਪਦਾ ਵੱਖਰਾ ਦੇਸ਼ ਲੈ ਲਿਆ ਹੈ। ਇਹਦੇ 'ਤੇ ਪਹਿਲਾ ਹੱਕ ਸਿੱਖਾਂ ਦਾ ਅਤੇ ਦੂਜਾ ਹੱਕ ਹਿੰਦੂਆਂ ਦਾ ਹੈ। ਖੈਰ ਚਲੋ ਹਿੰਦੁਸਤਾਨ ਦੇ ਵਿੱਚ ਇਕੱਠੇ ਰਹਿ ਗਏ। ਇੱਕ 1947 ਦੇ ਵਿੱਚ ਲਕੀਰ ਖਿੱਚੀ ਗਈ, ਬਹੁਤ ਵੱਡਾ ਧੋਖਾ ਸਿੱਖਾਂ ਨਾਲ ਹੋਇਆ। ਨਨਕਾਣਾ ਸਾਹਿਬ ਪਾਕਿਸਤਾਨ ਵੱਲ ਰਹਿ ਗਿਆ, ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਜਿਸ ਰੂਹੇ ਜ਼ਮੀਨ 'ਤੇ ਹੋਇਆ ਸੀ, ਡੇਰਾ ਬਾਬਾ ਨਾਨਕ ਹਿੰਦੁਸਤਾਨ ਵੱਲ ਹੋ ਗਿਆ। ਇਹ ਲਕੀਰ ਨਨਕਾਣਾ ਸਾਹਿਬ ਤੋਂ ਪਰਲੇ ਬੰਨੇ ਵੀ ਖਿੱਚੀ ਜਾ ਸਕਦੀ ਸੀ ਜੇ ਨਹਿਰੂ ਅਤੇ ਗਾਂਧੀ ਆਪਣੀ ਜ਼ਬਾਨ 'ਤੇ ਰੰਚਕ ਮਾਤਰ ਵੀ ਟਿਕ ਜਾਂਦੇ, ਪਰ ਇਹ ਧੋਖੇਬਾਜ਼ ਲੋਕ ਸਨ, ਇਹਨਾਂ ਸਿੱਖਾਂ ਨੂੰ ਖੇਰੂੰ ਖੇਰੂੰ ਕਰਨਾ ਸੀ। ਇਹ ਡਰਦੇ ਸਨ ਵੀ ਕਿਧਰੇ ਸਿੱਖ ਇਕੱਠੇ ਰਹਿ ਗਏ ਅਤੇ ਸਿੱਖ ਹੋਮਲੈਂਡ ਬਾਧਾ ਨਾ ਪ੍ਰਫੁੱਲਤ ਕਰ ਲੈਣ। ਹਿੰਦੁਸਤਾਨ 2 ਹਿੱਸੇ ਹੋਇਆ, 20 ਲੱਖ ਬੰਦਾ ਬੇਘਰ ਹੋਇਆ, ਵਿੱਚੋਂ 3 ਹਿੱਸੇ ਸਿੱਖ। 311 ਤੋਂ ਉੱਪਰ ਸਿੱਖਾਂ ਦੇ ਇਤਿਹਾਸਿਕ ਸਥਾਨ ਪਾਕਿਸਤਾਨ ਵਿੱਚ ਰਹਿ ਗਏ, ਜੋ ਅੱਜ ਖੰਡਰ ਬਣ ਗਏ ਨੇ, ਕੇਵਲ ਕੋਈ 12-15 ਸਥਾਨਾਂ ਨੂੰ ਛੱਡ ਕੇ ਜਿਹੜੇ ਆਬਾਦ ਨੇ। 40,000 ਬੰਦਾ ਸਾਡਾ, ਅਤੇ ਉਹਨਾਂ ਦਾ ਅੱਗੇ ਪਰਿਵਾਰ ਕਾਊਂਟ ਕਰ ਲਓ, ਲੱਖਾਂ ਦੀ ਗਿਣਤੀ ਪਾਕਿਸਤਾਨ ਰਹਿ ਗਿਆ। ਅੱਜ 4,000 ਫੈਮਿਲੀ ਰਹਿ ਗਈ ਹੈ, ਜਾਂ ਤਾਂ ਧੱਕੋ ਸੋਰੀ ਕਨਵਰਟ ਕਰ ਲਏ ਗਏ ਜਾਂ ਮਾਰ ਦਿੱਤੇ ਗਏ। ਇੱਦਾਂ ਸਿੰਧੀ ਵੀ ਖਤਮ ਕੀਤੇ ਗਏ, ਹਿੰਦੂ ਵੀ ਖਤਮ ਕੀਤੇ ਗਏ। ਉਸ ਵਕਤ ਲੱਖਾਂ ਬੰਦੇ ਮਾਰੇ ਗਏ ਸਨ ਅਤੇ 3 ਹਿੱਸੇ ਉਹਨਾਂ ਵਿੱਚੋਂ ਸਿੱਖ ਸਨ। 3 ਹਿੱਸੇ ਜ਼ਮੀਨ ਅਸੀਂ ਛੱਡ ਬੈਠੇ, ਚੌਥਾ ਹਿੱਸਾ ਆ ਚਿੜੀ ਦਾ ਪੂੰਝਾ ਜਿਹਾ ਸਾਡੇ ਕੋਲ ਰਹਿ ਗਿਆ, ਜਿਹੜਾ ਇੱਧਰ ਪੰਜਾਬ ਹੈ। ਉਜਾੜਾ ਸਿੱਖਾਂ ਦਾ ਬਹੁਤਾ ਹੋਇਆ। ਆਜ਼ਾਦ ਭਾਰਤ ਨੂੰ ਸਮਝ ਆ ਗਿਆ ਅਤੇ ਜਿਹੜਾ ਜਾਨ ਲਾ ਕੇ ਅਸੀਂ ਸਿੱਖ ਲੋਕ ਲੜੇ ਸੀ ਨਾ ਭਾਰਤ ਦੀ ਆਜ਼ਾਦੀ ਲਈ, ਸਾਨੂੰ ਸਰੋਪਾ ਮਿਲਣ ਲੱਗਾ। ਜੇ ਕੰਨ ਖੋਲ੍ਹ ਕੇ ਸੁਣਿਓ ਕੀ ਮਿਲਿਆ। 1950 ਈਸਵੀ ਦੀ ਗੱਲ ਹੈ, ਹਿੰਦੁਸਤਾਨ ਦੀ ਹਕੂਮਤ ਨੇ ਇੱਕ ਸਰਕੂਲਰ ਜਾਰੀ ਕੀਤਾ ਜੋ ਹਿੰਦੁਸਤਾਨ ਦੇ ਸਾਰੇ IAS ਆਫਿਸਰਸ ਤੱਕ ਪਹੁੰਚਿਆ। ਸਿੱਖ ਜਰਾਇਮ ਪੇਸ਼ਾ ਕੌਮ ਹੈ, ਸਿੱਖਸ ਆਰ ਕ੍ਰਿਮੀਨਲ ਮਾਈਂਡਡ, ਇਹਨਾਂ ਦਾ ਪ੍ਰੋਫੈਸ਼ਨ ਕ੍ਰਿਮੀਨਲ ਲੋਕਾਂ ਵਾਲਾ ਹੈ, ਦੰਗਾ ਫਸਾਦ ਕਰਨ ਵਾਲੇ ਲੋਕ ਨੇ। ਵਿਸ਼ੇਸ਼ ਧਿਆਨ ਰੱਖੋ ਇਹਨਾਂ 'ਤੇ, ਭਾਵ ਡਾਂਗ ਫੇਰੋ ਇਹਨਾਂ ਨੂੰ ਰੀਝ ਨਾਲ ਜਿੱਥੇ ਹੱਕ ਹਕੂਕ ਦੀ ਗੱਲ ਕਰਨ। ਆਹ ਫਲ ਮਿਲਿਆ ਜੇ ਤੁਹਾਨੂੰ ਦੇਸ਼ ਦੀ ਆਜ਼ਾਦੀ ਲਈ ਲੜਨ ਦਾ। ਇੱਕ ਫਾਰਸੀ ਦਾ ਫਿਕਰਾ ਮੈਂ ਲਿਖਿਆ, ਪੈ ਮਾ ਸ਼ਿਕਨ ਜ਼ਾ ਖਲਕ ਫਰੋਤਰ ਜ਼ਾ ਹਰ ਖਸ ਅਸਤ ਗੋਇਦ ਬੰਤਾ ਸਿੰਘ ਗੁਫਤ ਚੋਸ਼ਾ ਖੇ ਤਕੀਆ ਗਾਹ ਸ਼ਬਦ ਆਂਗਹ ਸ਼ਿਕਨਦ ਬੇ ਕਸ ਅਸਤ। ਜਿਹੜਾ ਪੈਮਾ ਸ਼ਿਕਨ ਬੰਦਾ ਹੈ, ਜਿਹੜਾ ਕਸਮਾਂ ਤੋੜਨ ਵਾਲਾ ਬੰਦਾ ਹੈ, ਜਿਹੜਾ ਨੀਚ ਬੰਦਾ ਹੈ, ਉਹਦਾ ਕੀ ਭਰੋਸਾ ਕਰਨਾ, ਉਹਦਾ ਕੀ ਆਸਰਾ ਤੱਕਣਾ। ਉਦਾਹਰਣ ਮੈਂ ਪਤਾ ਕੀ ਲਿਖੀ ਹੈ, ਪੈਮਾ ਸ਼ਿਕਨ ਬੰਦੇ ਦਾ ਆਸਰਾ ਇੱਦਾਂ ਦਾ ਹੈ ਜਿਵੇਂ ਕੋਈ ਕੱਚੀ ਟਾਹਣੀ 'ਤੇ ਖਲੋ ਕੇ ਲੱਤਾਂ ਬਾਹਾਂ ਤੜਵਾ ਲਵੇ। ਅਸੀਂ ਕੱਚਿਆਂ ਦੇ ਆਸਰੇ ਪਾਰ ਲੱਗਣ ਨੂੰ ਫਿਰਦੇ ਸਾਂ। ਲੈ ਕੇ ਬਹਿ ਗਿਆ ਸਾਨੂੰ ਗਾਂਧੀ ਅਤੇ ਨਹਿਰੂ ਸਿੱਖਾਂ ਨੂੰ, ਅਕ੍ਰਿਤ ਘਣਤਾ ਵਿਖਾਈ। ਸਭ ਤੋਂ ਨੀਚ ਬੰਦਾ ਦੁਨੀਆ 'ਤੇ ਅਕ੍ਰਿਤ ਕਣ ਹੁੰਦਾ ਹੈ। ਭਾਈ ਗੁਰਦਾਸ ਕਹਿੰਦੇ, ਨਾ ਤਿਸ ਭਾਰੇ ਜੀ ਅਜੰਤ ਅਣਗਣਤ ਫਿਰੰਦੇ ਭਾਰੇ ਭੂਈ ਅਗਿਰਤ ਕਣ ਮੰਦੀ ਹੂੰ ਮੰਦੇ। ਇੱਥੇ ਧਰਤੀ ਨੂੰ ਰੁੱਖਾਂ ਦਾ ਨਦੀਆਂ ਨਾਲਿਆਂ ਦਾ ਭਾਰ ਨਹੀਂ, ਅਕ੍ਰਿਤ ਕਣਾਂ ਦਾ ਭਾਰ ਹੈ ਜਿਹੜੇ ਕਿਸੇ ਦਾ ਕੀਤਾ ਨਹੀਂ ਜਾਣਦੇ। ਕੀਆ ਨਾ ਜਾਣੇ ਅਕਿਰਤ ਕਣ ਵਿੱਚ ਜੋਨੀ ਫਿਰਤੇ। ਗੁਰੂ ਗ੍ਰੰਥ ਸਾਹਿਬ ਕਹਿੰਦੇ, ਕ੍ਰਿਤ ਕਣ ਬੰਦਾ ਜਿਹੜਾ ਹੈ, ਇਹ ਵਿਲ ਬੀ ਰੀਇਨਕਾਰਨੇਟਡ ਅਗੇਨ ਐਂਡ ਅਗੇਨ। 84 ਲੱਖ ਜੂਨਾਂ ਵਿੱਚ ਸੁੱਟਿਆ ਜਾਂਦਾ ਹੈ। ਹੁਣ ਸੂਬਿਆਂ ਦੀ ਵੰਡ ਹੋਣ ਲੱਗੀ, ਜਿਹੜਾ ਜਿਹੜਾ ਇਲਾਕਾ ਜਿਹੜੀ ਜਿਹੜੀ ਬੋਲੀ ਵਿੱਚ ਪ੍ਰਫੁੱਲਤ ਹੈ ਉਹਨੂੰ ਉੱਥੇ ਇਕੱਠਾ ਕੀਤਾ ਗਿਆ। ਮਰਾਠੀ ਬਹੁਤੇ ਬੋਲਦੇ ਨੇ, ਵੱਡਾ ਮਹਾਰਾਸ਼ਟਰ ਦਿੱਤਾ। ਬਹੁਤੇ ਲੋਕ ਉੜੀਆ ਜਿੱਥੇ ਬੋਲਦੇ ਨੇ, ਸਭ ਇਲਾਕੇ ਇਕੱਠੇ ਕਰਕੇ ਉੜੀਸਾ ਬਣਾ ਤਾ। ਬਹੁਤੇ ਤਾਮਿਲ ਬੋਲਣ ਵਾਲੇ ਹਿੱਸੇ ਤਾਮਿਲਨਾਡੂ ਕੋਲ ਗਏ, ਗੁਜਰਾਤੀ ਬੋਲਣ ਵਾਲੇ ਗੁਜਰਾਤ ਕੋਲ ਚਲੇ ਗਏ, ਪੰਜਾਬੀ ਬੋਲਣ ਵਾਲੇ ਪੰਜਾਬ ਨੂੰ ਦੇਣੇ ਸਨ। ਇਹਨਾਂ ਟੋਟੇ ਟੋਟੇ ਕੀਤੇ, ਕੁਝ ਪੰਜਾਬੀ ਬੋਲਦੇ ਇਲਾਕੇ ਹਿਮਾਚਲ ਪ੍ਰਦੇਸ਼ ਨੂੰ ਪ੍ਰਫੁੱਲਤ ਕਰ ਗਏ, ਕੁਝ ਹਰਿਆਣਾ ਪ੍ਰਫੁੱਲਤ ਹੋਇਆ। ਆ ਗੰਗਾਨਗਰ ਆ ਹਨੂੰਮਾਨਗੜ੍ਹ ਦੀ ਬੈਲਟ ਪੰਜਾਬੀ ਬੋਲਦੀ ਹੈ, ਰਾਜਸਥਾਨ ਨੂੰ ਦੇ ਦਿੱਤੀ ਗਈ। ਹਿੰਦੁਸਤਾਨ ਦੇ ਥਿੰਕ ਟੈਂਕ ਨੇ ਬੁਨਿਆਦੀ ਦਲੀਲ ਦਿੱਤੀ ਵੀ ਜੇ ਸਿੱਖ ਇਕੱਠੇ ਰਹਿ ਗਏ ਮਹਾਂਪੰਜਾਬ ਬਣੇਗਾ। ਹਜ਼ਾਰ ਵਰ੍ਹਾ ਹਿੰਦੁਸਤਾਨ ਦੀ ਇੱਜ਼ਤ ਆਬਰੂ ਨੂੰ ਲੁੱਟਦੇ ਰਹੇ ਨੇ ਅਫਗਾਨੀ, ਪਠਾਣ, ਮੁਗਲ, ਵੱਖ ਵੱਖ ਡਾਇਨੈਸਟੀਜ਼, ਅਤੇ ਇਹਨਾਂ ਖੈਬਰ ਦਾ ਮੂੰਹ ਬੰਦ ਕਰ ਦਿੱਤਾ। ਇਹਨਾਂ ਲਈ ਕਿੱਡੀ ਕੁ ਗੱਲ ਹੈ, ਕੱਲ੍ਹ ਨੂੰ ਹਿੰਦੁਸਤਾਨ ਅਤੇ ਪਾਕਿਸਤਾਨ ਨੂੰ ਜਿੱਤ ਲੈਣ, ਵੱਡਾ ਖਾਲਸਾ ਰਾਜ ਪ੍ਰਫੁੱਲਤ ਕਰਨ, ਇਹਨਾਂ ਨੂੰ ਖੇਰੂੰ ਖੇਰੂੰ ਕਰੋ। ਡੈਮੋਕਰੇਸੀ ਵਿੱਚ ਸਿਰਾਂ ਦੀ ਲੋੜ ਹੈ, ਸੰਯੁਕਤ ਭਾਰਤ ਵਿੱਚ ਸਿਰਾਂ ਦੀ ਲੋੜ ਹੈ ਰਾਜ ਕਰਨ ਲਈ। ਨਾ ਸਿਰ ਇਕੱਠੇ ਹੋਣ, ਨਾ ਇਹਨਾਂ ਦਾ ਰਾਜ ਆਵੇ। ਪੰਜਾਬੀ ਸੂਬਾ 'ਤੇ ਮਿਲਿਆ ਕੁਰਬਾਨੀਆਂ ਤੋਂ ਬਾਅਦ ਸਿੱਖ ਜਗਤ ਨੂੰ, ਪਰ ਮਿਲਿਆ ਲੰਗੜਾ ਪੰਜਾਬ। ਜ਼ਖਮ 'ਤੇ ਜ਼ਖਮ ਸਾਨੂੰ ਦਿੱਤਾ ਗਿਆ। ਇੱਥੇ ਹੀ ਬਸ ਨਹੀਂ ਹੋਈ, ਹੁਣ ਆਪਾਂ ਸਾਰੇ ਜਾਣਦੇ ਹਾਂ ਹਰੇਕ ਸਟੇਟ ਨੂੰ ਨੈਚੁਰਲ ਰਿਸੋਰਸਿਸ ਪ੍ਰਫੁੱਲਤ ਕਰਕੇ ਦਿੱਤੇ ਨੇ ਪਰਮੇਸ਼ਵਰ ਨੇ। ਪੰਜਾਬ ਨੂੰ ਪਾਣੀ ਦਿੱਤਾ ਹੈ, ਕਿਸੇ ਸਟੇਟ ਨੂੰ ਰੁੱਖ ਦਿੱਤੇ ਨੇ, ਰਾਜਸਥਾਨ ਨੂੰ ਪੱਥਰ ਦਿੱਤਾ ਹੈ। ਨੈਚੁਰਲ ਰਿਸੋਰਸਿਸ ਤੋਂ ਕਮਾਈ ਬੜੀ ਹੈ ਸਟੇਟਸ ਨੂੰ। ਇੱਕ ਰਿਪੇਰੀਅਨ ਲੋ ਹੈ ਜਿਹਦੇ ਅਕੋਰਡਿੰਗ ਪਾਣੀ ਦੀ ਵੰਡ ਹੁੰਦੀ ਹੈ ਗਲੋਬਲ ਲੈਵਲ 'ਤੇ। ਅਰਥ ਕੀ ਰੱਖਦਾ ਇਹ ਲੋ? ਮੰਨ ਲਓ ਨੈਚੁਰਲੀ ਕੁਦਰਤੀ ਜਿੱਥੋਂ ਪਾਣੀ ਪ੍ਰਫੁੱਲਤ ਹੁੰਦਾ, ਜਿਵੇਂ ਪਹਾੜਾਂ 'ਚੋਂ ਹਿਮਾਚਲ 'ਚੋਂ ਪਹਿਲ ਹਿਮਾਚਲ ਦੀ ਪਾਣੀ 'ਤੇ, ਫਿਰ ਕੁਦਰਤੀ ਜਿੱਥੋਂ ਪਾਣੀ ਗੁਜ਼ਰਦਾ ਹੈ ਨੈਚੁਰਲੀ ਪੰਜਾਬ 'ਚੋਂ ਗੁਜ਼ਰ ਰਿਹਾ, ਦੂਜਾ ਹੱਕ ਉਸ ਸਟੇਟ ਦਾ ਉਹਦੀ ਵਰਤੋਂ ਦਾ ਪਾਣੀ ਰੱਖ ਕੇ, ਅਤੇ ਫਿਰ ਜੇ ਥਰਡ ਸਟੇਟ ਨੂੰ ਪਾਣੀ ਦੇਣਾ ਹੈ ਨਹਿਰਾਂ ਆਦਿ ਬਣਾ ਕੇ, ਉਹਦਾ ਮੁੱਲ ਜਿੱਥੋਂ ਕੁਦਰਤੀ ਪਾਣੀ ਗੁਜ਼ਰ ਰਿਹਾ ਹੈ ਉਹਨਾਂ ਸਟੇਟਾਂ ਨੂੰ ਦੇਣਾ ਪਵੇਗਾ। ਅਤੇ ਜੇ ਆਜ਼ਾਦੀ ਤੋਂ ਬਾਅਦ ਅੱਜ ਤੱਕ ਜਿੰਨਾ ਪਾਣੀ ਅਸੀਂ ਰਾਜਸਥਾਨ ਵੱਲ ਨੂੰ, ਦਿੱਲੀ ਵੱਲ, ਹਰਿਆਣੇ ਵੱਲ ਨੂੰ ਦਿੱਤਾ ਹੈ ਭਾਖੜਾ ਡੈਮ ਆਦਿਕ ਦਾ, ਸਾਨੂੰ ਇਹਦਾ ਮੁੱਲ ਦੇ ਦਿੱਤਾ ਜਾਵੇ ਅਤੇ ਪੰਜਾਬ ਸਟੇਟ ਦੁਨੀਆ ਦੀ ਸਭ ਤੋਂ ਅਮੀਰ ਹੁੰਦੀ, ਬਿਲੀਅਨਸ ਆਫ ਡਾਲਰ ਬਣਦਾ ਹੈ ਪਾਣੀ ਦਾ ਮੁੱਲ, ਸਾਡੇ ਨਿਆਣਿਆਂ ਨੂੰ ਬਾਹਰ ਦਿਹਾੜੀ ਦੱਪਾ ਕਰਕੇ ਧੱਕੇ ਨਾ ਖਾਣੇ ਪੈਂਦੇ। ਪਰ ਮਸਲਾ ਤਾਂ ਇਹ ਹੈ ਵੀ ਸਿੱਖਾਂ ਦਾ ਲਹੂ ਕਿੱਦਾਂ ਪੀਣਾ ਹੈ, ਕਮਜ਼ੋਰ ਕਿਵੇਂ ਕਰਨਾ ਹੈ। ਇਹ ਧੱਕੋ ਜ਼ੋਰੀ ਅੱਜ ਤੱਕ ਚੱਲ ਰਹੀ ਹੈ, ਪਾਣੀ ਦਾ ਮੁੱਲ ਕੋਈ ਨਹੀਂ ਦੇ ਰਹੇ। ਰਾਜਸਥਾਨ ਕਦੇ ਪੱਥਰ ਸੇਵਾ 'ਚ ਦਿੰਦਾ ਤੁਹਾਨੂੰ? ਕਦੇ ਕੋਲਾ ਸੇਵਾ 'ਚ ਮਿਲਿਆ ਤੁਹਾਨੂੰ ਕਿਸੇ ਸਟੇਟ ਤੋਂ? ਅਤੇ ਪਾਣੀ ਕਿਉਂ ਭਾਈ ਸੇਵਾ 'ਚ ਦਈਏ ਅਸੀਂ? ਸਾਡੇ ਨੈਚੁਰਲ ਰਿਸੋਰਸਿਸ 'ਤੇ ਵੀ ਡਾਕਾ ਮਾਰਿਆ ਗਿਆ। ਗੱਲ ਕਾਹਦੀ ਕਰਾਂ ਮੈਂ? ਸਿੱਖ ਰਾ ਨਾ ਤੀਗ ਸਿਕਸਤ ਨਾ ਤੀਰੇ ਦੁਸ਼ਮਨ ਕਾਰਗਾਰ ਅਸਤ ਗੋਇਦ ਬੰਤਾ ਸਿੰਘ ਗੁਫਤ ਆਂਚਹੇ ਸ਼ਕਮੇ ਕਲਮ ਨਵੇਸ਼ਤ ਅਸ ਸਦਸੇਨਾ ਜਾਂ ਸ਼ੋਸਤਰ ਅਸਤ। ਉਹ ਅਸੀਂ ਕਲਮ ਦੇ ਮਾਰੇ ਮਰ ਗਏ, ਸਾਨੂੰ ਤਲਵਾਰ ਕਿੱਥੇ ਮਾਰ ਸਕਦੀ ਸੀ? ਸਾਨੂੰ ਮਾਰਿਆ ਹੀ ਕਲਮ ਨਾਲ ਗਿਆ, ਸਾਡੇ ਨਾਲ ਧੱਕਾ ਹੀ ਸਾਰਾ ਕਲਮ ਨੇ ਕੀਤਾ ਹੈ, ਨਹੀਂ ਤਾਂ ਅਸੀਂ ਨਹੀਂ ਸਾਂ ਮਰਦੇ। ਬਰਸ਼ਿਆਂ ਨਾਲ ਕਿੱਥੇ ਮਰਦੇ ਹਾਂ? 100 ਬਰਸ਼ਿਆਂ ਦੀ ਨੋਕ ਨਾਲੋਂ ਕਲਮ ਦੀ ਨੋਕ ਤਿੱਖੀ ਹੁੰਦੀ ਹੈ ਸਿੱਖਾਂ 'ਤੇ। ਇਹ ਕਲਮ 47 ਤੋਂ ਹੀ ਚੱਲ ਰਹੀ ਸੀ। ਕਦੇ ਸਾਡੇ ਧਾਰਮਿਕ ਸਥਾਨ ਖੋਏ ਗਏ, ਕਦੇ ਸਾਡਾ ਪਾਣੀ ਖੋਇਆ ਗਿਆ, ਕਦੇ ਸਾਡੇ ਪੰਜਾਬੀ ਬੋਲਦੇ ਇਲਾਕੇ ਖੋ ਲਏ ਗਏ। ਚਲੋ ਧੱਕੇ 'ਤੇ ਧੱਕਾ, ਜ਼ਖਮ 'ਤੇ ਜ਼ਖਮ ਸਿੱਖਾਂ ਨੂੰ ਮਿਲਦੇ ਗਏ। ਲਾਲ ਬਹਾਦਰ ਸ਼ਾਸਤਰੀ ਦੀ ਮੌਤ ਹੁੰਦੀ ਹੈ, ਇੰਦਰਾ ਗਾਂਧੀ 1966 ਈਸਵੀ ਵਿੱਚ ਭਾਰਤ ਦੀ ਪ੍ਰਾਈਮ ਮਿਨਿਸਟਰ ਬਣਦੀ ਹੈ, ਦੂਸਰੀ ਵਾਰ 1971 ਈਸਵੀ ਨੂੰ ਇਲੈਕਸ਼ਨ ਜਿੱਤ ਕੇ ਪ੍ਰਾਈਮ ਮਿਨਿਸਟਰ ਬਣਦੀ ਹੈ। ਧੋਖੇ ਨਾਲ ਇਲੈਕਸ਼ਨ ਜਿੱਤੀ ਇਹਨੇ, ਵਿਪਕਸ਼ ਨੇ ਇਹਦੇ 'ਤੇ ਕੇਸ ਕੀਤਾ। ਅਲਾਹਾਬਾਦ ਕੋਰਟ ਨੇ ਇੰਦਰਾ ਗਾਂਧੀ ਖਿਲਾਫ ਕੇਸ ਕਬੂਲ ਕੀਤਾ, ਇੰਦਰਾ ਗਾਂਧੀ ਕੇਸ ਹਾਰ ਗਈ। ਅਲਾਹਾਬਾਦ ਕੋਰਟ ਨੇ ਇੰਦਰਾ ਗਾਂਧੀ ਨੂੰ ਆਫਿਸ ਤੋਂ ਡਿਸਕੁਆਲੀਫਾਈਡ ਕਰ ਦਿੱਤਾ, ਇਹਨੂੰ ਪ੍ਰਧਾਨ ਮੰਤਰੀ ਦੀ ਪਦਵੀ ਛੱਡਣੀ ਪੈਣੀ ਸੀ, ਨੌਬਤ ਆ ਗਈ। ਇੰਦਰਾ ਗਾਂਧੀ ਨੇ ਫਿਰ ਜ਼ੋਰ ਅਜ਼ਮਾਈ ਕੀਤੀ, ਰਾਸ਼ਟਰਪਤੀ ਨੂੰ ਧੱਕੇ ਦੇ ਨਾਲ ਮਨਾਇਆ, ਇੰਟਰਨਲ ਡਿਸਟਰਬੈਂਸ ਦਾ ਬਹਾਨਾ ਬਣਾ ਕੇ ਸਟੇਟ ਆਫ ਐਮਰਜੈਂਸੀ ਹਿੰਦੁਸਤਾਨ 'ਚ ਲਾਗੂ ਕੀਤੀ 25 ਜੂਨ 1975 ਈਸਵੀ ਨੂੰ। ਇਸ ਐਮਰਜੈਂਸੀ ਦਰਮਿਆਨ ਕੋਈ ਅਪੀਲ, ਕੋਈ ਦਲੀਲ ਨਹੀਂ ਸੁਣੀ ਗਈ ਅਖਬਾਰਾਂ 'ਤੇ, ਇੱਕ ਅੱਧੇ ਨੈਸ਼ਨਲ ਚੈਨਲ 'ਤੇ ਕਲਮਾਂ 'ਤੇ ਸੈਂਸਰ ਲਾਇਆ ਗਿਆ, ਕੋਈ ਇੰਦਰਾ ਗਾਂਧੀ ਦੇ ਖਿਲਾਫ਼ ਬੋਲੇ ਨਾ, ਲਿਖੇ ਨਾ। ਪੱਤਰਕਾਰ ਗ੍ਰਿਫਤਾਰ ਕੀਤੇ ਗਏ, 4 ਬੰਦੇ ਇਕੱਠੇ ਨਹੀਂ ਹੋ ਸਕਦੇ, 44 ਲਾਈ ਗਈ। ਤਕਰੀਬਨ 11 ਲੱਖ ਬੰਦਾ 21 ਮਹੀਨੇ ਦੀ ਐਮਰਜੈਂਸੀ ਅੰਦਰ ਜੇਲ੍ਹ 'ਚ ਸੁੱਟਿਆ ਇੰਦਰਾ ਗਾਂਧੀ ਨੇ। ਹੁਣ ਇੰਨਾ ਧੱਕਾ ਕਰਾਂਗੇ ਤੇ ਵਿਪਕਸ਼ ਨੇ ਤੇ ਸਟਰੋਂਗ ਹੋਣਾ ਹੀ ਹੈ। ਦੋ ਕੌਮਾਂ ਨੇ ਸੰਘਰਸ਼ ਆਰੰਭਿਆ, ਇੱਕ ਸਿੱਖ ਜਗਤ ਸੀ ਤੇ ਦੂਸਰੇ ਜਿਹੜੇ ਲੋਕ ਸਨ ਬੰਗਾਲੀ ਸਨ ਐਮਰਜੈਂਸੀ ਦੇ ਖਿਲਾਫ। ਹਿਸਟਰੀ ਨੂੰ ਕਦੇ ਵਾਚੋ। ਇੰਦਰਾ ਗਾਂਧੀ ਨੇ ਤੇ ਭਾਰਤ ਵਰਸ਼ ਦੇ ਪ੍ਰਾਈਮ ਮਿਨਿਸਟਰ ਮੁਰਾਰਜੀ ਦੇਸਾਈ ਨੇ, ਉਹਨਾਂ ਦੀ ਪਾਰਟੀ ਨੇ 1977 ਈਸਵੀ ਵਿੱਚ ਧਿਆਨ ਦਿੱਤਾ ਵੀ ਜਿਹੜੇ ਸਿੱਖ ਜਗਤ ਦਾ ਨੁਕਸਾਨ ਕਰ ਸਕਦੇ ਨੇ ਅਖੌਤੀ ਦੇਹ ਧਾਰੀ ਗੁਰੂ ਡੰਮ, ਅਖੌਤੀ ਡੇਰੇ ਜਿੱਥੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਿਆ ਜਾਂਦਾ, ਉਹਨਾਂ ਨੂੰ ਤਾਕਤ ਵਿੱਚ ਲਿਆਈਏ ਅਤੇ ਸਿੱਖ ਸੰਪਰਦਾਵਾਂ ਜਥੇਬੰਦੀਆਂ ਨੂੰ ਕਮਜ਼ੋਰ ਕਰੀਏ। ਸਿੱਖੀ ਦੇ ਸਕੂਲ ਖਤਮ ਹੋਣਗੇ ਫਿਰ ਹੀ ਸਿੱਖੀ ਮਿਟੇਗੀ। ਸਭ ਤੋਂ ਵੱਧ ਥਾਪੜਾ ਇਹਨਾਂ ਦਿੱਤਾ ਨਿਰੰਕਾਰੀ ਗੁਰਬਚਨ ਸਿੰਘ ਨੂੰ, ਏਡਾ ਹੰਕਾਰਿਆ ਗੁਰਬਚਨ ਸਿੰਘ ਨਿਰੰਕਾਰੀ। ਉਹਨੇ ਐਲਾਨ ਕੀਤਾ ਮੈਂ ਗੁਰੂ ਨਾਨਕ ਦਾ ਅਵਤਾਰ ਹਾਂ, ਮੇਰੀ ਪੂਜਾ ਪ੍ਰਤਿਸ਼ਠਾ ਕਰੋ। ਉਹ ਸਿੱਖੋ ਤੁਹਾਡੇ ਗੁਰੂ ਗੋਬਿੰਦ ਸਿੰਘ ਨੇ ਪੰਜ ਪਿਆਰੇ ਸਾਜੇ, ਮੈਂ ਉਹਦੇ ਤੋਂ ਵੱਡਾ ਮੈਂ ਸੱਤ ਸਤਾਰੇ ਸਾਜਦਾ ਹੈ। ਉਹ ਸਿੱਖੋ ਤੁਹਾਡਾ ਗੁਰੂ ਗ੍ਰੰਥ ਸਾਹਿਬ ਕਾਗਜ਼ ਦਾ ਟੁਕੜਾ ਹੈ, ਠੋਕਰ ਮਾਰ ਕੇ ਆਉਂਦਾ, ਮੇਰਾ ਕੱਖ ਨਹੀਂ ਵਿਗਾੜ ਸਕਦਾ। ਸਿੱਖਾਂ ਦੇ ਹਿਰਦੇ ਵਲੂੰਦਰੇ ਗਏ। ਉਲਟਾ ਇਹਨੇ ਸਾਡੇ ਜ਼ਖਮਾਂ 'ਤੇ ਲੂਣ ਭੁੱਕਣ ਦੇ ਲਈ 1978 ਦੀ ਵਿਸਾਖੀ ਮਨਾਉਣ ਦਾ ਐਲਾਨ ਕੀਤਾ ਅੰਮ੍ਰਿਤਸਰ ਅੰਦਰ ਨਿਰੰਕਾਰੀ ਆਸ਼ਰਮ। ਸਿੱਖ ਜਗਤ ਦੇ ਉਦੋਂ ਮੁਖੀਏ ਆਗੂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸਨ, ਹੋਰ ਸਿੱਖ ਜਗਤ ਦੇ ਸਿਆਣੇ ਸੂਝਵਾਨ ਆਗੂ ਜਨ, ਸ਼੍ਰੋਮਣੀ ਕਮੇਟੀ ਦੇ ਆਗੂ ਜਨ, ਸੰਪਰਦਾਵਾਂ ਦੇ ਮੁਖੀ ਜਨ, ਸਾਰਿਆਂ ਨੇ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਵੀ ਗੁਰਬਚਨ ਸਿੰਘ ਅੰਮ੍ਰਿਤਸਰ ਵਿੱਚ ਸਮਾਗਮ ਕਰ ਰਿਹਾ ਹੈ, ਇਹ ਗੁਰੂਕਿਆਂ ਦੇ ਖਿਲਾਫ ਬੋਲੇਗਾ, ਝਗੜਾ ਖੜਾ ਹੋਵੇਗਾ, ਇਹਨੇ ਬਹੁਤ ਸਾਨੂੰ ਜ਼ਖਮ ਦਿੱਤੇ ਨੇ, ਇਹਦਾ ਪ੍ਰੋਗਰਾਮ ਰੱਦ ਕੀਤਾ ਜਾਵੇ, ਆਪਦੀ ਢੋਲਕੀ ਕਿਧਰੇ ਹੋਰ ਜਾ ਕੇ ਵਜਾ ਲਵੇ, ਪਰ ਸਾਡੇ ਗੁਰੂਆਂ ਖਿਲਾਫ ਇਤਿਹਾਸ ਖਿਲਾਫ ਇਹ ਬਕੜਵਾ ਨਹੀਂ ਕਰੇਗਾ। ਪਰ ਜਿਹਨੂੰ ਸਰਕਾਰ ਦਾ ਥਾਪੜਾ ਆਵੇ, ਸੈਂਟਰਲ ਗਵਰਨਮੈਂਟ ਦਾ ਥਾਪੜਾ ਆਵੇ, ਉਹਨੂੰ ਨਿੱਕੇ ਮੋਟੇ ਅਫਸਰ ਕਿੱਥੇ ਰੋਕਣ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸਮੂਹ ਜਥੇਬੰਦੀਆਂ ਨੇ ਇਕੱਠ ਕੀਤਾ, ਸਿੰਘ ਇੱਕ ਸ਼ਾਂਤਮਈ ਮਾਰਚ ਕੱਢਦੇ ਨੇ ਨਿਰੰਕਾਰੀ ਆਸ਼ਰਮ ਵੱਲ ਵੀ ਇਹ ਪ੍ਰੋਗਰਾਮ ਨਹੀਂ ਹੋਣ ਦੇਣਾ। ਨਿਹੱਥੇ ਸਿੰਘ ਨੇ ਨਿਰੰਕਾਰੀ ਦੇ ਗਨਮੈਨਾਂ ਨੇ ਗੋਲੀਆਂ ਦੀ ਵਰਖਾ ਕਰ ਦਿੱਤੀ ਸਿੰਘਾਂ 'ਤੇ ਅਤੇ 13 ਸਿੰਘ ਸ਼ਹੀਦ ਹੋਏ, ਬਹੁਤੇ ਵਿੱਚੋਂ ਅਖੰਡ ਕੀਰਤਨੀ ਜਥੇ ਦੇ ਸਿੰਘ ਨੇ, ਕੁਝ ਟਕਸਾਲ ਦੇ ਸਿੰਘ ਨੇ। ਸੰਤ ਭਿੰਡਰਾਂ ਵਾਲਿਆਂ ਨੇ ਮੰਜੀ ਸਾਹਿਬ ਦੀਵਾਨ ਹਾਲ ਵਿਖੇ, ਜਿੱਥੇ ਅੱਜ ਬੈਠੇ ਹੋ ਤੁਸੀਂ, ਭਰੇ ਇਕੱਠ ਵਿੱਚ ਐਲਾਨ ਕੀਤਾ ਵੀ ਜੇ ਸਰਕਾਰ ਨੇ ਨਿਰੰਕਾਰੀ ਗੁਰਬਚਨ ਸਿੰਘ ਨੂੰ ਸਜ਼ਾ ਨਾ ਦਿੱਤੀ ਸਖ਼ਤ ਤੋਂ ਸਖ਼ਤ, ਤੇ ਸਿੰਘ ਫਿਰ ਆਪ ਇਹਦਾ ਕੋਈ ਹੀਲਾ ਕਰਨਗੇ। ਸਜ਼ਾ 'ਤੇ ਕੀ ਦੇਣੀ ਸੀ ਸਰਕਾਰ ਨੇ, ਛੋਟਾ ਮੋਟਾ ਕੇਸ ਨਿਰੰਕਾਰੀ ਗੁਰਬਚਨ ਸਿੰਘ 'ਤੇ ਅੰਮ੍ਰਿਤਸਰ ਪਾਇਆ ਸੀ, ਉਹਨੂੰ ਕਰਨਾਲ ਸ਼ਿਫਟ ਕਰਕੇ ਬਾ ਇੱਜ਼ਤ ਉੱਥੋਂ ਬਰੀ ਕਰ ਦਿੱਤਾ ਗਿਆ, ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਫਿਰ ਕਰਵਾਇਆ ਗਿਆ, ਇੱਕ ਹੋਰ ਵੱਡਾ ਜ਼ਖਮ ਸਿੱਖਾਂ ਦੇ ਹਿਰਦੇ 'ਤੇ ਉੱਕਰਿਆ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਪ੍ਰੇਰਨਾ ਦੇ ਸਦਕਾ ਦਮਦਮੀ ਟਕਸਾਲ ਦਾ ਸੂਰਮਾ ਉੱਠਿਆ ਭਾਈ ਕਾਬਲ ਸਿੰਘ ਅਤੇ ਨਾਲ ਭਾਈ ਰਣਜੀਤ ਸਿੰਘ। ਇਹਨਾਂ ਨੇ ਨਿਰੰਕਾਰੀ ਗੁਰਬਚਨ ਸਿੰਘ ਨੂੰ 24 ਅਪ੍ਰੈਲ 1980 ਵਾਲੇ ਦਿਨ ਧੁਰ ਦੀ ਟਿਕਟ ਦਿੱਤੀ, ਫਨਾ ਕਰ ਦਿੱਤਾ, ਰੁਖਸਤ ਕਰ ਦਿੱਤਾ ਦੁਨੀਆ ਤੋਂ। ਅਤੇ ਜਦੋਂ ਤੁਸੀਂ ਦਾ ਫਸਟ ਇਨਫੋਰਮੇਸ਼ਨ ਰਿਪੋਰਟ ਪੜ੍ਹਦੇ ਹੋ ਉਹਦੇ 'ਚ 20 ਬੰਦੇ ਨਾਮਜ਼ਦ ਕੀਤੇ ਗਏ, ਕੇਸ ਚੱਲਿਆ, ਦੇਰ ਵਰ ਸੈਵਰਲ ਨੋਨ ਐਸੋਸੀਏਟਸ ਔਫ ਭਿੰਡਰਾਂ ਵਾਲੇ, ਬਹੁਤੇ ਭਿੰਡਰਾਂ ਵਾਲਿਆਂ ਦੇ ਸਾਥੀ ਸਨ, ਸੇਵਾਦਾਰ ਸਨ, ਦਮਦਮੀ ਟਕਸਾਲ ਵਾਲੇ ਸਿੰਘ ਸਨ ਜਿਨ੍ਹਾਂ 'ਤੇ ਇਹ ਕੇਸ ਪਾਏ ਗਏ। ਸ਼੍ਰੋਮਣੀ ਅਕਾਲੀ ਦਲ ਸਿੱਖ ਜਗਤ ਦੀ ਪੋਲੀਟੀਕਲ ਜਮਾਤ ਅਤੇ ਧਾਰਮਿਕ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰੋਫੈਸਰ ਆਫ ਸਿੱਖਇਜ਼ਮ IAS ਸਰਦਾਰ ਕਪੂਰ ਸਿੰਘ ਨਾਲ ਬੈਠੀ ਵੀ ਜਿੰਨੀਆਂ ਵੀ ਵਧੀਕੀਆਂ ਅੱਜ ਤੱਕ ਸਿੱਖਾਂ ਨਾਲ ਹੋਈਆਂ ਨੇ, ਸਾਨੂੰ ਰਾਜਸੀ ਮੰਗਾਂ, ਸਾਨੂੰ ਧਾਰਮਿਕ ਮੰਗਾਂ ਜੋ ਜੋ ਚਾਹੀਦੀਆਂ ਨੇ ਉਹਨਾਂ ਦਾ ਇੱਕ ਮਤਾ ਤਿਆਰ ਕਰੋ। ਪ੍ਰੋਫੈਸਰ ਸਾਹਿਬ ਨੇ ਮਤਾ ਤਿਆਰ ਕੀਤਾ, ਨਾਮ ਹੈ ਜੀ ਰੈਜ਼ੋਲੂਸ਼ਨ ਆਫ ਅਨੰਦਪੁਰ ਸਾਹਿਬ, ਅਨੰਦਪੁਰ ਦਾ ਮਤਾ। ਤੋ ਥੋੜ੍ਹਾ ਜਿਹਾ ਮੈਂ ਸੰਖੇਪ ਵਿੱਚ ਚਾਨਣਾ ਪਾ ਦੇਵਾਂ, ਇਹਦਾ ਬੜਾ ਹਊਆ ਬਣਾਇਆ ਜਾਂਦਾ ਦੁਨੀਆ 'ਤੇ। ਇਹਦੇ 'ਚ ਇੱਕ ਮਤਾ ਹੈ, ਪੰਜਾਬ ਸਟੇਟ ਨੂੰ ਖੁਦ ਮੁਖਤਿਆਰੀ ਦਿੱਤੀ ਜਾਵੇ, ਵੱਧ ਹੱਕ ਹਕੂਕ ਦਿੱਤੇ ਜਾਣ, ਪਾਣੀ ਦੀ ਵੰਡ ਰਿਪੇਰੀਅਨ ਲਾਅ ਦੇ ਅਕੋਰਡਿੰਗ ਹੋਵੇ, ਇਹ ਅਗਲਾ ਮਤਾ ਹੈ। SYL ਕਨਾਲ ਰੋਕੀ ਜਾਵੇ, ਅਗਲਾ ਮਤਾ ਹੈ। ਰਿਟੈਂਸ਼ਨ ਆਫ ਗ੍ਰੇਟਰ ਸ਼ੇਅਰ ਆਫ ਰਿਵਰ ਵਾਟਰਸ, ਦਰਿਆਈ ਬਹੁਤਾ ਪਾਣੀ ਪੰਜਾਬ ਵਿੱਚ ਰੱਖਿਆ ਜਾਵੇ, ਜ਼ਮੀਨ ਉਪਜਾਊ ਰਹੇ, ਵਧੇਰੇ ਪਾਣੀ ਵੇਚਿਆ ਜਾਵੇ, ਪੰਜਾਬ ਨੂੰ ਉਸ ਪਾਣੀ ਦਾ ਮੁੱਲ ਦਿੱਤਾ ਜਾਵੇ, ਇਕਨੋਮਿਕ ਡਿਵੈਲਪਮੈਂਟ ਕੀਤੀ ਜਾਵੇ। ਹਿੰਦੂ ਭਾਈ ਧਿਆਨ ਨਾਲ ਸੁਣਿਓ, ਤੁਹਾਡੇ ਫਾਇਦੇ ਦੀ ਇੱਕ ਮੰਗ ਦੱਸਾਂ। ਇਸ ਮਤੇ ਵਿੱਚ ਲਿਖਿਆ ਸੀ ਵੀ ਪੰਜਾਬ ਵਿੱਚ ਫੈਕਟਰੀਆਂ ਲੱਗਣ ਅਤੇ ਫੈਕਟਰੀ ਦੇ ਜਿਹੜੇ ਮਾਲਕ ਨੇ ਉਹਨਾਂ ਨੂੰ ਬਿਜਲੀ ਦਾ ਜਿਹੜਾ ਰੇਟ ਹੈ ਕਮ ਸੇ ਕਮ ਲਾਇਆ ਜਾਵੇ, ਫਰੀ ਦਿੱਤੀ ਜਾਵੇ। ਹੁਣ ਆਪਾਂ ਨੂੰ ਵੀ ਪਤਾ ਫੈਕਟਰੀਆਂ ਜ਼ਿਆਦੀਆਂ ਹਿੰਦੂ ਭਾਈਆਂ ਦੀਆਂ ਹੀ ਨੇ। ਅੱਗੇ ਆ ਜਾਓ, ਤੁਹਾਡੇ ਬੱਚੇ ਜਿਹੜੇ MBA ਪੜ੍ਹੇ ਨੇ, ਜਿਨ੍ਹਾਂ ਨੂੰ ਨੌਕਰੀ ਸਰਕਾਰੀ ਜਿੰਨਾ ਚਿਰ ਨਹੀਂ ਮਿਲਦੀ, ਸਰਕਾਰੀ ਭੱਤਾ ਮਿਲੇ ਖਰਚੇ ਵਜੋਂ, ਤਾਂ ਕਿ ਬੱਚੇ ਉਤਸ਼ਾਹਿਤ ਰਹਿਣ ਹੋਰ ਪੜ੍ਹਨ, ਕਿਤੇ ਇਹ ਨਾ ਸੋਚਣ ਨੌਕਰੀ ਨਹੀਂ ਮਿਲੀ, ਪੜ੍ਹਨਾ ਹੀ ਨਹੀਂ ਅਸੀਂ। ਪੰਜਾਬ ਦੀ ਫਸਲ ਹੈ, ਫਸਲ ਦਾ ਮੁੱਲ ਪੰਜਾਬ ਤੈਅ ਕਰੇ, ਕੇਂਦਰ ਗਵਰਨਮੈਂਟ ਨਹੀਂ। ਅਤੇ ਸਭ ਤੋਂ ਮੁੱਖ ਮਤਾ ਧਾਰਮਿਕ, ਸਿੱਖ ਦੀ ਆਇਡੈਂਟੀ ਵੱਖਰੀ ਹੈ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪੁਰਾਨ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਰ ਨਾਮ ਧਿਆਵੈ, ਸਿੱਖ ਹਿੰਦੂ ਨਹੀਂ ਹੈ। ਅਗਲੀ ਮੰਗ, ਚੰਡੀਗੜ੍ਹ ਸ਼ੁੱਡ ਬੀ ਹੈਂਡਡ ਓਵਰ ਟੂ ਪੰਜਾਬ ਬਿਕੋਜ਼ ਇਟ ਵਾਸ ਓਰਿਜਨਲੀ ਰੇਜ਼ਡ ਐਜ ਆ ਕੈਪੀਟਲ ਆਫ ਪੰਜਾਬ ਔਨ ਦਾ ਲੈਂਡ ਆਫ ਪੰਜਾਬ, ਪੰਜਾਬ ਦੀ ਧਰਤੀ, ਪੰਜਾਬ ਦੇ ਪਿੰਡ ਉਜਾੜ ਕੇ ਪੰਜਾਬ ਲਈ ਕੈਪੀਟਲ ਚੰਡੀਗੜ੍ਹ ਬਣਾਇਆ, ਜੇ ਤੁਸੀਂ ਆਉਂਦੇ ਹੋ ਹਰਿਆਣੇ ਨੂੰ ਵੀ ਦੇਣਾ ਹੈ, ਹਰਿਆਣੇ ਨੂੰ ਵੱਖਰਾ ਬਣਾ ਦਿਓ ਭਾਈ, ਹਰਿਆਣੇ ਵਿੱਚ ਕਿਤੇ ਜਗ੍ਹਾ ਥੋੜ੍ਹਾ ਮੁੱਕ ਗਈ ਹੈ। ਇਹ ਮੰਗਾਂ ਸੀ, ਪਰ ਇਹਨੂੰ ਅੱਤਵਾਦ ਦਾ ਮਤਾ ਕਹਿ ਕੇ ਐਲਾਨਿਆ ਗਿਆ ਸੀ ਹਿੰਦੁਸਤਾਨ ਦੇ ਮੀਡੀਏ ਵੱਲੋਂ, ਇੰਦਰਾ ਗਾਂਧੀ ਵੱਲੋਂ। ਆਹ ਕਥਾ ਤੋਂ ਬਾਅਦ ਕੋਈ ਉੱਠ ਕੇ ਮੈਨੂੰ ਮਾੜਾ ਜਿਹਾ ਪੁੱਛੇਗਾ ਵੀ ਇਹਦੇ 'ਚ ਹੈ ਕੀ ਅੱਤਵਾਦ ਵਾਲਾ, ਅਤੇ ਮੈਂ ਤੁਹਾਨੂੰ ਉਹ ਖੋਲ੍ਹ ਕੇ ਦੱਸ ਦੇਵਾਂ ਵਿਸਥਾਰ ਵਿੱਚ ਹੈ, ਕੁਝ ਨਹੀਂ, ਡਿਫੇਮ ਕੀਤਾ ਗਿਆ, ਅਸੀਂ ਇਹਦਾ ਪ੍ਰਚਾਰ ਹੀ ਨਹੀਂ ਕਰ ਸਕੇ। ਇਹ ਤਕਰੀਬਨ ਹਿੰਦੁਸਤਾਨ ਦੀਆਂ ਸਭ ਸਟੇਟਾਂ ਲਈ ਵੱਧ ਅਧਿਕਾਰਾਂ ਦੀ ਗੱਲ ਸੀ, ਜੇ ਅਨੰਦਪੁਰ ਦਾ ਮਤਾ ਪੰਜਾਬ ਲਈ ਲਾਗੂ ਹੁੰਦਾ ਤਾਂ ਸਾਰੀਆਂ ਸਟੇਟਾਂ ਨੂੰ ਵੱਧ ਅਧਿਕਾਰ ਮਿਲਦੇ। ਕਿਸਾਨੀ ਦਾ ਮੁੱਦਾ ਵਿੱਚ, ਧਰਮ ਦਾ ਮੁੱਦਾ ਵਿੱਚ, ਪੋਲੀਟੀਕਲ ਸਾਡੇ ਏਜੰਡੇ ਵਿੱਚ, ਧਾਰਮਿਕ ਏਜੰਡੇ ਵਿੱਚ ਕਮੀ ਕੋਈ ਨਹੀਂ ਸੀ ਅਨੰਦਪੁਰ ਦੇ ਮਤੇ ਵਿੱਚ। ਹੁਣ ਲਾਗੂ ਕਿਵੇਂ ਕਰਾਉਣਾ ਹੈ? ਅਕਾਲੀ ਦਲ, ਸ਼੍ਰੋਮਣੀ ਕਮੇਟੀ, ਸਮੂਹ ਸਿੱਖ ਸੰਪਰਦਾਵਾਂ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸਾਰੇ ਇਕੱਠੇ ਹੋਏ। ਅਗਸਤ 1982 ਅਕਾਲ ਤਖ਼ਤ ਸਾਹਿਬ ਅਰਦਾਸ ਹੋਈ, ਧਰਮ ਯੁੱਧ ਮੋਰਚੇ ਦਾ ਆਗਾਜ਼ ਹੋਇਆ। ਅਕਾਲ ਤਖ਼ਤ ਤੋਂ ਅਰਦਾਸ ਕਰਕੇ ਜਥੇ ਚੱਲਦੇ ਨੇ, ਮੰਜੀ ਸਾਹਿਬ ਇਕੱਠ ਹੁੰਦਾ ਹੈ, ਇੱਥੋਂ ਫਿਰ ਸ਼ਾਂਤਮਈ ਗ੍ਰਿਫਤਾਰੀ ਦੇਣ ਲਈ ਚੱਲ ਪੈਂਦੇ ਨੇ। ਜਿੰਨਾ ਚਿਰ ਅਨੰਦਪੁਰ ਦਾ ਮਤਾ ਲਾਗੂ ਨਹੀਂ ਹੁੰਦਾ ਇਹ ਸੰਘਰਸ਼ ਜਾਰੀ ਰਹੇਗਾ, ਇਹ ਐਲਾਨ ਸੀ। ਹਿੰਦੁਸਤਾਨ ਦੀ ਹਕੂਮਤ 'ਤੇ ਪ੍ਰੈਸ਼ਰ ਵੱਧ ਰਿਹਾ ਹੈ, ਇੰਦਰਾ ਗਾਂਧੀ 'ਤੇ ਪ੍ਰੈਸ਼ਰ ਵੱਧ ਰਿਹਾ ਹੈ। ਰਾਜਾ ਰਾਣੀ ਤਖ਼ਤ ਕਿੱਥੇ ਛੱਡਣਾ ਚਾਹੁੰਦੇ ਨੇ? ਕਿਸੇ ਹੀਲੇ ਵੀ ਰਾਜਾ ਚਾਹੁੰਦਾ ਤਖ਼ਤ 'ਤੇ ਬੈਠਾ ਰਵਾਂ। ਕਦੇ ਬਾਪੂ ਗੁਰੂ ਨਾਨਕ ਸਾਹਿਬ ਨੂੰ ਪੜ੍ਹਿਓ, ਰਾਜਾ ਰਾਜ ਨਾ ਤ੍ਰਿਪਤਿਆ ਸਾਇਰ ਭਰੇ ਕੇ ਸੁੱਕ। ਰਾਜਾ ਰਾਜ ਤੋਂ ਕਿੱਥੇ ਅੱਕਦਾ ਹੈ? ਕਦੇ ਸਾਗਰ ਜਲ ਵੱਲੋਂ ਅੱਕਦਾ ਵੇਖਿਆ? ਇੰਦਰਾ ਗਾਂਧੀ ਦੇ ਜ਼ਿਹਨ ਵਿੱਚ ਬਸ ਇੱਕੋ ਹੀ ਗੱਲ ਹੈ ਵੀ ਸਮਾਂ 1984 ਦਸੰਬਰ ਦਾ ਆਉਣ ਵਾਲਾ ਜਨਰਲ ਇਲੈਕਸ਼ਨ ਹੋਣੀ ਸੀ। ਮੈਂ ਪਹਿਲਾਂ ਹੀ ਤਿਆਰੀ ਸ਼ੁਰੂ ਕਰਾਂ, ਐਮਰਜੈਂਸੀ ਕਰਕੇ ਮੇਰਾ ਗ੍ਰਾਫ ਡਾਊਨ ਹੈ, ਮੈਨੂੰ ਵੱਡੀ ਗੱਲ ਹੈ, 3-4 ਸੀਟਾਂ ਆਉਣਗੀਆਂ, ਬਹੁਤਾਤ ਵਿੱਚ ਮੈਨੂੰ ਹਿੰਦੂਆਂ ਦੀ ਵੋਟ ਚਾਹੀਦੀ ਹੈ, ਕਿਵੇਂ ਪਵੇ। ਕਾਂਗਰਸ ਦੀ ਜਮਾਤ ਬੈਠੀ, ਫਿਊਚਰ ਪਲੈਨਿੰਗ ਹੋਣ ਲੱਗੀ, ਥਿੰਕ ਟੈਂਕ ਬੈਠਾ, ਅਤੇ ਆਂਦੇ ਇੰਦਰਾ ਗਾਂਧੀ ਨੂੰ ਫਿਰ ਸੌਖਾ ਕੰਮ ਇਹ ਹੈ, ਪੰਜਾਬ ਵਿੱਚ ਬੱਸਾਂ 'ਚੋਂ ਲਾ ਲਾ ਕੇ ਹਿੰਦੂ ਮਾਰੇ ਜਾਣ, ਇੰਡੀਅਨ ਏਜੰਸੀਜ਼ ਇਹ ਕਰਮ ਕਰਨ। ਉਹ ਜੇ 2-4 ਕਰੋੜ ਹਿੰਦੂ ਦੀ ਬਲੀ ਵੀ ਦੇਣੀ ਪੈਂਦੀ ਹੈ ਬੀਬੀ ਇੰਦਰਾ ਗਾਂਧੀ ਦੇ, 100 ਕਰੋੜ ਤੋਂ ਉੱਤੇ ਹਿੰਦੂਆਂ ਦੇ ਰਾਜ ਵੀ ਤਾਂ ਤੂੰ ਕਰਨਾ ਹੈ ਨਾ। ਅਤੇ ਕੀ ਦੱਸਿਆ ਗਿਆ ਕਿ ਭਿੰਡਰਾਂ ਵਾਲੇ ਉਹਦੇ ਸਮਰਥਕਾਂ ਨੇ 30-35 ਹਜ਼ਾਰ ਹਿੰਦੂ ਮਾਰਿਆ ਬੱਸਾਂ 'ਚੋਂ ਲਾ ਲਾ ਕੇ। ਅਤੇ ਜੇ ਉਦੋਂ ਦੀ ਫਿਗਰ ਦੇਖੀਏ, 800 ਤੋਂ 1200 ਦੇ ਦਰਮਿਆਨ ਫਿਗਰ ਮਿਲਦੀ ਹੈ ਹਿੰਦੂਆਂ ਦੀ ਮੌਤ ਦੀ। ਜੇ ਸੰਤ ਜਰਨੈਲ ਸਿੰਘ ਹੋਣਾ ਮਾਰੇ ਜਾਂ ਮਰਵਾਏ ਹੁੰਦੇ, ਕੋਈ FIR ਦਰਜ ਹੁੰਦੀ, ਪਰ ਕੋਈ ਨਹੀਂ ਸੀ। ਭਿੰਡਰਾਂ ਵਾਲਿਆਂ ਨੂੰ, ਆਨੰਦਪੁਰ ਦੇ ਮਤੇ ਨੂੰ, ਉਹਨਾਂ ਦੇ ਸਮਰਥਕਾਂ ਨੂੰ ਅੱਤਵਾਦੀ ਵੱਖਵਾਦੀ ਗਰਦਾਨਿਆ ਗਿਆ। ਮੀਡੀਆ ਦੇਸ਼ ਦੇ ਆਗੂਆਂ ਦਾ ਹੀ ਹੁੰਦਾ ਹੈ, ਅਖਬਾਰਾਂ ਇਹਨਾਂ ਦੇ ਹੁਕਮ 'ਚ, TV ਚੈਨਲ ਜੋ ਇੱਕ ਅੱਧਾ ਸੀ, ਰੇਡੀਓ ਚੈਨਲ ਜੋ ਸੀ, ਇਹਨਾਂ ਦੇ ਹੁਕਮ 'ਚ ਰੋਜ਼ ਕੁਫਰ ਤੋਲਦੇ ਨੇ, ਝੂਠ ਬੋਲਦੇ ਨੇ ਵੀ ਇਹ ਦੇਸ਼ ਦੀ ਅਖੰਡਤਾ ਲਈ ਆਨੰਦਪੁਰ ਦਾ ਮਤਾ ਭਿੰਡਰਾਂ ਵਾਲਾ ਖਤਰਾ ਹੈ, ਅਤੇ ਇਹ ਮਤਾ ਲਾਗੂ ਹੋਵੇ ਅਕਾਲ ਤਖ਼ਤ ਤੋਂ ਇਹ ਮੋਰਚਾ ਚੱਲ ਰਿਹਾ ਹੈ, ਨਾ ਬਾਂਸ ਰਵੇ ਨਾ ਬਾਂਸੁਰੀ ਵੱਜੇ, ਅਕਾਲ ਤਖ਼ਤ ਮਿਟਾ ਦਈਏ, ਭਿੰਡਰਾਂ ਵਾਲਾ ਮਾਰ ਦਈਏ। ਦੁਨੀਆ ਭਿੰਡਰਾਂ ਵਾਲੇ ਨੂੰ ਮੀਡੀਏ ਦੇ ਪ੍ਰਭਾਵ ਕਰਕੇ ਉਹਦੇ ਸਮਰਥਕਾਂ ਨੂੰ ਅੱਤਵਾਦੀ ਸਮਝਣ ਲੱਗ ਪਈ, ਅਕਾਲ ਤਖ਼ਤ ਨੂੰ ਅੱਤਵਾਦੀਆਂ ਦਾ ਅੱਡਾ ਸਮਝਣ ਲੱਗ ਪਈ, ਅਤੇ ਥਿੰਕ ਟੈਂਕਾਂ ਦਾ ਬੀਬੀ ਇੰਦਰਾ ਲੋਹਾ ਗਰਮ ਹੈ, ਸੱਟ ਮਾਰਨ ਦਾ ਸਮਾਂ ਆ ਗਿਆ। ਖਲਨਾਇਕ ਨੂੰ ਤੂੰ ਮਾਰ, ਤੂੰ ਨਾਇਕ ਬਣੇਗੀ, ਤੈਨੂੰ ਨਾਇਕਾ ਆਖਣਗੇ ਲੋਕ, ਤੈਨੂੰ ਦੇਵੀ ਆਖਣਗੇ। 3-4 ਸੀਟਾਂ ਤੂੰ ਜਿੱਤਣ ਦੇ ਸਮਰੱਥ ਨਹੀਂ ਹੈ ਅੱਜ, ਤੈਨੂੰ ਬਹੁਮਤ ਦਵਾਉਣਗੇ ਹਿੰਦੂ ਲੋਕ ਕਿ ਤੂੰ ਅੱਤਵਾਦੀ ਦਾ ਘਾਣ ਕਰ ਦਿੱਤਾ। ਐਸ ਕਰਕੇ ਅਟੈਕ ਹੋਣਾ, ਜੇ ਕੰਨ ਖੋਲਿਓ, ਆਪਾਂ ਇੱਕ ਦੂਜੇ ਨੂੰ ਹੀ ਬਲੇਮ ਦੇਈ ਜਾਂਦੇ, ਉਹ ਆਉਂਦਾ ਤੂੰ ਅਟੈਕ ਕਰਾਇਆ, ਉਹ ਆਉਂਦਾ ਇਹਨੇ ਕਰਾਇਆ, ਤੁਹਾਡੇ ਕੋਲ ਇਹੀ ਕੁਝ ਰਹਿ ਗਿਆ, ਇੱਕ ਦੂਜੇ ਦੀਆਂ ਪੱਗਾਂ ਲਾਈ ਜਾਇਆ ਕਰੋ। ਕਦੇ ਧਿਆਨ ਨਾ ਦਿਓ ਵੀ ਹੋਇਆ ਕੀ ਹੈ ਸਾਡੇ ਨਾਲ, ਕਦੇ ਇਕੱਠੇ ਨਾ ਹੋ ਜਾਇਓ। ਤੁਹਾਨੂੰ ਸਮਝ ਨਹੀਂ ਪੈਂਦੀ ਵੀ ਮਿਸਲਾਂ ਧੜੇ ਵੱਖੋ ਵੱਖ ਸਨ, ਜਦੋਂ ਕੌਮ 'ਤੇ ਭੀੜ ਪੈਂਦੀ ਸੀ ਇਕੱਠੇ ਹੋ ਜਾਈਦਾ ਸੀ, ਅੱਜ ਜਿਹਨੂੰ ਕੁਰਸੀ ਵਿਖਾਉਂਦੇ ਨੇ ਵੱਡੇ ਆਗੂ, ਉਹ ਲਿਲਕੜੀਆਂ ਕੱਢਦਾ ਇੱਧਰ ਭੱਜ ਜਾਂਦਾ, ਪੰਥ ਜਾਵੇ ਢੱਠੇ ਖੂਹ 'ਚ, ਇੱਥੇ ਕੋਈ ਕਿਸੇ ਦੀ ਬਾਂਹ ਫੜਨ ਦੀ ਰਾਜ਼ੀ ਨਹੀਂ। ਜੇ ਭਿੰਡਰਾਂ ਵਾਲਾ ਸੰਤ ਅੱਤਵਾਦੀ ਹੁੰਦਾ, ਜਨਤਾ ਪਾਰਟੀ ਦਾ ਚੋਟੀ ਦਾ ਆਗੂ ਸੁਬਰਾਮਨਿਅਮ ਉਸ ਵਕਤ ਇੱਕ ਗੱਲ ਕਹਿੰਦਾ ਹੈ, ਕਹਿੰਦਾ ਸੰਤ ਭਿੰਡਰਾਂ ਵਾਲੇ ਵੋਜ਼ਾ ਰਿਲੀਜੀਅਸ ਪ੍ਰੀਚਰ, ਉਹ ਧਰਮ ਦਾ ਪ੍ਰਚਾਰਕ ਸੀ, ਉਹ ਹਿੰਦੂਆਂ ਦੀਆਂ ਉੱਜੜੀਆਂ ਲੜਕੀਆਂ ਵਸਾਉਂਦਾ ਸੀ ਜੋ ਦਾਜ ਕਰਕੇ ਤੰਗ ਕੀਤੀਆਂ ਜਾਂਦੀਆਂ ਸਨ, ਉਹਨੇ ਤੇ ਜੇਲ੍ਹ ਵਿੱਚ ਇੱਕ ਮੰਦਿਰ ਵੀ ਬਣਾ ਕੇ ਦਿੱਤਾ ਸੀ ਹਿੰਦੂ ਭਾਈਆਂ ਨੂੰ ਪੂਜਾ ਕਰਨ ਲਈ। ਇੱਕ ਸਪੀਚ ਬੜੀ ਫੇਮਸ ਹੈ ਵੀ ਮੈਂ ਇੰਨੇ ਹਿੰਦੂ ਮਾਰਾਂਗਾ, ਸੰਤ ਜਰਨੈਲ ਸਿੰਘ ਹੋਣਾ ਦੀ। ਮੇਰੀ ਇੱਕ ਬੇਨਤੀ ਸੁਣਿਓ ਹਿੰਦੂ ਭਾਈ, ਜਦੋਂ ਬੀਬੀ ਇੰਦਰਾ ਗਾਂਧੀ ਅਤੇ ਉਹਦੇ ਕਰਿੰਦਿਆਂ ਐਲਾਨ ਕੀਤਾ ਸੀ ਜੇ ਭਿੰਡਰਾਂ ਵਾਲਾ ਬਾਸ ਨਾ ਆਇਆ, ਜੇ ਨਿਰਾਸ਼ ਸੀ ਅਤੇ ਧਾਰਮਿਕ ਮੰਗਾਂ ਮੰਗਣੀਆਂ ਬੰਦ ਨਾ ਕੀਤੀਆਂ, ਪੰਜਾਬ 'ਚ ਤਾਂ ਬਹੁਮਤ ਹੈ ਸਿੱਖਾਂ ਦੀ, ਬਚ ਜਾਊਗੇ, ਪੰਜਾਬ ਤੋਂ ਬਾਹਰ ਸਿੱਖ ਕੋਹ ਕੋਹ ਕੇ ਮਾਰੇ ਜਾਣਗੇ, ਇਸ ਸਟੇਟਮੈਂਟ ਨੂੰ ਕਾਊਂਟਰ ਕਰਨ ਲਈ ਸੰਤਾਂ ਆਖਿਆ ਸੀ। ਫਿਰ ਪੰਜਾਬ ਵਿੱਚ ਬਥੇਰੇ ਸਿੱਖ ਨੇ, ਗਿਣ ਲਾ ਕਿੰਨੇ ਕਿੰਨੇ ਹਿੰਦੂ ਆਉਣੇ ਨੇ ਸਾਨੂੰ। ਉਹ ਇਹ ਜਵਾਬ ਦਿੱਤਾ ਗਿਆ, ਇੰਦਰਾ ਗਾਂਧੀ ਵਾਲੀਆਂ ਬਾਤਾਂ ਨੱਪ ਲਈਆਂ ਗਈਆਂ ਅਤੇ ਭਿੰਡਰਾਂ ਵਾਲੇ ਨੂੰ ਕਾਤਲ ਦਰਸਾਉਣ ਲਈ ਉਹਦੀ ਸਪੀਚ ਚਲਾ ਦਿੱਤੀ ਜਾਂਦੀ ਹੈ ਅੱਜ। ਖੈਰ, ਜਦੋਂ ਲੋਹਾ ਪੂਰਾ ਗਰਮ ਹੋਇਆ ਅਤੇ ਤਿਆਰੀ ਹੋ ਗਈ ਹਿੰਦੁਸਤਾਨੀਆਂ ਨੇ ਕਿਵੇਂ ਫਿਰ ਸਿੱਖਾਂ ਦੇ ਉੱਤੇ ਹਮਲਾ ਕਰਨਾ ਹੈ, ਉਹ ਕੀ ਆਉਂਦੇ ਹੁੰਦੇ, 100 ਵਾਰ ਝੂਠ ਬੋਲਿਆ ਸੱਚ ਜਾਪਦਾ ਹੈ, ਦਰੂਗ ਅਗਰ ਸਦਬਾਰ ਬੇਅੰਦ।
1: ਬੇ ਚਸ਼ਮੇ ਖਲਕ ਆਯਾ ਸ਼ਬਦ ਗੋਇਦ ਬੰਤਾ ਸਿੰਘ ਗੁਫਤ ਚੋ ਸੰਗੀ ਕੇ ਬੈਵਸਤਾ ਬਰ ਸ਼ੀਸ਼ਾ ਜਨੰਦ ਗੁਮਾਨੇ ਅਲਮਾਸ ਸ਼ਬਦ। ਇਸ ਗੱਲ ਦਾ ਖਿਆਲ ਰੱਖਿਓ ਭਾਈ, ਪੱਥਰ ਲੈ ਕੇ ਵਾਰ ਵਾਰ ਸ਼ੀਸ਼ਾ ਭੰਨੀਏ ਨਾ, ਛੋਟੇ ਛੋਟੇ ਟੁਕੜੇ ਕਰੀਏ, ਦੂਰੋਂ ਵੇਖਣ ਵਾਲੇ ਨੂੰ ਹੀਰਾ ਲੱਗਣ ਲੱਗ ਪੈਂਦਾ ਹੈ, ਵਾਰ ਵਾਰ ਝੂਠ ਮਾਰੀਏ, ਸੁਣਨ ਵਾਲੇ ਨੂੰ ਸੱਚ ਲੱਗਣ ਲੱਗ ਪੈਂਦਾ ਹੈ। ਮੀਡੀਏ ਨੇ, ਅਖਬਾਰਾਂ ਨੇ, ਭਿੰਡਰਾਂ ਵਾਲਾ ਅੱਤਵਾਦੀ ਹੈ, ਉਹਦੇ ਸਮਰਥਕ ਅੱਤਵਾਦੀ ਨੇ, ਅਕਾਲ ਤਖ਼ਤ ਅੱਤਵਾਦੀਆਂ ਦਾ ਕੇਂਦਰ ਹੈ। ਹਿੰਦੂ ਭਾਈਆਂ ਦੇ ਜ਼ਿਹਨ ਵਿੱਚ ਇਹ ਗੱਲ ਟਿਕਾ ਦਿੱਤੀ ਸੀ, ਹੁਣ ਸਭ ਚਾਹੁੰਦੇ ਸਨ ਭਿੰਡਰਾਂ ਵਾਲਾ ਮਾਰਿਆ ਜਾਵੇ, ਸਮਰਥਕ ਮਾਰੇ ਜਾਣ, ਅਕਾਲ ਤਖ਼ਤ ਢਾਇਆ ਜਾਵੇ। ਇੱਥੇ ਫਿਰ ਸਾਰੀਆਂ ਪਾਰਟੀਆਂ ਇੱਕਮਿਕ ਹੋ ਗਈਆਂ। ਇੰਦਰਾ ਗਾਂਧੀ ਨੇ ਜਨਰਲ ਐਸ ਕੇ ਸਿਨਾ ਨੂੰ ਆਵਾਜ਼ ਦਿੱਤੀ ਹੈ, ਤੁਸੀਂ ਆਰਮੀ ਚੀਫ ਹੋ, ਹਰਿਮੰਦਰ ਸਾਹਿਬ 'ਤੇ ਹਮਲਾ ਕਰਨਾ ਹੈ। ਜਨਰਲ ਸਿਨਾ ਰੱਬ ਦੇ ਭਾਣੇ ਵਿੱਚ ਰਹਿਣ ਵਾਲਾ ਹਿੰਦੂ ਭਾਈ ਸੀ। ਉਹ ਕਹਿੰਦਾ, ਬੀਬੀ ਮੈਂ ਪਾਪ ਨਹੀਂ ਕਰਨਾ। ਕਹਿੰਦੀ ਫਿਰ ਪਾਸੇ ਹੋ, ਪ੍ਰੀ ਮਚਿਓਰ ਰਿਟਾਇਰਮੈਂਟ ਦਿੱਤੀ ਗਈ। ਦੋ ਮੁਖੀ ਜਨਰਲ ਇੰਦਰਾ ਗਾਂਧੀ ਵੱਲੋਂ ਚੂਜ਼ ਕੀਤੇ ਜਾਂਦੇ ਨੇ, ਇਹਨਾਂ 'ਚੋਂ ਇੱਕ ਸੁੰਦਾਰ ਜੀ ਹੈ, ਇੱਕ ਜਨਰਲ ਬਰਾੜ ਹੈ, ਅਤੇ ਇਹਨਾਂ ਦਾ ਆਗੂ ਸਾਰੀ ਆਰਮੀ ਦੇ ਉੱਤੇ ਜਨਰਲ ਅਰੁਣ ਵੈਦਿਆ ਚੂਜ਼ ਕੀਤਾ ਜਾਂਦਾ ਹੈ। ਮਈ 1984 ਦਾ ਸਮਾਂ ਆਇਆ, ਭਾਰਤੀ ਫੌਜ ਜਿੱਥੇ ਕਮਾਂਡੋ ਫੋਰਸ ਹੈ, ਜਿੱਥੇ ਜਲ ਸੈਨਾ ਹੈ, ਜਿੱਥੇ ਥਲ ਸੈਨਾ ਹੈ, ਜਿੱਥੇ ਹਵਾਈ ਸੈਨਾ ਹੈ, ਇਹ ਇਕੱਠੇ ਹੋ ਗਏ। ਭਾਰੀ ਤੋਪਾਂ, ਵਿਜੰਤਾ ਟੈਂਕ, ਬਖਤਰਬੰਦ ਗੱਡੀਆਂ, ਭਾਰੀ ਮਸ਼ੀਨ ਗੰਨਾਂ, ਲਾਈਟ ਮਸ਼ੀਨ ਗੰਨਾਂ ਨਾਲ ਫੌਜ ਲੈਸ ਹੋਈ। ਦੁਨੀਆ ਦੇ ਵਿੱਚ ਤੀਜੇ ਚੌਥੇ ਨੰਬਰ ਦੀ ਇਹ ਵੱਡੀ ਆਰਮੀ ਸੀ, ਜ਼ੋਰਾਵਰ ਸੀ। ਦੂਜੀ ਤਰਫ 200 ਤੋਂ 250 ਦੇ ਦਰਮਿਆਨ ਮਰਜੀਵੜੇ ਸਿੰਘ ਨੇ ਭਿੰਡਰਾਂ ਵਾਲਿਆਂ ਦੇ ਨਾਲ, ਕੋਈ 219 ਦੀ ਗਿਣਤੀ ਦੱਸਦਾ, ਕੋਈ 225 ਦੀ, ਚਲੋ ਅਪਰੋਕਸੀਮੇਟਲੀ ਆਪਾਂ ਕਹਿ ਲਈਏ। ਨਾਲ ਜਨਰਲ ਸ਼ਬੇਗ ਸਿੰਘ ਹੈ, ਬਾਬਾ ਅਮਰੀਕ ਸਿੰਘ ਹੈ, ਬਾਬਾ ਠਾਰਾ ਸਿੰਘ ਹੈ, ਹੈਨ ਸਾਰੇ ਹੀ ਸਿਰਲੱਥ ਯੋਧੇ। ਇਹ ਪ੍ਰੇਮ ਲਈ ਲੜਨ ਆਏ ਨੇ, ਜਿਹੜਾ ਉਹ 1.5 ਲੱਖ ਆਰਮੀ ਦਾ ਜਵਾਨ ਹੈ, ਉਹ ਤਨਖਾਹ 'ਤੇ ਲੜਨ ਆਇਆ ਹੈ, ਅਤੇ 6 ਲੱਖ ਪੰਜਾਬ ਦੇ ਵਿੱਚ ਫੌਜੀ ਤਾਇਨਾਤ ਹੈ। ਖੈਰ, ਗੁਰੂ ਗੋਬਿੰਦ ਸਿੰਘ ਦਾ ਥਾਪੜਾ ਸੀ ਸਿੰਘਾਂ ਨੂੰ, ਸਾਵੀਂ ਟੱਕਰ ਹੋਵੇ ਤਾਂ ਲੜਨ ਲਈ ਹੌਂਸਲਾ ਮਿਲ ਜਾਂਦਾ ਬੰਦੇ ਨੂੰ, ਜਦੋਂ ਅਸਾਵੀਂ ਟੱਕਰ ਹੋਵੇ ਉਦੋਂ ਕੋਈ ਵਿਰਲਾ ਮਰਦ ਖਲੋਂਦਾ ਹੈ। 1 ਜੂਨ 1984 ਵਾਲੇ ਦਿਨ ਹਿੰਦੁਸਤਾਨ ਦੀ ਆਰਮੀ ਨੇ 12:40 'ਤੇ ਦੁਪਹਿਰੇ ਤਾਬੜ ਤੋੜ ਗੋਲੀਆਂ ਦੀ ਵਰਖਾ ਕੀਤੀ। ਰਾਤ ਦੇ 8:30 ਤੱਕ ਹਰਿਮੰਦਰ ਸਾਹਿਬ ਕੰਪਲੈਕਸ 'ਤੇ ਗੋਲੀਆਂ ਚੱਲਦੀਆਂ ਰਹੀਆਂ। ਔਰ ਜਨਰਲ ਐਸ ਕੇ ਸਿਨਾ ਜੋ ਕਹਿ ਰਿਹਾ, ਮੈਂ ਉਹ ਆਖਾਂਗਾ, ਮੈਂ ਸਿੱਖ ਇਤਿਹਾਸਕਾਰ ਦੀ ਗੱਲ ਤੁਹਾਡੇ ਨਾਲ ਨਹੀਂ ਕਰਾਂਗਾ, ਕਿਉਂਕਿ ਤੁਹਾਨੂੰ ਜਾਪੇਗਾ, ਆਪਦਾ ਪੱਖ ਤਾਂ ਸਾਰੇ ਹੀ ਸਹੀ ਦੱਸਦੇ ਨੇ, ਆਪਾਂ ਹਿੰਦੂ ਭਾਈ ਰਾਹੀਂ ਤੁਹਾਨੂੰ ਸੱਚ ਦੱਸਣਾ ਹੈ। ਉਹ ਲਿਖਦਾ ਹੈ, ਅਗੇਨ ਟੂਵਰਡ ਮਈ ਐਂਡ ਦਿਸ ਈਅਰ CRPF ਐਂਡ BSF ਯੂਨਿਟਸ ਡੈਲੀਬਰੇਟਲੀ ਫਾਇਰ 10,000 ਬੁਲੇਟਸ ਅਪਰੋਕਸੀਮੇਟਲੀ 10,000 ਦੇ ਕਰੀਬ ਗੋਲੀਆਂ ਜਿਹੜੀਆਂ ਉਹ ਚਲਾਈਆਂ ਜਾਂਦੀਆਂ ਨੇ ਰੋਜ਼, ਖੋਖੇ ਗਿਣ ਲੈਂਦੀ ਹੈ ਆਰਮੀ, ਤੁਹਾਨੂੰ ਪਤਾ ਹੈ, ਗੋਲੀ ਸਿੱਕੇ ਦਾ ਹਿਸਾਬ ਰੱਖਣਾ ਪੈਂਦਾ ਹੈ। ਹੈਲੀਕਾਪਟਰਸ ਇਹ ਘੁੰਮ ਰਹੇ ਨੇ, ਮੋਰਚੇ ਵੇਖਣੇ ਨੇ ਸਿੰਘਾਂ ਦੇ। ਉਹ ਕਹਿੰਦਾ, ਗੋਲੀਆਂ ਪਤਾ ਕਿਉਂ ਚਲਾਈਆਂ ਹਿੰਦੁਸਤਾਨ ਦੀ ਆਰਮੀ ਨੇ? ਮਾਰਕਿੰਗ ਕਰਨੀ ਹੈ, ਅੰਦਰ ਹਥਿਆਰ ਕਿਹੜੇ ਨੇ, ਸਿੰਘ ਜਵਾਬੀ ਕਾਰਵਾਈ ਕਰਨ, ਸਾਨੂੰ ਪਤਾ ਲੱਗੇ ਤਾਂ ਸੌਖਾ ਟੈਕਲ ਕਰਾਂਗੇ। ਉਹ ਪਰ ਅੰਦਰ ਮਰਦ ਜਨਰਲ ਸ਼ਬੇਗ ਸਿੰਘ ਬੈਠਾ ਹੈ, ਜਿਹਨੇ ਟ੍ਰੇਨਿੰਗ ਅਵਲ ਦਰਜੇ ਦੀ ਦਿੱਤੀ ਹੈ ਸਿੰਘਾਂ ਨੂੰ। ਅੰਦਰੋਂ ਕੋਈ ਅੰਗਾਰੇ ਨਹੀਂ ਵਰਸਾਏ ਗਏ। 32-34 ਗੋਲੀਆਂ ਹਰਿਮੰਦਰ ਸਾਹਿਬ ਦੇ ਸੁਨਹਿਰੀ ਗੁੰਬਦ 'ਤੇ ਲੱਗੀਆਂ। ਬਹੁਤ ਸੰਗਤ ਜ਼ਖਮੀ ਹੋਈ, 26 ਦੇ ਕਰੀਬ ਸਿੱਖ ਦਰਬਾਰ ਸਾਹਿਬ ਦੇ ਅੰਦਰ ਜ਼ਖਮੀ ਹੋਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਵਿੱਚ ਗੋਲੀਆਂ ਧੱਸ ਗਈਆਂ। 11 ਲੋਕ ਉੱਥੇ ਸ਼ਹੀਦ ਹੋਏ, ਜਿਨ੍ਹਾਂ 'ਚ 2 ਬੀਬੀਆਂ ਸਨ। ਔਰ ਹੁਣ ਅੱਗੇ ਦੱਸਾਂ, ਜਿਹੜੇ ਜੁਝਾਰੂ ਸਿੰਘ ਨੇ ਉਹਨਾਂ 'ਚੋਂ ਪਹਿਲਾ ਸਿੰਘ ਕਿਹੜਾ ਸ਼ਹੀਦ ਹੋਇਆ 1 ਜੂਨ ਨੂੰ? ਉਹ ਹੈ ਜੀ ਭਾਈ ਮਹਿੰਗਾ ਸਿੰਘ ਬੱਬਰ। ਗੁਰਦੁਆਰਾ ਬਾਬਾ ਅਟਲ ਰਾਏ ਜੀ ਦੇ ਮੋਰਚੇ 'ਤੇ ਸੀ, ਇਹ ਸੂਰਮਾ ਸ਼ਹੀਦ ਹੋ ਗਿਆ। ਆਂਦੇ ਨੇ ਭਾਈ 1 ਜੂਨ ਰਾਤ ਦੇ 9 ਵਜੇ ਤੋਂ ਫਿਰ 32 ਘੰਟਿਆਂ ਲਈ ਕਰਫਿਊ ਟਾਈਟ ਕੀਤਾ ਗਿਆ। ਵੈਸੇ ਤਾਂ ਮੀਡੀਆ ਬਲੈਕਆਊਟ ਸੀ, ਜੈਮਰ ਲੱਗੇ ਸਨ, ਪਰ ਫਿਰ ਵੀ ਖਬਰ ਤਾਂ ਨਿਕਲੀ ਜਾਂਦੀ ਹੈ, ਕੰਧਾਂ ਦੇ ਕੰਨ ਹੁੰਦੇ ਨੇ। ਪੰਜਾਬ ਵਿੱਚ ਰੌਲਾ ਪਿਆ, ਸਿੱਖ ਜਗਤ ਵਹੀਰਾਂ ਘੱਤ ਕੇ ਹਰਿਮੰਦਰ ਸਾਹਿਬ ਵੱਲ ਨੂੰ ਚੱਲ ਪਿਆ, ਰੋਸ ਵਿੱਚ ਆਉਂਦੇ ਨੇ। ਉੱਧਰ ਸੰਤ ਭਿੰਡਰਾਂ ਵਾਲਿਆਂ ਦੀਆਂ ਇੰਟਰਵਿਊਜ਼ ਹੁੰਦੀਆਂ ਨੇ, ਮਰਦ ਉਸੇ ਤਰ੍ਹਾਂ ਹੀ ਗੱਜਦਾ ਹੈ, ਯੂਟਿਊਬ 'ਤੇ ਇੰਟਰਵਿਊਜ਼ ਪਈਆਂ ਨੇ, ਕਦੇ ਸੁਣ ਲਿਓ। ਰੰਚਕ ਮਾਤਰ ਵੀ ਸ਼ਿਕਨ ਨਹੀਂ ਉਹਦੇ ਚਿਹਰੇ ਦੇ ਉੱਤੇ। 3 ਜੂਨ ਦਾ ਦਿਨ ਚੜ੍ਹਿਆ, ਕਰਫਿਊ ਵਿੱਚ ਕਾਫੀ ਢਿੱਲ ਦੇ ਦਿੱਤੀ ਗਈ ਸੀ। 3 ਜੂਨ ਨੂੰ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਗੁਰਪੁਰਬ ਸੀ। ਪਤਾ ਸੀ ਹਿੰਦੁਸਤਾਨ ਦੀ ਹਕੂਮਤ ਨੂੰ 3 ਪੀੜ੍ਹੀਆਂ ਸਿੱਖਾਂ ਦੀਆਂ ਇੱਥੇ ਆਉਣੀਆਂ ਨੇ, ਨੌਜਵਾਨ, ਬੱਚੇ ਅਤੇ ਬਜ਼ੁਰਗ, ਮਾਈ ਭਾਈ। ਲਬਾਲਬ ਹਰਿਮੰਦਰ ਸਾਹਿਬ ਦੇ ਕੰਪਲੈਕਸ ਨੂੰ ਭਰਨ ਦਿੱਤਾ ਗਿਆ। ਉਹਦਾ ਕਾਰਨ ਦੱਸਿਆ ਹੈ ਸਿਟੀਜ਼ਨ ਫੋਰ ਡੈਮੋਕ੍ਰੇਸੀ ਦੀ ਰਿਪੋਰਟ ਹੈ 3 ਜੂਨ ਦੀ, ਮੇਰੀ ਰਿਪੋਰਟ ਨਹੀਂ ਹੈ। ਉੱਥੇ ਲਿਖਿਆ ਹੈ ਵੀ ਸਰਕਾਰ ਵੱਲੋਂ ਬਦਨੀਅਤ ਧਾਰੀ ਗਈ, ਜਾਣ ਕੇ ਕਰਫਿਊ ਵਿੱਚ ਢਿੱਲ ਦਿੱਤੀ ਗਈ, ਕੰਪਲੈਕਸ ਵਿੱਚ ਇਕੱਠ ਹੋਣ ਦਿੱਤਾ ਗਿਆ ਅਤੇ ਬਿਨਾਂ ਕਿਸੇ ਸੰਕੇਤ ਤੋਂ ਫਿਰ ਕਰਫਿਊ ਟਾਈਟ ਕਰਤਾ ਵੀ ਕੋਈ ਬਾਹਰ ਨਾ ਜਾਵੇ। ਤਿਲ ਸੁੱਟਣ ਦੀ ਜਗ੍ਹਾ ਨਹੀਂ ਸੀ ਹਰਿਮੰਦਰ ਸਾਹਿਬ ਦੇ ਕੰਪਲੈਕਸ ਵਿੱਚ। 4 ਜੂਨ ਦਾ ਦਿਨ ਚੜ੍ਹਿਆ, ਇਹਦਾ ਮਤਲਬ ਇਕੱਠ ਕਰਕੇ ਸਾਡੀਆਂ ਨਸਲਾਂ ਮਿਟਾਉਣ ਦੀ ਤਿਆਰੀ ਸੀ। ਜੇ ਦੁਸ਼ਮਣੀ ਇਕੱਲੀ ਸੰਤ ਭਿੰਡਰਾਂ ਵਾਲੇ ਨਾਲ ਸੀ, ਸਿੱਖ ਜਗਤ ਦੇ ਆਗੂਆਂ ਨਾਲ ਸੀ, ਅਕਾਲ ਤਖਤ ਸਾਹਿਬ ਨਾਲ ਸੀ, ਤਾਂ ਫਿਰ ਇਕੱਠ ਕਿਉਂ ਹੋਣ ਦਿੱਤਾ, ਕਰਫਿਊ ਕਿਉਂ ਢਿੱਲਾ ਕੀਤਾ? ਉਹ ਤੁਹਾਡੀਆਂ 3 ਪੀੜ੍ਹੀਆਂ ਮਿੱਟੀ 'ਚ ਮਿਲਾਉਣੀਆਂ ਸੀ, ਤੁਸੀਂ ਰੋਹ ਜਾਂਦੇ ਹੋ, ਅਬਦਾਲੀ ਅੱਗੇ ਨਹੀਂ ਝੁਕੇ, ਅਸੀਂ ਹਿੰਦੁਸਤਾਨ ਝੁਕ ਗਿਆ। ਇੰਦਰਾ ਨੇ ਧਾਰਿਆ ਸੀ ਜੂੜੇ ਵਾਲੇ ਸਿਰ ਮੈਂ ਰੋਲਣੇ ਨੇ ਮਿੱਟੀ ਦੇ ਵਿੱਚ। ਇਹ ਵਾਰ ਵਾਰ ਧਾਰਮਿਕ ਸਿਆਸੀ ਮੰਗਾਂ ਰੱਖਦੇ ਨੇ, ਮੈਂ ਇਹਨਾਂ ਦੇ ਬੱਚੇ, ਇਹਨਾਂ ਦੇ ਬੁੱਢੇ, ਇਹਨਾਂ ਦੇ ਜਵਾਨ ਮਿੱਟੀ ਮਿਲਾ ਦੇਵਾਂ। 3 ਪੀੜ੍ਹੀਆਂ ਕਦੇ ਹੱਕ ਦੀ ਬਾਤ ਨਾ ਪਾਉਣ, ਤਿਆਰੀ ਇਹ ਹੋਈ। ਸੁਬਾਹ ਦੇ 5 ਵਜੇ ਸਿੰਧੀਆਂ ਦੀ ਧਰਮਸ਼ਾਲਾ, ਉਹਦੇ 'ਤੇ ਹਮਲਾ ਹੁੰਦਾ ਹੈ, ਗੋਲਾ ਵੱਜਾ, ਫਾਇਰਿੰਗ ਹੋਈ। 2000 ਤੋਂ ਉੱਪਰ ਛਾਤਾ ਬਰਦਾਰ ਫੌਜੀ, ਜਿਨ੍ਹਾਂ ਨੂੰ ਸਪੈਸ਼ਲ ਆਰਮਡ ਫੋਰਸਿਸ ਆਨੇ ਆਪਾਂ, ਹੈਲੀਕਾਪਟਰਸ ਰਾਹੀਂ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਉਤਾਰੇ ਗਏ, ਰੱਸਿਆਂ ਨਾਲ ਲਮਕ ਲਮਕ ਕੇ ਆਉਣ। ਹਜੇ ਕਦਮ ਹੀ ਪਰਿਕਰਮਾ ਵਿੱਚ ਟਿਕਦਾ ਹੈ, ਐਸੀ ਅੰਗਾਰਿਆਂ ਦੀ ਵਰਖਾ ਕੀਤੀ ਬਾਬਾ ਜਰਨੈਲ ਸਿੰਘ ਦੇ ਸਿੰਘਾਂ ਨੇ, ਐਸੀ ਪਲੈਨਿੰਗ ਸੀ ਜਰਨਲ ਸ਼ਵੇਗ ਸਿੰਘ ਦੀ। ਇਹ ਪਰਿਕਰਮਾ ਵਿੱਚ ਸਿਪਾਹੀ ਇੱਦਾਂ ਡਿੱਗੇ ਗਿੱਟੇ ਛਲਨੀ ਹੋਣ ਤੋਂ ਬਾਅਦ ਜਿੱਦਾਂ ਬੇਰੀ ਤੋਂ ਬੇਰ ਡਿੱਗਦੇ ਨੇ। ਦੋਹਰੇ ਮੂੰਹ ਖੁੱਲ ਗਏ ਜਵਾਲਾ ਬੰਮਣੀ ਦੇ, ਐਸੀ ਵਰਖਾ ਹੋਈ ਅੰਗਾਰਿਆਂ ਦੀ, ਮਸਤਕ ਫੁੱਟ ਫੁੱਟ ਪੈਂਦੇ ਨੇ ਜਿਵੇਂ ਸ੍ਰੀ ਕ੍ਰਿਸ਼ਨ ਭਗਵਾਨ ਮੱਖਣ ਦਾ ਮਟਕਾ ਫੋੜਨ 'ਤੇ ਮੱਖਣ ਉੱਡਦਾ ਹੈ, ਇੱਦਾਂ ਮਿਝ ਸਿਰਾਂ 'ਚੋਂ ਉੱਡਦੀ ਹੈ ਭਾਰਤ ਵਰਸ਼ ਦੀ ਆਰਮੀ ਦੇ ਸਿਪਾਹੀਆਂ ਦੀ। ਮਿੱਟੀ ਮਿਲਾ ਦਿੱਤੇ ਗਏ, ਤਰਲੇ ਕੱਢ ਕੇ ਆਰਮੀ ਨੇ ਲਾਸ਼ਾਂ ਚੱਕੀਆਂ ਸਨ ਆਪਣੇ ਸਿਪਾਹੀਆਂ ਦੀਆਂ। ਬਦਬੋਈ ਬੜੀ ਆ ਰਹੀ ਹੈ, ਆਉਂਦੇ ਸੀ ਇਹ ਕਿਹੜੀ ਗੱਲ, ਅੱਧਾ ਘੰਟਾ, 2 ਘੰਟੇ, ਉਹ ਭਿੰਡਰਾਂ ਵਾਲਾ ਸਾਧ, ਉਹ ਸ਼ਵੇਗ ਸਿੰਘ ਬੰਨ੍ਹ ਕੇ ਬਾਹਰ ਲਿਆਵਾਂਗੇ। ਉਹ ਸੁਪਨੇ ਚਕਨਾ ਚੂਰ ਕਰ ਦਿੱਤੇ ਸਿੰਘਾਂ ਨੇ, ਮਾਈ ਇੰਦਰਾ ਗਾਂਧੀ ਦੇ। ਉਹ ਜਰਨਲ ਬਰਾੜ ਅੱਖਾਂ 'ਚ ਘਸੁੰਨ ਦੇ ਕੇ ਰੋਂਦਾ ਤੱਕਿਆ ਲੋਕਾਂ ਨੇ। 5 ਜੂਨ ਦਾ ਦਿਨ ਚੜ੍ਹਿਆ, ਸੁਬਾਹ 11:30 ਵਜੇ ਹੈਲੀਕਾਪਟਰਸ ਜਿਹੜੇ ਨੇ
0: ਉਹ ਫਿਰਦੇ ਫਰਾਉਂਦੇ ਨੇ, ਮੋਰਚੇ ਤੱਕਦੇ ਨੇ। ਸ਼੍ਰੀ ਗੁਰੂ ਰਾਮਦਾਸ ਨਿਵਾਸ ਦੇ ਅੰਦਰ ਜਿਹੜੀ ਵਿਸ਼ਾਲ ਟੈਂਕੀ ਹੈ ਉਹਦੇ 'ਤੇ ਗੋਲਾ ਵੱਜਦਾ ਹੈ। ਉਹ ਟੈਂਕੀ ਢਹਿ ਢੇਰੀ ਕਰ ਦਿੱਤੀ ਗਈ। ਸਾਰੀ ਦਿਹਾੜੀ ਤਾਬੜ ਤੋੜ ਗੋਲੀਆਂ ਗੋਲਿਆਂ ਦੀ ਵਰਖਾ ਹੁੰਦੀ ਰਹੀ। ਅੰਮ੍ਰਿਤਸਰ ਦੇ ਲੋਕ ਸਹਿਮੇ ਸਨ, ਬੱਚਿਆਂ ਨੂੰ ਮਾਵਾਂ ਗੋਦ ਵਿੱਚ ਛੁਪਾ ਕੇ ਬੈਠੀਆਂ ਸਨ, ਬੇਵਸੀ ਦੇ ਆਲਮ ਵਿੱਚ ਲੋਕ ਸਨ। ਉੱਥੇ ਮੌਤ ਦਾ ਤਾਂਡਵ ਨੱਚਿਆ, ਜੇ ਠਾੜ ਦੀ ਗਰਮੀ, ਉੱਥੇ ਤੋਪਾਂ ਨੇ ਗਰਮੀ ਬਰਸਾਈ ਹੋਈ ਸੀ। ਸੰਗਤ ਜਕਾਰੇ ਛੱਡੇ, ਫੌਜੀ ਹਾਹਾਕਾਰ ਕਰਨ, ਮਰਜੀਵੜੇ ਉੱਥੇ ਗੋਲੀਆਂ ਦੀ ਵਰਖਾ ਕਰਦੇ ਪਏ ਨੇ। ਜਦੋਂ ਛਾਤੀ ਨੂੰ ਵਿੰਨਦਾ ਏ ਅੰਗਾਰਾ, ਵਾਹਿਗੁਰੂ ਦਾ ਜਾਪ ਕਰਦੇ ਸੂਰੇ ਸ਼ਹਾਦਤ ਦੀ ਅਵਧੀ ਮਾਣਦੇ ਨੇ। ਸ਼ਾਮਾਂ ਪੈ ਗਈਆਂ 5 ਜੂਨ 1984 ਦੀਆਂ। ਇੱਕ ਵਾਇਰਲੈਸ ਗੂੰਜੀ ਹੈ, ਇੰਦਰਾ ਗਾਂਧੀ ਨੂੰ ਅਫਸਰ ਕਹਿੰਦੇ, ਇਟਸ ਹਾਰਡ ਟੂ ਟੈਕਲ ਭਿੰਡਰਾਂ ਵਾਲੇ ਵਿਦ ਲਾਈਟ ਮਸ਼ੀਨ ਗਨਸ, ਵਿਦ ਹੈਵੀ ਮਸ਼ੀਨ ਗਨਸ ਔਰ ਕੈਨਨਸ, ਵੀ ਸ਼ੁੱਡ ਯੂਜ਼ ਵਜੰਤਾ ਟੈਂਕਸ। ਭਿੰਡਰਾਂ ਵਾਲਾ ਮੋਹ ਸਾਹਮਣੇ ਯੁੱਧ 'ਚ ਮਾਰਿਆ ਨਹੀਂ ਜੇ ਜਾਣਾ, ਰਫਲਾਂ ਨਾਲ ਮਾਰਨਾ ਔਖਾ ਹੈ। ਜਿੰਨਾ ਚਿਰ ਵਜੰਤਾ ਟੈਂਕ ਨਹੀਂ ਅਸੀਂ ਯੂਜ਼ ਕਰਦੇ, ਕੱਖ ਨਹੀਂ ਇਹਦਾ ਵਿਗੜਨਾ। 1 ਜੂਨ ਤੋਂ ਹਮਲਾ ਕੀਤਾ ਹੈ। ਅੱਜ 5 ਜੂਨ ਦੀਆਂ ਸ਼ਾਮਾਂ, 5 ਦਿਨ ਹੋ ਗਏ ਮੁੱਠੀ ਪਰ ਸਿੰਘਾਂ ਨੂੰ ਇੰਡੀਅਨ ਆਰਮੀ ਮਿਟਾ ਨਹੀਂ ਸਕੀ। ਇਹ ਸ਼ਰਮਿੰਦਗੀ ਦਾ ਅਹਿਸਾਸ ਸੀ। ਇੰਦਰਾ ਗਾਂਧੀ ਆਉਂਦੀ ਹੈ ਟੈਂਕ ਵਾੜੋ ਫਿਰ ਕੰਪਲੈਕਸ ਵਿੱਚ। 5 ਜੂਨ ਰਾਤ ਦੀ ਬਾਤ, ਹਰਿਮੰਦਰ ਸਾਹਿਬ ਦੇ ਕੰਪਲੈਕਸ ਵਿੱਚ ਵਜੰਤਾ ਟੈਂਕ ਵੜੇ। ਇੱਕ ਸੂਰਮਾ ਸੀ ਹਿੰਦੂ ਭਾਈ, ਹਿੰਦੂ ਤੋਂ ਬਣਿਆ ਸੀ ਸਿੰਘ, ਮੋਹਰ ਸਿੰਘ, 2 ਛੋਟੀਆਂ ਬੱਚੀਆਂ, ਘਰ ਵਾਲੀ, ਚਾਰੇ ਜੀ ਆਪਣੇ ਤਨ 'ਤੇ ਬਰੂਦ ਬੰਨਿਆ ਅਤੇ ਟੈਂਕ ਦੇ ਸਾਵੇਂ ਛਾਲਾਂ ਮਾਰੀਆਂ, ਪਰਖੱਚੇ ਉਡਾ ਦਿੱਤੇ ਸੂਰੇ ਨੇ ਟੈਂਕ ਦੇ। ਜੇ ਭਿੰਡਰਾਂ ਵਾਲਾ ਸਮਰਥਕ ਅੱਤਵਾਦੀ ਸਨ ਅਤੇ ਇਸ ਹਿੰਦੂ ਨੂੰ ਸਿੱਖ ਬਣ ਕੇ ਆਪਣੀ ਕੁਰਬਾਨੀ ਦੇਣ ਦੀ ਕੀ ਲੋੜ ਪੈ ਗਈ, ਦਿਮਾਗ 'ਤੇ ਜ਼ੋਰ ਦਿਆ ਕਰੋ, ਸੱਚਾ ਹਿੰਦੂ ਸੀ ਇਹ। ਖੈਰ, ਜਰਨਲ ਸ਼ਬੇਗ ਸਿੰਘ 5 ਜੂਨ ਨੂੰ ਸ਼ਹੀਦ ਹੋਇਆ, ਬਾਬਾ ਠਾਰਾ ਸਿੰਘ ਸ਼ਹੀਦ ਹੋਇਆ। ਇਹ ਸਾਰੀ ਰਾਤ ਕਹਿਰ ਵਰਸਦਾ ਰਿਹਾ। ਅਕਾਲ ਤਖ਼ਤ ਢਹਿ ਢੇਰੀ 5 ਜੂਨ ਦੀ ਰਾਤ ਨੂੰ ਹੋਇਆ। 6 ਜੂਨ ਦਾ ਅੰਮ੍ਰਿਤ ਵੇਲਾ ਮਰਦ ਉੱਠਿਆ ਭਿੰਡਰਾਂ ਵਾਲਾ, ਲੋੜੀਂਦੇ ਹਥਿਆਰ ਲੈ ਕੇ। ਭਾਈ ਮਰੀਕ ਸਿੰਘ, ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂ, ਸੰਤ ਕਰਤਾਰ ਸਿੰਘ ਭਿੰਡਰਾਂ ਵਾਲਿਆਂ ਦੇ ਫਰਜ਼ੰਦ, ਉਹਨਾਂ ਹਥਿਆਰ ਉਠਾ ਲਏ, ਮੈਦਾਨੇ ਜੰਗ ਵਿੱਚ ਸਾਥੀਆਂ ਦੇ ਸਮੇਤ ਆਏ। ਪਤਾ ਲੱਗ ਗਿਆ ਸੀ ਕਿਉਂਕਿ ਟੈਂਕਾਂ ਦੀ ਗੋਲਾਬਾਰੀ ਬੰਦ ਹੈ, ਆਰਮੀ ਸਾਹਮਣੇ ਆ ਗਈ ਹੈ, ਹੁਣ 2 ਹੱਥ ਕਰਨ ਦਾ ਸਮਾਂ ਹੈ। ਜਿੱਥੇ ਫਿਰ ਚਾਹੁੰਦੇ ਸਨ ਨਾ ਸਿਰ ਦੇਣਾ, ਬਾਪੂ ਗੁਰੂ ਹਰਗੋਬਿੰਦ ਦੇ ਮੁਕੱਦਸ 2 ਨਿਸ਼ਾਨ ਸਾਹਿਬ, ਮੀਰੀ ਅਤੇ ਪੀਰੀ ਦਾ, ਅਕਾਲ ਤਖ਼ਤ ਦੇ ਸਾਏ ਹੇਠ ਉਹ ਸੂਰਮੇ ਆ ਗਏ। ਤਾਬੜ ਤੋੜ ਗੋਲੀਆਂ ਦੀ ਵਰਖਾ ਹੋਈ। ਭਾਈ ਅਮਰੀਕ ਸਿੰਘ ਫੱਟੜ ਹੋਏ, ਨਾਲ ਦੇ ਸਿੰਘ ਫੱਟੜ ਹੋਏ। ਇੱਕ ਬ੍ਰਸ਼ਟ ਵੱਜਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਵੱਖੀ ਉੱਡ ਗਈ। ਉਹ ਸੂਰਮਾ ਸ਼ਹੀਦ ਹੋਇਆ, ਡਿੱਗਿਆ ਬਾਪੂ ਗੁਰੂ ਹਰਗੋਬਿੰਦ ਦੀ ਗੋਦ 'ਚ ਅਤੇ ਬਾਪੂ ਗੁਰੂ ਰਾਮਦਾਸ ਦੀ ਦਰਸ਼ਨੀ ਡਿਉੜੀ ਦੇ ਪਾਸ ਉਹਦੇ ਚਰਨਾਂ ਦੇ ਵਿੱਚ। ਜਿਹੜਾ ਮਨਮਤ ਵੱਲੋਂ ਡਿੱਗੇ, ਗੁਰਮਤ ਵਿੱਚ ਜਾਗੇ, ਜਿਹੜਾ ਧਰਮ ਲਈ ਸਿਰ ਦੇ ਕੇ ਡਿੱਗੇ, ਇਹ ਦੋ ਹੀ ਮੁਕਤ ਮੰਨੇ ਗਏ ਨੇ। ਸਤਿਗੁਰ ਆ ਗਏ ਸੀਸ ਭੇਟ ਦਿਓ, ਜੇ ਸਤਿਗੁਰ ਸੱਚਾ ਭਾਵੈ ਆਪੇ ਦਇਆ ਕਰੋ ਪ੍ਰਭ ਦਾਤੇ, ਨਾਨਕ ਅੰਕ ਸਮਾਵੈ। ਗੁਰੂ ਪਰਮੇਸ਼ਰ ਦਾ ਗੋਦੜਾ ਉਹਨਾਂ ਨੂੰ ਮਿਲਦਾ ਹੈ, ਅੰਕ ਉਹਨਾਂ ਨੂੰ ਮਿਲੀ, ਗੋਦ ਉਹਨਾਂ ਨੂੰ ਮਿਲੀ ਜਿਨ੍ਹਾਂ ਮਨਮਤ ਰੂਪੀ ਸਿਰ ਦਿੱਤਾ। ਉਹ ਸੰਤ ਅਖਵਾਏ, ਉਹ ਸੂਰਾ ਸੰਤ ਹੈ ਜਿਹਨੇ ਵਿਕਾਰ ਜਿੱਤੇ, ਗੁਰੂ ਦੀ ਗੋਦ ਮਿਲਦੀ ਉਹਨੂੰ, ਅਤੇ ਜਿਹਨੇ ਦੀਨ ਲਈ ਸਿਰ ਦਿੱਤਾ ਉਹਨੂੰ ਗੁਰੂ ਦੀ ਗੋਦ ਮਿਲਦੀ ਹੈ। ਬਾਬਾ ਜਰਨੈਲ ਸਿੰਘ, ਭਾਈ ਅਮਰੀਕ ਸਿੰਘ ਇਹ ਸ਼ਹਾਦਤ ਦੀ ਅਵਧੀ ਮਾਣ ਗਏ। ਜੇ ਇੰਡੀਅਨ ਆਰਮੀ ਦੇ ਨੁਕਸਾਨ ਬਾਰੇ ਜਾਣੀਏ, ਜਰਨਲ ਸਿਨਹਾ, ਜਰਨਲ ਬਰਾੜ ਇਹ ਗੱਲ ਮੰਨਦੇ ਨੇ, ਉਹਨਾਂ ਹਿੰਦੁਸਤਾਨ ਦੀ ਆਰਮੀ ਦਾ ਨੁਕਸਾਨ 1962 ਦੀ ਇੰਡੋ ਚਾਈਨੀਜ਼ ਵਾਰ 'ਚ ਨਹੀਂ ਹੋਇਆ, 1971 ਦੀ ਇੰਡੋ ਪਾਕਿਸਤਾਨੀ ਵਾਰ 'ਚ ਨਹੀਂ ਹੋਇਆ,
1: ਜਿੰਨਾ ਤਿੰਨਾਂ ਦਿਨਾਂ ਦੇ ਵਿੱਚ 4, 5, 6 June 1984 ਨੂੰ ਭਿੰਡਰਾਂਵਾਲਾ ਅਤੇ ਉਹਦੇ ਸਾਥੀਆਂ ਨੇ ਇੰਡੀਅਨ ਆਰਮੀ ਦਾ ਕਰ ਦਿੱਤਾ। ਹੁਣ ਜਿਹੜੇ ਆਉਂਦੇ ਨਾ ਭਿੰਡਰਾਂਵਾਲਾ ਹਥਿਆਰ ਲੈ ਕੇ ਬੈਠਾ ਅਕਾਲ ਤਖਤ ਸਾਹਿਬ, ਲੋਕੇ ਬੈਠਾ ਡਰ ਗਿਆ ਸੀ ਤਾਂ ਮੜਾ ਹੋਇਆ, ਉਹ ਅੱਤਵਾਦੀ ਸੀ। ਹੁਣ ਮੈਂ ਉਹਨਾਂ ਕੋਲੋਂ ਜਵਾਬ ਮੰਗਦਾ, ਜੇ ਸੰਤ ਅੱਤਵਾਦੀ ਸੀ, ਕੋਈ ਅੱਤਵਾਦੀਆਂ ਵਾਲੀ ਕਾਰਵਾਈ ਕੀਤੀ ਹੋਵੇ, ਕਿਸੇ ਦੀ ਇੱਜ਼ਤ ਲੁੱਟੀ, ਕਿਸੇ ਦਾ ਕਤਲ ਕੀਤਾ ਹੋਵੇ, ਕੰਪਲੈਕਸ ਵਿੱਚ ਯਾਤਰੂ ਲੁੱਟੇ ਹੋਣ, ਕੋਈ FIR ਦਰਜ ਹੋਵੇ, ਕੁਝ ਨਹੀਂ ਮਿਲੇਗਾ, ਕੋਈ ਡਕੈਤੀ ਦਾ ਕੇਸ ਹੋਵੇ ਨਹੀਂ ਮਿਲੇਗਾ। ਜੇ ਸੰਤ ਅੱਤਵਾਦੀ ਸੀ, ਐਡਾ ਖਤਰਨਾਕ ਬੰਦਾ ਸੀ, ਉਹ ਤਾਂ ਸ਼ਰੇਆਮ ਬਾਹਰ ਪ੍ਰਚਾਰ ਕਰਦੇ ਸਨ, ਕਿੰਨੇ ਕੁ ਗਲੀਆਂ ਦੇ ਲੋਕ ਉਹਨੇ ਮਾਰ ਦਿੱਤੇ, ਐਡੇ ਐਡੇ ਜੰਮੂ ਕਸ਼ਮੀਰ ਦੇ, ਹਿੰਦੁਸਤਾਨ ਦੇ ਵੱਖ ਵੱਖ ਸੂਬਿਆਂ ਦੇ ਆਗੂ ਉਹਨੂੰ ਆ ਕੇ ਮਿਲਦੇ ਸਨ, ਉਹਦੀ ਇੰਟਰਵਿਊ ਪੱਤਰਕਾਰ ਕਰਦੇ ਸਨ, ਵਕੀਲ ਉਹਦੀ ਬੁੱਧੀ ਦੇ ਕਾਇਲ ਹੋ ਗਏ ਸਨ। ਇਹਨਾਂ ਨੂੰ ਡਰ ਨਾ ਲੱਗਾ ਅੱਤਵਾਦੀ ਕੋਲ ਚੱਲੇ ਮਾਰ ਨਾ ਦੇਵੇ, ਸਾਰਾ ਪ੍ਰੋਪੋਗੰਡਾ ਹਿੰਦੁਸਤਾਨ ਦੀ ਕਲਮ ਨੇ ਘੜਿਆ ਹੋਇਆ ਸੀ। ਚਲੋ ਅੱਗੇ ਆਉਣਾ ਮੈਂ, ਇੰਦਰਾ ਗਾਂਧੀ ਦੀ ਨਾ 1983 ਦੀ ਇੱਕ ਚਿੱਠੀ ਦੈਨਿਕ ਭਾਸਕਰ ਨੇ ਰਿਲੀਜ਼ ਕੀਤੀ ਹੈ, ਭਿੰਡਰਾਂ ਵਾਲਿਆਂ ਨੂੰ ਲਿਖੀ ਹੈ। ਜੇ ਅੱਤਵਾਦੀ ਸੀ ਤਾਂ ਫਿਰ ਇੰਦਰਾ ਗਾਂਧੀ ਨੇ ਇਹ ਕਿਉਂ ਲਿਖਿਆ, ਸੰਬੋਧਿਤ ਹੁੰਦਿਆਂ, ਸ਼੍ਰੀਮਾਨ ਸੇਂਟ ਜਰਨੈਲ ਸਿੰਘ ਭਿੰਡਰਾਂ ਵਾਲੇ, ਅੱਤਵਾਦੀ ਨੂੰ ਫਿਰ ਸੰਤ ਕਿਉਂ ਲਿਖਿਆ।

0: ਕੀ ਖਿਆਲ ਤੇਰਾ ਭਿੰਡਰਾਂ ਵਾਲੇ ਬਾਰੇ?
1: ਉਹ ਜਵਾਬ ਦਿੰਦਾ ਆ, ਸੇਂਟਲੀ ਮੈਨ ਵਿਦਆਊਟ
0: ਪੋਲੀਟੀਕਲ ਅੰਬੀਸ਼ਨ।
1: ਭਿੰਡਰਾਂ ਵਾਲਾ ਭਲਾ ਆਦਮੀ ਹੈ, ਸੰਤ ਹੈ, ਰਾਜਨੀਤੀ ਦੀ ਚਾਹ ਨਹੀਂ ਉਹਨੂੰ। ਇਹ 25 ਦਿਨਾਂ ਬਾਅਦ ਕਿਵੇਂ ਅੱਤਵਾਦੀ ਹੋ ਗਿਆ ਭਿੰਡਰਾਂ ਵਾਲਾ? ਜੇ ਉਹ ਅੱਤਵਾਦੀ ਸੀ, ਜਨਰਲ ਸਿਨਹਾ ਨੇ ਪ੍ਰੀ ਮਚਿਓਰ ਰਿਟਾਇਰਮੈਂਟ ਦੀ ਬਾਤ ਕਿਉਂ ਪਾਈ, ਅਸਤੀਫਾ ਕਿਉਂ ਦਿੱਤਾ? ਜੇ ਉਹ ਅੱਤਵਾਦੀ ਸੀ, ਜਨਰਲ ਸਿਨਹਾ ਨੇ ਇਹ ਗੱਲ ਕਿਉਂ ਆਖੀ? ਸੇਂਟ ਜਰਨੈਲ ਸਿੰਘ ਵਾਜ਼ ਔਨ ਡਿਫੈਂਸਿਵ ਮੋਡ, ਉਹਨੇ ਪਹਿਲ ਨਹੀਂ ਕੀਤੀ। ਪਹਿਲ ਇੰਦਰਾ ਗਾਂਧੀ ਦੀ ਫੌਜ ਨੇ ਗੋਲੀਆਂ ਚਲਾ ਕੇ ਕੀਤੀ, ਫਿਰ ਭਿੰਡਰਾਂ ਵਾਲੇ ਨੇ ਜਵਾਬ ਦਿੱਤਾ। ਕਿਉਂ? ਜਨਰਲ ਐਸ ਕੇ ਸਿਨਹਾ ਆਉਂਦਾ ਹੈ, ਇਹੀ ਰਾਹ ਥੋੜ੍ਹੀ ਸੀ ਗੋਲੀਆਂ ਚਲਾਉਣ ਵਾਲਾ, ਹੋਰ ਰਾਹ ਸਨ। ਬਿਜਲੀ ਬੰਦ ਰੱਖਦੇ, ਰੋਟੀ ਪਾਣੀ ਬੰਦ ਰੱਖਦੇ, ਮਹੀਨਾ ਖੰਡ ਜਦੋਂ ਸਿੰਘ ਭੁੱਖੇ ਰਹਿੰਦੇ ਆਪੇ ਹੱਥ ਜੋੜ ਦਿੰਦੇ। ਹਮਲਾ ਨਹੀਂ ਸੀ ਕਰਨਾ ਚਾਹੀਦਾ। ਜੇ ਭਿੰਡਰਾਂ ਵਾਲਾ ਉਹਦੇ ਸਮਰਥਕ ਅੱਤਵਾਦੀ ਸਨ, ਅਕਾਲ ਤਖ਼ਤ ਅੱਤਵਾਦ ਦਾ ਕੇਂਦਰ ਸੀ, ਤਾਂ ਮੈਂ ਇੱਕ ਤੁਹਾਡੇ ਕੋਲੋਂ ਜਵਾਬ ਮੰਗਦਾ ਹੈ। ਪਾਂਡੇ, ਗਵਰਨਰ ਆਫ ਪੰਜਾਬ, ਉਹ ਚਿੱਠੀ ਲਿਖਦਾ ਸੈਂਟਰ ਗਵਰਨਮੈਂਟ ਨੂੰ। ਉਹ ਆਂਦਾ ਹੈ, ਇਟਸ ਅ ਸਿਵਿਲੀਅਨ ਮੈਟਰ, ਦਰ ਇਜ਼ ਨੋ ਨੀਡ ਆਫ ਸੈਂਟਰ ਗਵਰਨਮੈਂਟ। ਮੈਨੂੰ ਲੋੜ ਨਹੀਂ ਸੈਂਟਰ ਗਵਰਨਮੈਂਟ ਇਹਦੇ 'ਚ ਦਖਲ ਦੇਵੇ। ਇਹ ਸਾਡਾ ਪੰਜਾਬ ਦਾ ਮੁੱਦਾ ਹੈ, ਸੁਲਝਾ ਲਵਾਂਗੇ। ਜੇ ਵਾਕਿਆ ਹੀ ਸੰਤ ਹਿੰਦੂਆਂ ਦੇ ਕਾਤਲ ਸਨ, ਤਾਂ ਗਵਰਨਰ ਨੇ ਤਾਂ ਚਿੱਠੀ ਲਿਖਣੀ ਸੀ, ਛੇਤੀ ਫੌਜ ਘੱਲੋ। ਜਨਰਲ ਸਿਨਹਾ ਇੱਕ ਗੱਲ ਕਹਿੰਦਾ ਹੈ, ਕਹਿੰਦਾ ਸਿੱਖੋ ਭੋਲੇ ਹੋ, ਓਏ 1982 ਅਗਸਤ 'ਚ ਧਰਮ ਯੁੱਧ ਮੋਰਚਾ ਲੱਗਾ ਹੈ, ਅਤੇ ਅਕਤੂਬਰ 1982 ਵਿੱਚ ਸਰਸਵਾ ਅਤੇ ਚਕਰਾਤਾ ਵਿਖੇ ਇੰਦਰਾ ਗਾਂਧੀ ਨੇ ਹਰਿਮੰਦਰ ਸਾਹਿਬ ਦਾ ਰੈਪਲਿਕਾ ਮਾਡਲ ਬਣਵਾ ਕੇ ਆਰਮੀ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕਰਤੀ ਸੀ। ਅਤੇ ਇੰਦਰਾ ਗਾਂਧੀ ਦੀ ਆਪਣੀ ਸਟੇਟਮੈਂਟ ਹੈ, ਅਸੀਂ ਹਮਲਾ ਤਾਂ ਕੀਤਾ ਵੀ ਭਿੰਡਰਾਂ ਵਾਲਾ ਪਿਛਲੇ 1 ਸਾਲ ਤੋਂ ਹਥਿਆਰ ਇਕੱਠੇ ਕਰ ਰਿਹਾ ਅਕਾਲ ਤਖ਼ਤ। ਉਹ ਆਂਦਾ, ਸੋਚਣ ਵਾਲੀ ਗੱਲ ਹੈ, ਜੇ ਸਾਲ ਤੋਂ ਹਥਿਆਰ ਇਕੱਠੇ ਕਰ ਰਿਹਾ ਤਾਂ ਟਾਈਮ ਬਣਨਾ ਚਾਹੀਦਾ ਹੈ 1983 ਜੂਨ ਤੋਂ 1984 ਜੂਨ, ਪਰ ਇਹਦੇ ਤੋਂ ਤਕਰੀਬਨ 8-9 ਮਹੀਨੇ ਪਹਿਲਾਂ ਇਸ ਸਮੇਂ ਤੋਂ ਟ੍ਰੇਨਿੰਗ ਦਿੱਤੀ ਗਈ ਇੰਦਰਾ ਗਾਂਧੀ ਵੱਲੋਂ। ਆਂਦਾ, ਫਿਰ ਜਦੋਂ ਇਹ ਰਿਪੋਰਟ ਲੀਕ ਹੋਈ ਚਕਰਾਤਾ ਅਤੇ ਸਰਸਵਾ ਦੀ, ਭਿੰਡਰਾਂ ਵਾਲੇ ਨੂੰ ਪਤਾ ਲੱਗਿਆ ਇਹਨਾਂ ਮੈਨੂੰ ਮਾਰਨਾ, ਇਹਨਾਂ ਅਕਾਲ ਤਖ਼ਤ ਢਾਉਣਾ, ਕਿਉਂਕਿ ਧਰਮ ਯੁੱਧ ਮੋਰਚਾ ਉੱਥੋਂ ਚੱਲ ਰਿਹਾ। ਫਿਰ ਉਹਨੇ ਹਥਿਆਰ ਇਕੱਠੇ ਕੀਤੇ ਅਤੇ ਅਕਾਲ ਤਖ਼ਤ ਟੇਕ ਕੇ ਬਹਿ ਗਿਆ ਵੀ ਜਿੱਦਣ ਮੇਰੇ ਘਰ 'ਤੇ ਹਮਲਾ ਕਰੇਗੀ ਇੰਦਰਾ ਗਾਂਧੀ, ਮੈਂ ਬਾਪੂ ਦੇ ਅਕਾਲ ਤਖ਼ਤ ਦਾ ਨੁਕਸਾਨ ਘੱਟ ਤੋਂ ਘੱਟ ਹੋਣ ਦੇਣਾ ਹੈ। ਸਿਨਹਾ ਇੱਕ ਸਵਾਲ ਪਾਉਂਦਾ ਹੈ, ਉਹ ਆਂਦਾ, ਭਾਈ ਜਦੋਂ ਤੁਹਾਨੂੰ ਪਤਾ ਹੋਵੇ ਤੁਹਾਡੇ ਘਰ 'ਤੇ ਹੱਲਾ ਆਉਣਾ ਹੈ ਨਾ, ਫਿਰ ਹਥਿਆਰ ਉਠਾਉਣੇ ਪੈਂਦੇ ਨੇ। ਇਟ ਇਜ਼ ਦਾ ਸੈਕਰਡ ਡਿਊਟੀ ਟੂ ਸਮੈਸ਼ ਦਾ ਐਨੀਮੀਸ ਟੀਥ, ਫਿਰ ਜਿਹੜਾ ਚੜ੍ਹ ਕੇ ਦੁਸ਼ਮਣ ਆਉਂਦਾ ਉਹਦੇ ਦੰਦ ਭੰਨਣੇ ਪੈਂਦੇ ਨੇ। ਅਤੇ ਆਂਦਾ, ਫਿਰ ਭਿੰਡਰਾਂ ਵਾਲੇ ਅਤੇ ਉਹਦੇ ਸਾਥੀਆਂ ਨੇ ਦੰਦ ਭੰਨੇ ਇੰਡੀਅਨ ਆਰਮੀ ਦੇ। ਇਹ ਐਸ ਕੇ ਸਿਨਹਾ ਕਹਿ ਰਿਹਾ ਹੈ, ਇੰਡੀਅਨ ਆਰਮੀ ਦਾ ਚੀਫ। ਚਲੋ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਅਤੇ ਸੁਬਾ 6 ਜੂਨ ਨੂੰ ਸ਼ਹੀਦ ਹੋ ਗਏ, ਫਿਰ 6 ਜੂਨ ਸ਼ਾਮਾਂ ਤੱਕ ਗੋਲੀਆਂ ਕਿਉਂ ਚੱਲੀਆਂ ਹਰਿਮੰਦਰ ਸਾਹਿਬ 'ਤੇ? ਜੇ ਉਹ ਅੱਤਵਾਦੀ ਸੀ, ਉਹਨੂੰ ਹੀ ਮਾਰਨਾ ਸੀ। ਅਤੇ ਪੰਜਾਬ ਹਰਿਆਣੇ ਇਲਾਕੇ ਦੇ 40 ਦੇ ਕਰੀਬ ਅਪਰੋਕਸੀਮੇਟਲੀ ਇਤਿਹਾਸਿਕ ਗੁਰ ਸਥਾਨਾਂ 'ਤੇ ਕਿਉਂ ਆਰਮੀ ਲੱਗੀ, ਕਿਉਂ ਵੱਖ ਵੱਖ ਸਥਾਨਾਂ 'ਤੇ ਗੋਲੀਆਂ ਦੀ ਵਰਖਾ ਹੋਈ? ਭਿੰਡਰਾਂ ਵਾਲਾ ਅਤੇ ਅੰਮ੍ਰਿਤਸਰ ਬੈਠਾ ਸੀ। ਮੈਂ ਦੱਸਦਾ ਹੈ, ਇਹਦਾ ਕਾਰਨ ਇੱਕੋ ਹੀ ਹੈ, ਮੀਡੀਏ ਰਾਹੀਂ ਇੰਦਰਾ ਨੇ ਖਲਨਾਇਕ ਬਣਾਇਆ ਭਿੰਡਰਾਂ ਵਾਲਾ, ਆਪ ਉਹਨੂੰ ਸ਼ਹੀਦ ਕਰਕੇ ਨਾਇਕ ਬਣੀ, ਇਲੈਕਸ਼ਨ ਜਿੱਤਣੀ ਹੈ। ਅਤੇ ਭਾਰਤ ਦੇ ਲੋਕਾਂ ਇੰਦਰਾ ਗਾਂਧੀ ਨੂੰ ਦੁਰਗਾ ਦੇਵੀ ਆਖਿਆ। ਮੈਂ ਹੈਰਾਨ ਹਾਂ, ਓਏ ਕਿਸੇ ਦਾ ਧਰਮ ਦਾ ਕੇਂਦਰ ਟੈਂਕਾਂ ਤੋਪਾਂ ਨਾਲ ਢਾ ਦਿਓ, ਇਹਨੂੰ ਉਪਾਧੀ ਤੁਸੀਂ ਰਾਕਸ਼ਸ ਦੀ ਦੇਣੀ ਹੈ? ਤੁਸੀਂ ਦੇਵੀ ਕਹਿ ਰਹੇ ਹੋ? ਮਾਸੂਮ ਬੱਚਿਆਂ ਨੂੰ ਮਾਰਨ ਵਾਲੀ ਡੈਣ, ਬਜ਼ੁਰਗਾਂ ਨੂੰ ਮਾਰਨੇ ਵਾਲੀ, ਨੌਜਵਾਨਾਂ ਨੂੰ ਮਾਰਨੇ ਵਾਲੀ ਦੇਵੀ ਕਿੱਥੋਂ ਹੋ ਗਈ? ਕਿਉਂ ਅਪਮਾਨ ਕਰਦੇ ਹੋ ਮਾਤਾ ਦੁਰਗਾ ਦੇਵੀ ਦਾ? ਉਹਦੇ ਪੈਰਾਂ ਦੀ ਜੁੱਤੀ ਵਰਗੀ ਨਹੀਂ ਇਹ ਔਰਤ? ਤੁਸੀਂ ਆਪਣੀ ਦੇਵੀ ਨੂੰ ਹੀ ਭੰਡ ਰਹੇ ਹੋ, ਜਿਹੜੀ ਏਡੀ ਮਹਾਨ ਹਸਤੀ ਹੈ। ਓਏ ਆਪਣੇ ਰਹਿਬਰਾਂ ਪੈਗੰਬਰਾਂ ਦੇਵੀ ਦੇਵਤਿਆਂ ਦਾ ਅਦਬ ਕਰਨਾ ਸਿੱਖੋ ਲੋਕੋ,
0: ਅੱਖਾਂ ਖੋਲੋ।
1: ਇੰਦਰਾ ਗਾਂਧੀ ਅੰਤਕਵਾਦੀ ਸੀ, ਉਹਦੇ ਅੰਤਕ ਦਾ ਸਰਵਨਾਸ਼ ਕੀਤਾ ਫਿਰ ਪੁਲਿਸ ਆਫਿਸਰਸ ਨੇ, ਪੁਲਿਸ ਦੀ ਡਿਊਟੀ ਹੈ, ਭਾਵੇਂ ਉਹ ਬਾਡੀਗਾਰਡ ਨੇ, ਜੇ ਅੰਤਕ ਕੋਈ ਮਚਾਵੇਗਾ ਤੇ ਅਫਸਰ ਵੀ ਮਿਟਾ ਦਿੱਤਾ ਜਾਂਦਾ ਹੈ ਉਹਦੇ ਕਰਿੰਦਿਆਂ ਵੱਲੋਂ। ਬੇਅੰਤ ਸਿੰਘ, ਸਤਵੰਤ ਸਿੰਘ, ਕੇਹਰ ਸਿੰਘ ਨੇ 31 ਅਕਤੂਬਰ 1984 ਉਹ ਧੁਰ ਦੀਆਂ ਟਿਕਟਾਂ ਇੰਦਰਾ ਨੂੰ ਦਿੱਤੀਆਂ। ਉਹਦੇ ਫਰਜ਼ੰਦ ਰਾਜੀਵ ਗਾਂਧੀ ਨੇ ਸਿੱਖਾਂ ਦੇ ਹਥਿਆਰ ਲਾਇਸੈਂਸੀ ਮਾਰਕਿੰਗ ਕਰਕੇ ਜਮ੍ਹਾਂ ਕਰਵਾਏ, ਘਰਾਂ 'ਤੇ ਨਿਸ਼ਾਨੀਆਂ ਲਗਵਾ ਕੇ, ਤਿਹਾੜ ਜੇਲ੍ਹ ਆਦਿਕ 'ਚੋਂ ਗੁੰਡੇ ਇਕੱਠੇ ਕਰਕੇ ਸਿੱਖਾਂ ਦੀ ਨਸਲ ਕੁਸ਼ੀ 1984 ਵਿੱਚ ਦਿੱਲੀ ਅੰਦਰ ਅਤੇ ਹੋਰਾਂ ਸਟੇਟਾਂ 'ਚ ਕਰਵਾਈ। ਬਹੁਤ ਹਿੰਦੂ ਭਾਈ ਸਨ ਜਿਨ੍ਹਾਂ ਸਿੱਖਾਂ ਦੀ ਮਦਦ ਵੀ ਕੀਤੀ, ਇਹਦੇ 'ਚ ਕੋਈ ਦੋ ਰਾਇ ਨਹੀਂ। ਕਈ ਸਿੱਖ ਉਹਨਾਂ ਘਰ ਵਿੱਚ ਰੱਖੇ, ਹਿਫਾਜ਼ਤ ਵੀ ਕੀਤੀ। ਪਰ ਜਿਹੜੇ ਮਾੜੇ ਅੰਸਰ ਨੇ, ਭਾਵੇਂ ਸਿੱਖਾਂ 'ਚ ਨੇ, ਹਿੰਦੂਆਂ 'ਚ ਨੇ, ਮੁਸਲਮਾਨਾਂ ਇਸਾਈਆਂ 'ਚ ਨੇ, ਫਰਜ਼ ਬਣਦਾ ਹੈ ਹਰ ਧਰਮੀ ਬੰਦੇ ਦਾ ਉਹਨਾਂ ਨੂੰ ਨੰਗਿਆਂ ਕਰੇ। ਇਹ ਨਹੀਂ ਵੀ ਕੋਈ ਸਿੱਖ ਗਲਤੀ ਕਰੇ ਆਪਾਂ ਪਰਦਾ ਪਾਈਏ, ਕੋਈ ਹਿੰਦੂ ਗਲਤੀ ਕਰੇ ਤੁਸੀਂ ਪਰਦਾ ਪਾਓ। ਜਿੰਨੇ ਨੀਚ ਕਰਮ ਕੀਤਾ ਉਹਨੂੰ ਦੇਵੀ ਨਹੀਂ ਕਿਹਾ ਜਾ ਸਕਦਾ, ਉਹਨੂੰ ਨੀਚ ਹੀ ਆਖਿਆ ਜਾਵੇਗਾ। ਵੇਖੋ, ਇੰਨੀ ਕਤਲੋ ਗਾਰਤ ਸਿੱਖਾਂ ਦੀ ਮਚਾਉਣ ਤੋਂ ਬਾਅਦ ਮੈਂ ਆਵਾਂ ਉੱਥੇ ਜਿੱਥੋਂ ਸ਼ੁਰੂ ਹੋਈ ਕਥਾ। ਤੀਰ ਨਿਸ਼ਾਨੇ 'ਤੇ ਲੱਗਾ ਇੰਦਰਾ ਦਾ ਰਾਜ ਭਾਗ ਚਾਹੀਦਾ ਸੀ। 542 ਸੀਟਾਂ ਹਿੰਦੁਸਤਾਨ ਵਿੱਚ ਅਤੇ 414 ਸੀਟਾਂ 'ਤੇ ਉਹਦਾ ਫਰਜ਼ੰਦ ਰਾਜੀਵ ਗਾਂਧੀ ਜਿੱਤਿਆ। ਦਸੰਬਰ 1984 ਦੀ ਇਲੈਕਸ਼ਨ, ਪ੍ਰਧਾਨ ਮੰਤਰੀ ਬਣਿਆ ਹਿੰਦੁਸਤਾਨ ਦਾ। ਇਹ ਸੀ ਮੀਡੀਏ ਦਾ ਅਸਰ, ਹਿੰਦੂ ਸਾਰੇ ਹੀ ਇੱਕ ਤਰਫ ਭੁਗਤ ਗਏ। ਬਾਬਾ ਜਰਨੈਲ ਸਿੰਘ ਸ਼ਹੀਦ ਹੋਏ, ਭਾਈ ਅਮਰੀਕ ਸਿੰਘ, ਜਨਰਲ ਸ਼ਬੇਗ ਸਿੰਘ ਸ਼ਹੀਦ ਹੋਏ, ਜਿਨ੍ਹਾਂ ਕਦੇ ਇੰਡੋ ਚਾਈਨੀਜ਼ ਵਾਰ, ਇੰਡੋ ਪਾਕਿਸਤਾਨੀ ਵਾਰ ਵਿੱਚ ਕਰੜੇ ਹੱਥ ਵਿਖਾਏ ਅਤੇ ਫਿਰ ਖਾਲਸਾ ਆਰਮੀ ਵੱਲੋਂ ਲੜੇ। ਬਾਬਾ ਠਾਰਾ ਸਿੰਘ ਸ਼ਹੀਦ ਹੋਏ, 90% ਸਿੰਘ ਇਸ ਘੱਲੂ ਘਾਰੇ 'ਚ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਚੌਂਕ ਦੇ ਸ਼ਹੀਦ ਹੋਏ। ਭਾਈ ਮਹਿੰਗਾ ਸਿੰਘ ਬੰਬਰ, ਅਖੰਡ ਕੀਰਤਨੀ ਜਥਾ, ਇਹ ਸ਼ਹੀਦ ਹੋਏ। ਇਸੇ ਤਰ੍ਹਾਂ ਜਥੇਦਾਰ ਭਾਈ ਨਛੱਤਰ ਸਿੰਘ, ਭਲਵਾਨ ਪਿੰਡ ਹੈ ਜਿਹਦਾ ਸੰਗਰੂਰ ਦੇ ਇਲਾਕੇ, ਇਹ ਸ਼੍ਰੋਮਣੀ ਕਮੇਟੀ ਦਾ ਮੈਂਬਰ ਵੀ ਅਤੇ ਸ਼੍ਰੋਮਣੀ ਅਕਾਲੀ ਦਲ ਸੰਗਰੂਰ ਦਾ ਪ੍ਰਧਾਨ ਵੀ ਸੀ। ਇਹ ਧਰਮੀ ਯੁੱਧ ਮੋਰਚੇ ਵਿੱਚ ਗ੍ਰਿਫਤਾਰੀ ਲਈ 600 ਸਿੰਘਾਂ ਦਾ ਜਥਾ ਲੈ ਕੇ 3 ਜੂਨ ਨੂੰ ਹਰਿਮੰਦਰ ਸਾਹਿਬ ਆਇਆ। 6 ਜੂਨ ਨੂੰ ਸ਼੍ਰੀ ਗੁਰੂ ਰਾਮਦਾਸ ਨਿਵਾਸ ਵਿਖੇ ਕਈਆਂ ਸਾਥੀਆਂ ਦੇ ਸਮੇਤ ਇਹ ਸ਼ਹੀਦ ਹੋਇਆ ਸੂਰਮਾ। ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਸ਼ੀਸ਼ਾ ਸਿੰਘ, ਲੰਗਰ ਸਾਹਿਬ ਹਜ਼ੂਰ ਸਾਹਿਬ ਵਾਲਿਆਂ ਦੇ 40 ਸਿੰਘ ਆਏ, 37 ਸ਼ਹੀਦ ਹੋਏ। ਸੰਪਰਦਾਇ ਬਾਬਾ ਬਿਧੀ ਚੰਦ ਮੁੰਡਾ, ਪਿੰਡ ਦਾਸ ਦੇ ਪਿਤਾ ਬਾਬਾ ਅਮਰਜੀਤ ਸਿੰਘ, ਬਾਬਾ ਆਨੰਦ ਸਿੰਘ ਚਾਚਾ ਜੀ, ਇਹਨਾਂ ਵੱਲੋਂ 7 ਸਿੰਘ ਬਾਬਾ ਜਰਨੈਲ ਸਿੰਘ ਦੇ ਨਾਲ ਤੋਰੇ ਗਏ, ਜਿਨ੍ਹਾਂ 'ਚੋਂ ਭਾਈ ਜੈਬ ਸਿੰਘ, ਭਾਈ ਮੱਖਣ ਸਿੰਘ, ਭਾਈ ਮਨਿੰਦਰ ਸਿੰਘ ਜੋਗੀ ਆਦਿਕ 5 ਸਿੰਘ ਸ਼ਹੀਦ ਹੋਏ। ਬੇਅੰਤ ਸਿੱਖ ਜਾਤਰੂ ਸ਼ਹੀਦ ਹੋਏ, ਉਹਨਾਂ ਨੂੰ ਨਹੀਂ ਭੁੱਲ ਸਕਦੇ ਧਰਮੀ ਫੌਜੀ। ਜਦੋਂ ਪਤਾ ਲੱਗਾ ਹਰਿਮੰਦਰ ਸਾਹਿਬ 'ਤੇ ਅਟੈਕ ਹੋਇਆ, ਉਹਨਾਂ ਨੌਕਰੀਆਂ

ਮੈਂਬਰ ਦਮਦਮੀ ਟਕਸਾਲ ਦੇ ਸਿੰਘ, ਹੋਰਾਂ ਜਥੇਬੰਦੀਆਂ ਦੇ ਸਿੰਘ, ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਿੰਘ ਬਚੇ ਖੁਚੇ ਗ੍ਰਿਫਤਾਰ ਕਰਕੇ ਹਿੰਦੁਸਤਾਨ ਦੀਆਂ ਵੱਖ ਵੱਖ ਜੇਲ੍ਹਾਂ 'ਚ ਸੁੱਟੇ। ਕੋਈ 5 ਸਾਲ, ਕੋਈ 10 ਸਾਲ, ਕੋਈ 20 ਸਾਲ ਰਿਹਾ। ਮੈਂ ਇੱਕ ਬੇਨਤੀ ਬੜੀ ਜ਼ਰੂਰੀ ਕਰਨੀ ਹੈ। ਸਾਡੀ ਸਿੱਖਾਂ ਦੀ ਆਦਤ ਹੈ, ਅਸੀਂ ਬਲੇਮ ਬਹੁਤ ਕਰਦੇ ਹਾਂ, ਆਹ ਗਦਾਰ ਹੈ, ਆਹ ਪੰਥਕ ਹੈ। ਵੇਖੋ, ਜਿਨ੍ਹਾਂ ਨੂੰ ਸ਼ਹੀਦੀ ਦਾ ਰੁਤਬਾ ਦੇਣਾ ਗੁਰੂ ਹਰਗੋਬਿੰਦ ਨੇ, ਉਹਨਾਂ ਦਾ ਨਾਮ ਹੈ, ਜਿਹੜੇ ਪਿੱਠ ਦੇ ਗਏ ਉਹਨਾਂ ਨੂੰ ਲੋਕ ਨੀਵਾਂ ਹੀ ਆਉਂਦੇ ਨੇ। ਪਰ ਮੈਂ ਫਿਰ ਵੀ ਆਹਨਾ ਹੁੰਦਾ, ਕਦੇ ਵੀ ਕਿਸੇ ਨੂੰ ਗਦਾਰ ਨਾ ਆਖੋ। ਜਿੰਨੇ ਜਿੰਨਾ ਵੀ ਕੌਮ ਲਈ ਕੀਤਾ ਹੈ, ਮੁਬਾਰਕ ਹੈ। ਹਰੇਕ ਦਾ ਕਲੇਜਾ ਏਡਾ ਨਹੀਂ ਹੁੰਦਾ ਕੌਮ ਲਈ ਸਿਰ ਦੇ ਜਾਵੇ। ਜਿੱਦਣ ਤੁਹਾਡੇ ਮੇਰੇ 'ਤੇ ਭੀੜ ਪਈ, ਉੱਦਣ ਪਤਾ ਲੱਗਣਾ ਕਿਹੜਾ ਕਿਹੜਾ ਨਿੱਤਰਦਾ ਸਾਡੇ, ਜੋ ਗੱਲਾਂ ਕਰਨੀਆਂ ਸੌਖੀਆਂ ਨੇ। ਅਤੇ ਜਿਹੜੇ ਗ੍ਰਿਫਤਾਰ ਹੋਏ, ਜੇ ਆਪਾਂ ਉਹਨਾਂ ਸਾਰਿਆਂ ਨੂੰ ਗਦਾਰ ਕਹਿਣਾ, ਇਹ ਜਵਾਬ ਦਿਓ ਮੈਨੂੰ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦੇ ਬਹੁਤ ਸਾਥੀ ਇੱਥੋਂ ਗਏ, ਸੰਤਾਂ ਤੋਂ ਹੀ ਆਗਿਆ ਲੈ ਕੇ, ਵੀ ਸਿੱਖੀ ਦੇ ਸਕੂਲ ਨਹੀਂ ਆਪਾਂ ਬੰਦ ਹੋਣ ਦੇਣੇ, ਪ੍ਰਚਾਰ ਵੀ ਜਾਰੀ ਰੱਖਣਾ, ਕਿਉਂਕਿ ਇੱਥੇ ਅੰਤ ਲਿਖਿਆ ਹੈ। ਅਸੀਂ ਅਰਦਾਸ ਕੀਤੀ, ਅਸੀਂ ਸਿਰ ਦੇਣਾ। ਬੱਬਰ ਸਿੰਘ, ਭਾਈ ਸੁਖਦੇਵ ਸਿੰਘ ਆਦਿਕ ਵੀ ਇੱਥੋਂ ਚਲੇ ਗਏ ਸਨ, ਬਾਅਦਾਂ ਉਹ ਸਾਰੇ ਸੂਰਮੇ ਸ਼ਹੀਦ ਹੋਏ, ਸਾਡਾ ਸਿਰ ਝੁਕਦਾ। ਅਤੇ ਜੇ ਜਾਣ ਵਾਲੇ ਕੁਝ ਕੈਦ 'ਚ ਗਏ, ਕੁਝ ਸ਼ਹੀਦ ਹੋ ਗਏ ਇੱਥੋਂ ਜਾਣ ਤੋਂ ਬਾਅਦ ਸੰਘਰਸ਼ ਦਰਮਿਆਨ, ਅਤੇ ਮੈਂ ਨਹੀਂ ਆਉਂਦਾ ਕਿਸੇ ਨੂੰ ਨੀਵਾਂ ਦਿਖਾਓ। ਹਾਂ, ਜਿਹਨੇ ਸੂਹ ਦਿੱਤੀ ਹੋਵੇ, ਜਿਹਨੇ ਗਦਾਰੀ ਕੀਤੀ ਹੋਵੇ, ਉਹਨੂੰ ਤੁਸੀਂ ਗਦਾਰ ਕਹਿ ਸਕਦੇ ਹੋ। ਪਰ ਆਪਾਂ ਇੱਕ ਦੂਜੇ ਨੂੰ ਭੰਡ ਕੇ, ਆਪਾਂ ਆਪਸ ਵਿੱਚ ਤਰੇੜਾਂ ਪਾ ਕੇ ਕਮਜ਼ੋਰ ਹੀ ਹੋਏ ਹਾਂ, ਸਿਆਸੀ ਤੌਰ 'ਤੇ ਵੀ ਅਤੇ ਧਾਰਮਿਕ ਤੌਰ 'ਤੇ। ਕਦੇ ਵੀ ਇੱਦਾਂ ਪੰਥ ਚੜ੍ਹਦੀ ਕਲਾ 'ਚ ਨਹੀਂ ਜਾ ਸਕਦਾ। ਇੱਕ ਟਾਹਣੀ ਤੋੜਨੀ ਸੁਖਾਲੀ ਹੈ, 11 ਟਾਹਣੀਆਂ ਬੰਨ ਲਓ ਗੰਢ ਵਿੱਚੋਂ, ਤੋੜਨੀਆਂ ਔਖੀਆਂ ਨੇ। ਇਕੱਠੇ ਹੋ ਜਾਓ, ਅਕਾਲ ਤਖਤ ਸਾਹਿਬ ਦੀ ਰਹਿਨਮਾਈ ਵਿੱਚ ਆ ਜਾਓ, ਸਿੱਖੀ ਪ੍ਰਫੁੱਲਤ ਫਿਰ ਰਹੇਗੀ। ਮੈਂ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਕਹਿਣਾ ਚਾਹੁੰਦਾ ਹਾਂ, ਜੇ ਚਾਹੁੰਦੇ ਹੋ ਸਾਡੇ ਜ਼ਖਮਾਂ 'ਤੇ ਮਲਮ ਲਾਉਣੀ, ਅਤੇ ਜਿਵੇਂ ਕੈਨੇਡੀਅਨ ਗਵਰਨਮੈਂਟ ਨੇ ਪਾਰਲੀਮੈਂਟ 'ਚ ਮਤਾ ਪਾਇਆ, ਕਾਮਾਗਾਟਾ ਮਾਰੂ ਜਹਾਜ਼ ਦੀ ਲਿਖਤੀ ਮਾਫ਼ੀ ਮੰਗੀ ਹੈ, ਤੁਸੀਂ ਵੀ ਪਾਰਲੀਮੈਂਟ ਵਿੱਚ ਲਿਖਤੀ ਮਾਫ਼ੀ ਮੰਗੋ, ਬਲੂ ਸਟਾਰ 1984 ਦੀ। ਭਾਵੇਂ ਕੋਈ ਵੀ ਸਰਕਾਰ ਹੋਵੇ, ਕਾਂਗਰਸ ਨੇ ਕੁਕਰਮ ਕੀਤਾ, ਉਹਨਾਂ ਮਾਫ਼ੀ ਨਹੀਂ ਮੰਗੀ ਲਿਖਤੀ ਤੌਰ 'ਤੇ। ਮੂੰਹ ਜ਼ਬਾਨੀ ਮਾਫ਼ੀਆਂ ਨੂੰ ਅਸੀਂ ਕੀ ਗਿਣੀਏ, ਇੱਥੇ ਮਾਫ਼ੀ ਮੰਗ ਲੈਣਗੇ, ਉੱਥੇ ਇੰਦਰਾ ਗਾਂਧੀ ਨੂੰ ਸ਼ਹੀਦ ਕਹਿ ਕੇ ਉਹਦੇ ਦਿਨ ਮਨਾਈ ਜਾਂਦੇ ਨੇ, ਕੀ ਯਕੀਨ ਕਰੀਏ ਇਹਨਾਂ ਲੂੰਬੜਾਂ ਦਾ। ਦੂਸਰਾ ਪੱਖ, 30 ਸਾਲ ਹੋ ਗਏ ਨੇ ਸਾਡੇ ਬੰਦੀ ਸਿੰਘ, ਜਿਨ੍ਹਾਂ ਸੰਘਰਸ਼ ਕੀਤਾ 1984-1994 ਦਰਮਿਆਨ ਸਿੱਖ ਜਗਤ ਦੇ ਲਈ, ਉਹ ਅੱਜ ਵੀ ਕੈਦ ਦੇ ਵਿੱਚ ਨੇ। ਬੰਦੀ ਸਿੰਘਾਂ ਦੀ ਰਿਹਾਈ ਕਰੋ, ਉਹਨਾਂ ਉਮਰ ਕੈਦ ਭੋਗ ਲਈ ਹੈ। ਹਿਊਮਨ ਰਾਈਟਸ ਦੀ ਵਾਰ ਵਾਰ ਉਲੰਘਣਾ ਹਿੰਦੁਸਤਾਨੀਆਂ ਨੂੰ ਮਹਿੰਗੀ ਪਵੇਗੀ ਇੱਕ ਦਿਨ। ਉਹ ਸਾਡਾ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਦਾ, ਹਿੰਦੂ ਧਰਮ ਦੇ ਵਿਸ਼ਵਨਾਥ ਮੰਦਿਰ ਜੋ ਕਾਸ਼ੀ ਵਾਲਾ ਹੈ, 1 ਟਨ ਸੋਨਾ ਦਾਨ ਕੀਤਾ, ਸੋਨੇ ਦਾ ਗੁੰਬਦ ਬਣਾਇਆ, ਕਈਆਂ ਮੰਦਿਰਾਂ ਨੂੰ ਸਾਡੇ ਰਾਜ ਵਿੱਚ ਸੋਨਾ ਦਾਨ ਕੀਤਾ ਗਿਆ। ਸਾਡਾ ਗਿਆਨ ਗੋਦੜੀ ਗੁਰਦੁਆਰਾ, ਡੌਂਗਮਾਰ ਸਿੱਕਮ ਵਾਲਾ ਗੁਰਦੁਆਰਾ, ਜਗਨਨਾਥਪੁਰੀ ਆਰਤੀ ਸਾਹਿਬ ਅੱਜ ਕਬਜ਼ੇ ਵਿੱਚ ਹੈ ਉੱਥੋਂ ਦੇ ਲੋਕਲ ਜਿਹੜੇ ਲੋਕ ਨੇ। ਹਿੰਦੁਸਤਾਨ ਦੀ ਹਕੂਮਤ ਨੂੰ ਚਾਹੀਦਾ ਗੁਰਦੁਆਰੇ ਸਿੱਖਾਂ ਨੂੰ ਦਿੱਤੇ ਜਾਣ। ਪੰਜਾਬ ਯੂਨੀਵਰਸਿਟੀ ਸਿੱਖ ਜਗਤ ਦੀ ਹੈ, ਚੰਡੀਗੜ੍ਹ ਸਿੱਖ ਜਗਤ ਦਾ ਹੈ, ਅਨੰਦਪੁਰ ਦਾ ਮਤਾ ਸਿੱਖ ਜਗਤ ਨੂੰ ਪ੍ਰਫੁੱਲਤ ਕਰਨ ਵਾਲਾ ਹੈ। ਰਾਜਸੀ ਧਾਰਮਿਕ ਮੰਗਾਂ ਸਾਡੀਆਂ ਮੰਗੀਆਂ ਜਾਣ। NSA ਟੁੱਟੀ ਹੈ, ਡਿਬਰੂਗੜ੍ਹ ਵਾਲੇ ਸਿੰਘ ਰਿਹਾਅ ਕੀਤੇ ਜਾਣ। ਹਿਊਮਨ ਰਾਈਟਸ ਨੂੰ ਧਿਆਨ ਵਿੱਚ ਰੱਖੋ, ਅਤੇ ਵਿਸ਼ੇਸ਼ ਗੱਲ ਆਖਾਂ, ਸਿੱਖ ਸੰਸਥਾਵਾਂ ਵਿੱਚ ਸਟੇਟ ਗਵਰਨਮੈਂਟ, ਸੈਂਟਰਲ ਗਵਰਨਮੈਂਟ ਦਖਲ ਦੇਣਾ ਛੱਡ ਦੇਵੇ। ਸਾਡੀ ਧਰਮ ਦੀ ਦੁਨੀਆ ਹੈ, ਸਿੱਖੀ ਸਿਧਾਂਤ ਸਾਡੀਆਂ ਸੰਸਥਾਵਾਂ ਨੂੰ ਪਤਾ ਕਿਵੇਂ ਲਾਗੂ ਰੱਖਣੇ ਨੇ। ਦੂਸਰੀ ਤਰਫ ਦੇ ਸਰਕਾਰੀ ਕਰਮ ਵਿੱਚ ਅਸੀਂ ਧਾਰਮਿਕ ਲੋਕ ਦਖਲ ਦੇਈਏ, ਤੁਹਾਡੇ ਢਿੱਡ ਪੀੜ ਹੁੰਦੀ ਹੈ, ਤੁਸੀਂ ਕੌਣ ਹੋ ਭਾਈ ਸਾਡੇ ਕਰਮਾਂ ਵਿੱਚ ਦਖਲ ਦੇਣ ਵਾਲੇ? ਸਾਡੇ ਘਰ ਦੇ ਮਸਲੇ ਨੇ, ਅਸੀਂ ਆਪ ਵੇਖਣਾ ਹੈ ਗੁਰ ਸਿਧਾਂਤ ਕਿਵੇਂ ਲਾਗੂ ਰੱਖਣਾ ਹੈ, ਉਹ ਅਸੀਂ ਆਪ ਰੱਖਾਂਗੇ। ਬਾਕੀ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਸੰਪਰਦਾਵਾਂ ਜਥੇਬੰਦੀਆਂ ਨੇ, ਹਰ ਸੰਸਥਾ 'ਚ ਕੋਈ ਨਾ ਕੋਈ ਊਣਤਾ ਹੀ ਹੁੰਦੀ ਹੈ। ਰੱਬ ਦਾ ਵਾਸਤਾ, ਜੇ ਸੰਸਥਾਵਾਂ ਨੂੰ ਨਾ ਭੰਡੋ, ਤੁਹਾਡੇ ਕੋਲ ਵੋਟਾਂ ਦਾ ਹੱਕ ਹਕੂਕ ਹੈ, ਕੋਈ ਆਗੂ ਨਾ ਭਾਵੇ ਤੁਸੀਂ ਬਦਲ ਸਕਦੇ ਹੋ। ਲਹੂ ਡੋਲ ਕੇ ਤੁਹਾਡੇ ਵੱਡਿਆਂ ਨੇ ਇਹ ਸੰਸਥਾਵਾਂ ਹਰੀਆਂ ਰੱਖੀਆਂ, ਅੱਜ ਹੱਥੀਂ ਇਹਨਾਂ ਦਾ ਮਲੀਆ ਮੇਟ ਨਾ ਕਰੋ, ਸਰਕਾਰ ਦਾ ਦਖਲ ਇੱਥੇ ਨਾ ਹੋਣ ਦਿਓ। ਆ ਸਿੱਖੀ ਸਦਾ ਪ੍ਰਫੁੱਲਤ ਰਹੇ, ਦਾਸ ਅਲਫਾਜ਼ਾਂ ਨੂੰ ਸੰਕੋਚਦਾ ਹੈ ਚੋਬਾ।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ।

0: ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਰੇਡੀਓ

ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀ.ਜੇ. ਸਟੋਨ ਮੇਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Milton।

0: जी तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने, बंसल लॉयर्स। तुहाडा भरोसा, साडा तजरबा ते जित अपनी। कॉल 422-905-860 और विजिट bansallawyers.com.au।
1: रोज रोज शॉपिंग हुंदिया ने, पता नहीं केड़ा देवता राजी कीता इन्होंने।
2: सूरज देवता
1: की मतलब?
2: ओ कमलिए, सन करंट वालिया तो जदा इन्होंने सोलर पैनल लगवाया ता इन्हां दी सेविंग्स वध गई।
1: मैनू नहीं पता, आपा भी सोलर पैनल लगवाना है हुणे।
2: तुसी भी करो बचत ते लगवाओ सोलर पैनल। कॉल सन करंट 0448-066-494 ते। सालां तो बेस्ट सर्विस लई एक ही नाम, सन करंट। देओ रेडियो हांजी दा हवाला ते पाओ $200 दा डिस्काउंट भी।
3: ਜਦੋਂ ਘਰੇਲੂ ਬਿਜਲੀ ਦੇ ਕੰਮ ਦੀ ਗੱਲ ਆਉਂਦੀ ਹੈ ਤਾਂ ਇਸ ਨੂੰ ਖੁਦ ਨਾ ਕਰੋ। DDIY, don't do it yourself। ਭਾਵੇਂ ਤੁਸੀਂ ਇਸ ਨੂੰ ਸਿੱਖਣ ਲਈ YouTube ਹੀ ਕਿਉਂ ਨਾ ਦੇਖੀ ਹੋਵੇ, ਭਾਵੇਂ ਤੁਸੀਂ ਇਹ ਕੰਮ ਕਈ ਵਾਰ ਹੁੰਦਿਆਂ ਦੇਖਿਆ ਹੋਵੇ, ਭਾਵੇਂ ਤੁਹਾਡੇ ਇਲੈਕਟ੍ਰੀਸ਼ੀਅਨ ਦੋਸਤ ਨੇ ਤੁਹਾਨੂੰ ਹਿਦਾਇਤਾਂ ਹੀ ਕਿਉਂ ਨਾ ਦਿੱਤੀਆਂ ਹੋਣ, ਭਾਵੇਂ ਤੁਸੀਂ ਕਿੰਨੇ ਵੀ ਹੁਨਰਮੰਦ, ਚਲਾਕ ਜਾਂ ਆਤਮ ਵਿਸ਼ਵਾਸੀ ਕਿਉਂ ਨਾ ਹੋਵੋ, ਇਹ ਖਤਰਨਾਕ ਹੈ ਅਤੇ ਗੈਰ ਕਾਨੂੰਨੀ ਵੀ। ਇੱਥੇ ਕੋਈ ਗੁੰਜਾਇਸ਼ ਨਹੀਂ ਹੈ। ਬਿਜਲੀ ਦਾ ਕੰਮ DDIY, don't do it yourself। ਹਮੇਸ਼ਾ ਕਿਸੇ ਲਾਇਸੈਂਸ ਸ਼ੁਦਾ ਇਲੈਕਟ੍ਰੀਸ਼ੀਅਨ ਨੂੰ ਫੋਨ ਕਰੋ। energysafe.wic.gov.au ਤੇ ਜਾਓ। ਵਿਕਟੋਰੀਆ ਸਰਕਾਰ, ਮੈਲਬੋਰਨ ਦੁਆਰਾ ਜਾਰੀ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਰੇਡੀਓ ਹਾਂਜੀ 1674 ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ ਐਂਡ ਮੇਰੇ ਨਾਲ ਅੱਜ ਬਣੇ ਹੋਏ ਨੇ ਦੀਪਿਕਾ ਜੀ। ਲਾਸਟ ਟਾਈਮ ਅਸੀਂ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਸੀ, ਵੀ ਸਪੋਕ ਅਬਾਊਟ NDIS ਐਂਡ ਅੱਜ ਅਸੀਂ ਗੱਲਬਾਤ ਕਰਾਂਗੇ ਥੋੜ੍ਹੇ ਮੋਰ ਆਫ ਅੰਬਰੇਲਾ ਟਰਮੀਨੋਲੋਜੀ, ਜੇ ਆਪਾਂ ਕਹਿ ਲਈਏ ਕਿ ਮੈਂਟਲ ਹੈਲਥ ਬਾਰੇ ਗੱਲ ਕਰ ਲਈ, ਜਾਂ ਫਿਰ ਆਪਾਂ ਕਹਿ ਲਈਏ ਕਿ ਹਾਓ ਇਮੀਗ੍ਰੈਂਟ ਲਾਈਵਸ, ਸਾਡੇ ਖਿੱਤੇ ਦੇ ਲੋਕ ਜਦੋਂ ਇੱਥੇ ਆ ਕੇ ਰਹਿੰਦੇ ਆ, ਉਹਨਾਂ ਦੇ ਚੈਲੇਂਜਸ ਕਿਸ ਤਰ੍ਹਾਂ ਦੇ ਨੇ, ਕਿਸ ਤਰ੍ਹਾਂ ਦਾ ਮੈਂਟਲ ਟੋਲ ਉਹਨਾਂ 'ਤੇ ਰਹਿੰਦਾ, ਐਂਡ ਮੋਸਟ ਇੰਪੋਰਟੈਂਟਲੀ ਜਿਹੜੀ ਥੋੜ੍ਹੀ ਆਪਾਂ ਗੱਲਬਾਤ ਨਹੀਂ ਕਰ ਪਾਉਂਦੇ ਜਿਸ ਬਾਰੇ, ਬੱਚਿਆਂ ਨੂੰ ਲੈ ਕੇ, ਕਿਉਂਕਿ ਦੇ ਮਾਈਟ ਬੀ ਬੋਰਨ ਐਂਡ ਬਰੋਟ ਅਪ ਹੇਅਰ, ਜਾਂ ਫਿਰ ਕੋਈ ਹੈ ਨਾ ਬਹੁਤ ਘੱਟ ਉਮਰ 'ਚ ਇੱਥੇ ਆ ਕੇ ਵੱਡੇ ਹੁੰਦੇ ਆ, ਉਹਨਾਂ ਦੇ ਵੀ ਚੈਲੇਂਜਸ ਨੇ, ਪੀਅਰ ਪ੍ਰੈਸ਼ਰ ਆ, ਹੈ ਨਾ, ਅਤੇ ਉਹਦੇ ਬਾਰੇ ਗੱਲਬਾਤ ਕਰਾਂਗੇ। ਸਾਡੀ ਅੱਜ ਦੀ ਐਕਸਪਰਟ ਸਾਡੇ ਨਾਲ ਬਣੀ ਹੋਈ ਆ ਦੀਪਿਕਾ ਜੀ। ਵੈਲਕਮ ਮੈਡਮ, ਕਿਵੇਂ ਹੋ?
2: ਠੀਕ ਠਾਕ? ਸਤਿ ਸ਼੍ਰੀ ਅਕਾਲ ਜੀ, ਬਿਲਕੁਲ ਠੀਕ, ਰੱਬ ਰੱਖ,
1: ਰੱਬ ਰਾਖਾ, ਰੱਬ ਰਾਖਾ। ਸੋ ਕੀ ਚੱਲ ਰਿਹਾ ਵੈਸੇ, ਹਾਓ ਆਰ ਯੂ? ਥੋੜ੍ਹਾ ਜਿਹਾ ਲੇਟ ਹੋ ਗਿਆ ਜਿਨ੍ਹਾਂ ਨੇ ਸਾਨੂੰ ਹਲਕੀ ਜਿਹੀ ਵੇਟ ਕਰਾਈ ਹੈ,
2: ਬੱਚਿਆਂ ਕਰਕੇ
1: ਹੈ ਨਾ। ਇਸ ਕਰਕੇ ਆਪਾਂ ਕਿਹਾ ਜੀ ਬੱਚਿਆਂ ਬਾਰੇ ਹੀ ਗੱਲ ਕਰਦੇ ਹਾਂ ਅੱਜ ਆਪਾਂ, ਕਿ ਵਾਟ ਇਜ਼ ਹੈਪਨਿੰਗ ਐਂਡ ਵਾਟਸ ਰੀਲੀ ਬੋਦਰਿੰਗ ਕਿਡਸ ਦੀਸ ਡੇਜ਼, ਹੈ ਨਾ। ਸੋ ਕਿਆ ਚੱਲ ਰਿਹਾ ਬਈ?
2: ਬੇਸਿਕਲੀ ਵਾਟ ਹੈਪਨਸ ਇਜ਼, ਅਸੀਂ ਗੱਲ ਕਰ ਰਹੇ ਸੀ ਕਿ ਅਸੀਂ ਇਮੀਗ੍ਰੈਂਟ ਪੇਰੈਂਟਸ ਹਾਂ, ਸਾਡੀ ਐਕਸਪੈਕਟੇਸ਼ਨਸ ਡਿਫਰੈਂਟ ਨੇ। ਵੀ ਰੇਜ਼ ਆਰ ਕਿਡਸ ਜਿੱਦਾਂ ਅਸੀਂ ਰੇਜ਼ ਹੋਏ ਹਾਂ, ਯੂ ਨੋ, ਸਾਡੀ ਐਕਸਪੈਕਟੇਸ਼ਨ ਹੁੰਦੀ ਹੈ ਅਸੀਂ ਮਾਂ ਪਿਓ ਅੱਗੇ ਨਹੀਂ ਬੋਲੇ, ਅਸੀਂ ਕਹਿ ਰਹੇ ਛੇਤੀ ਤਿਆਰ ਹੋ ਜਾਓ ਤੋਂ ਇੱਕ ਆਵਾਜ਼ 'ਤੇ ਤਿਆਰ ਹੋ ਜਾਓ। ਵੀ ਫੇਸ ਦੋਜ਼ ਚੈਲੇਂਜਸ, ਐਂਡ ਸਮਟਾਈਮਸ ਗੁੱਸਾ ਬੱਚਿਆਂ 'ਤੇ ਨਿਕਲਦਾ ਕਹਿ ਕੇ, ਜਦੋਂ ਅਸੀਂ ਸੀ, ਯੂ ਨੋ, ਵੀ ਯੂਸ ਟੂ ਡੂ ਦਿਸ, ਇੱਕ ਆਵਾਜ਼ 'ਤੇ ਅਸੀਂ ਕਰਦੇ ਸੀ, ਯੂ ਡੋਂਟ ਰਿਅਲਾਈਜ਼ ਅਸੀਂ ਕਿੰਨੀ ਸਟਰਗਲ ਕੀਤੀ ਹੈ ਇੱਥੇ ਆ ਕੇ, ਯੂ ਨੋ। ਐਂਡ ਵੀ ਸਮਟਾਈਮਸ ਫੀਲ ਕਿ ਬਾਹਰ ਵਾਲੇ ਤਾਂ ਸੁਣ ਨਹੀਂ ਰਹੇ, ਘੱਟ ਤੋਂ ਘੱਟ ਘਰ ਵਾਲੇ ਸੁਣਨ, ਅਤੇ ਉਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਵਿਚਾਰੇ ਜਿਹੜੇ ਵਲਨਰੇਬਲ ਹੁੰਦੇ ਨੇ ਉਹ ਬੱਚੇ ਹੁੰਦੇ ਨੇ, ਬਿਕਾਜ਼ ਦੇ ਕਾਂਟ ਰੀਅਲੀ ਰੀਜ਼ਨ ਵਿਦ ਯੂ। ਐਂਡ ਕਹਿੰਦੇ ਨਾ, ਜਿਹੜੀ ਮਾਰ ਪੈਂਦੀ ਹੈ ਇਮੀਗ੍ਰੈਂਟ ਫੈਮਲੀਆਂ ਦੀ, ਉਹ ਬੱਚਿਆਂ ਦੇ ਉੱਤੇ ਨਿਕਲਦੀ। ਐਂਡ ਵੈਨ ਆਈ ਸੇ ਮਾਰ, ਇਟ ਡਜ਼ਨਟ ਮੀਨਸ ਫਿਜ਼ੀਕਲੀ, ਜਿਹੜਾ ਬੋਝ ਹੈਗਾ ਦੇ ਕੈਰੀ ਇਟ ਔਨ ਦੇਅਰ ਸ਼ੋਲਡਰਸ, ਕ੍ਰਿਸ਼ਨਾ।
1: ਹਾਂ, ਮੈਂ ਇਹ ਟੂ ਸਪਲੀਮੈਂਟ ਯੋਰ ਪੁਆਇੰਟ, ਇਹ ਮੈਂ ਵੇਖਿਆ ਵੀ ਆ, ਮੈਂ ਆਪਣੇ ਲੈਵਲ 'ਤੇ ਵੀ ਕਈ ਵਾਰੀ ਸੋਚਦਾ ਹੁੰਦਾ ਕਿ ਲੈਟ ਸਪੋਜ਼ ਆਈ ਵਿਲ ਟੇਕ ਮਾਈ ਸੈਲਫ ਐਜ਼ ਅ ਐਗਜ਼ਾਮਪਲ, ਹੈ ਨਾ, ਆਈ ਐਮ ਨੋਟ ਅ ਪੇਰੈਂਟ ਯੈਟ, ਪਰ ਸਮਝੋ ਮੈਂ ਇੱਥੇ ਆਇਆ, ਮੇਰੇ ਵਰਗੇ ਕਿੰਨੇ ਲੋਕ ਆਏ ਹੋਣਗੇ, ਉਹਨਾਂ ਦੀ ਹੁਣ ਫੈਮਲੀਜ਼ ਵੀ ਨੇ, ਹੈ ਨਾ, ਕਿ ਮੇਰੀ ਸਟਰਗਲ ਮੇਰੀ ਪਰਸਨਲ ਸਟੋਰੀ ਹੈ
2: ਜੀ,
1: ਹੈ ਨਾ, ਪਰ ਕਿਉਂਕਿ ਸਟਰਗਲ ਇੰਨਾ ਹੈਵੀ ਰਿਹਾ ਹੁੰਦਾ ਕਈ ਲੋਕਾਂ ਦਾ, ਸ਼ਾਇਦ ਉਹ ਜ਼ਰੂਰੀ ਵੀ ਸਮਝਦੇ ਆ ਕਿ ਅਗਲੀ ਜਨਰੇਸ਼ਨ ਤੱਕ ਪਤਾ ਲੱਗੇ, ਕਿ ਵਿਚ ਇਜ਼ ਗੁੱਡ ਵਿਚ ਇਜ਼ ਫੇਅਰ ਆਲਸੋ, ਪਰ ਇੱਕ ਲੈਵਲ 'ਤੇ ਮੈਨੂੰ ਲੱਗਦਾ ਕਿ ਸ਼ਾਇਦ ਉਸ ਬੱਚੇ 'ਤੇ ਬੋਝ ਆ,
2: ਬਿਲਕੁਲ,
1: ਕਿ ਇੱਕ ਲੈਗੇਸੀ ਉਹਦੇ 'ਤੇ ਸ਼ਾਇਦ ਥੋਪੀ ਨਾ ਜਾਵੇ। ਦਿਸ ਹੈਪਨਸ, ਰਾਈਟ?
2: ਇਟ ਹੈਪਨਸ ਅ ਲੋਟ, ਕਈ ਵਾਰੀ ਜਾਣ ਕੇ, ਕਈ ਵਾਰੀ ਅਣਜਾਣੇ 'ਚ, ਯੂ ਨੋ, ਵੀ ਆਲ ਆਰ ਹਿਊਮਨ ਬੀਂਗਸ, ਕ੍ਰਿਸ਼ਨਾ, ਐਂਡ ਵੀਲ ਸੇ, ਅਸੀਂ ਇਹਨੂੰ ਡਿਵਾਈਡ ਕਰਾਂਗੇ ਦੋ ਪਾਰਟਸ ਦੇ ਵਿੱਚ। ਪਹਿਲਾਂ ਲੈਟਸ ਐਕਸੈਪਟ ਦ ਫੈਕਟ ਕਿ ਜਦੋਂ ਅਸੀਂ ਕਿਸੇ ਹੋਰ ਦੇਸ਼ ਮਾਈਗ੍ਰੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹ ਸਾਡਾ ਡਿਸੀਜਨ ਹੁੰਦਾ। ਰੀਜ਼ਨਸ ਕੋਈ ਵੀ ਹੋ ਸਕਦੇ ਹੈ, ਫੈਮਲੀ ਨੂੰ ਸਪੋਰਟ ਕਰਨਾ, ਆਪਣੀ ਲਾਈਫ ਚੰਗੀ ਬਣਾਉਣਾ, ਸੋਸ਼ਲ ਬਾਉਂਡਰੀਜ਼ ਨੂੰ ਤੋੜ ਕੇ ਇੱਕ ਆਜ਼ਾਦੀ ਦੀ ਹਵਾ ਮਹਿਸੂਸ ਕਰਨਾ, ਵਟ ਐਵਰ ਦ ਰੀਜ਼ਨ ਇਜ਼, ਵਿਆਹ ਹੋ ਕੇ ਆ ਜਾਣਾ, ਨਾ ਵਿਦਆਊਟ ਆਰ ਚੋਇਸ ਵੀ ਗੋਟ ਮੈਰਿਡ ਇਨ ਟੂ ਅ ਫੈਮਲੀ ਵਿਚ ਇਜ਼ ਅਬਰੋਡ, ਅਸੀਂ ਉੱਥੇ ਚਲੇ ਗਏ, ਨੋ ਮੈਟਰ ਵਟ ਦ ਰੀਜ਼ਨ ਇਜ਼, ਐਟ ਦੈਟ ਪੁਆਇੰਟ ਇਨ ਟਾਈਮ ਅਸੀਂ, ਬਹੁਤ ਘੱਟ ਫੈਮਲੀਜ਼ ਹੁੰਦੀ ਜਿਹੜੀ ਸੋਚਦੀ ਹੈ ਕਿ ਬੱਚਿਆਂ ਕਰਕੇ ਅਸੀਂ ਜਾ ਰਹੇ ਹਾਂ, ਮਗਰ ਜਦੋਂ ਬੱਚੇ ਹੋ ਜਾਂਦੇ ਨੇ, ਮੋਸਟ ਆਫ ਦ ਫੈਮਲੀਜ਼ ਟੈਲ ਦੈਮ ਕਿ ਤੁਹਾਡੇ ਕਰਕੇ ਅਸੀਂ ਬਾਹਰ ਆਏ ਹਾਂ, ਤਾਂ ਕਿ ਤੁਹਾਨੂੰ ਜ਼ਿੰਦਗੀ ਅੱਛੀ ਮਿਲੇ,
1: ਦੈਟ ਇਜ਼ ਸੋ ਰਾਈਟ,
2: ਵਿਚ ਇਜ਼ ਨੋਟ, ਮਤਲਬ ਉਹ ਅਨਟਰੂ ਨਹੀਂ ਹੈ, ਝੂਠ ਨਹੀਂ ਹੈ, ਹੁੰਦਾ ਕੀ ਹੈ, ਐਸ ਟਾਈਮ ਗੋਜ਼ ਬਾਏ, ਅਸੀਂ, ਯੂ ਨੋ, ਘਰ ਬਣਾਉਂਦੇ ਹਾਂ, ਗੱਡੀ ਲੈਂਦੇ ਹਾਂ, ਫਿਰ ਸਾਡਾ ਦਿਲ ਕਰਦਾ ਕਿ ਚਲੋ ਬੱਚੇ ਨੂੰ ਘਰ ਚੰਗਾ ਮਿਲੇ, ਗੱਡੀ ਚੰਗੀ ਮਿਲੇ, ਲਾਈਫ ਚੰਗੀ ਮਿਲੇ, ਬਟ ਅਸੀਂ ਉਹਨਾਂ ਨੂੰ ਰਿਸਪੋਂਸੀਬਲ ਵੀ ਨਾਲ ਨਾਲ ਬਣਾਉਣਾ ਸ਼ੁਰੂ ਕਰਦੇ, ਤੁਹਾਡੇ ਕਰਕੇ ਕੀਤਾ, ਉਹਨਾਂ ਨੇ ਨਹੀਂ ਕਿਹਾ ਸੀ ਤੁਸੀਂ ਬਾਹਰ ਆਓ।
1: ਐਂਡ ਮੇਰੇ ਹਿਸਾਬ ਨਾਲ ਅਲਟੀਮੇਟਲੀ ਇਹ ਸੁਣਨ ਨੂੰ ਮਿਲ ਜਾਂਦਾ,
2: ਬਿਲਕੁਲ,
1: ਹਰ ਪੇਰੈਂਟ ਨੂੰ ਕਦੇ ਨਾ ਕਦੇ ਕਿ ਬਈ ਮੇਰੀ ਪ੍ਰੋਬਲਮ ਨਹੀਂ, ਹੈ ਨਾ, ਤੁਸੀਂ ਇੱਥੇ ਆਇਓ, ਫਿਰ ਉਹਨੂੰ ਵੀ ਆਪਾਂ ਕੈਟੇਗਰਾਈਜ਼ ਬੱਚੇ ਦੇ ਬਾਗੀ ਹੋਣ ਦੇ, ਜਾਂ ਫਿਰ ਇੱਕ ਬੱਚੇ ਦੀ ਆਪਾਂ ਕਹਿ ਸਕਦੇ ਕਿ ਬਦਤਮੀਜ਼ੀ ਕਹਾ ਦਿੰਦੇ ਹਾਂ, ਆਪਾਂ ਉਹਦੇ ਅੰਦਰ ਵੀ ਕਨੈਕਟ ਨਹੀਂ ਕਰ ਪਾਉਂਦੇ, ਹੈ ਨਾ,
2: ਗੁੱਸਾ ਆਉਂਦਾ ਕਿ ਸਾਡੀ, ਮੋਸਟਲੀ ਕਹਿੰਦੇ ਨਾ, ਸਾਡੀ ਕੁਰਬਾਨੀਆਂ ਨੂੰ ਕੋਈ ਵੇਟੇਜ ਨਹੀਂ ਮਿਲ ਰਹੀ, ਪਰ ਬਿਕੋਜ਼ ਉਹ ਬੱਚਾ ਅੱਗੋਂ ਬੋਲ ਨਹੀਂ ਪਾ ਰਿਹਾ ਜਾਂ ਸੁਣਦਾ ਹੈ, ਇਜ਼ ਇਟ ਰੀਅਲੀ ਫੇਅਰ, ਕ੍ਰਿਸ਼ਨਾ, ਕਿ ਅਸੀਂ ਉਹਨਾਂ ਦੇ ਉੱਤੇ ਹੀ ਪਾਈ ਜਾਈਏ ਅਸੀਂ ਕਿਸੇ ਹੋਰ ਨੂੰ ਕਿਉਂ ਨਹੀਂ ਕਹਿ ਸਕਦੇ ਜੋ ਸਾਡੇ ਕੋਲੋਂ ਵਾਧੂ ਤਾਕਤਵਰ ਹੈ ਜਾਂ ਸਾਡੇ ਨਾਲ ਓਪੀਨੀਅਨ ਰੱਖਦੇ ਰੱਖਣ ਦੀ ਹਿੰਮਤ ਰੱਖਦਾ ਹੈ
1: ਦੈਟ ਇਜ਼ ਰਾਈਟ ਨਹੀਂ ਆਏ ਮੈਂ ਇਹ ਦੇਖਿਆ ਚਲੋ ਆਪਾਂ ਅੱਜ ਇਸ ਕਿਉਂਕਿ ਟੋਪਿਕ ਦੇ ਉੱਪਰ ਹੈ ਨਾ ਮੈਂ ਦੇਖਿਆ ਛੋਟੇ ਤੋਂ ਛੋਟੀ ਗੱਲ 'ਤੇ ਹੈ ਨਾ ਇਹ ਤਾਂ ਚਲੋ ਹੈ ਹਰ ਕਿਸੇ ਨੂੰ ਹੁੰਦਾ ਕਿ ਯਾਰ ਮੈਂ ਜੇ ਕੁਛ ਆਪਣੀ ਨਜ਼ਰਾਂ 'ਚ ਜੇ ਮੈਂ ਕੁਛ ਵਧੀਆ ਕੀਤਾ ਤਾਂ ਸਾਰੇ ਆ ਕੇ ਮੈਨੂੰ ਕਹਿਣ ਕਿ ਤੂੰ ਬਹੁਤ ਵੈਲੀਡੇਸ਼ਨ ਹਰ ਕੋਈ ਸੀਕ ਕਰਦਾ ਹੈ ਅਤੇ ਪਰ ਮੈਂ ਇਹ ਵੀ ਇਹਦੇ ਅੰਦਰ ਇੱਕ ਕਹਿ ਲਓ ਨਾ ਕਿ ਆਈਸਿੰਗ ਔਨ ਦਾ ਕੇਕ ਹੈ ਕਿ ਇਹ ਤਾਂ ਹਰ ਕੋਈ ਕਰਦਾ ਹੀ ਫਿਰ ਬਾਅਦ 'ਚੋਂ ਉਹ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਯੂ ਨੋ ਮੈਂ ਕੁਛ ਗਵਾਇਆ ਵੀ ਹੈ ਤੁਹਾਡੇ ਕਰਕੇ ਪਾਉਣ ਦੀ ਗੱਲ ਤਾਂ ਹੋ ਗਈ ਕਿ ਆਈ ਹੈਵ ਮੇਡ ਦਿਸ ਦਿਸ ਦਿਸ ਹੈ ਨਾ ਇੱਕ ਉਹ ਕਿਹੜੀ ਮੂਵੀ ਸੀ ਦਿਲ ਧੜਕਨੇ ਦੋ ਦੇ ਅੰਦਰ ਆਉਂਦਾ ਨਾ ਇੱਕ ਇਸ ਤਰ੍ਹਾਂ ਦਾ ਸੀਨ ਕਿ ਵੈਨ ਅਨਿਲ ਕਪੂਰ ਫਾਦਰ ਹੁੰਦਾ ਰਣਵੀਰ ਸਿੰਘ ਦਾ ਤਾਂ ਉਹ ਸਾਰੀ ਆਪਣੀ ਸਟੋਰੀ ਦੱਸ ਰਿਹਾ ਹੁੰਦਾ ਅਤੇ ਰਣਵੀਰ ਸਿੰਘ ਸੇਮ ਲਿਪਸਿੰਗ ਕਰ ਰਿਹਾ ਕਿ ਉਹਨਾਂ ਨੇ ਸ਼ੋਅ ਕੀਤਾ ਕਿ ਪਤਾ ਫਾਦਰ ਸਾਹਿਬ ਨੇ
2: ਕਿ ਟਾਈਮ ਐਂਡ ਅਗੇਨ ਉਹ ਚੀਜ਼ ਰੈਪੀਟੇਸ਼ਨ ਹੋ ਗਈ ਕਿ ਮੈਂ ਪੈਦਲ ਸਕੂਲ ਜਾਂਦਾ ਸੀ ਤੁਹਾਡੇ ਲਈ ਮੈਂ ਇਹ ਸੈਕਰੀਫਾਈਸ ਕੀਤਾ
1: ਅੱਛਾ ਵੈਸੇ ਬੜਾ ਰਿਹਾ ਹੈ ਨਾ ਇਹ ਵਾਲਾ ਇਹ ਹਰ ਜਨਰੇਸ਼ਨ ਨਾਲ
2: ਕਿ ਤੈਰ ਕੇ ਜਾਂਦੇ ਸੀ ਸਕੂਲ ਨੋ ਮੈਟਰ ਵਾਟ ਦ ਕੇਸ ਵਾਸ ਬਿਕਾਜ਼ ਲੁੱਕ ਵੀ ਆਰ ਹੀਰੋਜ਼ ਆਪਣੀ ਬ੍ਰੇਨ ਦੇ ਵਿੱਚ ਦੈਟ ਇਜ਼ ਦ ਵੇ ਅਸੀਂ ਸਵੇਰੇ ਉੱਠਦੇ ਹਾਂ ਆਪਣਾ ਸਾਰੇ ਦਿਨ ਚਰਿਆ ਕਰਦੇ ਹਾਂ ਸ਼ਾਮੀ ਸੋਂਦੇ ਹਾਂ ਜੇ ਅਸੀਂ ਆਪਣੇ ਹੀਰੋ ਨਹੀਂ ਹੋਵਾਂਗੇ ਵੀਲ ਬੀ ਇਦਰ ਡਿਪਰੈਸਡ ਜਾਂ ਫਿਰ ਅਸੀਂ ਕਿੱਥੇ ਪਹੁੰਚ ਨਹੀਂ ਪਾਵਾਂਗੇ ਇਟਸ ਗੁੱਡ ਟੂ ਬੀ ਯੋਰ ਓਨ ਹੀਰੋ ਬਟ ਇਟਸ ਰੀਅਲੀ ਬੈਡ ਔਰ ਇਟ ਇਜ਼ ਰੀਅਲੀ ਨੋਟ ਫੇਅਰ ਕਿ ਜਦੋਂ ਅਸੀਂ ਆਪਣੇ ਬੱਚਿਆਂ ਕੋਲੋਂ ਆਪਣੇ ਸਪਾਊਸਿਸ ਕੋਲੋਂ ਦੈਟ ਹੀਰੋ ਵਰਸ਼ਿਪ ਦੀ ਇੱਕ ਐਕਸਪੈਕਟੇਸ਼ਨ ਰੱਖਦੇ ਹਾਂ ਵਾਟ ਵੀ ਆਰ ਡੂਇੰਗ ਆਰ ਪੇਰੈਂਟਸ ਡਿਡ ਸਾਰੀ ਦੁਨੀਆਂ ਦੇ ਕਰ ਰਹੇ ਨੇ ਅਸੀਂ ਵੀ ਕਰ ਰਹੇ ਹਾਂ ਬਟ ਬਾਰ ਬਾਰ ਜਤਾ ਕੇ ਅਸੀਂ ਉਸ ਬੱਚੇ ਕੋਲੋਂ ਕੀ ਪ੍ਰੂਫ ਕਰਨਾ ਚਾਹੁੰਦੇ ਹਾਂ ਇਹ ਸਾਡਾ ਡਰ ਹੁੰਦਾ ਹੈ ਕ੍ਰਿਸ਼ਨਾ ਜਿਹੜਾ ਸਾਡੇ ਕੋਲੋਂ ਇਹ ਚੀਜ਼ਾਂ ਬੁਲਵਾਉਂਦਾ ਹੈ ਸਾਨੂੰ ਡਰ ਹੈ ਕਿ ਬੁਢਾਪੇ ਦੇ ਆ ਕੇ ਬੱਚੇ ਛੱਡ ਨਾ ਦਾਨ ਉਹ ਗਲਤ ਰਾਹ 'ਤੇ ਨਾ ਪੈ ਜਾਣ ਦਿਸ ਇਜ਼ ਅ ਫੇਅਰ ਇਨ ਅ ਪੇਰੈਂਟ ਜਿਹੜਾ ਉਹਨਾਂ ਨੂੰ ਇਹ ਰਸਤਾ ਇਖਤਿਆਰ ਕਰਨ ਲਈ ਮਜਬੂਰ ਕਰਦਾ ਪਰ ਇਟ ਇਜ਼ ਨੋਟ ਦ ਰਾਈਟ ਪਾਥ ਕਿਉਂਕਿ ਜਿਹੜਾ ਥੋੜ੍ਹਾ ਬਹੁਤ ਵੀ ਤੁਹਾਡੇ ਬੱਚੇ ਕੋਲੋਂ ਤੁਹਾਨੂੰ ਕੋਆਪਰੇਸ਼ਨ ਮਿਲ ਰਹੀ ਹੈ ਇੱਜ਼ਤ ਮਾਨ ਮਿਲ ਰਿਹਾ ਹੈ ਉਹ ਓਵਰ ਸੈਲਿੰਗ ਦੇ ਵਿੱਚ ਜਾ ਕੇ ਨਾ ਖਤਮ ਹੋ ਜਾਂਦਾ ਹੈ
1: ਇਹਦੇ ਅੰਦਰ ਮੈਂ ਇੱਕ ਇਹ ਵੀ ਮੈਂ ਬਹੁਤ ਵੇਖਦਾ ਐਂਡ ਇਹ ਮੈਂ ਇਸ ਲੈਂਸ ਨਾਲ ਦੇਖਿਆ ਜਦੋਂ ਮੈਂ ਇੰਡੀਆ ਰਹਿੰਦਾ ਸੀ ਹੈ ਨਾ ਐਂਡ ਆਈ ਹੈਵ ਅ ਦਿਸ ਪਲੈਥੋਰਾ ਆਫ ਕਜ਼ਨਸ ਜੋ ਹੈ ਨਾ ਉੱਥੋਂ ਦੇ ਜੰਪਲ ਨੇ ਹੈ ਨਾ ਅਤੇ ਮੈਂ ਕਈ ਵਾਰੀ ਹੈਰਾਨ ਹੋਣਾ ਕਿ ਯਾਰ ਇਹ ਜ਼ਿਆਦਾ ਚੀਜ਼ਾਂ ਫੋਲੋ ਕਰਦੇ ਆ ਸਾਡੇ ਕਲਚਰ ਦੀਆਂ ਜਿਹੜੀਆਂ ਅਸੀਂ ਮਤਲਬ ਉਹ ਇੱਕ ਕਹਾਵਤ ਹੈ ਨਾ ਜਿਹੜਾ ਹਰਿਦੁਆਰ ਰਹਿੰਦਾ ਰੋਜ਼ ਗੰਗਾ ਨਹਾਉਣ ਨਹੀਂ ਜਾਂਦਾ ਹੈ ਨਾ ਉਹ ਵਾਲੀ ਗੱਲ ਆ ਕਿ ਮੈਂ ਇਹ ਦੇਖਦਾ ਮੈਂ ਹੁਣ ਇੱਥੇ ਵੀ ਆ ਕੇ ਕਈ ਵਾਰੀ ਦੇਖਦਾ ਸਾਇਲੈਂਟਲੀ ਆਏ ਅੰਡਰਸਟੈਂਡ ਕਿ ਕਈ ਲੋਕ ਆਪਣੀ ਪਰਸਨੈਲਿਟੀ ਉਹ ਤਾਂ ਹਰ ਪੇਰੈਂਟ ਕਰਦਾ ਵੈਸੇ ਪਰ ਆਪਣਾ ਜੋ ਕਲਚਰ ਛੱਡ ਕੇ ਆਇਆ ਜੋ ਬੱਚੇ ਲਈ ਬਿਲਕੁਲ ਫੋਰਨ ਆ ਜੋ ਸ਼ਾਇਦ ਗੋਰੇ ਦੇ ਬੱਚੇ ਲਈ ਵੀ ਫੋਰਨ ਆ ਉਹਨਾਂ ਹੀ ਉਸ ਬੱਚੇ ਲਈ ਉਹ ਵੀ ਥੋਪਣਾ ਹੋਰ ਕੱਟੜਤਾ ਨਾਲ ਥੋਪਣ ਦੀ ਕੋਸ਼ਿਸ਼ ਕਰਨਾ ਈਵਨ ਈਵਨ ਇਫ ਯੂ ਲਾਈਕ ਅ ਸਰਟਨ ਸਪੋਰਟ ਕਿ ਮੈਂ ਕਰਦਾ ਸੀ ਤੂੰ ਵੀ ਉਹੀ ਵਾਲੀ ਸਪੋਰਟ ਖੇਲ ਹੈ ਨਾ ਕਿ ਇਹ ਵੀ ਅੱਛਾ
2: ਇਹ ਬਹੁਤ ਜ਼ਿਆਦਾ ਇੱਥੇ
1: ਕ੍ਰਿਸ਼ਨ ਬਹੁਤ ਜ਼ਿਆਦਾ
2: ਤੁਹਾਨੂੰ ਪਤਾ ਹੈ ਮਤਲਬ ਐਜ਼ ਆ ਸੈਡ ਇਟ ਇਜ਼ ਅ ਫੇਅਰ ਇਹ ਸਭ ਤੋਂ ਜ਼ਿਆਦਾ ਫੇਅਰ ਤੋਂ ਟ੍ਰਿਗਰ ਹੁੰਦਾ ਹੈ ਦੂਜਾ ਹੁੰਦਾ ਮੈਂ ਇਹ ਵਰਡ ਮੈਨੂੰ ਗੁਰਜੋਤ ਜੀ ਨੇ ਸਿਖਾਇਆ ਸੀ ਅਣਖ ਆਈ ਯੂਸ ਟੂ ਸੇ ਇਟ ਰੋਂਗ ਬਿਕਾਜ਼ ਪ੍ਰਾਈਡ ਯੂ ਨੋ ਵੀ ਫੀਲ ਕਿ ਮੈਂ ਕੱਲ ਨੂੰ ਜਾ ਕੇ ਮੇਰੇ ਰਿਸ਼ਤੇਦਾਰ ਕਹਿਣਗੇ ਤੁਹਾਡਾ ਬੱਚਾ ਇਹ ਨਹੀਂ ਕਰਦਾ ਲੋਕੀ ਕੀ ਕਹਿਣਗੇ ਨੋਬਡੀ ਕੇਅਰਸ ਕ੍ਰਿਸ਼ਨਾ
1: ਮੈਨੂੰ ਅੱਜ ਤੱਕ ਉਹ ਚਾਰ ਬੰਦੇ ਹੀ ਨਹੀਂ ਮਿਲੇ ਜਿਹੜੇ ਕੁਝ ਨਾ ਕੁਝ ਕਹਿ ਰਹੇ
2: ਸੋ ਪ੍ਰੋਬਲਮ ਕੀ ਹੈ ਤੁਹਾਡੀ ਸੋਚ ਤੁਸੀਂ ਲੋਕਾਂ ਨੂੰ ਕੀ ਜਵਾਬ ਦੇਣਾ ਪਰ ਉਹਦਾ ਪ੍ਰਾਈਸ ਤੁਹਾਡੇ ਬੱਚੇ ਪੇ ਕਰ ਰਹੇ ਨੇ ਤੇ ਜੇ ਤੁਸੀਂ ਆਪਣੇ ਉੱਤੇ ਆ ਕੇ ਗੱਲ ਸੋਚੋ ਲੋਕੀ ਤਾਂ ਇਹ ਵੀ ਕਹਿ ਸਕਦੇ ਨੇ ਆਪਣਾ ਭਾਈਚਾਰਾ ਛੱਡ ਕੇ ਆਪਣਾ ਘਰ ਛੱਡ ਕੇ ਬਾਹਰ ਚਲਾ ਗਿਆ
1: ਹਾਂ ਮਤਲਬ
2: ਬਟ ਤੁਸੀਂ ਉਹ ਸੁਣਨ ਲਈ ਤਿਆਰ ਹੋ ਬਿਕਾਜ਼ ਉਹ ਤੁਹਾਡੇ ਲਈ ਬੈਟਰ ਹੈ ਸੋ ਦਿਸ ਇਜ਼ ਹਿਪੋਕ੍ਰੇਸੀ ਕਿ ਅਸੀਂ ਆਪ ਤਾਂ ਕਈ ਡਿਸੀਜਨ ਲਾਈਫ ਦੇ ਵਿੱਚ ਲਿੱਤੇ ਜਿਹੜੇ ਸਾਡੇ ਸੱਭਿਆਚਾਰ ਤੋਂ ਬਾਹਰ ਸੀਗੇ ਆਵਰ ਟ੍ਰੈਡੀਸ਼ਨਲ ਵੇਜ਼ ਆਫ ਲਿਵਿੰਗ ਉਹਦੇ ਕੋਲੋਂ ਬਾਹਰ ਸੀਗੇ ਆ ਟ੍ਰੈਡੀਸ਼ਨ ਸੇਜ਼ ਕਰ ਰਹੋ ਪੇਰੈਂਟਸ ਦੇ ਨਾਲ ਲਓ ਜ਼ਮੀਨ ਨਾਲ ਜੁੜ ਕੇ ਰਹੋ ਜੋ ਤੁਹਾਡੇ ਫੈਮਿਲੀ ਦਾ ਕੰਮ ਹੈਗਾ ਉਹ ਅੱਗੇ ਵਧਾਓ ਬਿਲਕੁਲ ਬਟ ਤੁਸੀਂ ਉਹ ਛੱਡ ਕੇ ਇੱਕ ਬਾਹਰ ਦੇ ਦੇਸ਼ ਆਏ ਹੋ ਬਾਹਰ ਦੇ ਦੇਸ਼ ਆ ਕੇ ਤੁਸੀਂ ਇਸ ਕੰਟਰੀ ਦੀ ਚੰਗੀ ਗੱਲਾਂ ਅਪਣਾਓ ਤੇ ਆਪਣੇ ਦੇਸ਼ ਦੀ ਚੰਗੀ ਗੱਲਾਂ ਕੰਟੀਨਿਊ ਕਰੋ ਦਿਸ ਇਜ਼ ਵਾਟ ਇਜ਼ ਵੀ ਕਾਲ ਬੈਸਟ ਆਫ ਬੋਥ ਵਰਲਡਸ
1: ਇੱਕ ਮਿਡਲ ਗਰਾਊਂਡ ਤਾਂ ਚਾਹੀਦਾ ਹੈ ਨਾ
2: ਜੇ ਮੇਰਾ ਬੱਚਾ ਆ ਕੇ ਮੈਨੂੰ ਕਹਿੰਦਾ ਹੈ ਫੋਰ ਐਗਜ਼ਾਮਪਲ ਯੂ ਨੋ ਵੀ ਹੈਵ ਅ ਸਟ੍ਰਿਕਟ ਰੂਲ ਇਨ ਦਾ ਹਾਊਸ ਨੋ ਸਲੀਪ ਓਵਰਸ
1: ਓਕੇ
2: ਐਂਡ ਪਹਿਲਾਂ ਮੈਨੂੰ ਸੁਣਨ ਨੂੰ ਮਿਲਦਾ ਸੀਗਾ ਕਿ ਯੂ ਨੋ ਯੂ ਪੇਰੈਂਟਸ ਡੋਂਟ ਗੈਟ ਇਟ ਇੱਥੇ ਤਾਂ ਕਲਚਰ ਹੈਗਾ ਐਂਡ ਵਾਟ ਆਈ ਡਿਡ ਵਾਜ਼ ਰਾਦਰ ਦੈਨ ਉਹਨਾਂ ਨੂੰ ਸ਼ਟ ਡਾਊਨ ਕਰਨ ਤੋਂ ਮੇਡ ਅ ਗਰੁੱਪ ਆਫ ਫਾਈਵ ਉਹਦੇ ਬੜੇ ਜਿਹੜੇ ਕਲੋਜ਼ ਫਰੈਂਡਸ ਸੀ ਉਹਦਾ ਮਦਰ ਦੇ ਨਾਲ ਮੈਂ ਕਾਫੀ 'ਤੇ ਗਈ ਅਸੀਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਉਹਦੇ ਵਿੱਚ ਦੋ ਇਟਾਲੀਅਨ ਇੱਕ ਪ੍ਰੋਪਰ ਗੋਰੀ ਅਤੇ ਮੈਂ ਕਿਹਾ ਵੀ ਮੇਰਾ ਮੈਨੂੰ ਡਰ ਲੱਗਦਾ ਸਲੀਪ ਓਵਰ ਦੀ ਪਰਮਿਸ਼ਨ ਦੇਣ ਲਈ ਅਤੇ ਬਾਕੀ ਦੀ ਚਾਰ ਮਦਰਸ ਯੂ ਵਿਲ ਬੀ ਸਰਪ੍ਰਾਈਜ਼ਡ ਦੇ ਆਰ ਨੋਟ ਇੰਡੀਅਨ ਉਹਨਾਂ ਨੇ ਕਿਹਾ ਸਾਡੇ ਵੀ ਰੂਲ ਹੈ ਅਸੀਂ ਵੀ ਸਲੀਪ ਓਵਰ ਲਈ ਨਹੀਂ ਭੇਜਦੇ ਨਾਓ ਆਈ ਹੈਡ ਅ ਸੋਲਿਡ ਗਰਾਊਂਡ ਟੂ ਗੋ ਬੈਕ ਟੂ ਮਾਈ ਸਨ ਐਂਡ ਸੇ ਇਟਸ ਨੋਟ ਕਲਚਰਲ ਇਟਸ ਅ ਪੇਰੈਂਟ ਥਿੰਗ ਸੋ ਅਸੀਂ ਦੋ ਚੀਜ਼ਾਂ ਨੂੰ ਸੈਪਰੇਟ ਕਰਨਾ ਇੱਕ ਪੇਰੈਂਟਿੰਗ ਹੈ
1: Yeah.
2: That means difference between right and wrong and what your beliefs are. Jivein sleepover leni jana, good and bad touch. All these are parents.
1: Yeah.
2: Correct cheez sikhao bachche nu. Par Hinduism de vich, Sikhism de vich, Christianity de vich, eh nahi hunda. This is, don't, there is a fine line between parenting and putting a religious barrier, cultural barrier to things.
1: Language barrier.
2: Language barrier. For example, if I tell my child ki main kisi particular ilake to haan, ਅਸੀਂ ਇੰਗਲਿਸ਼ ਵੀ ਸਾਡੀ ਨਹੀਂ ਹੈ ਭਾਈ ਤੁਸੀਂ ਇਸ ਕੰਟਰੀ ਦੇ ਵਿੱਚ ਆਇਓ ਯੂ ਕਾਂਟ ਤੁਹਾਡੇ ਬੱਚੇ ਨੇ ਕੱਲ੍ਹ ਨੂੰ ਇਸੀ ਸਕੂਲ ਦੇ ਵਿੱਚ ਜਾਣਾ ਜਿੱਥੇ ਕਾਮਨ ਲੈਂਗੁਏਜ ਇੰਗਲਿਸ਼ ਹੈ
1: ਯੂ ਸ਼ੁਡਨਟ ਬੀ ਐਟ ਲੀਸਟ ਯੂ ਸ਼ੁਡਨਟ ਬੀ ਟੇਕਿੰਗ ਪ੍ਰਾਈਡ ਕਿ ਮੈਨੂੰ ਇਹ ਭਾਸ਼ਾ ਨਹੀਂ ਆਉਂਦੀ
2: ਪਲੱਸ
1: ਫਿਰ ਹਨਾ
2: ਕਿ ਯੂ نو ਜੇ ਪੰਜਾਬੀ ਆਉਂਦੀ ਹੈ ਘਰ ਦੇ ਵਿੱਚ ਬੋਲੀ ਜਾਂਦੀ ਹੈ ਪਲੀਜ਼ ਬੱਚੇ ਨੂੰ ਪੰਜਾਬੀ ਸਿਖਾਓ ਮੈਂ ਆਪਣੀ ਡਾਟਰ ਨੂੰ ਹਿੰਦੀ ਸਕੂਲ ਭੇਜਿਆ ਨਾਟ ਬਿਕਾਜ਼ ਇਟ ਵਾਜ਼ ਅ ਕਲਚਰਲੀ ਡਰਿਵਨ ਡਿਸੀਜਨ ਕ੍ਰਿਸ਼ਨਾ ਮੈਂ ਚਾਹੁੰਦੀ ਸੀ ਕੱਲ੍ਹ ਨੂੰ ਜਦੋਂ ਉਹ ਇੰਡੀਆ ਜਾਏ ਉੱਥੇ ਸਾਈਨ ਬੋਰਡ ਪੜ੍ਹੇ ਉੱਥੇ ਕੋਈ ਯੂ ਨੋ ਆਰਟੀਕਲ ਪੜ੍ਹੇ ਸ਼ੀ ਸ਼ੁੱਡ ਨੋਟ ਫੀਲ ਹੈਂਡੀਕੈਪਟ ਕਿ ਮੈਨੂੰ ਇਹ ਚੀਜ਼ ਆਉਂਦੀ ਨਹੀਂ ਹੈ ਮੇਰੀ ਬੇਟੀ ਨੇ ਜੈਪਨੀਜ਼ ਵੀ ਸਿੱਖੀ ਹੈ ਉਹ ਮੇਰੇ ਇੰਡੀਆ ਦੀ ਉਹ ਨਹੀਂ ਹੈ ਫਰੈਂਚ ਵੀ ਸਿੱਖੀ ਹੈ ਅਸੀਂ ਫਰਾਂਸ ਗਏ ਸ਼ੀ ਵਾਜ਼ ਵੈਰੀ ਕੰਫਰਟੇਬਲੀ ਹੈਵਿੰਗ ਦੈਟ ਕਨਵਰਸੇਸ਼ਨ ਤਾਂ ਉਲਟਾ ਮੈਨੂੰ ਲੱਗ ਰਿਹਾ ਸੀ ਕਿ ਕਾਸ਼ ਸਾਡੇ ਕੋਲ ਇਹ ਆਪਸ਼ਨ ਹੁੰਦੀ
1: ਸੋ ਰਾਈਟ
2: ਸੋ ਨੈਵਰ ਬੁਲੀ ਡਾਊਨ ਯੋਰ ਚਾਈਲਡ ਕਹਿ ਕਰ ਕਿ ਇਹ ਸਾਡਾ ਵਿਰਸਾ ਜਾਂ ਉਹ ਨਹੀਂ ਜੋ ਚੀਜ਼ ਉਹਨਾਂ ਲਈ ਚੰਗੀ ਹੈ ਗਿਵ ਇਟ ਟੂ ਦੈਮ
1: ਇੱਕ ਇਹ ਵੀ ਚੀਜ਼ ਨਾ ਮੇਰੇ ਅਚਾਨਕ ਮਾਇੰਡ 'ਚ ਆਈ ਮੈਨੂੰ ਖਿਆਲ 'ਚ ਆਈ ਮੈਂ ਇਹ ਵੀ ਦੇਖਦਾ ਕਿ ਦੇਰ ਇਜ਼ ਹੁਣ ਆਪਾਂ ਇੱਕ ਪੱਖ ਵੇਖ ਲਿੱਤਾ ਨਾ ਇਹਦੇ ਅੰਦਰ ਮੈਂ ਇਹ ਵੀ ਬਹੁਤ ਵਾਰੀ ਦੇਖਿਆ ਦੇਰ ਇਜ਼ ਓਵਰ ਪੇਰੈਂਟਿੰਗ ਇਫ ਦੈਟਸ ਦਾ ਰਾਈਟ ਵਰਡ
2: ਐਂਡ ਇਟ ਇਜ਼ ਅ ਰਾਈਟ ਵਰਡ
1: ਇਟਸ ਟੂ ਮੱਚ ਆਫ ਸਪੂਨ ਫੀਡਿੰਗ ਔਰ ਸਮਥਿੰਗ ਮੇ ਬੀ ਸ਼ਾਇਦ ਇੱਦਾਂ ਦਾ ਸਿਸਟਮ ਨਹੀਂ ਹੈ ਇੱਥੇ ਕਿ ਇੱਕ ਪੁਆਇੰਟ ਤੋਂ ਬਾਅਦ ਜਦੋਂ ਤੁਸੀਂ ਸਕੂਲ ਤੋਂ ਆਉਂਦੇ ਹੋ ਇੰਡੀਆ ਤੁਸੀਂ ਬਹੁਤ ਫਰੀ ਜੇ ਹੋ ਜਾਂਦੇ ਹੋ ਐਟਲੀਸਟ from the generation or the Chee. part of India that I come from ki tusi you are kind of on your own ki sham nu tusi bahar apne hi hisab na apne dostan yaar na khel rahe ho hai na thode bade ho gaye ghum phir rahe ho main itthe de bachchan de andar is tarah di cheez dekhda nahi hai ta main kai wari eh bhi vekhda ki they are very much spoon fed everything oh bhaave ki kehnde meri khud di soch bhi hove fir again ohi gall hai ki oh ik place of insecurity to je koi cheez aandi hai I keep on feeding something which is ਥੋੜਾ ਹਿਪੋਕ੍ਰੀਟਿਕ ਵੀ
2: ਇਟ ਇਜ਼ ਇਨਸਿਕਿਉਰਿਟੀ ਔਰ ਅ ਫੇਕ ਕੰਪੀਟੀਸ਼ਨ ਦੈਟ ਵੀ ਬ੍ਰਿੰਗ ਵਿਦ ਅਸ ਫਰੋਮ ਓਵਰਸੀਜ਼ ਇੱਥੇ ਜਿਹੜੇ ਐਸ ਆ ਸੈਡ ਇਮੀਗ੍ਰੈਂਟ ਪੇਰੈਂਟ ਨਾ ਆਪਣਾ ਬੋਝ ਨਾਲ ਲੈ ਕੇ ਤੁਰੇ ਹੋਏ ਨੇ ਫੋਰ ਐਗਜ਼ਾਮਪਲ ਆਈ ਵਰਕ ਇਨ ਅ ਕੋਪਰੇਟ ਇਨਵਾਇਰਮੈਂਟ ਉੱਥੇ ਚਾਰ ਗੋਰੇ ਗੱਲ ਕਰਦੇ ਨੇ ਕੋਈ ਫੁੱਟੀ ਦੀ ਗੱਲ ਕਰ ਰਿਹਾ ਕੋਈ ਬੈਡਮਿੰਟਨ ਦੀ ਗੱਲ ਕਰ ਰਿਹਾ ਮੈਨੂੰ ਲੱਗਦਾ ਯਾਰ ਜੇ ਮੈਨੂੰ ਬਚਪਨ 'ਚ ਨਹੀਂ ਮਿਲਿਆ ਮੈਂ ਆਪਣੇ ਬੱਚੇ ਨੂੰ ਸਭ ਸਿਖਾਵਾਂਗੀ ਤਾਂ ਕਿ ਕੱਲ੍ਹ ਨੂੰ ਗੋਰਿਆਂ ਨੂੰ ਜਵਾਬ ਦੇ ਦੈਟ ਇਜ਼ ਅ ਰੋਂਗ ਮੈਂਟੈਲਿਟੀ
1: ਉਹ ਕਹਿ ਰਹੇ ਕਿ ਸਿਵਲ ਵਾਰ ਚੱਲ ਨਹੀਂ ਰਿਹਾ ਕਿਤੇ ਪਰ ਆਪਾਂ ਤਿਆਰ
2: ਪੇਰੈਂਟ ਦੇ ਦਿਮਾਗ ਦੇ ਵਿੱਚ ਹੈ ਕਿ ਮੈਂ ਇਹਨੂੰ ਐਂਡ ਦੇ ਮੈਨੀ ਰੀਜ਼ਨਸ ਫੋਰ ਓਵਰ ਪੇਰੈਂਟਿੰਗ ਐਜ਼ ਆਈ ਕਾਲ ਇਟ ਇਨਸਿਕਿਉਰਿਟੀ ਫੇਕ ਕੰਪੀਟੀਸ਼ਨ ਇਨ ਦ ਬ੍ਰੇਨ ਕਿ ਮੈਂ ਇੱਕ ਕੰਪੀਟੀਸ਼ਨ ਪੁਆਇੰਟ ਰੱਖ ਲਿਆ ਮੈਂ ਬੱਚੇ ਨੂੰ ਤਿਆਰ ਕਰ ਰਿਹਾ ਉਸ ਕੰਪੀਟੀਸ਼ਨ ਲਈ ਸਮ ਪੇਰੈਂਟਸ ਡੂ ਇਟ ਬਿਕਾਜ਼ ਦੇ ਵਾਂਟ ਟੂ ਕੀਪ ਦੇਅਰ ਬੱਚਾ ਇੰਨਾ ਬਿਜ਼ੀ ਕਿ ਹੋਰ ਪੁੱਠੇ ਪਾਸੇ ਦਿਮਾਗ ਨਾ ਜਾਏ ਠੀਕ ਹੈ ਅਗਰੀਡ ਥੋੜ੍ਹਾ ਬਿਜ਼ੀ ਰੱਖੋ
1: ਫਾਈਨ ਵੀ ਹੈ
2: ਬਟ ਓਨਾ ਨਾ ਕਰ ਦਿਓ ਕਿ ਐਟ ਦ ਡੇ ਨੋ ਹੈ ਫਿਰ ਵੀ ਜਵਾਕ ਹੀ ਯੂ ਨੋ ਹੀ ਨੀਡਸ ਅ ਮੈਂਟਲ ਬ੍ਰੇਕ ਔਰ ਸ਼ੀ ਨੀਡਸ ਅ ਮੈਂਟਲ ਬ੍ਰੇਕ ਉਹਨਾਂ ਨੂੰ ਆਰਾਮ ਵੀ ਚਾਹੀਦਾ ਹੈ ਉਹਨਾਂ ਨੂੰ ਇੱਕ ਲੈਜਰ ਟਾਈਮ ਫੋਨ ਦੇ ਉੱਤੇ ਵੀ ਚਾਹੀਦਾ ਜੇ ਤੁਸੀਂ ਬਿਲਕੁਲ ਫੋਨ ਬੰਦ ਕਰ ਦੋਗੇ ਜਿਸ ਬੱਚੇ ਦੇ ਹੱਥ ਦੇ ਵਿੱਚ ਉਹ ਫੋਨ ਦੇਖੇਗਾ ਉਹਨੂੰ ਲੱਗੇਗਾ ਪਤਾ ਨਹੀਂ ਕੀ ਚੀਜ਼ ਹੈ ਐਜ਼ ਅ ਪੇਰੈਂਟ ਇਹ ਤੁਹਾਡੀ ਸਭ ਤੋਂ ਪਹਿਲੀ ਰਿਸਪੋਂਸੀਬਿਲਿਟੀ ਹੈ ਤੁਸੀਂ ਉਹਦੀ ਸਭ ਤੋਂ ਵੱਡੀ ਸੇਫ ਜ਼ੋਨ ਹੋ ਤੁਸੀਂ ਉਹਨੂੰ ਇੰਟਰੋਡਿਊਸ ਕਰਨਾ ਹਰ ਇੱਕ ਚੀਜ਼ ਦੇ ਨਾਲ ਜੇ ਤੁਸੀਂ ਉਹਨੂੰ ਰੋਕ ਦੋਗੇ ਐਕਸਪਲੇਨ ਨਹੀਂ ਕਰੋਗੇ ਐਜੂਕੇਟ ਨਹੀਂ ਕਰੋਗੇ ਕੋਈ ਹੋਰ ਐਜੂਕੇਟ ਕਰੇਗਾ ਤੇ ਉਹ ਐਜੂਕੇਸ਼ਨ ਭਾਰੀ ਪਏਗੀ ਤੇ ਕਰੇਗਾ ਉਹ ਕਦੇ ਨਾ ਕਦੇ ਐਕਸਪੋਜਰ ਦੇ ਵਿੱਚ ਆਏਗਾ ਤੁਸੀਂ ਉਹਨੂੰ 24 ਘੰਟੇ ਘਰ ਚ ਬੰਦ ਕਰਕੇ ਰੱਖ ਲਓ ਸਕੂਲ ਜਾਏਗਾ 8 ਘੰਟੇ ਆਪਣੇ ਦੋਸਤਾਂ ਨਾਲ ਬਿਤਾਏਗਾ ਜਾਂ ਬਿਤਾਏਗੀ ਸੋਰੀ ਵੈਨ ਆਈ ਸੇ ਬਿਤਾਏਗਾ ਆਈ ਐਮ ਟਾਕਿੰਗ ਅਬਾਊਟ ਇਨ ਜਨਰਲ ਬੋਇਜ਼ ਐਂਡ ਗਰਲ
1: ਜੈਂਡਰ ਨਿਊਟਰਲ ਗੱਲ
2: ਜੈਂਡਰ ਨਿਊਟਰਲ ਨਾਟ ਬਿਕਾਜ਼ ਆਈ ਥਿੰਕ ਇਟਸ ਵੈਰੀ ਈਜ਼ੀ ਫਲੋ ਦੇ ਵਿੱਚ ਨਿਕਲਦਾ ਪਰ ਬੱਚੇ ਸਕੂਲ ਦੇ ਵਿੱਚ ਜਾਂਦੇ ਨੇ 8 ਆਵਰਸ ਦੇ ਸਪੈਂਡ ਆਪਣੇ ਦੋਸਤਾਂ ਮਿੱਤਰਾਂ ਨਾਲ ਤੇ ਜਦੋਂ ਉਹ ਦੇਖਣਗੇ ਘਰ ਦੇ ਵਿੱਚ ਮਾਹੌਲ ਬੜਾ ਸਟ੍ਰਿਕਟ ਹੈ ਭਾਵੇਂ ਤੁਸੀਂ ਉਸ ਬੱਚੇ ਦੀ ਭਲਾਈ ਲਈ ਕੀਤਾ ਬ੍ਰੇਨ ਚਾਈਲਡ ਕਿਉਂ ਕਹਿੰਦੇ ਨੇ, ਯੰਗ ਅਡਲਟਸ ਕਿਉਂ ਕਹਿੰਦੇ ਨੇ, ਤੁਹਾਨੂੰ ਉਹਦਾ ਕੇਅਰ ਟੇਕਰ ਕਿਉਂ ਕਹਿੰਦੇ ਨੇ? ਕਿਉਂਕਿ ਉਹਦਾ ਦਿਮਾਗ ਇੰਨਾ ਸਟਰੋਂਗ, ਉਹਨੇ ਦੁਨੀਆਂ ਨਹੀਂ ਦੇਖੀ ਨਹੀਂ ਹੈਗਾ ਕਿ ਉਹ ਉਸ ਕੰਟਰੋਲ ਨੂੰ ਆਪਣੇ ਲਈ ਠੀਕ ਸਮਝੇ. ਤੁਸੀਂ ਇੱਕ 30 ਸਾਲ ਦੀ ਬ੍ਰੇਨ ਜਾਂ 40 ਸਾਲ ਦੀ ਬ੍ਰੇਨ ਜਾਂ 20 ਸਾਲ ਦੀ ਬ੍ਰੇਨ ਇੱਕ 4 ਸਾਲ ਦੀ ਬ੍ਰੇਨ ਦੇ ਨਾਲ ਕੰਪੇਅਰ ਨਹੀਂ ਕਰ ਸਕਦੇ. ਤੁਸੀਂ 14 ਸਾਲ ਦੇ ਨਾਲ ਵੀ ਨਹੀਂ ਕਰ ਸਕਦੇ. ਮਾਈ ਸਨ ਇਜ਼ 16, 16 ਸਾਲ ਦਾ, ਮੈਨੂੰ ਉਹਦੇ ਬ੍ਰੇਨ ਲੈਵਲ ਦੇ ਆ ਕੇ ਗੱਲ ਕਰਨੀ ਪੈਂਦੀ ਹੈ. ਕਿਉਂਕਿ ਸਮ ਟਾਈਮਸ ਯੂ ਨੋ ਹੀ ਰੀਜ਼ਨਸ ਵਿਦ ਮੀ, ਆਈ ਹੈਵ, ਮੇਰੇ ਦੋਨੋਂ ਬੱਚੇ ਹੈਵ ਰੇਸਡ ਟੂ ਹੈਵ ਐਨ ਓਪੀਨੀਅਨ ਐਂਡ ਆਸਕ ਮੀ ਕੁਐਸਚਨਸ ਐਂਡ ਦੇ ਚੈਲੰਜ ਮੀ. ਕਈ ਵਾਰ ਤਾਂ ਮੈਂ ਆਪ ਸੋਚਦੀ ਹਾਂ ਕਿ ਗਲਤ ਹੋ ਗਿਆ, ਇੰਨਾ ਚੈਲੰਜ ਕਰ ਜਾਂਦੇ ਹੋ, ਅੱਧੇ ਟਾਈਮ ਤਾਂ ਮੇਰੇ ਕੋਲ ਜਵਾਬ ਨਹੀਂ ਹੁੰਦਾ. ਸੋ ਮਾਈ ਸਨ ਵਿਲ ਚੈਲੰਜ ਮੀ ਕਿ ਮੰਮਾ ਬਟ ਕਿਉਂ. ਹੁਣ ਕਈ ਵਾਰੀ ਗੁੱਸੇ 'ਚ ਮੇਰੇ ਮੂੰਹ ਤੋਂ ਵੀ ਨਿਕਲਦਾ ਕਿਉਂਕਿ ਮੈਂ ਮੰਮਾ ਮੈਂ ਕਹਿ ਰਹੀ ਹਾਂ, ਬਟ ਦੈਟਸ ਨੋਟ ਵੈਲਿਡ ਆਨਸਰ.
1: Ultimately,
2: ultimately, you have to get down to a point jithe you have to be very honest with your child and say, beta, je tu bahar gaya, tere sat lag gayi. I won't be able to bear that. More than teri sat to, I'm scared about emotional trauma, te main nahi bardasht kar paungi. Tu chahunda mummy nu kuch hoye. So this is my fear and you need to fix it with me. Jadon tusi us level te apne bacche de naal gal karde ho na, he understands.
1: Okay.
2: Par je tusi kahoge, ਬਸ ਮੈਂ ਕਹਿ ਰਹੀ ਹਾਂ ਕੁਛ ਹੋ ਜਾਏਗਾ, ਇੱਥੇ ਕਿਸੇ ਤੇ ਭਰੋਸਾ ਨਹੀਂ ਕਰਨਾ.
1: ਹਾਂ, ਮਤਲਬ ਇਹ ਗੱਲ ਕਰਨ ਦਾ ਰੱਖਣ ਦਾ ਵੀ ਤਰੀਕਾ.
2: ਯੂ ਐਂਡ ਟਰਾਈ ਕਰੋ ਆਪਣੇ ਬੱਚਿਆਂ ਦੇ ਨਾਲ ਜਿੰਨੀ ਓਨੈਸਟੀ ਵਰਤ ਸਕੋ ਨਾ, ਦੇ ਆਰ ਵੈਰੀ ਸਮਾਰਟ. ਕ੍ਰਿਸ਼ਨਾ, ਅੱਜ ਦੀ ਜਨਰੇਸ਼ਨ ਜਿੱਦਾਂ ਜਿੱਦਾਂ ਵੱਧਦੀ ਜਾ ਰਹੀ ਹੈ, ਉਹ ਇੰਨੀ ਸਮਾਰਟ ਹੈ. ਅੱਛਾ, ਉਹ ਤੁਹਾਨੂੰ ਹਾਂਜੀ ਹਾਂਜੀ ਕਰ ਜਾਣਗੇ ਕਿ ਤੁਹਾਨੂੰ ਲੱਗੇਗਾ ਮੇਰਾ ਪੁਆਇੰਟ ਕਲੀਅਰ ਹੋ ਗਿਆ, ਪਰ ਉਹ ਮਨ ਦੇ ਵਿੱਚ ਸੋਚ ਰਹੇ ਹੋਣਗੇ ਕਿ ਕਿਸੇ ਹੋਰ ਨੂੰ ਜਾ ਕੇ ਬੇਵਕੂ ਬਣਾਓ. They know what you're talking about.
1: Oh, kahawat bhi na kehn bhi hai ki we are all living on a borrowed land from our future generation. So wali gal hai na ki aaj da jinna vi tamma jamma social media to leke appa jo vaise vi jo pop culture jinnu appa keh denne ki oh ta aaj de young adult de layi hai.
2: Bilkul.
1: We are to always trying to catch up. Hai na, at one point or the other. But it's very great that you use the terminology, hai na, safe zone wali. Now I know and you know ki koi bhi khas kar apne khud de blood de naal kadi bhi is tarike naal nahi bartav karda ki yaar main unlikable lagga. Hai na, shayad bahut purane time te ek hunda hoya ki mera dar hove. Hun mere khayal naal shayad jehdi hun wali generation of parents hai, jo main kehsa na thodi generation of parents hai, they also wouldn't want ki mere bacche daran mere to.
2: Hai na,
1: but ਜੇ ਫਿਰ ਵੀ ਇੱਕ ਕਨੈਕਟ ਨਹੀਂ ਹੈ ਬੱਚੇ ਦੇ ਨਾਲ, ਦੇ ਆਰ ਅਨਏਬਲ ਟੂ ਹੈਵ ਇਟ, ਹਾਊ ਟੂ ਬਿਕਮ ਅ ਸੇਫਟੀ ਨੈਟ ਫੋਰ ਯੋਰ ਕਿਡਸ?
2: ਦੇ ਉਹ ਨਾ ਤੁਹਾਡੇ ਰਿਐਕਸ਼ਨ ਭਾਵਦੇ ਨੇ. ਫੋਰ ਐਗਜ਼ਾਮਪਲ, ਉਹਨਾਂ ਨੇ ਤੁਹਾਡੇ ਕੋਲੋਂ ਕੁਛ ਛੁਪਾਇਆ, ਇਟ ਕੁਡ ਬੀ ਫੋਰ ਮੈਨੀ ਰੀਜ਼ਨਸ, ਜਿਹੜੇ ਉਹ ਡਰਦੇ ਨੇ ਤੁਹਾਡੇ ਕੋਲੋਂ. ਕਰੈਕਟ. ਹੋ ਸਕਦਾ ਸੀ ਪਹਿਲਾਂ ਗੁੱਸਾ ਹੋਏ ਹੋਣ, ਹੋ ਸਕਦਾ ਸੀ ਕਦੀ ਕੁਛ ਕਿਹਾ ਵੀ ਨਹੀਂ ਤਾਂ ਵੀ ਬੱਚੇ ਦੇ ਮਨ 'ਚ ਡਰ ਹੈ, ਉਸਨੇ ਕਿਸੇ ਹੋਰ ਦੇ ਬੱਚੇ ਨੂੰ ਕੁਟਾਈ ਖਾਂਦੇ ਦੇਖ ਲਿਆ ਹੋਏ ਜਾਂ ਕੁਛ ਵੀ, ਐਂਡ ਉਸਨੇ ਬਣਾ ਲਿਆ ਕਿ ਮੇਰੇ ਪੇਰੈਂਟਸ ਮਾਰਨਗੇ. ਕਦੇ ਨਾ ਕਦੇ ਤੁਹਾਡੇ ਬੱਚੇ ਦੀ ਕੋਈ ਨਾ ਕੋਈ ਗੱਲ ਫੜੀ ਜਾਂਦੀ ਹੈ, ਤੁਹਾਨੂੰ ਸਮਝ ਆ ਜਾਂਦੀ ਹੈ ਕਿ ਯੂ ਨੋ ਦਿਸ ਚਾਈਲਡ ਹੈਜ਼ ਮੇਡ ਅ ਮਿਸਟੇਕ. ਐਟ ਦੈਟ ਪੁਆਇੰਟ ਇਨ ਟਾਈਮ ਟੂ ਕੰਟਰੋਲ ਯੋਰ ਰਿਐਕਸ਼ਨ, ਉਸ ਵੇਲੇ ਕੁਛ ਨਹੀਂ ਕਹਿਣਾ. ਉਹ ਹੁਣ ਤਾਂ ਚੀਜ਼ ਹੋ ਚੁੱਕੀ ਹੈ, ਇਟ ਹੈਜ਼ ਆਲਰੇਡੀ ਅਕਰਡ. ਵਾਟ ਯੂ ਕੈਨ ਡੂ ਇਜ਼ ਯੂ ਕੈਨ ਪ੍ਰੀਵੈਂਟ ਇਟ, ਪਰ ਅੱਗੇ ਤੋਂ ਨਾ ਹੋਏ. ਐਟ ਦੈਟ ਪੁਆਇੰਟ ਇਨ ਟਾਈਮ 24 ਘੰਟੇ ਲੰਘਣ ਦੇਣੇ ਨੇ.
1: ਓਕੇ,
2: ਬਿਕਾਜ਼ 24 ਆਵਰਸ ਉਹਦੀ ਐਂਗਜ਼ਾਇਟੀ ਸੈਟਲ ਇਨ ਹੋ ਜਾਏਗੀ. ਉਹਨੇ ਦੇਖ ਲਿਆ ਕਿ ਅੱਗੋਂ ਰਿਐਕਸ਼ਨ ਨਹੀਂ ਆਇਆ, ਦੈਨ ਯੂ ਹੈਵ ਟੂ ਸਿਟ ਯੋਰ ਚਾਈਲਡ ਡਾਊਨ, ਬਿਠਾਓ ਅਤੇ ਬੜੇ ਪਿਆਰ ਦੇ ਨਾਲ ਕਹੋ ਕਿ ਪੁੱਤਰ ਜੀ ਇਹ ਹੋਇਆ, ਸਹੀ ਹੋਇਆ? ਬੱਚੇ ਕੋਲੋਂ ਬੁਲਵਾਓ, ਜੇ ਉਹ ਕਹਿੰਦਾ ਸਹੀ ਹੋਇਆ ਤਾਂ ਸਮਝੋ ਇਹਦਾ ਮਤਲਬ ਕਿ ਉਹ ਅੱਗੇ ਵੀ ਦੁਬਾਰਾ ਉਹੀ ਚੀਜ਼ ਕਰੇਗਾ ਕਿਉਂਕਿ ਉਹਦੇ ਦਿਮਾਗ 'ਚ ਸਹੀ ਹੈ. ਆਸਕ ਦ ਕੁਐਸਚਨ, ਜੇ ਤੁਹਾਨੂੰ ਲੱਗਦਾ ਸਹੀ ਹੈ ਤਾਂ ਕਿਉਂ ਸਹੀ ਹੈ? ਉਹ ਜਦੋਂ ਆਪਣੀ ਐਕਸਪਲੇਨੇਸ਼ਨ ਦੇ ਤਾਂ ਆਪਣਾ ਪੱਖ ਰੱਖੋ ਕਿ ਆਈ ਫੀਲ ਇਹ ਇਸ ਕਰਕੇ ਗਲਤ ਹੈ ਔਨ ਦੀਸ ਲੈਵਲਸ. ਵੈਨ ਯੂ ਸਟਾਰਟ ਹੈਵਿੰਗ ਦੀਸ ਕਨਵਰਸੇਸ਼ਨਸ ਆਪਣੇ ਬੱਚਿਆਂ ਦੇ ਨਾਲ, ਯੂ ਵਿਲ ਬੀ ਅਮੇਜ਼ਡ ਕ੍ਰਿਸ਼ਨਾ, ਦੇ ਸਟਾਰਟ ਕਮਿੰਗ ਹੋਮ ਅਤੇ ਤੁਹਾਨੂੰ ਉਹ ਉਹ ਗੱਲਾਂ ਦੱਸ ਜਾਣਗੇ ਜੋ ਸ਼ਾਇਦ ਅਸੀਂ ਕਦੀ ਆਪਣੇ ਪੇਰੈਂਟਸ ਦੇ ਨਾਲ ਸ਼ੇਅਰ ਨਹੀਂ ਕੀਤੀਆਂ. ਅਤੇ ਐਜ਼ ਅ ਪੇਰੈਂਟ ਸਾਡੀ ਐਪਰੀਹੈਂਸ਼ਨ ਕੀ ਹੁੰਦੀ ਹੈ, ਜੋ ਮੈਂ ਆਪਣੇ ਫਰੈਂਡਸ ਦੇ ਵਿੱਚ ਦੇਖੀ ਸੀ. ਫੋਰ ਐਗਜ਼ਾਮਪਲ, ਕੋਈ ਗੱਲ ਮੈਂ ਆਪਣੀ ਮਦਰ ਨੂੰ ਜਾ ਕੇ ਬੜੀ ਆਰਾਮ ਨਾਲ ਦੱਸ ਦਿੰਦੀ ਸੀ. ਕੋਈ ਲੜਕੇ ਨੂੰ ਲੈ ਕੇ ਵੀ ਕਿਸੇ ਨੇ ਛੇੜਤਾ, ਕੁਛ ਕਹਿਤਾ, ਆਈ ਵੁੱਡ ਗੋ ਹੋਮ ਐਂਡ ਅਸੇ ਮੰਮਾ ਅਜੇ ਹੋਇਆ, ਐਂਡ ਸ਼ੀ ਵੁੱਡ ਅਗੇਨ ਕੀ ਹੋਇਆ ਸੀ, ਤੂੰ ਕੀ ਕਿਹਾ ਅਗੋ, ਐਂਡ ਸ਼ੀ ਵੁੱਡ ਰੀਜ਼ਨ ਵਿਦ ਮੀ ਐਂਡ ਐਕਸਪਲੇਨ ਦ ਸਿਚੁਏਸ਼ਨ ਟੂ ਮੀ. ਵੇਅਰ ਇਜ਼ ਮਾਈ ਫਰੈਂਡਸ ਵੁੱਡ ਸੇ, ਮੈਂ ਨਹੀਂ ਦੱਸ ਸਕਦੀ, ਮੈਨੂੰ ਬੰਦ ਕਰ ਦੇਣਗੇ ਘਰ ਦੇ ਵਿੱਚ, ਮੇਰੀ ਐਂਡ ਦੇ ਵੁੱਡ ਫੀਲ ਗਿਲਟੀ ਕਿ ਜੇ ਕਿਸੇ ਹੋਰ ਨੇ ਉਹਨਾਂ ਦੇ ਨਾਲ ਬਦਤਮੀਜ਼ੀ ਕੀਤੀ
1: ਸਹੀ ਹੈ
2: ਉਹ ਬੱਚੇ ਦੀ ਗਲਤੀ ਨਹੀਂ ਹੈ ਜੋ ਕਰ ਰਿਹਾ ਉਹਦੀ ਗਲਤੀ ਹੈ ਪਰ ਤੁਸੀਂ ਆਪਣੇ ਬੱਚੇ ਨੂੰ ਕਿੱਦਾਂ ਸਮਝਾ ਪਾਓਗੇ ਜੇ ਉਹ ਤੁਹਾਡੇ ਨਾਲ ਕੇ ਗੱਲ ਹੀ ਨਹੀਂ ਕਰੇਗਾ ਐਂਡ ਦੈਟਸ ਵਾਈ ਆਈ ਸੇ ਐਜ਼ ਪੇਰੈਂਟਸ ਸਾਨੂੰ ਉਹਨਾਂ ਨਾਲ ਸਲੋਲੀ ਸਲੋਲੀ ਕਨਵਰਸੇਸ਼ਨ ਕਰਨੀ ਹੈ ਇੱਕ ਰਾਤ ਦੇ ਵਿੱਚ ਚੇਂਜ ਨਹੀਂ ਹੋਏਗਾ ਜੇ ਅੱਜ ਅਸੀਂ ਸੋਚੇ 2 ਘੰਟੇ ਬਿਠਾ ਕੇ ਗੱਲ ਕਰਾਂਗੇ ਬੱਚਾ ਭੱਜ ਜਾਏਗਾ
1: ਇਹ ਗੱਲ ਸਹੀ ਹੈ ਨਾ ਕਿ ਇੱਕ ਉਹ ਵੀ ਹੁੰਦਾ ਕਿ ਨਵੀਂ ਨਵੀਂ ਵਿਦਿਆ ਮਿਲੀ ਹੈ ਮੈਂ ਸਾਰੀ ਸਾਰੀ
2: ਅੱਜ ਹੀ ਕਰਨੀ ਹੈ ਨਹੀਂ ਪੁੱਛੋ ਜੇ ਅੱਜ ਨਹੀਂ ਸ਼ੇਅਰ ਕਰਾ ਕੋਈ ਗੱਲ ਨਹੀਂ ਕੱਲ ਨੂੰ ਫਿਰ ਤੋਂ ਪੁੱਛੋ ਇਹਦੇ ਵਿੱਚ ਕੰਸਿਸਟੈਂਸੀ ਇਜ਼ ਦ ਕੀ
1: ਕੰਸਿਸਟੈਂਸੀ ਐਂਡ ਮੇਰੇ ਹਿਸਾਬ ਨਾਲ ਇੱਕ ਇਹ ਵੀ ਹੁੰਦਾ ਹੋਏਗਾ ਨਾ ਕਿ ਦ ਵੇ ਵੀ ਹੈਵ ਬੀਨ ਪੇਰੈਂਟਡ ਵਰਸਿਜ਼ ਜਨਰਲਾਈਜ਼ ਜੀ ਗੱਲ ਕਰ ਰਹੇ ਹਾਂ ਨਾ ਕਿਸੇ ਦਾ ਹੋ ਸਕਦਾ ਬਹੁਤੇ ਸਟ੍ਰਿਕਟ ਹੋਣ ਕਿਸੇ ਦੇ ਨਾ ਮਾਤਰ ਹੋਣ ਪਰ ਇੱਕ ਸੈਂਪਲ ਸਾਈਜ਼ ਲਈਏ ਤਾਂ ਦ ਵੇ ਵੀ ਹੈਵ ਬੀਨ ਪੇਰੈਂਟਡ ਐਂਡ ਦ ਵੇ ਵੀ ਆਰ ਪੇਰੈਂਟਿੰਗ ਔਰ ਵੀ ਵਿਲ ਬੀ ਪੇਰੈਂਟਿੰਗ ਉਹਦਾ ਦਾ ਫਰਕ ਵੀ ਬਹੁਤ ਆ ਗਿਆ ਸਮੇਂ ਦੇ ਨਾਲ
2: ਪਰ ਵੀ ਮਿਰਰ ਇਟ ਕ੍ਰਿਸ਼ਨਾ
1: ਹਾਂ ਕਿਉਂਕਿ
2: ਅਸੀਂ ਟਾਈਮ ਦੇ ਨਾਲ ਅੱਗੇ ਨਹੀਂ ਵਧੇ
1: ਕਿਉਂਕਿ ਸਾਨੂੰ ਇਹ ਹੁੰਦਾ ਨਾ ਕਿ ਜਦੋਂ ਮੇਰੇ ਨਾਲ ਇਹ ਸਿਚੁਏਸ਼ਨ ਹੋਈ ਸੀਗੀ ਮਾਈ ਮੋਮ ਸੈਡ ਦਿਸ ਮਾਈ ਫਾਦਰ ਸੈਡ ਦਿਸ ਸ਼ੁਡ ਆਈ ਬੀ ਸ਼ਾਇਦ ਮੇਰੇ ਸਾਹਮਣੇ ਹਰ ਕਿਸੇ ਦੇ ਮਾਇੰਡ 'ਚ ਨਾ ਉਹ ਹਲਕ ਤਾਂ ਗੱਲ ਆਉਂਦੀ ਹੈ ਕਿ ਮੈਨੂੰ ਪੁੱਛਣਾ ਚਾਹੀਦਾ ਬਿਠਾਉਣਾ ਚਾਹੀਦਾ ਪਰ ਲੱਗਦਾ ਕਿ ਯਾਰ ਮੈਂ ਕਿਤੇ ਗਲਤ ਤਾਂ ਨਹੀਂ ਕਰ ਰਿਹਾ ਕਿ ਅੱਜ ਵੀ ਸ਼ਾਇਦ ਜਿਹੜਾ ਹੁਣ ਪੇਰੈਂਟ ਹੈ ਉਹ ਆਪਣੇ ਪੇਰੈਂਟ ਦੀ ਵੈਲੀਡੇਸ਼ਨ ਸੀ ਕਰ ਰਿਹਾ ਸਭ ਕੌਨਸ਼ੀਅਸਲੀ ਭਾਵੇਂ
2: ਤੇ ਉਹਨਾਂ ਨੂੰ ਲੱਗਦਾ ਜੇ ਅੱਜ ਮੈਂ ਇਹਨੂੰ ਬੜਾਵਾ ਦਾਂਗਾ ਮੇਰੇ ਮਾਂ ਪਿਓ ਕੀ ਕਹਿਣਗੇ ਜਾਂ ਫਿਰ ਦੇ ਆਰ ਲਰਨਡ ਜਿਹੜਾ ਉਹਨਾਂ ਦੇ ਨਾਲ ਹੋਇਆ ਇਹ ਗੱਲ ਉਹਨਾਂ ਨੇ ਕੀਤੀ ਸੀ ਬੇਬੇ ਨੇ 2 ਲਗਾਤੀਆਂ ਜੇ ਤੁਹਾਡਾ ਬੱਚਾ ਕਰੇਗਾ ਤੁਸੀਂ ਬੇਬੇ ਹੋ ਤੁਸੀਂ 2 ਲਾ ਦੋਗੇ ਕਿਉਂ ਕਿਉਂਕਿ ਮੇਰੇ ਬੇਬੇ ਨੇ 2 ਲਾਈਆਂ ਸੀ
1: ਜਾਂ ਫਿਰ ਇਦਾਂ ਕਹਿ ਦੇਣਾ ਕਿ ਮੈਂ ਤੇ ਝਿੜਕੀ ਦਿੱਤਾ ਸਾਡੀ ਵਾਰੀ ਹੋਇਆ ਹੁੰਦਾ ਨਾ ਬੇਟਾ ਤੂੰ ਤਾਂ ਬਸ ਗਿਆ ਸੀ
2: ਤੁਹਾਡੇ ਟਾਈਮ ਡਿਫਰੈਂਸ ਸੀ ਤੁਹਾਡੇ ਕੋਲ ਸੋਸ਼ਲ ਮੀਡੀਆ ਨਹੀਂ ਸੀ ਤੁਹਾਡੇ ਵਿੱਚ ਯੂ ਆਰ ਬੀਂਗ ਬੋਰਨ ਐਂਡ ਬ੍ਰੋਟ ਅਪ ਇਨ ਦਾ ਸੇਮ ਸੋਸਾਇਟੀ ਇੱਥੇ ਯੂ ਆਰ ਤੁਸੀਂ ਤੁਹਾਡੇ ਬੱਚੇ ਇੱਕ ਇਮੀਗ੍ਰੈਂਟ ਸੋਸਾਇਟੀ ਦੇ ਵਿੱਚ ਬੜੇ ਹੋ ਰਹੇ ਨੇ ਉਹਨਾਂ ਦੇ ਹਰ ਨੈਸ਼ਨੈਲਿਟੀ ਦੇ ਫਰੈਂਡਸ ਹੋਣਗੇ ਜੇ ਤੁਸੀਂ ਸਾਰੀ ਆਲ ਇੰਡੀਅਨ ਕਮਿਊਨਿਟੀ ਦੇ ਵਿੱਚ ਵੀ ਪਾ ਦੋ ਉਹਦੇ ਵਿੱਚ ਵੀ ਹਾਫ ਬਰਾਊਨ ਪੇਰੈਂਟਸ ਆਰ ਵਾਈਟ ਵਾਸ਼ਡ ਉਹਨਾਂ ਦੀ ਡਿਫਰੈਂਟ ਥਿੰਕਿੰਗ ਹੈ ਹਾਫ ਪੇਰੈਂਟਸ ਆਰ ਡਿਫਰੈਂਟ ਸਮ ਪੇਰੈਂਟਸ ਦੇ ਹੈਵ ਗੋਟ ਮਲਟੀਪਲ ਪਾਰਟਨਰਸ ਤੁਸੀਂ ਸੇਮ ਐਜੂਕੇਸ਼ਨ ਨਹੀਂ ਦੇ ਰਹੇ ਆਪਣੇ ਬੱਚੇ ਨੂੰ ਤੇ ਤੁਸੀਂ ਸੇਮ ਪੇਰੈਂਟਿੰਗ ਕਿੱਦਾਂ ਦੇ ਸਕਦੇ ਹੋ
1: ਟੂ ਐਡ ਟੂ ਦੈਟ ਮੈਂ ਕਹਿੰਦਾ ਕਿ ਬੱਚੇ ਲਈ ਤਾਂ ਫਿਰ ਵੀ ਉਹ ਇੱਕ ਹੋਮੋਜੀਨਸ ਸੋਸਾਇਟੀ ਹੋ ਕਿ ਉਹ ਤਾਂ ਇੱਥੇ ਵੱਡਾ ਹੋ ਰਿਹਾ ਹੈ ਨਾ ਉਹਦੇ ਲਈ ਬਟ ਸਟਿਲ ਸਾਡਾ ਅਤੇ ਜੋ ਸਾਡਾ ਸਮਾਂ ਸੀਗਾ ਸੋਸ਼ਲ ਮੀਡੀਆ ਹੀ ਕਿਉਂਕਿ ਨਹੀਂ ਸੀ ਤਾਂ ਐਕਸਪੋਜਰ ਹੀ ਨਹੀਂ ਸੀ
2: ਬਿਲਕੁਲ ਹੈ ਨਾ
1: ਹੁਣ ਕਿੰਨੇ ਸਾਰੇ ਕ੍ਰੀਏਟਰਸ ਨੇ ਜੋ ਯੂ ਐਸ ਬੈਠੇ ਆ ਯੂਰੋਪ ਬੈਠੇ ਆ ਆਈ ਹੈਵ ਨੈਵਰ ਮੈਟ ਦੈਮ ਪਰਸਨਲੀ ਹੈ ਨਾ ਪਰ ਬੱਚਾ ਤਾਂ ਦੇਖ ਰਿਹਾ ਬੱਚਾ ਤਾਂ ਉਹਨਾਂ ਨੂੰ ਫੋਲੋ ਕਰ ਰਿਹਾ ਸਾਡੇ ਟਾਈਮ ਤੱਕ ਤਾਂ ਉਹੀ ਪ੍ਰਾਈਵੇਟ 4-5-6-7 ਚੈਨਲ ਸੀਗੇ ਉਹੀ 7 ਫਿਲਮਾਂ 8 ਫਿਲਮਾਂ ਆਉਣੀਆਂ ਹੈ ਨਾ ਐਂਡ ਉਸ ਤੋਂ ਪਿਛਲੀ ਜਨਰੇਸ਼ਨ ਚੱਲਦਾ ਤਾਂ ਸ਼ਾਇਦ ਉਹ ਵੀ ਨਹੀਂ ਸੀ ਕਿ ਤੁਹਾਨੂੰ ਜ਼ਿਆਦਾ ਪ੍ਰਭਾਵ ਕਰਨ ਵਾਲੀਆਂ ਚੀਜ਼ਾਂ ਵੀ ਨਹੀਂ ਸੀਗੀਆਂ ਉਸ ਟਾਈਮ
2: ਬਿਲਕੁਲ ਤੇ ਦੇ ਆਰ ਸੋ ਸਾਨੂੰ ਲੱਗਦਾ ਸਾਡਾ ਬੱਚਾ ਤਾਂ ਘਰ ਗੇਮ ਖੇਲ ਰਿਹਾ ਬਾਹਰ ਮੈਂ ਜਾਣ ਨਹੀਂ ਦਿੰਦੀ ਕਿੱਥੋਂ ਇਨਫਲੂਐਂਸ ਹੋਏਗਾ ਕ੍ਰਿਸ਼ਨ ਡੂ ਯੂ ਨੋ ਹਾਊ ਮੈਨੀ ਕਿਡਸ ਗੈਟ ਗਰੂਮਡ ਓਵਰ ਇੰਟਰਨੈਟ ਗੇਮਸ
1: ਹਾਂ ਮੈਂ ਕਾਫੀ ਸੁਣਿਆ ਇਹਦੇ ਉੱਪਰ
2: ਤੇ ਤੁਹਾਡਾ 6 ਸਾਲ ਦਾ ਬੱਚਾ ਰੋਬਲੌਕਸ ਖੇਲ ਰਿਹਾ ਫੋਰ ਐਗਜ਼ਾਮਪਲ ਉਹਦੇ ਵਿੱਚ ਵੀ ਚੈਟ ਫੀਚਰ ਹੈ ਜਿਹੜਾ ਉਹ ਕਿਸੇ ਬਾਹਰ ਦੇ ਨਾਲ ਗੱਲ ਕਰ ਸਕਦਾ ਜੇ ਮੈਂ ਆਪਣੇ ਪੁੱਤਰ ਦੇ ਨਾਲ ਉਹ ਗੱਲਾਂ ਨਾ ਸ਼ੇਅਰ ਕੀਤੀਆਂ ਹੁੰਦੀਆਂ ਹੀ ਹੈਜ਼ ਕਮ ਅਪ ਟੂ ਮੀ ਐਂਡ ਸੈਡ ਮਮ ਦੀਜ਼ ਆਰ ਦਾ ਡਿਫਰੈਂਟ ਸਾਈਟਸ ਦਿਸ ਇਜ਼ ਵਾਟਸ ਹੈਪਨਿੰਗ ਇਨ ਫੈਕਟ ਹੀ ਐਜੂਕੇਟਡ ਮੀ ਔਨ ਸਮ ਆਫ ਦਾ ਥਿੰਗਸ ਸੇਇੰਗ ਯੂ ਹੈਵ ਟੂ ਬੀ ਕੇਅਰਫੁਲ ਐਂਡ ਸ਼ਾਇਦ ਉਹ ਮੇਰੇ ਲਈ ਇੱਕ ਵਿਨ ਸੀਗੀ ਕ੍ਰਿਸ਼ਨਾ ਬਿਕਾਜ਼ ਇਫ ਮੇਰਾ ਬੇਟਾ ਮੈਨੂੰ ਆ ਕੇ ਕਹਿ ਰਿਹਾ ਨਾ ਮਮ ਸੋਸ਼ਲ ਮੀਡੀਆ ਤੇ ਕੇਅਰਫੁਲ ਰਹੋ ਦੈਟ ਮੀਨਸ ਵੀ ਹੈਵ ਗਿਵਨ ਦੈਮ ਸਮ ਕੰਫੀਡੈਂਸ ਜਿਹੜਾ ਆਪਣੇ ਮਾਪਿਆਂ ਨੂੰ ਆ ਕੇ ਹਰ ਗੱਲ ਦੱਸ ਸਕਦਾ
1: ਇੱਕ ਇਹ ਵੀ ਸ਼ਾਇਦ ਇਹਦੇ ਅੰਦਰ ਆ ਜਾਂਦਾ ਕਿ ਉਹਨਾਂ ਨੂੰ ਮਾੜਾ ਚੰਗਾ ਸਮਝ ਆਉਣਾ ਸ਼ੁਰੂ ਹੋ ਗਿਆ ਜੋ ਸ਼ਾਇਦ ਮੇਰੇ ਖਿਆਲ ਨਾਲ ਇਹੀ ਹੁੰਦਾ ਅਲਟੀਮੇਟ ਪੁਆਇੰਟ ਆਫ ਪੇਰੈਂਟਿੰਗ ਰਾਈਟ
2: ਬਿਕਾਜ਼ ਤੁਸੀਂ ਆਪਣੇ ਬੱਚੇ ਦੇ ਨਾਲ ਨਾ 18-20 ਸਾਲ ਤੱਕ ਹੋ ਉਸ ਤੋਂ ਬਾਅਦ ਉਹ ਬਾਹਰ ਕਮਾਉਣ ਜਾਏਗਾ ਆਪਣੇ ਹਿਸਾਬ ਨਾਲ ਦੁਨੀਆ ਵਸਾਏਗਾ ਐਂਡ ਵੈਨ ਆਈ ਸੇ ਬੋਥ ਬੋਇਜ਼ ਐਂਡ ਗਰਲਸ ਅੱਜ ਕੱਲ ਇਹ ਪੁਰਾਣੀ ਗੱਲਾਂ ਹੋ ਗਈ ਇਸ ਕੰਟਰੀ ਦੇ ਵਿੱਚ ਵੀ ਤੁਸੀਂ ਦਬਾਉਣ ਦੀ ਵੀ ਕੋਸ਼ਿਸ਼ ਕਰੋਗੇ ਕਿਡਸ ਵਿਲ ਗੋ ਆਊਟ ਦ ਲਾਅ ਇਜ਼ ਵਿਦ ਦੇਮ ਤੁਸੀਂ ਇੱਕ ਪੁਆਇੰਟ ਤੋਂ ਬਾਅਦ ਨਹੀਂ ਰੋਕ ਪਾਓਗੇ
1: ਈਵਨ ਸੋ ਇਨ ਇੰਡੀਆ ਆਲਸੋ ਆਈ ਵੁੱਡ ਸੇ ਕਿ ਸ਼ਾਇਦ ਜੋ ਟ੍ਰੈਡੀਸ਼ਨਲ ਬਿਜ਼ਨਸ ਬੈਕਗਰਾਊਂਡਸ ਨੇ ਉਹ ਵੀ ਨੌਰਥ ਇੰਡੀਆ ਦੇ ਅੰਦਰ ਮੇ ਬੀ ਹੈ ਨਾ ਜਾਂ ਫਿਰ ਐਗਰੀਕਲਚਰਲ ਬੈਕਗਰਾਊਂਡ ਨੇ ਉਹ ਲੋਕਾਂ ਨੂੰ ਜੇ ਆਪਾਂ ਪਰੇ ਕਰ ਦਈਏ ਕੋਈ ਵੀ ਆਊਟ ਆਫ ਪੰਜਾਬ ਇੱਧਰ ਘੱਟ ਹੀ ਘਰ ਤੁਹਾਨੂੰ ਸੁਣਨ ਨੂੰ ਮਿਲਣਗੇ ਕਿ ਮੋਮ ਡੈਡ ਦੇ ਨਾਲ ਹੀ ਬੱਚੇ ਆਫਟਰ ਮੈਰਿਜ ਰੈਫਰ ਕੁਛ ਨਾ ਬਿਕੋਜ਼ ਦੇ ਹੈਵ ਗਾਟ ਦੇਅਰ ਓਨ ਜੌਬਸ ਅਲੱਗ ਅਲੱਗ ਸਰਵਿਸ ਹੈ ਈਵਨ ਇਫ ਦੇ ਆਰ ਡੂਇੰਗ ਦੇਅਰ ਅਦਰ ਵਰਕ ਦੇ ਮਾਈਟ ਬੀ ਲਿਵਿੰਗ ਜਸਟ ਬੀ ਹਨਾ ਨੇਬਰ ਵੀ ਰਹਿ ਸਕਦੇ ਪਰ ਯੂ ਵੁਡਨਟ ਸੇ ਕਿ ਦੇ ਆਰ ਲਿਵਿੰਗ ਇਨ ਦਾ ਸੇਮ ਹਾਊਸ
2: ਪਰ ਅੱਜ ਕੱਲ ਨੌਕਰੀ ਵਾਸਤੇ ਹਰ ਕੋਈ ਕੋਈ ਬੈਂਗਲੌਰ ਹੈ ਕੋਈ ਹਾਇਦਰਾਬਾਦ ਹੈ ਕੋਈ ਚੇਨਈ ਹੈ ਘਰ ਦੇ ਵਿੱਚ ਤਾਂ ਬਹੁਤ ਘੱਟ ਬੱਚੇ ਰਹਿੰਦੇ
1: ਇਟਸ ਅ ਪ੍ਰਿਵਿਲੇਜ ਟੂ ਸੇ ਕਿ ਹਾਂਜੀ ਸਾਰੀ ਫੈਮਿਲੀ ਹੁਣ ਇਕੱਠੇ ਰਹਿੰਦੀ
2: ਬਿਲਕੁਲ ਅਗਰੀਡ
1: ਥੈਂਕਸ ਟੂ ਦਾ ਇਕਨੋਮੀ ਕਿ ਹੁਣ ਇਕਨੋਮੀ ਵੀ ਨਹੀਂ ਅਲਾਓ ਕਰਦੀ ਨਾ
2: ਤਾਂ ਫਿਰ ਜੇ ਤੁਸੀਂ ਚਾਹੁੰਦੇ ਹੋ ਕੱਲ ਨੂੰ ਤੁਹਾਡਾ ਬੱਚਾ ਆਪਣੇ ਪੈਰਾਂ ਤੇ ਖੜਾ ਹੋਏ ਉਹਨਾਂ ਦੇ ਚੈਲੰਜ ਸਮਝੋ ਲੈਟਸ ਟਾਕ ਅਬਾਊਟ ਵੈਰੀ ਕੁਇਕਲੀ ਔਨ ਦਾ ਚੈਲੰਜਸ ਜੇ ਮੈਂ ਤੁਹਾਨੂੰ ਪੁੱਛਾਂ ਅੱਜ ਦਾ ਬੱਚਾ ਜਿਹੜਾ ਇੱਕ ਮਾਈਗ੍ਰੈਂਟ ਫੈਮਿਲੀ ਤੁਹਾਨੂੰ ਪਤਾ ਕਿੰਨੇ ਬੱਚੇ ਨੇ ਮਾਈਗ੍ਰੈਂਟ ਫੈਮਿਲੀ ਸਿਰਫ ਵਿਕਟੋਰੀਆ ਵਿਕਟੋਰੀਆ ਦੇ ਵਿੱਚ ਸੋ 750,000 ਦੈਟ ਮੀਨਸ ਅਬਾਊਟ ਆਈ ਥਿੰਕ 25% ਆਰ ਫਸਟ ਜਨਰੇਸ਼ਨ ਫਸਟ ਜਨਰੇਸ਼ਨ ਮੀਨਸ ਜਿਹੜੇ ਉੱਥੋਂ ਆਏ ਨੇ ਰੈਸਟ ਪਾਪੂਲੇਸ਼ਨ ਇਸ ਜਿਹਨਾਂ ਦਾ ਐਟਲੀਸਟ ਵਨ ਪੇਰੈਂਟ ਮਾਈਗ੍ਰੇਟ ਹੋ ਕਰ ਆਇਆ ਸੋ 750,000 ਪੀਪਲ ਸੋਚੋ ਤੇ ਤੁਹਾਡੇ ਬੱਚੇ ਦੇ ਆਸ ਪਾਸ ਹਿਸਾਬ ਲਗਾ ਲਓ 1 in 4 ਕਿਡਸ ਔਰ 2 in 4 ਕਿਡਸ ਇਜ਼ ਅ ਮਾਈਗ੍ਰੈਂਟ ਫੈਮਿਲੀ
1: ਇਟਸ ਅ ਮਾਈਗ੍ਰੈਂਟ ਫੈਮਿਲੀ
2: ਉਹਨਾਂ ਦੇ ਬੜੇ ਸਟਰਗਲਸ ਨੇ ਕ੍ਰਿਸ਼ਨਾ ਅਸੀਂ ਚਲੋ ਆਏ ਅਸੀਂ ਹੁਣ ਸੈੱਟ ਹੋ ਗਏ ਅਸੀਂ ਜੋਬ ਕਰ ਰਹੇ ਹਾਂ ਲੈਂਗੁਏਜ ਦੇ ਹਿਸਾਬ ਨਾਲ ਅਸੀਂ ਜੋਬ ਕਰ ਲਈ ਆਪਣੇ ਆਸ ਪਾਸ ਯੂ ਨੋ ਵੀ ਸੈਟਲ ਡਾਊਨ ਉਹਨਾਂ ਕੋਲੋਂ ਚੋਇਸ ਨਹੀਂ ਹੈ ਹਲੇ ਸੋ ਦੇ ਆਰ ਸੀਇੰਗ ਟੂ ਵਰਲਡਸ ਇੱਕ ਵਰਲਡ ਜਿੱਥੇ ਅਸੀਂ ਅਡੋਪਟ ਕੀਤਾ ਇੱਕ ਵਰਲਡ ਜਦੋਂ ਅਸੀਂ ਘਰ ਜਾ ਕੇ ਦੇਖਦੇ ਹਾਂ ਇੱਕ ਸਕੂਲ ਦਾ ਵਰਲਡ ਹੈ ਜਿੱਥੇ ਬਾਕੀ ਬੱਚਿਆਂ ਨੂੰ ਦੇਖਦੇ ਹੋ ਉਹਨਾਂ ਦੇ ਟਿਫਿਨਸ ਤੱਕ ਯੂ ਨੋ ਦੈਟ ਲਿਟਲ ਥਿੰਗ ਇਜ਼ ਸੱਚ ਅ ਬਿਗ ਥਿੰਗ ਫੋਰ ਕਿਡਸ ਅਸੀਂ ਪਰੌਂਠੀ ਲੈ ਕੇ ਆ ਰਹੇ ਹਾਂ ਬੱਚਾ ਸਾਹਮਣੇ ਵਾਲਾ ਸੈਂਡਵਿਚ ਪਾਸਤਾ ਅਲੱਗ ਅਲੱਗ ਅਸੋਟਮੈਂਟਸ ਲੈ ਕੇ ਆ ਰਹੇ ਹਾਂ ਤੁਹਾਨੂੰ ਲੱਗਦਾ ਕਿ ਯਾਰ ਮੇਰੀ ਲਾਈਫ ਬੜੀ ਡਿਫਰੈਂਟ ਹੈ ਜੇ ਅਸੀਂ
1: ਸੌਰੀ ਟੂ ਕਟ ਯੂ ਆਫ ਲੈਟ ਸਪੋਜ਼ ਦੇਰ ਇਜ਼ ਐਨ ਐਗਜ਼ਾਮਪਲ ਹੈ ਨਾ ਇੱਕ ਬੱਚਾ ਹੀ ਗੈਟਸ ਬੁਲੀਡ ਇਨ ਦਾ ਕਲਾਸ ਜਸਟ ਬਿਕੋਜ਼ ਉਹ ਆਪਣਾ ਇੰਡੀਅਨ ਫੂਡ ਹੈ ਨਾ ਲੈ ਕੇ ਆ ਰਿਹਾ ਸਮਥਿੰਗ ਲਾਈਕ ਦੈਟ ਹੈ ਨਾ ਹਾਓ ਐਜ਼ ਅ ਪੇਰੈਂਟ ਯੂ ਵੁੱਡ ਟੈਲ ਹਿਮ ਔਰ ਹਰ ਕਿ ਬਈ ਕੋਈ ਗੱਲ ਨਹੀਂ ਦਿਸ ਇਜ਼ ਫਰੋਮ ਆਰ ਥਿੰਗ ਐਂਡ ਪੀਪਲ ਸਮਟਾਈਮਸ ਆਰ ਜਸਟ ਮੀਨ ਟੂ ਬੀ ਮੀਨ
2: ਕਰੈਕਟ
1: ਹੈ ਨਾ ਕਿ ਆਪਣੇ ਆਪ ਨੂੰ ਨੀਵਾਂ ਨਹੀਂ ਸੋਚਣਾ ਚਾਹੀਦਾ ਹਾਓ ਟੂ ਡੂ ਇਟ ਰਾਦਰ ਦੈਨ ਸੇਇੰਗ ਕਿ ਤੂੰ ਖਾਣੀ ਪਰੌਂਠੀ
2: ਹਾਂ ਪਹਿਲਾਂ ਤਾਂ ਉਹਨਾਂ ਨੂੰ ਐਜ਼ ਆਈ ਸੇ ਹਰ ਚੀਜ਼ ਦਾ ਸੋਲਿਊਸ਼ਨ ਇੱਥੇ ਐਜੂਕੇਸ਼ਨ ਅਤੇ ਕਨਵਰਸੇਸ਼ਨ 'ਤੇ ਹੈ ਫੋਰ ਐਗਜ਼ਾਮਪਲ ਜਿਵੇਂ ਅਸੀਂ ਇਡਲੀ ਦਿੰਦੇ ਹਾਂ ਜਾਂ ਪਰੌਂਠੀ ਦਿੰਦੇ ਹਾਂ ਕਰੈਕਟ ਗੋਰਿਆਂ ਦੀ ਲੈਂਗੁਏਜ ਦੇ ਵਿੱਚ ਇਟ ਇਜ਼ ਪੈਨਕੇਕ ਐਂਡ ਟਰੱਸਟ ਮੀ ਜੋ ਤੁਸੀਂ ਐਕਸਪਲੇਨ ਕਰਦੇ ਹੋ ਉਹ ਵਿਕਦਾ ਇਟਸ ਲਾਈਕ ਅ 5-star ਹੋਟਲ
1: ਹਾਂ ਨਹੀਂ ਇਹ ਤਾਂ ਗੱਲ
2: ਠੀਕ ਹੈ ਯੂ ਨੋ ਯੂ ਹੈਡ ਅ ਟਿਊਮਰਿਕ ਯੋਗਰਟ ਵਿਦ ਰਾਈਸ ਕੜੀ ਚੌਲ
1: ਹਾਂਜੀ ਹਾਂਜੀ ਇਸ ਤਰ੍ਹਾਂ ਹੀ ਹੈ
2: ਬਟ ਦ ਮੋਮੈਂਟ ਯੂ ਸੇ ਟਿਊਮਰਿਕ ਰਾਈਸ ਟਿਊਮਰਿਕ ਯੋਗਰਟ ਵਿਦ ਰਾਈਸ ਸਾਹਮਣੇ ਮੈਨੂੰ ਲੱਗੇਗਾ ਬੜੀ ਫੈਂਸੀ ਡਿਸ਼ ਹੈ ਸੋ ਮੈਂ ਆਪਣੇ ਬੇਟੇ ਨੂੰ ਜਦੋਂ ਪਰੌਂਠੀ ਦਿੱਤੀ ਜਾਂ ਆਪਣੀ ਡਾਟਰ ਨੂੰ ਵੀ ਸੋ ਐਕਸਪਲੇਨ ਦਿਸ ਇਜ਼ ਵੀਟ ਫਲਾਰ ਪੈਨਕੇਕ ਐਂਡ ਇਟ ਇਜ਼ ਵਿਦ ਸਮ ਸਪਾਈਸਿਸ ਸੋ ਇਟ ਸਮੈਲਸ ਗੁੱਡ ਤੋ ਪਹਿਲੇ ਦਿਨ ਉਹਨੇ ਆ ਕੇ ਕੀਤਾ ਅਗਲੇ ਦਿਨ ਜਾ ਕੇ ਉਹਨੇ ਐਕਸਪਲੇਨ ਕਰਤਾ ਹੈਵਿੰਗ ਸੈਡ ਦੈਟ ਜੇ ਮੈਂ ਉਹਨੂੰ ਰਾਈਸ ਤੇ ਕਰੀ ਦਵਾਂ ਸਕੂਲ ਦੇ ਵਿੱਚ ਜਦੋਂ ਡੱਬਾ ਖੋਲਦੇ ਸੀ ਉਹਦੀ ਸਮੈਲ ਆਉਂਦੀ ਸੀ ਦੇ ਗੋਟ ਕਾਲਡ ਸਮੈਲੀ ਇੰਡੀਅਨ ਨਾਓ ਯੂ ਹੈਵ ਟੂ ਅੰਡਰਸਟੈਂਡ ਉਹ ਬੱਚੇ ਦੀ ਵੀ ਗਲਤੀ ਨਹੀਂ ਜਿਹੜਾ ਉਹਨੂੰ ਕਹਿ ਰਿਹਾ ਉਹਨੂੰ ਵੀ ਜਿੰਨੀ ਸਮਝ ਆਏ
1: ਜਾਂ
2: ਉਹਦੇ ਪੇਰੈਂਟਸ ਨੇ ਉਹਨੂੰ ਐਜੂਕੇਟ ਨਹੀਂ ਕੀਤਾ ਯੂ ਸੋ ਸਮ ਬੈਟਲਸ ਤੁਸੀਂ ਜਿੱਤੋਗੇ ਸਮ ਬੈਟਲਸ ਯੂ ਹੈਵ ਟੂ ਰਿਟਰੀਟ ਸੋ ਪਰੌਂਠੀ ਜਿੱਤ ਗਈ ਜਿਹੜਾ ਪੈਨਕੇਕ ਸੀ ਉਹ ਅੱਗੇ ਵੀ ਲੈ ਕੇ ਗਏ ਤੇ ਕਰਡ ਰਾਈਸ ਰਹਿ ਗਿਆ ਐਂਡ ਆਈ ਡਿਡ ਨਾਟ ਵਾਂਟ ਮਾਈ ਚਾਈਲਡ ਟੂ ਫੀਲ ਔਡ ਐਂਡ ਆਈ ਸੈਡ ਮੇਰੇ ਕੋਲ ਰਾਈਸ ਔਰ ਜੈਸੇ ਯੂ ਨੋ ਸਮਟਾਈਮਸ ਆਈ ਵੁੱਡ ਤੜਕਾ ਲਗਾ ਕੇ ਆਪ ਚਾਵਲੋਂ ਕਾ ਦੇ ਦਿੱਤੇ ਤੋ ਫੋਰ ਸਮ ਰੀਜ਼ਨ ਜਬ ਵੋ ਟਿਫਿਨ ਖੋਲਤਾ ਥਾ ਤੋ ਸਾਰੀ ਕਲਾਸ ਮੈਂ ਅੱਛੀ ਖੁਸ਼ਬੂ ਆਤੀ ਥੀ ਐਂਡ ਮਾਈ ਚਾਈਲਡ ਵੁੱਡ ਗੈਟ ਕੌਨਸ਼ੀਅਸ ਵਿਦ ਇਟ ਐਟ ਦੈਟ ਏਜ ਕੁਛ ਬੈਟਲਸ ਉਹਨਾਂ ਨੂੰ ਤੁਸੀਂ ਲੜਨੀ ਸਿਖਾਓਗੇ ਕੁਛ ਸਾਹਮਣੇ ਵਾਲੇ ਦਾ ਲਿਹਾਜ਼ ਕਰਨਾ ਸਿਖਾਓਗੇ ਫੋਰ ਐਗਜ਼ਾਮਪਲ ਮੈਂ ਕੰਮ ਇਹ ਮੇਰੇ ਨਾਲ ਹੋਇਆ ਸੋ ਆਈ ਕੈਨ ਰਿਲੇਟ ਟੂ ਮਾਈ ਚਾਈਲਡ ਅਸੀਂ ਕੰਮ 'ਤੇ ਜਾਂਦੇ ਸੀ ਕਮਿਊਨਲ ਕਿਚਨ ਸੀ ਵੀ ਹੈਡ ਅ ਵੈਰੀ ਬਿਊਟੀਫੁਲ ਸਾਊਥ ਇੰਡੀਅਨ ਆਰਕੀਟੈਕਟ ਦੇਅਰ ਉਹ ਟਿਫਿਨ ਲੈ ਕਰ ਆਤਾ ਥਾ
1: ਉਹਨੇ
2: ਕੰਪਾਰਟਮੈਂਟ ਵਾਲਾ ਉਹਨੇ ਗਰਮ ਕਰਨਾ ਦਹੀਂ ਵੀ ਹੋਣਾ ਮਤਲਬ ਰਾਇਤਾ ਵੀ ਹੋਣਾ ਸਬਜ਼ੀ ਵੀ ਹੋਣੀ ਅਤੇ ਉਹਨਾਂ ਨੇ ਖਾਣਾ ਵੀ ਇੱਦਾਂ ਹੀ ਮੈਂ ਸੇਮ ਕੰਟਰੀ ਤੋਂ ਆਉਂਦੀ ਹਾਂ ਮੇਰੇ ਕੋਲੋਂ ਸਾਹਮਣੇ ਬੈਠ ਕੇ ਖਾਇਆ ਨਹੀਂ ਜਾਂਦਾ ਸੀ ਆਈ ਵੁੱਡ ਟੇਕ ਮਾਈ ਟਿਫਿਨ ਐਂਡ ਗੋ ਸਮਰ ਆਈ ਉਹਨਾਂ ਨੂੰ ਕੁਛ ਕਿਹਾ ਨਹੀਂ ਮੈਂ ਆਪਣਾ ਕਿਤੇ ਹੋਰ ਬਹਿਣਾ ਸ਼ੁਰੂ ਹੋ ਗਈ ਪਰ ਗੋਰਿਆਂ ਨੇ ਜਿਹਨੇ ਦੇਖਿਆ ਹੀ ਨਹੀਂ ਤੁਸੀਂ ਥੋੜ੍ਹਾ ਜਿਹਾ ਵੈਨ ਇਟ ਇਜ਼ ਕਮਿਊਨਲ ਇੱਕ ਕਮਿਊਨਲ ਰਿਸਪੈਕਟ ਜ਼ਰੂਰੀ ਹੈ ਜੇ ਮੈਂ ਕਹਾਂ ਨਾ ਇਹ ਮੇਰੇ ਨਾਲ ਗਲਤ ਹੋ ਰਹੀ ਮੈਂ ਆਪਣੇ ਹਿਸਾਬ ਦੇ ਨਾਲ ਖਾਣਾ ਨਹੀਂ ਖਾ ਸਕਦਾ ਉਹ ਵੀ ਗਲਤ ਹੈ ਤੁਸੀਂ ਥੋੜ੍ਹਾ ਜਿਹਾ ਸਾਹਮਣੇ ਵਾਲੇ ਦਾ ਲਿਹਾਜ਼ ਰੱਖੋ
1: ਥੋੜ੍ਹਾ ਅਗਲੇ ਦਾ ਵੀ ਦੇਖੋ
2: ਯੂ ਹੈਵ ਟੂ ਹੈਵ ਦੈਟ ਰਿਸਪੈਕਟ I always say that.
1: ਇਹਦੇ ਅੰਦਰ ਇਹ ਵੀ ਆ ਜਾਂਦਾ ਮੇਰੇ ਹਿਸਾਬ ਨਾਲ ਹੈ ਨਾ ਕਿ ਅਗੇਨ ਨੋਟ ਅ ਪੇਰੈਂਟ ਪਰ ਚਲੋ ਬੋਲਾਂਗੇ ਪਰ ਮੈਨੂੰ ਲੱਗਦਾ ਹੈ ਨਾ ਜੋ ਆਹ ਤੁਸੀਂ ਸਿਚੁਏਸ਼ਨ ਦੱਸੀ ਇਟ ਰੀਅਲੀ ਟ੍ਰਿਗਰਸ ਦੋ ਚੀਜ਼ਾਂ ਜੋ ਹੈ ਨਾ ਟਿਕ ਮਾਰ ਕੇ ਦੇ ਅੰਦਰ ਹੋ ਜਾਂਦੀਆਂ ਕਿ ਇੱਕ ਤਾਂ ਪੁੱਛੋ ਹਾਊ ਵਾਜ਼ ਯੋਰ ਡੇ ਸੈਕਿੰਡਲੀ ਹੈ ਨਾ ਸੈਕਿੰਡਲੀ ਹੈ ਕਿ ਫੋਲੋ ਅਪ ਹੋਣਾ ਚਾਹੀਦਾ ਕਿ ਇਜ਼ ਦੇਰ ਸਮਥਿੰਗ ਤੂੰ ਮੈਨੂੰ ਨਹੀਂ ਦੱਸਣਾ ਚਾਹ ਰਿਹਾ ਜਾਂ ਦੱਸਣਾ ਚਾਹ ਰਹੀ ਹੈ ਨਾ ਐਂਡ ਫਿਰ ਦੱਸੋ ਕਿ ਬਈ ਜੇ ਸਾਡਾ ਫੂਡ ਹੈ ਉਹਨਾਂ ਨੂੰ ਔਡ ਲੱਗਦਾ ਕਿਉਂਕਿ ਦੇ ਡੋਂਟ ਨੋ
2: ਕਰੈਕਟ
1: ਬਟ ਦਿਸ ਇਜ਼ ਨੋਟ ਬੈਡ ਇਫ ਯੂ ਲਾਈਕ ਇਟ ਯੂ ਕੈਨ ਆਲਵੇਸ ਐਜੂਕੇਟ ਦੈਮ
2: ਕਿ
1: ਦਿਸ ਇਜ਼ ਨੋਟ ਸਮਥਿੰਗ ਆਊਟ ਆਫ ਦਾ ਬੋਕਸ ਮੈਂ ਖਾ ਰਿਹਾ ਹੈ ਨਾ, ਕਿ ਦਿਸ ਇਜ਼ ਵੈਰੀ ਨੋਰਮਲ ਐਂਡ ਇਫ ਸਟਿਲ ਦੇਰ ਇਜ਼ ਅ ਪ੍ਰੋਬਲਮ ਦੈਟ ਪਰਸਿਸਟ ਦੈਟ ਵੀ ਆਰ ਆਲਵੇਜ਼ ਦੇਅਰ ਹੈ ਨਾ, ਕਿ ਅਸੀਂ ਹੈਗੇ ਹਾਂ ਗੱਲ ਵੇਖਣ ਲਈ, ਕਿ ਇੱਕ ਚੈੱਕਲਿਸਟ ਜੀ ਤਰੀਕੇ ਨਾਲ ਨਾ ਪ੍ਰੋਸੀਜਰਲ ਵੇ ਚ ਕਰ ਦੋ
2: ਤੇ ਇਹਨੂੰ ਜੇ ਮੈਂ ਐਗਜ਼ਾਮਪਲ ਦਵਾਂ ਸੋ ਵੀ ਆਈ ਆਲਵੇਜ਼ ਸੇ ਇੰਡੀਆ ਇਜ਼ ਮਾਈ ਮਦਰਲੈਂਡ ਕਰੈਕਟ, ਆਈ ਵਾਸ ਬੋਰਨ ਦੇਅਰ
1: ਜੀ,
2: ਤੇ ਆਸਟ੍ਰੇਲੀਆ ਇਜ਼ ਮਾਈ ਇਨ-ਲਾਜ਼ ਪਲੇਸ, ਆਈ ਗੋਟ ਮੈਰਿਡ ਇਨ ਟੂ ਇਟ, ਯੂ ਨੋ ਇਟਸ ਅ ਵੈਰੀ ਸਿੰਪਲ ਕਾਨਸੈਪਟ ਕਿ ਘਰੋਂ ਆਈ ਤੇ ਇਨ-ਲਾਜ਼ ਦੇ ਘਰ ਦੇ ਵਿੱਚ ਆ ਗਈ, ਕੁਛ ਚੀਜ਼ਾਂ ਮੈਂ ਆਪਣੇ ਘਰ ਵਾਲੀ ਪਰਸਨੈਲਿਟੀ ਆਪਣੇ ਨਾਲ ਕੈਰੀ ਕਰਾਂਗੀ, ਕੁਛ ਰੂਲਸ ਰੈਗੂਲੇਸ਼ਨਸ ਤੇ ਰਿਸਪੈਕਟ ਮੈਂ ਆਪਣੇ ਇਨ-ਲਾਜ਼ ਦੀ ਰੱਖਾਂਗੀ, ਜੇ ਮੈਂ ਇੱਥੇ ਆ ਕੇ ਕਹਾਂ ਕਿ ਨੋ ਮਾਈ ਵੇ ਤਾਂ ਫਿਰ ਘਰ ਰਹਿਣਾ ਸੀ, ਵਾਈ ਡਿਡ ਯੂ ਕਮ ਹੇਅਰ,
1: ਇਹ ਤਾਂ ਹੈ,
2: ਬਟ ਇਫ ਯੂ ਕਮ ਹੇਅਰ ਆਈ ਵਾਂਟ ਮਾਈ ਹਿਊਮੈਨਿਟੀ ਟੂ ਬੀ ਪ੍ਰੀਜ਼ਰਵਡ, ਮਾਈ ਰਿਸਪੈਕਟ ਟੂ ਬੀ ਪ੍ਰੀਜ਼ਰਵਡ ਐਂਡ ਆਈ ਵਿਲ ਕੈਰੀ ਔਨ ਯੋਰ ਲੈਗੇਸੀ ਐਜ਼ ਵੈਲ, ਕੋਈ ਤਾਂ ਰੀਜ਼ਨ ਸੀ ਨਾ ਮੈਂ ਇੱਥੇ ਆਈ,
1: ਇੱਕ ਹੈ ਵੈਸੇ ਹੈ ਬਹੁਤ ਥਿਨ, ਬਹੁਤ ਥਰੈਡ ਤੋਂ ਵੀ ਜ਼ਿਆਦਾ ਥਿਨ ਲਾਈਨ ਹੈ ਨਾ, ਟੂ ਬੀ ਪੰਪਸ ਅਬਾਊਟ ਸਮਥਿੰਗ ਕਿ ਮੇਰਾ ਕਿ ਮੈਂ ਜਿੱਥੋਂ ਆਉਂਦਾ ਮੇਰੀਆਂ ਜੜ੍ਹਾਂ, ਉਹਨੂੰ ਇੱਕ ਦੱਸਣ ਦਾ ਤਰੀਕਾ ਵੀ ਹੈ ਕਿ ਅਗਲਾ ਬੰਦਾ ਯਾਦ ਰੱਖੇ ਹੈ ਨਾ, ਯੂ ਡੋਂਟ ਨੀਡ ਟੂ ਬੀ ਐਗਰੈਸਿਵ ਹਮੇਸ਼ਾ ਹੈ ਨਾ, ਜੋ ਕੰਮ ਹਲੀਮੀ ਨਾਲ ਅਤੇ ਕਿਸੇ ਨੂੰ ਸਮਝਾ ਕੇ ਹੋ ਜਾਂਦਾ ਪਾਰ, ਜਿਸ ਤਰ੍ਹਾਂ ਤੁਸੀਂ ਕਿਹਾ ਇਹ ਮੈਂ ਵੀ ਪਰਸਨਲ ਤੌਰ 'ਤੇ ਵੇਖਿਆ, ਵੈਨ ਮੈਂ ਇੰਡੀਵਿਜੁਅਲੀ ਕਿਸੇ ਕੋਕੇਜ਼ਨ ਨਾਲ ਬੈਠਾ ਜੋ ਸ਼ਾਇਦ ਇਟਾਲੀਅਨ ਬੈਕਗਰਾਊਂਡ ਜਾਂ ਫਿਰ ਯੂਰੋਪੀਅਨ ਬੈਕਗਰਾਊਂਡ ਫਰੋਮ ਐਨੀ ਵੇਅਰ ਦੇ ਕੁੱਡ ਵੀ ਹੈ ਨਾ, ਜ਼ਿਆਦਾਤਰ ਬ੍ਰਿਟਿਸ਼ ਇੱਥੇ ਆ ਕੇ ਰਹਿੰਦੇ ਹੈ ਨਾ, ਉਹ ਵੀ ਹੋ ਸਕਦੇ ਆ, ਜੋ ਤੁਸੀਂ ਇੰਡੀਵਿਜੁਅਲਿਟੀ 'ਤੇ ਕਿਸੇ ਨਾਲ ਬੈਠਦੇ ਹੋ ਨਾ, ਤੁਹਾਨੂੰ ਪਤਾ ਲੱਗਦਾ ਇੰਨਾ ਵੀ ਖਾਸਾ ਕੋਈ ਫਰਕ ਨਹੀਂ ਹੈ, ਫੈਮਿਲੀ ਲਾਈਫ ਦੈਟ ਦੇ ਹੈਵ ਲਿਵਡ, ਦ ਪੇਰੈਂਟਸ ਦੈਟ ਦੇ ਹੈਵ
2: ਹੈਡ, ਟ੍ਰੇਨ ਆਫ ਥੌਟ, ਬੱਚਿਆਂ ਨੂੰ ਲੈ ਕੇ ਵੀ ਸਾਡੇ ਵਾਂਗਰ ਹੀ ਸੋਚਦੇ
1: ਨੇ, ਬਿਲਕੁਲ ਬਿਲਕੁਲ,
2: ਮੈਂ ਹੁਣ ਫੈਮਿਲੀ ਨਾਲ ਬੈਠੀ ਉਹ ਕਹਿੰਦੇ ਅਸੀਂ ਵੀ ਸਲੀਪ ਓਵਰ ਨਹੀਂ ਅਲਾਓ ਕਰਦੇ,
1: ਇਹ ਨਹੀਂ ਕਿ ਜੋ ਹੋ ਰਿਹਾ ਤੇ ਹਾਂਜੀ ਪਤਾ ਨਹੀਂ ਬੱਚਾ ਅੱਜ ਮੰਡੇ ਤੋਂ ਲੈ ਕੇ ਫਰਾਈਡੇ ਤੱਕ ਕਿੱਥੇ ਕਿੱਥੇ ਜਾ ਰਿਹਾ, ਇਟਸ ਨਥਿੰਗ ਲਾਈਕ ਦੈਟ,
2: ਸੇਮ ਮੋਸਟ ਉਲਟਾ ਆਸਟ੍ਰੇਲੀਆ ਵਾਸ ਮੋਰ ਟ੍ਰੈਡੀਸ਼ਨਲ than India was. Ithe 1975 tak ladies could not go to the same pub as the male ones.
1: Achha, wah.
2: If you go to Sovereign Hill, je tusi jao.
1: Achha.
2: Ithe vi, you know, wah. India is far more advanced traditionally than Australia was and
1: well
2: still
1: done.
2: Is.
1: Well done, menu pata hi nahi si. Achha. Arre yaar, main to 95 born na gussa hi kar gaye. ਮੇਰੇ ਟਾਈਮ ਤੇ ਤਾਂ ਜਾ ਪਾ ਰਹੀ ਹੈ ਨਾ, ਆਈ ਐਮ ਹੈਪੀ ਬਾਈ, ਆਸਟ੍ਰੇਲੀਆ ਦਾ 2026 ਚ ਔਰਤਾਂ ਸੇਮ ਪੱਬ ਚ ਜਾ ਸਕਦੀਆਂ ਗਾਇਸ, ਇਹ ਮੈਨੂੰ ਪਤਾ,
2: ਸੋ ਕਹਿਣ ਦਾ ਮਤਲਬ ਹੈ ਅਸੀਂ ਟੈਗ ਕਰ ਦਿੰਨੇ ਆ ਕਿ ਗੋਰਾ ਹੈ,
1: ਹਾਂ ਇਹਦਾ
2: ਐਦਾਂ ਦਾ ਕੁਝ ਨਹੀਂ ਹੈ, ਜੇ ਤੁਸੀਂ ਆਪਣੀ ਉਸ ਹੈਡ ਹਾਰਸ ਹਾਈ ਹਾਰਸ ਤੋਂ ਉਤਰੋਗੇ ਤਾਂ ਤੁਹਾਨੂੰ ਦਿਖੇਗਾ ਕਿ ਸਾਹਮਣੇ ਵਾਲਾ ਵੀ ਮੈਨੂੰ ਹਰ ਗੱਲ ਦੇ ਉੱਤੇ ਰੇਸਿਜ਼ਮ ਦਬਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ, ਉਹ ਸਿਰਫ ਇੱਕ ਆਪਣਾ ਪਰਸਪੈਕਟਿਵ ਸਮਝ ਰਿਹਾ, ਇਸ ਕਰਕੇ ਕਹਿੰਦੀ ਹਾਂ ਆਸਟ੍ਰੇਲੀਅਨ ਤੁਹਾਡੇ ਇਨ-ਲਾਜ਼ ਨੇ, ਉਹ ਕੁਝ ਵੀ ਕਹਿਣਾ ਤੁਸੀਂ ਡੰਡਾ ਪਹਿਲਾਂ ਚੱਕ ਲੈਣਾ ਕਿ ਮੈਨੂੰ ਦਬਾਉਣ ਆਏ ਨੇ,
1: ਹਾਂ ਕਿ ਤੂੰ ਬੋਲਿਆ ਕਿਦਾਂ
2: ਬੋਲ,
1: ਵੈਸੇ ਗੱਲ ਠੀਕ ਹੈ, ਮਤਲਬ ਇੰਡੀਆ 'ਚ ਰਹਿੰਦੇ ਹੋਏ, ਇੰਡੀਆ ਅਗੇਨ ਇੰਡੀਆ ਇਜ਼ ਸੱਚ ਅ ਹਿਊਜ ਟਰਮ, ਮੈਂ ਆਪਣੇ ਸ਼ਹਿਰ ਦੇ ਅੰਦਰ ਰਹਿੰਦੇ ਹੋਏ ਮੇਰੇ ਮੁਹੱਲੇ ਦੇ ਅੰਦਰ ਵੀ ਦੋ ਲੋਕੀ ਹੋਣਗੇ ਜੋ ਮੈਨੂੰ ਪਤਾ ਕਿ ਯਾਰ ਦੇ ਆਰ ਨੋਟ ਨਾਈਸ ਪੀਪਲ, ਦੇ ਆਰ ਨੋਟ ਕਾਈਂਡ ਪੀਪਲ, ਜਾਂ ਫਿਰ ਹੋ ਸਕਦਾ ਉਹ ਮੇਰੇ ਬਾਰੇ ਇਸ ਤਰ੍ਹਾਂ ਸੋਚਦੇ ਹੋਣ, ਜਾਂ ਫਿਰ ਸਾਡਾ ਕਨੈਕਟ ਹੀ ਨਾ ਹੋਵੇ, ਤੇ ਇਹ ਤਾਂ ਮਤਲਬ ਕਿਸੇ ਹੋਰ ਰੇਸ ਦੇ ਬੰਦੇ ਨਾਲ ਵੀ ਹੋ ਸਕਦਾ, ਕਿ ਜਿਸ ਤਰ੍ਹਾਂ ਅਸੀਂ ਰੇਸਿਜ਼ਮ ਫੀਲ ਕਰਦੇ ਹਾਂ, ਸਾਡਾ ਵੀ ਇੱਕ ਤਰ੍ਹਾਂ ਦਾ ਇਹ ਰੇਸਿਜ਼ਮ ਹੈ ਨਾ, ਇਹ ਸੋਚਣਾ
2: ਫੀਲ ਕਰਦੇ
1: ਨੇ ਗਾਇਸ ਆਰ ਟੂ ਫਾਸਟ,
2: ਟੈਲ ਮੀ ਵਨ ਥਿੰਗ, ਜੇ ਗੋਰਾ ਬੈਠਿਆ ਹੋਇਆ ਤੇ ਤੁਸੀਂ ਉਹਦੇ ਸਾਹਮਣੇ ਪੰਜਾਬੀ ਚ ਗੱਲ ਕਰ ਰਹੇ ਹੋ,
1: ਹਾਂ ਇਹ ਤਾਂ ਹੁੰਦਾ,
2: ਗੋਰੇ ਨੂੰ ਲੱਗਦਾ ਨਾ ਕਿ ਤੁਸੀਂ ਉਹਦੇ ਬਾਰੇ ਗੱਲ ਕਰ ਰਹੇ ਹੋ,
1: ਹਾਂ
2: ਉਹ ਰੇਸਿਸਟ ਫੀਲ ਕਰਦਾ
1: ਨੈਚੁਰਲ ਹੈ, ਸਮਝੋ ਮੇਰੇ ਸਾਈਡ ਤੇ ਕੋਈ ਬੈਠ ਕੇ ਤਮਿਲ ਚ ਗੱਲ ਕਰਨੀ ਸ਼ੁਰੂ ਕਰ ਦਿੰਦਾ,
2: ਤੁਹਾਨੂੰ ਨਹੀਂ ਸਮਝ ਆਏਗਾ, ਅੱਛਾ ਤੇ ਹੱਸਣਗੇ ਗਲਤੀ ਨਾਲ, ਜੇ ਤੁਹਾਡੇ ਵੱਲ ਵੇਖ ਲਿਆ 100% ਤੁਹਾਨੂੰ ਲੱਗੇਗਾ ਤਾਂ ਪਾਏ ਉਹ ਤੁਹਾਡੇ ਵਾਲੇ ਗੱਲ ਨਾ ਕਰ ਰਹੇ ਹੋਣ, ਆਈ ਆਲਵੇਜ਼ ਸੇ ਰਿਸਪੈਕਟ, ਆਪਣੇ ਬੱਚਿਆਂ ਨੂੰ ਵੀ ਅਸੀਂ ਉਹੀ ਸਿਖਾਉਣਾ, ਦੇ ਗੈਟ ਬੁਲੀਡ ਐਟ ਸਕੂਲ, ਰਾਦਰ ਦੈਨ ਲੇਬਲਿੰਗ ਇਟ ਕਿ ਬੁਲੀ ਰੇਸਿਜ਼ਮ ਹੈ, ਬੁਲੀ ਹੈ, ਸਮਝੋ ਕੀ ਬੁਲੀ ਹੋ ਰਿਹਾ,
1: ਜਾਂ ਫਿਰ ਸਮਝੋ ਬੁਲਿੰਗ ਹੀ ਹੈ,
2: ਨਹੀਂ ਬਟ ਵਾਟ ਇਜ਼ ਦ ਟ੍ਰਿਗਰ,
1: ਕਿ ਟ੍ਰਿਗਰ ਕੀ ਹੈ,
2: ਤੁਸੀਂ ਆਪਣੇ ਬੱਚੇ ਦੇ ਨਾਲ ਗੱਲ ਕਰੋ, ਟੀਚਰਸ ਦੇ ਨਾਲ ਗੱਲ ਕਰੋ, ਟੀਚਰਸ ਦੇ ਉੱਤੇ ਜਾ ਕੇ ਹਮਲਾ ਨਾ ਬੋਲੋ ਕਿ ਤੁਹਾਡੇ ਸਕੂਲ ਦੇ ਵਿੱਚ ਰੇਸਿਜ਼ਮ, ਐਕਸਪਲੇਨ, ਤੇ ਵੈਨ ਆਈ ਸੇ ਦੈਟ there is genuine cases of racism as well, Krishna, which are very horrible,
1: khaas kar hun thoda ja fundamentalism
2: to jaan ke vi ho rahe ne, but most of the time assi ik umbrella de vich pa denne ha kuch vi galat hoya, je mere bacche ne kuch galat vi kita na assi shay eh bol ke de denne ha te tere naal te galti ho rahi hai, tu te kuch galat kita nahi, eh racism hai,
1: ultimately bacche de upar hi pehna, odi personality nu hi unne

0: ਹਲਕਾ ਜਿਹਾ ਆਪਾਂ ਥੋੜਾ ਡਿਟੇਲ ਜੇ ਇਹਦੇ ਉੱਪਰ ਕਰ ਪਾਈਏ ਇਨ ਇਨ ਟਰਮਸ ਆਫ ਕੀ ਇੱਕ ਤਾਂ ਹੈ ਕਿੱਦਾਂ ਦੇ ਪਲੇਟਫਾਰਮਸ ਨੇ ਜਿਹੜਾ ਬੱਚੇ ਯੂਜ਼ ਕਰ ਰਹੇ ਐਂਡ ਦੈਨ ਵਟ ਹਾਓ ਦੇ ਕੈਨ ਬੀ ਗਰੂਮਡ ਆਰ ਦੇਅਰ ਵੇਜ਼ ਕਿ ਉਹ ਰੋਕੀ ਵੀ ਜਾ ਸਕਦੀ ਹੈ ਕਿ ਬੱਚਾ ਖੇਡਣਾ ਚਾਹੁੰਦਾ ਖੇਡ ਲੈ ਪਰ ਕੁਛ ਹੈ ਤਰੀਕਾ
1: 100% ਤਾਂ ਨਹੀਂ ਰੋਕੀ ਜਾ ਸਕਦੀ ਕ੍ਰਿਸ਼ਨਾ ਬਿਕੋਜ਼ ਇੱਕ ਜਿਵੇਂ ਮੈਂ ਕਹਿ ਰਹੀ ਹਾਂ ਰੋਬਲੋਕਸ ਹੋ ਗਿਆ ਮਾਈਂਡ ਕ੍ਰਾਫਟ ਹੋ ਗਈ ਸਾਰੀ ਗੇਮਿੰਗ ਜ਼ੋਨਸ ਅੱਜ ਕੱਲ੍ਹ ਇੱਕ ਫੀਚਰ ਦੇ ਨਾਲ ਆਉਂਦੀ ਹੈ ਚੈਟ ਦੈਟ ਮੀਨਸ ਦੇ ਕੈਨ ਹੈਵ ਅ ਕਨਵਰਸੇਸ਼ਨ ਵਿਦ ਦੇ ਫਰੈਂਡਸ ਇਹ ਗਰੁੱਪ ਦੇ ਵਿੱਚ ਖੇਡਦੇ ਨੇ ਰਾਈਟ ਫੋਰਟਨਾਈਟ ਹੋ ਗਈ ਅੱਛਾ ਇਹਦੇ ਵਿੱਚ ਕੀ ਹੁੰਦਾ ਤੁਹਾਨੂੰ ਰਿਕੁਐਸਟ ਆਉਂਦੀ ਹੈ ਤੁਹਾਨੂੰ ਆਪਣੀ ਟੀਮ ਵੀ ਵੱਡੀ ਕਰਨੀ ਹੁੰਦੀ ਹੈ ਤਾਂ ਕਿ ਤੁਸੀਂ ਜਿੱਤ ਸਕੋ ਸੋ ਕਈ ਵਾਰੀ ਉਹਨੇ ਫਰੈਂਡਸ ਨਹੀਂ ਹੁੰਦੇ ਇਹ ਬੇਟੇ ਕੋਲੋਂ ਸਿੱਖਿਆ ਲਾਈਕ ਵਾਈ ਹੀ ਡਿਡ ਇਟ ਸੋ ਉਹ ਰੈਂਡਮ ਪੀਪਲ ਦੀ ਰਿਕੁਐਸਟ ਐਕਸੈਪਟ ਕਰ ਲੈਂਦੇ ਨੇ ਕਿਉਂਕਿ ਟੀਮ ਵਧਾਉਣੀ ਹੈ
0: ਫਿਲਹਾਲ ਆਪਾਂ ਇੱਕ ਕੋਐਲੀਸ਼ਨ ਬਣਾ ਲੈਂਦੇ ਹਾਂ ਜਿੱਤਣ ਵਾਸਤੇ
1: ਤੇ ਫਿਰ ਹੁੰਦਾ ਕੀ ਹੈ ਵਾਈਲ ਦੇ ਆਰ ਪਲੇਇੰਗ ਚੈਟ ਚੱਲ ਰਹੀ ਹੈ 1-on-1 ਚੈਟ ਵੀ ਤੁਸੀਂ ਪ੍ਰੋਪ ਕਰ ਸਕਦੇ ਹੋ ਤੇ ਕਈ ਵਾਰੀ 1-on-1 ਪ੍ਰੋਪ ਹੁੰਦੀ ਹੈ ਯੂ ਪਲੇ ਸੋ ਵੈਲ ਹਾਊ ਓਲਡ ਆਰ ਯੂ ਬੱਚਾ ਕਹਿੰਦਾ ਆਈ ਐਮ ਪਲੇਇੰਗ ਸੋ ਵੈਲ ਆਈ ਐਮ ਓਨਲੀ 10 ਬੋਲਾ ਗ੍ਰੇਟ ਮੈਨ ਆਈ ਲਵ ਯੋਰ ਸ਼ੂਟਿੰਗ ਸਕਿੱਲਸ ਤੂੰ ਬੜਾ ਚੰਗਾ ਸ਼ੂਟ ਕਰ ਰਿਹਾ ਬੋਏ ਔਰ ਅ ਗਰਲ ਬੰਦਾ ਕਹਿੰਦਾ ਆਮ ਅ ਗਰਲ ਐਂਡ ਆਈ ਕੈਨ ਸ਼ੂਟ ਵੈਰੀ ਵੈਲ ਤਾਂ ਅੱਗੋਂ ਜਿਹੜਾ ਉਹਨੂੰ ਪਤਾ ਲੱਗਿਆ 10 ਦੀ ਕੁੜੀ ਖੇਡ ਰਹੀ ਹੈ ਉਹ 14 ਦਾ ਮੁੰਡਾ ਬਣ ਕੇ ਤੁਹਾਡੇ ਨਾਲ ਗੱਲ ਕਰਨੀ ਸ਼ੁਰੂ ਕਰ ਦਿੰਦਾ ਸਟਾਰਟਿੰਗ ਦੇ 2 ਹਫ਼ਤੇ 3 ਹਫ਼ਤੇ ਮਹੀਨਾ ਜਸਟ ਰੈਂਡਮ ਯੂ ਸ਼ੂਟ ਵੈਲ ਯੂ ਡੂ ਵੈਰੀ ਵੈਲ ਉਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਮੈਨ ਆਈ ਵਿਸ਼ ਆਈ ਕੁਡ ਯੂ ਨੋ ਸੀ ਯੂ ਵਾਂਸ ਇਹਦੇ ਵਿੱਚ ਤਾਂ ਜਿਹੜਾ ਤੇਰਾ ਐਵਟਾਰ ਹੈ ਉਹ ਜਸਟਿਸ ਨਹੀਂ ਕਰ ਰਿਹਾ ਤੂੰ ਇੰਨਾ ਚੰਗਾ ਖੇਡ ਰਹੀ ਹੈ ਬੱਚਾ 10 ਦਾ ਕਿੰਨਾ ਕੁ ਦਿਮਾਗ ਰੱਖਦਾ ਹੈ
0: ਐਂਡ ਉਹ ਇੱਕ ਜਸਟ ਟੂ ਗਿਵ ਕੰਟੈਕਸਟ ਟੂ ਐਵਰੀਵਨ ਕਿ ਇਹ ਵੀ ਇਸ ਤਰ੍ਹਾਂ ਨਹੀਂ ਕਿ ਲੈਵਲ ਟਾਈਪ ਗੇਮ ਨਹੀਂ ਹੈ ਕਿਹਾ ਕਿ ਇੱਕ ਤੁਸੀਂ ਇੱਕ ਲੈਂਡ 'ਚ ਹੋ ਇੱਕ ਦੁਨੀਆ ਬਣੀ ਹੋਈ ਹੈ ਕਿ ਤੁਸੀਂ ਘੁੰਮ ਫਿਰ ਵੀ ਰਹੇ ਹੋ
1: ਸਭ ਕੁਝ ਕਰ ਰਹੇ ਹੋ
0: ਜੋ ਟਾਸਕ ਉਹ ਵੀ ਕਰਦੇ ਪਏ ਹੋ ਨਾ ਕਿ
1: ਕਿਉਂਕਿ ਤਾਂ ਹੀ ਐਡਿਕਟਿਵ ਬਹੁਤ ਹੈ 10 ਦਾ ਬੱਚਾ 25 ਦੇ ਬੰਦੇ ਨਾਲ 45 ਦੇ ਬੰਦੇ ਨਾਲ ਵੀ ਖੇਡ ਰਿਹਾ ਐਂਡ ਦੇਰ ਇਜ਼ ਨੋ ਵੇ ਟੂ ਆਥੈਂਟੀਕੇਟ ਇਟ
0: ਤੇ ਇਹਦਾ ਇਹਦਾ ਕੀ ਫਿਰ ਹੱਲ ਹੋ ਸਕਦਾ ਟੂ ਕੀਪ ਅ ਚੈੱਕ ਆਲਸੋ ਆਪਣੇ ਬੱਚੇ ਦਾ ਜੋ ਆਪਾਂ ਗੱਲ ਕਰ ਰਹੇ ਹਾਂ
1: ਦੇਖੋ ਵੈਸੇ ਤਾਂ ਆਈਡੀਅਲ ਵੇ ਹੁੰਦਾ ਕਿ ਬੱਚਿਆਂ ਦਾ ਲੈਪਟਾਪ ਜਾਂ ਕੰਪਿਊਟਰ ਇੱਕ ਕਾਮਨ ਏਰੀਆ ਦੇ ਵਿੱਚ ਹੋਏ ਅੱਜ ਕੱਲ੍ਹ ਬੱਚਿਆਂ ਦੇ ਯੂ ਨੋ ਸਟੱਡੀਜ਼ ਸਾਰੇ ਉਹਨਾਂ ਦੇ ਮੇਨ ਰੂਮ ਦੇ ਵਿੱਚ ਨੇ ਪਰ ਜੇ ਬੱਚੇ ਛੋਟੇ ਨੇ ਆਈ ਵੁੱਡ ਸਟਿਲ ਸੇ 14-15 ਤੱਕ ਪਲੀਜ਼ ਟਰਾਈ ਕਰੋ ਕਿ ਕਾਮਨ ਏਰੀਆ ਦੇ ਵਿੱਚ ਉਹਨਾਂ ਦਾ ਕੰਪਿਊਟਰ ਹੋਏ ਜੇ ਕੰਨ ਤੇ ਲਗਾ ਕੇ ਵੀ ਉਹ ਗੱਲ ਕਰ ਰਹੇ ਨੇ ਕੀ ਗੱਲ ਕਰ ਰਹੇ ਨੇ ਇਟ ਇਜ਼ ਐਨ ਏਅਰ ਸ਼ੋਟ ਅਵੇ ਫਰੋਮ ਯੂ ਤੁਸੀਂ ਕਿਚਨ 'ਚ ਕੰਮ ਕਰਿਓ ਡਰਾਇੰਗ ਰੂਮ 'ਚ ਬੈਠੇ ਹੋ ਮੇਰਾ ਰੂਲ ਇਹ ਸੀਗਾ ਕਿਉਂਕਿ ਉਹਦੀ ਰੂਮ ਦੇ ਵਿੱਚ ਉਹ ਸੀਗਾ ਮੈਂ ਨਾਲ ਵਾਲੇ ਰੂਮ ਦੇ ਵਿੱਚ ਆਪਣਾ ਲੈਪਟਾਪ ਖੋਲ੍ਹ ਕੇ ਬੈਠਦੀ ਸੀ ਦਰਵਾਜ਼ਾ ਉਹਦਾ ਖੁੱਲ੍ਹਾ ਹੁੰਦਾ ਸੀ ਅਤੇ ਜਿਹੜੀ ਕਨਵਰਸੇਸ਼ਨ ਵੀ ਹੋ ਰਹੀ ਹੈ ਆਈ ਕੁੱਡ ਰੀਅਲੀ ਸੈਂਸ ਦੈਟ ਪਲੱਸ ਆਈ ਹੈਡ ਟੂ ਜਿਨ ਆਰਟੀਕਲਸ ਆਉਂਦੇ ਸੀ ਔਨਲਾਈਨ ਵਗੈਰਾ ਕੁਛ ਮੈਂ ਉਹਨੂੰ ਫੋਰਵਰਡ ਕਰਦੀ ਰਹਿੰਦੀ ਸੀ 5 ਦੇ ਵਿੱਚ 2 ਵੀ ਦੇਖੇਗਾ ਅਤੇ ਫਿਰ ਮੈਂ ਜਾ ਕੇ ਪੁੱਛਣਾ ਤੂੰ ਉਹ ਪੜ੍ਹਿਆ ਸੀ ਅੱਛਾ ਪੜ੍ਹਿਆ ਸੀ ਉਹਦੇ ਵਿੱਚ ਇਹ ਐਗਜ਼ਾਮਪਲ ਸੀ ਜਸਟ ਅ ਸਟਿਲ ਪੁਸ਼
0: ਸਟੱਡੀ ਜਿੰਨਾ ਤੁਸੀਂ
1: ਜਿਵੇਂ ਤੇ ਐਕਸਾਈਟਿਡ ਹੋ ਕੇ ਜਾਓ ਤੁਹਾਨੂੰ ਪਤਾ ਬੇਟਾ ਮੈਂ ਇਹ ਚੀਜ਼ ਪੜ੍ਹੀ ਉਹਦੇ ਵਿੱਚ ਤੁਸੀਂ ਦੇਖਿਆ ਬੱਚੇ ਦੇ ਨਾਲ ਕੀ ਹੋਇਆ ਫਿਰ ਉਹ ਮਜਬੂਰੀ ਦੇ ਵਿੱਚ ਪੜ੍ਹੇਗਾ ਅੱਜ ਤੁਹਾਨੂੰ ਕਹੇਗਾ ਮੰਮਾ ਤੁਸੀਂ ਜ਼ਿਆਦਾ ਸੋਚ ਦਿਓ ਪਰ ਦਿਮਾਗ ਦੇ ਵਿੱਚ ਉਹ ਚੀਜ਼ ਰਹੇਗੀ ਕਦੀ ਵੀ ਲੈਕਚਰ ਬੱਚੇ ਦੇ ਦਿਮਾਗ 'ਚ ਨਹੀਂ ਜਾਏਗਾ ਰੀਅਲ ਲਾਈਫ ਸਿਚੁਏਸ਼ਨ ਆਪ ਬੇਵਕੂਫ ਬਣ ਜਾਓ ਬੋਲਣਾ ਅੱਜ ਮੇਰੀ ਫਰੈਂਡ ਮੈਨੂੰ ਕਹਿ ਰਹੀ ਸੀ ਉਹਨਾਂ ਦੇ ਘਰ ਦੇ ਵਿੱਚ ਇੱਦਾਂ ਹੋ ਗਿਆ ਉਹਨਾਂ ਦੇ ਬੱਚੇ ਨੂੰ ਕਿਸੇ ਅੰਕਲ ਨੇ 10 ਦਾ ਬਣ ਕੇ ਬੇਵਕੂਫ ਬਣਾ ਲਿਆ ਇਹ ਕਿੱਦਾਂ ਹੁੰਦਾ ਦੈਨ ਦਾ ਚਾਈਲਡ ਵਿਲ ਟੇਕ ਯੂ ਟੂ ਦਾ ਗੇਮ ਐਜੂਕੇਟ ਯੂ ਤੁਸੀਂ ਉੱਥੇ ਐਜੂਕੇਸ਼ਨ ਨਹੀਂ ਲੈਣੀ ਤੁਸੀਂ ਇਹ ਦੇਖਣਾ ਕਿ ਤੁਹਾਡੇ ਬੱਚੇ ਨੂੰ ਪਤਾ ਤੇ ਕਿੱਥੇ ਕੀ ਹੋ ਰਿਹਾ ਯੂ ਹੈਵ ਟੂ ਬੀ ਦੈਟ ਲਿਟਲ ਚਾਈਲਡ ਵਿਦ ਦਾ ਚਾਈਲਡ
0: That's a very good point.
1: So that is how I did with both my kids. Okay. That's how my friends are doing with their kids and it works.
0: And ek parting question hai na ki hun apa us parent nu jo parent e gal sun reha hai na o e ki take away na lain ki there is something jo mere andar shayad kuch there is something that I am lacking hai na this is not about lacking there it is about changing ਤਰੀਕੇ ਹੈ ਨਾ ਚੇਂਜਿੰਗ ਤਰੀਕੇ ਵਾਹ ਵੈਲ ਡਨ ਤਰੀਕੇ ਚੇਂਜ ਕਰਨੇ ਇਹ ਅੰਗਰੇਜ਼ੀ ਬੋਲਣ ਵਾਲੇ ਲੋਕਾਂ ਨਾਲ ਨਾ ਮੈਂ ਮਿਕਸ ਹੋ ਜਾਂਦਾ
1: ਥੋੜ੍ਹਾ ਆਮ ਸੌਰੀ
0: ਪਰ ਵੱਖੋ ਵੱਖਰੇ ਤਰੀਕੇ ਕਿਉਂਕਿ ਮੈਂ ਮੈਨੂੰ ਲੈ ਕੇ ਆਉਣੇ ਚਾਹੀਦੇ ਨੇ ਇਸ ਦੇ ਨਾਲ ਰੂਲ ਆਫ ਥੰਬ ਕੋਈ ਤਰੀਕਾ ਕੋਈ ਇੱਕ ਕੀ ਟੇਕ ਅਵੇ ਜੋ ਉਹ ਲੈ ਸਕਣ ਇੱਕ ਮੋਟਾ ਮੋਟਾ ਕਿ ਇਹ ਤਾਂ ਐਟਲੀਸਟ ਕਰਨਾ ਸ਼ੁਰੂ ਕਰੋ ਐਂਡ ਯੂ ਵਿਲ ਸੀ ਦਾ ਡਿਫਰੈਂਸ ਜਿਹਨੂੰ ਲੱਗ ਰਿਹਾ ਕਿ ਮੇਰਾ ਮੇਰੇ ਬੱਚੇ ਨਾਲ ਅੱਜ ਕਨੈਕਟ ਉਹ ਨਹੀਂ ਹੈ ਜਿੱਦਾਂ ਦਾ ਮੈਂ ਚਾਹੁੰਦਾ ਇੱਕ ਕੀ ਟੇਕ ਅਵੇ ਜੋ ਦਿੱਤਾ ਜਾ ਸਕਦਾ ਆਊਟ ਆਫ ਸਾਰੀ ਚੈਟ
1: ਪਾਰਟਿਸਿਪੇਟ ਵਿਦ ਦੈਮ ਇਨ ਦੇਅਰ ਲਾਈਫ ਨਾਟ ਪਾਰਟਿਸਿਪੇਟ ਇਨ ਦੈਮ ਵਿਦ ਯੋਰ ਲਾਈਫ ਯੂ ਗੈਟ ਮੀ ਤੁਸੀਂ ਆਪਣੀ ਜ਼ਿੰਦਗੀ ਨੂੰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਮਿਕਸ ਨਾ ਕਰੋ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਬਣੋ ਉਹ ਜੋ ਐਕਟੀਵਿਟੀ ਕਰ ਰਹੇ ਨੇ 2 ਘੰਟੇ ਲਈ ਨਹੀਂ ਬਹਿਣਾ, 10 ਮਿੰਟ ਲਈ, ਪਰ ਬੇਵਕੂਫ ਬਣ ਜਾਓ, ਆਪਣੇ ਬੱਚਿਆਂ ਨੂੰ ਆਪਣਾ ਪੇਰੈਂਟ ਬਣ ਕੇ ਸਮਝਾਉਣ ਦੀ ਸਮਝਾਉਣ ਦਿਓ, ਦੈਟ ਇਜ਼ ਵੈਨ ਯੂ ਅੰਡਰਸਟੈਂਡ ਉਹਨਾਂ ਦੀ ਦੁਨੀਆਂ ਦੇ ਵਿੱਚ ਕੀ ਚੱਲ ਰਿਹਾ। ਇਨਫਿਲਟ੍ਰੇਸ਼ਨ ਕਹਿੰਦੇ ਨਾ, ਤੁਸੀਂ ਧੁਰੰਦਰ ਦੇਖੀਏ, ਰੋ ਏਜੰਟ ਪਾਕਿਸਤਾਨੀ ਬਣ ਕੇ ਉਹਨਾਂ ਦੇ ਵਿੱਚ ਗਿਆ। ਵੀ ਨੀਡ ਟੂ ਬੀ ਦੋਜ ਰੋ ਏਜੰਟਸ ਇਨ ਆਰ ਕਿਡਸ ਫੈਮਿਲੀ। ਯੂ ਹੈਵ ਟੂ ਬੀ ਵਨ ਆਫ ਦੈਮ। ਇਫ ਯੂ ਆਰ ਵਨ ਆਫ ਦੈਮ, ਯੂ ਵਿਲ ਬੀ ਏਬਲ ਟੂ ਕੰਟਰੋਲ ਦੈਮ, ਐਜੂਕੇਟ ਦੈਮ, ਉਹਨਾਂ ਦੀ ਜ਼ਿੰਦਗੀ ਨੂੰ ਸਹੀ ਰਸਤੇ ਬੜੇ ਚੰਗੇ ਤਰੀਕੇ ਨਾਲ ਮੋੜੋਗੇ। ਜੇ ਤੁਸੀਂ ਹਕੂਮਤ ਬਣ ਕੇ ਰਹੋਗੇ ਤਾਂ ਫਿਰ ਉਹ ਪ੍ਰਜਾ ਹੈ, ਉਹ ਬਿਫੜਦੀ ਵੀ ਹੈ, ਉਹ ਛੁਪਾਉਂਦੀ ਵੀ ਹੈ, ਅਤੇ ਕੱਲ੍ਹ ਨੂੰ ਸੱਤਾ ਪਲਟਦੀ ਵੀ ਹੈ। ਸੋ ਯੂ ਹੈਵ ਟੂ ਬੀ ਵੈਰੀ ਕੇਅਰਫੁਲ ਵੇ ਯੂ ਵਾਂਟ ਟੂ ਬੀ।
0: ਵੈਰੀ ਵੈਲ ਪੁੱਟ, ਵੈਰੀ ਵੈਲ ਪੁੱਟ। ਥੈਂਕ ਯੂ ਦੀਪਿਕਾ ਜੀ, ਥੈਂਕਸ ਫੋਰ ਦਿਸ ਵੈਰੀ ਲਵਲੀ ਐਂਡ ਵੈਰੀ ਐਜੂਕੇਟਿੰਗ ਚੈਟ। ਮੇਰਾ ਬੱਚਾ ਨਹੀਂ ਹੈ ਪਰ ਮੈਨੂੰ ਬਹੁਤ ਜ਼ਿਆਦਾ ਫਿਲਹਾਲ ਰਿਸਪੋਂਸੀਬਿਲਿਟੀ ਫੀਲ ਹੋ ਰਹੀ ਹੈ। ਮੈਂ ਰਾਜ ਜਾਂਦੇ ਕਿਸੇ ਬੱਚੇ ਨੂੰ ਹਲਕਾ ਜਿਹਾ ਪੇਰੈਂਟ ਕਰਦਾ ਚਲਾ ਜਾਊਂਗਾ, ਬੇਟਾ ਇਸ ਤਰ੍ਹਾਂ ਨਹੀਂ, ਮੈਂ ਹਾਂ ਤੇਰੇ ਨਾਲ, ਤੂੰ ਦੱਸਿਆ ਕਰ ਗੱਲ, ਕੋਈ ਚੱਕਰ ਵਾਲੀ ਗੱਲ ਨਹੀਂ। ਪਰ ਜੋਕ ਸਪਾਟ, ਆਪਾਂ ਇੱਦਾਂ ਦੇ ਸ਼ੋਜ਼ ਜਾਂ ਇੱਦਾਂ ਦੀ ਗੱਲਬਾਤ ਇਸ ਕਰਕੇ ਕਰਦੇ ਕਿਉਂਕਿ ਇਟ ਇਜ਼ ਡਾਟਾਬੇਸ ਦੇ ਅੰਦਰ ਆਉਣ ਵਾਲੀਆਂ ਚੀਜ਼ਾਂ ਹੋ ਚੁੱਕੀਆਂ ਹੁਣ ਇਹ ਨਾ ਕਿ ਮੈਂਟਲ ਹੈਲਥ ਆਉਣ ਵਾਲੇ ਸਮੇਂ 'ਚ, ਹੁਣ ਵੀ ਵੈਸੇ ਕਹਿ ਸਕਦਾ ਆਪਾਂ, ਪਰ ਆਉਣ ਵਾਲੇ ਸਮੇਂ 'ਚ ਸਭ ਤੋਂ ਵੱਡਾ ਪਲੇਗ, ਸਭ ਤੋਂ ਵੱਡਾ ਐਪੀਡੈਮਿਕ ਹੋ ਸਕਦਾ, ਅਤੇ ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਸਾਡੀ ਵੱਧ ਰਹੀ ਹੈ, ਜਨਰੇਸ਼ਨ ਜਿਹੜੇ ਸਾਡੇ ਬੱਚੇ ਆ, ਉਹ ਉਹਦੇ ਫਰੰਟ ਲਾਈਨ 'ਤੇ ਨੇ ਕਿਉਂਕਿ ਉਹਨਾਂ ਨੇ ਬਹੁਤ ਵੱਖਰੇ ਜਿਹੇ ਕਲਚਰ ਵੇਖ ਰਹੇ ਉਹ ਆਪਣੀ ਛੋਟੀ ਜਿਹੀ ਇਸ ਜ਼ਿੰਦਗੀ ਦੇ ਅੰਦਰ ਜਿੰਨੀ ਕੁ ਉਹਨਾਂ ਨੇ ਹਜੇ ਤੱਕ ਦੇਖੀ ਹੈ। ਸੋ ਵੀ ਟਰਾਈ ਟੂ ਹੈਲਪ ਬਾਏ ਬ੍ਰਿੰਗਿੰਗ ਇਨ ਐਕਸਪਰਟਸ ਕਿ ਤੁਸੀਂ ਜਿੰਨਾ ਕੁ ਸਿੱਖ ਸਕੋ ਜਾਂ ਉਹਦੇ ਅੰਦਰ ਵਾਧਾ ਪਾ ਸਕੋ, ਉਹਦੇ ਨਾਲ ਦੀ ਰੀਸ ਨਹੀਂ। ਸੋ ਪਲੀਜ਼ ਆਪਣੇ ਫੀਡਬੈਕ ਸਾਡੇ ਨਾਲ ਸ਼ੇਅਰ ਕਰਨਾ ਰੇਡੀਓ ਹਾਂਜੀ 'ਤੇ, ਅਤੇ ਇਸੇ ਤਰ੍ਹਾਂ ਦੇ ਹੋਰ ਵਧੀਆ ਵਧੀਆ ਪ੍ਰੋਗਰਾਮ ਸੁਣਨ ਲਈ ਬਣੇ ਰਹੋ ਰੇਡੀਓ ਹਾਂਜੀ 1674 'ਤੇ। ਮੈਂ ਸੀ ਕ੍ਰਿਸ਼ਨਾ, ਕਰਦੇ ਹਾਂ ਗੱਲਬਾਤ ਕਿਸੇ ਹੋਰ ਦਿਨ ਦੁਬਾਰਾ। ਥੈਂਕ ਯੂ।
2: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
3: ਕੀ ਹੋਇਆ
2: ਇੱਥੇ? ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-500-3500
2: ਜਾਂ 90-77-97-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077973।
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।
4: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ, ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042। ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ, ਮਿਲਟਨ।
6: ਕੀ ਤੁਸੀਂ ਜਾਣਦੇ ਹੋ ਕਿ ਬੱਚੇ ਦਾ ਲਗਭਗ 90% ਦਿਮਾਗ ਉਹਨਾਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ? ਮੁਫਤ ਕਿੰਡਰ 3 ਅਤੇ 4 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਸਾਲ ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ। ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ, ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ, ਭਾਵਾਤਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ। ਵਧੇਰੇ ਜਾਣਕਾਰੀ ਲਈ wic.gov.au/kinder ਤੇ ਜਾਓ।
7: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
8: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
9: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
10: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
5: ready set go chadston ford dandenong road te tuhanu udik reha hai ford ranger ranger super duty everest te sadabahar mustang brand new demo te quality pre-owned vehicles trade in ate finance options we available aao te apni navi ford da test drive karo business fleet lai gal karo vehicle experts tim forbes ya cory nal radio hanji de hawale nal pao 10 saal di free service Chetston Ford. Ready, set, Ford.
11: Orbit Homes apne iradiyan vaang sirf imarat nahi balki apne har ek grahak layi banaunde ne unna de supneyan da ek majboot ghar. House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock. Aaj hi pahuncho Orbit Homes Display Centers ya call karo Harpan Chauhan nu 04332802552 04332802522
12: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ
13: ਦੇਖੋ ਸੱਚ ਬਤਾ ਦੋ
14: ਮੈਂ ਝੂਠ ਨਹੀਂ ਬੋਲ ਰਹੀ ਮੈਨੂੰ ਸੱਚੀ ਕੁਛ ਨਹੀਂ ਪਤਾ
12: ਸਟਾਰਿੰਗ ਐਮੀ ਵਿਰਕ ਰੂਪੀ ਗਿੱਲ ਅਤੇ ਹਿੰਮਤ ਸੰਧੂ ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ
15: ਜਦੋਂ ਤੁਹਾਨੂੰ ਲੋੜ ਹੋਵੇ ਪਰ ਇਹ ਕੋਈ ਐਮਰਜੈਂਸੀ ਨਾ ਹੋਵੇ ਤਾਂ ਪੁਲਿਸ ਹੈਲਪਲਾਈਨ ਦਿਨ ਦੇ 24 ਘੰਟੇ ਹਫ਼ਤੇ ਦੇ 7 ਦਿਨ ਉਪਲਬਧ ਹੈ ਆਪਣੀ ਭਾਸ਼ਾ ਵਿੱਚ ਗੈਰ ਜ਼ਰੂਰੀ ਅਪਰਾਧਾਂ ਜਾਂ ਘਟਨਾਵਾਂ ਦੀ ਰਿਪੋਰਟ ਕਰਨ ਲਈ TIS ਨੈਸ਼ਨਲ ਨੂੰ 131-450 ਤੇ ਕਾਲ ਕਰੋ ਅਤੇ ਵਿਕਟੋਰੀਆ ਪੁਲਿਸ ਹੈਲਪਲਾਈਨ ਦੀ ਮੰਗ ਕਰੋ ਵਿਕਲਪਕ ਤੌਰ 'ਤੇ ਤੁਸੀਂ ਪੁਲਿਸ ਹੈਲਪਲਾਈਨ ਨੂੰ 131-444 ਤੇ ਕਾਲ ਕਰ ਸਕਦੇ ਹੋ ਅਤੇ ਤੁਹਾਡੀ ਕਾਲ ਦਾ ਜਵਾਬ ਅੰਗਰੇਜ਼ੀ ਵਿੱਚ ਦਿੱਤਾ ਜਾਵੇਗਾ ਐਮਰਜੈਂਸੀ ਦੀ ਸਥਿਤੀ ਵਿੱਚ ਪੁਲਿਸ ਦੀ ਤੁਰੰਤ ਮੌਜੂਦਗੀ ਲਈ 000 ਤੇ ਕਾਲ ਕਰੋ ਵਿਕਟੋਰੀਅਨ ਸਰਕਾਰ ਮੈਲਬੋਰਨ ਦੁਆਰਾ ਅਧਿਕਾਰਿਤ
16: ਕੀ ਹੋਇਆ ਇੰਨੀ ਟੈਨਸ਼ਨ ਕਿਉਂ ਲਿੱਤੀ ਹੋਈ ਹੈ
17: ਯਾਰ ਕੀ ਦੱਸਾਂ ਮਾਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ
16: ਅੱਜ ਸਿੰਮੀ ਭੈਣ ਜੀ ਆਏ ਸੀ ਉਹਨਾਂ ਨੇ ਆਪਣਾ ਮਾਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ
17: ਅੱਛਾ ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ
16: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ ਰੀਫਾਈਨਾਂਸ ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8833-11 ਔਰ ਵਿਜ਼ਿਟ uvfinancial.com.au
18: ਹਾਂਜੀ

0: ब्रोकर्स अपनी इंश्योरेंस की हर लोड़ ले। याद रखो बस अमरिंदर गिद्दा कॉल 0491-999-555 गिद्दा इंश्योरेंस। शर्ता लागू।
1: यार तू इतने इनी चेती आके पक्का भी हो गया, की जुगाड़ लाया है?
2: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
1: नंबर दा दे बंसल इमीग्रेशन वालियां दा।
2: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com .au.
3: Ready, set, go! Chadston Ford, Dandenong Road ते तुहानू उड़ीक रहा है। Ford Ranger, Ranger Super Duty, Everest ते सदाबहार Mustang, brand new demo ते quality pre-owned vehicles, trade-in अते finance options भी available. आओ ते अपनी नवी Ford दा test drive करो, business fleet लाई गल करो, vehicle experts, Tim Forbes या कोरी नाल, Radio हांजी दे हवाले नाल पाओ, 3 साल दी free service. Chadston Ford, ready, set. Ford.
1: की होया? इनी टेंशन क्यों लेती हुई है?
4: यार की दसा, मॉर्गेज दा काम आज भी नहीं बनया।
1: आज सिमी पैन जी आए सी, उन्होंने अपना मॉर्गेज यूवी फाइनेंशियल सर्विसेज तो थोड़े टाइम विच ही करवा लेता।
4: अच्छा, असी भी उन्होंने कांटेक्ट कर दिया फिर ता।
1: जेकर थानू भी लोड है होम लोन, रीफाइनेंस, कार लोन या फिर एनी अदर लोन दी, ता आज ही कांटेक्ट करो हरप्रीत सिंह फ्रॉम यूवी फाइनेंशियल सर्विसेज एट 0403-8311 और विजिट uvfinancial.com.au।
5: साडे समाज विच अध्यापक बहुत महत्वपूर्ण हन, ओह बहुत सारे लोकां दे जीवन नूं प्रेरित करदे, हौसला अफजाई करदे अते असल प्रभाव पाउंदे हन। ਇੱਥੇ ਵਿਕਟੋਰੀਆ ਵਿੱਚ ਵੱਖ ਵੱਖ ਸੱਭਿਆਚਾਰਕ ਪਿਛੋਕੜਾਂ ਤੋਂ ਅਧਿਆਪਕਾਂ ਦਾ ਹੋਣਾ ਮਹੱਤਵਪੂਰਨ ਹੈ ਅਤੇ ਇਹ ਵਿਦਿਆਰਥੀਆਂ ਦੀ ਸਿੱਖਿਆ ਨੂੰ ਲਾਭ ਪਹੁੰਚਾ ਸਕਦਾ ਹੈ। ਜੇ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਇੱਥੇ ਵਿਕਟੋਰੀਆ ਵਿੱਚ ਅਧਿਆਪਕ ਬਣਨਾ ਚਾਹੁੰਦਾ ਹੈ ਤਾਂ ਇੱਥੇ ਕਈ ਸਾਰੇ ਅਧਿਆਪਨ ਵਾਲੇ ਕੋਰਸ ਉਪਲਬਧ ਹਨ। ਤੁਸੀਂ ਹਾਈ ਸਕੂਲ ਵਿੱਚ ਅਧਿਆਪਕ ਬਣਨ ਵਿੱਚ ਤੁਹਾਡੀ ਮਦਦ ਕਰਨ ਲਈ ਵਜ਼ੀਫੇ ਲਈ ਵੀ ਯੋਗ ਹੋ ਸਕਦੇ ਹੋ। ਅਧਿਆਪਨ ਵਾਲੇ ਕਰੀਅਰ ਵਿੱਚ ਕਿਵੇਂ ਜਾਣਾ ਹੈ, ਇਸ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਟੀਚ ਦੀ ਫਿਊਚਰ ਦੀ ਖੋਜ ਕਰੋ। ਵਿਕਟੋਰੀਆ ਦੀ ਸਰਕਾਰ ਮੈਲਬੋਰਨ ਦੁਆਰਾ ਅਧਿਕਾਰਿਤ।
6: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂਹ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
7: ਦੇਖੋ ਸੱਚ ਬਤਾ ਦੋ।
8: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
6: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
9: मारे गए, दोबारा देर हो गई। गड्डी चलाउण विच्चों तनाव नूं बाहर कढ़ो अते घरों पहला ही तुर पाओ। जे तुसी गति सीमा तो तेज गड्डी चलाउंदे हो तां तुसी कानून नूं तोड़ रहे हो अते तुहानूं महंगा जुर्माना हो सकता है जां अपना लाइसेंस गुआ सकते हो। TSC वल्लों सुनेहा, हर किसी वास्ते सुरक्षित तरीके नाल गड्डी चला।
10: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
11: अमृत ए कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं, बल्कि ग्लास कंटेनर च पैक हुंदा है।
10: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
12: सोना चाहिदा,
13: भरोसा चाहिदा,
12: क्वालिटी ते बाईबैक भी चाहिदा। चले आओ दिल्ली ज्वेलर्स, स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाईबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट। ਪੁਆਇੰਟ ਕੁੱਕ ਕਾਲ 0493-536-042
7: ਆ ਕਿੱਥੇ ਵੱਜ ਗਈ ਤੇਰੀ ਗੱਡੀ
2: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ
7: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
13: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚੱਲੀਏ
14: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
13: ਓ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
15: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ
16: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਨਮਸਤੇ। ਮੈਂ ਤੁਹਾਡੀ ਦੋਸਤ ਜਾਸਮਨ। ਅੱਜ ਮੈਂ ਤੁਹਾਨੂੰ ਕਿਸੇ ਕਵੀ ਦੀਆਂ ਕਵਿਤਾਵਾਂ ਨਹੀਂ, ਬਲਕਿ ਇੱਕ ਕਹਾਣੀਕਾਰਾਂ ਦੀਆਂ ਕਹਾਣੀਆਂ ਸੁਣਾਵਾਂਗੀ। ਦਲੀਪ ਕੌਰ ਟਿਵਾਣਾ ਜੀ। ਅੱਜ ਮੈਂ ਤੁਹਾਨੂੰ ਦਲੀਪ ਕੌਰ ਟਿਵਾਣਾ ਜੀ ਦੀਆਂ ਲਿਖੀਆਂ ਹੋਈਆਂ ਕਹਾਣੀਆਂ ਸੁਣਾਵਾਂਗੀ, ਪਰ ਉਸ ਤੋਂ ਪਹਿਲਾਂ ਤੁਹਾਨੂੰ ਉਹਨਾਂ ਦੀ ਕਥਾ ਯਾਤਰਾ ਸੁਣਾਵਾਂਗੀ। ਕਥਾ ਯਾਤਰਾ ਜੋ ਕਿ ਦਲੀਪ ਕੌਰ ਟਿਵਾਣਾ ਜੀ ਨੇ ਖੁਦ ਲਿਖੀ ਹੋਈ ਹੈ। ਉਹ ਲਿਖਦੇ ਨੇ, ਬਚਪਨ ਵਿੱਚ ਗੁੱਡੀਆਂ ਪਟੋਲਿਆਂ ਨਾਲ ਖੇਡਦੀਆਂ ਕੁੜੀਆਂ ਆਪੇ ਉਹਨਾਂ ਦੀ ਗੁੱਡੀਆਂ ਦੇ ਕਾਜਰ ਚਾ ਲੈਂਦੀਆਂ ਨੇ। ਸੁਹਾਗ ਗਾਉਂਦੀਆਂ, ਡੋਲੀ ਬਿਠਾਉਂਦੀਆਂ ਉਹਨਾਂ ਦੀਆਂ ਸਾਰੀਆਂ ਰਸਮਾਂ ਵਿੱਚੋਂ ਲੰਘ ਜਾਂਦੀਆਂ ਹਨ, ਜਿਨ੍ਹਾਂ ਵਿੱਚੋਂ ਦੀ ਉਹਨਾਂ ਨੇ ਆਪ ਸੱਚੀ ਮੁੱਚੀ ਲੰਘਣਾ ਹੁੰਦਾ ਹੈ। ਫਿਰ ਉਹਨਾਂ ਗੁੱਡੀਆਂ ਵਿੱਚੋਂ ਕੋਈ ਗੁੱਡੀ ਮਰ ਜਾਂਦੀ ਏ। ਰੋਂਦੀਆਂ, ਗੁਰਲਾਉਂਦੀਆਂ, ਸਿਆਪਾ ਕਰਦੀਆਂ ਉਹ ਗੁੱਡੀ ਫੂਕਣ ਤੁਰ ਪੈਂਦੀਆਂ ਨੇ ਤੇ ਵੈਣ ਪਾਉਂਦੀਆਂ ਨੇ, ਹੈ ਹੈ ਧੀਏ ਮੋਰਨੀਏ, ਤੇਰੇ ਗੱਜ ਗੱਜ ਲੰਬੇ ਵਾਲ ਨੀ ਧੀਏ ਮੋਰਨੀਏ। ਕੁਛ ਇਹੋ ਜਿਹਾ ਹੀ ਮੇਰਾ ਰਿਸ਼ਤਾ ਮੇਰੀਆਂ ਕਹਾਣੀਆਂ ਨਾਲ ਸੀ, ਤੇਰੇ ਗੱਜ ਗੱਜ ਲੰਮੇ ਵਾਲ ਨੀ ਧੀਏ ਮੋਰਨੀਏ। ਆਖਦਿਆਂ ਮੈਨੂੰ ਲੱਗਦਾ ਹੈ ਜਿਵੇਂ ਉਹ ਸਭ ਗੁੱਡੇ ਗੁੱਡੀਆਂ ਦੀ ਖੇਡ ਹੀ ਸੀ। ਨਹੀਂ ਤਾਂ ਜਦੋਂ ਮੈਂ ਜ਼ਰਾ ਕੁ ਵੱਡੀ ਹੋਈ ਉਸ ਖੇਡ ਤੋਂ ਦੂਰ ਕਿਉਂ ਚਲੀ ਗਈ। ਉਸ ਉਮਰੇ ਸੱਚ ਤੇ ਛਲ, ਸੱਚ ਤੇ ਸੁਪਨੇ ਵਿਚਕਾਰਲੀ ਲਕੀਰ ਦੀ ਏਡੀ ਪਹਿਚਾਣ ਨਹੀਂ ਹੁੰਦੀ। ਪ੍ਰਿੰਸੀਪਲ ਤੇਜਾ ਸਿੰਘ ਨੇ ਜਦੋਂ ਇੱਕ ਕਹਾਣੀ ਬਾਰੇ ਆਖਿਆ, ਇਹ ਏਡੀ ਵਧੀਆ ਨਹੀਂ, ਤਾਂ ਮੇਰਾ ਜਵਾਬ ਸੀ, ਕਹਾਣੀ ਤਾਂ ਵਧੀਆ ਹੀ ਹੈ ਪਰ ਤੁਹਾਨੂੰ ਸਮਝ ਨਹੀਂ ਲੱਗੀ। ਅਜਿਹੇ ਬੇਬੁਨਿਆਦ ਜਿਹੇ ਵਿਸ਼ਵਾਸ ਸਦਕਾ ਹੀ ਮੈਂ ਕਹਾਣੀਆਂ ਲਿਖਦੀ ਵੀ ਰਹੀ, ਕਹਾਣੀਆਂ ਛਪਦੀਆਂ ਵੀ ਰਹੀਆਂ ਤੇ ਲੋਕ ਪੜ੍ਹਦੇ ਵੀ ਰਹੇ। ਝੂਠੀਆਂ, ਸੱਚੀਆਂ, ਮਾੜੀਆਂ ਮੋਟੀਆਂ ਤਾਰੀਫਾਂ ਜਿਹੀਆਂ ਵੀ ਹੋਣ ਲੱਗ ਪਈਆਂ, ਪਰ ਇਹਨਾਂ ਗੱਲਾਂ ਦਾ ਮੈਨੂੰ ਤਰਵਾਸ ਕੋਈ ਨਹੀਂ ਸੀ। ਇਸ ਲਈ ਨਾ ਕਿਸੇ ਨੂੰ ਕਦੀ ਕਿਸੇ ਕਿਤਾਬ ਦੀ ਭੂਮਿਕਾ ਲਿਖਣ ਲਈ ਆਖਿਆ ਤੇ ਨਾ ਕੋਈ ਕਿਤਾਬ ਕਿਧਰੇ ਰਿਵਿਊ ਲਈ ਭੇਜੀ। ਸਾਧਨਾ ਕਹਾਣੀ ਸੰਗ੍ਰਹਿ ਨੂੰ ਜਦੋਂ ਇਨਾਮ ਲਈ ਚੁਣ ਲਿਆ ਗਿਆ ਤਾਂ ਮੈਨੂੰ ਲੱਗਿਆ ਕਹਾਣੀਆਂ ਇੰਨੀਆਂ ਵਧੀਆ ਨਹੀਂ, ਪਰ ਚੋਣ ਕਰਨ ਵਾਲਿਆਂ ਨੂੰ ਸ਼ਾਇਦ ਸਮਝ ਨਹੀਂ ਲੱਗੀਆਂ। ਇਸ ਮੌਕੇ ਉੱਪਰ ਲੋਕਾਂ ਨੇ ਪੁੱਛਣਾ ਸ਼ੁਰੂ ਕਰ ਦਿੱਤਾ, ਮੈਂ ਕਹਾਣੀ ਕਿਵੇਂ ਲਿਖਦੀ ਹਾਂ, ਕਿਉਂ ਲਿਖਦੀ ਹਾਂ। ਲੱਗਿਆ ਕਾਗਜ਼ ਕਲਮ ਲੈਂਦੀ ਹਾਂ ਤੇ ਲਿਖ ਲੈਂਦੀ ਹਾਂ, ਹੋਰ ਕੀ। ਕਿਉਂ ਲਿਖਦੀ ਹਾਂ, ਲੱਗਿਆ ਮੈਂ ਕਿੱਥੇ ਲਿਖਦੀ ਹਾਂ, ਕਹਾਣੀ ਮੇਰੇ ਕੋਲੋਂ ਲਿਖਵਾ ਲੈਂਦੀ ਏ। ਇਸੇ ਸਮੇਂ ਮੈਂ PhD ਲਈ ਕਹਾਣੀ ਉੱਤੇ ਹੀ ਵਿਸ਼ਾ ਚੁਣ ਲਿਆ। ਸੰਸਾਰ ਦੀਆਂ ਕੁਝ ਚੰਗੀਆਂ ਕਹਾਣੀਆਂ ਪੜ੍ਹੀਆਂ ਤੇ ਸਮਝਣ ਦੀ ਕੋਸ਼ਿਸ਼ ਕੀਤੀ ਕਿ ਲੋਕ ਕਹਾਣੀਆਂ ਕਿਉਂ ਲਿਖਦੇ ਹਨ। ਪਤਾ ਲੱਗਿਆ ਕਿ ਚੈਕਫ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਆਪਣੀਆਂ ਲਿਖਤਾਂ ਰਾਹੀਂ ਰੂਸੀ ਲੋਕਾਂ ਨੂੰ ਉਹਨਾਂ ਦਾ ਆਪਣਾ ਆਪ ਲੱਭ ਕੇ ਦਿੱਤਾ। ਮੈਂ ਸੋਚਿਆ ਮੈਂ ਆਪਣੀਆਂ ਕਹਾਣੀਆਂ ਰਾਹੀਂ ਕੀ ਲੱਭਣ ਦੀ ਕੋਸ਼ਿਸ਼ ਕਰਦੀ ਹਾਂ, ਆਪਣਾ ਆਪਾ। ਕਿਹੜਾ ਆਪਾ? ਇਹ ਭੁਲੇਖਾ ਨਾ ਮੈਨੂੰ ਸਿਰਫ ਮੈਨੂੰ ਸਗੋਂ ਦੂਜਿਆਂ ਨੂੰ ਲੱਗਿਆ। ਇਸੇ ਕਾਰਨ ਇੱਕ ਵਾਰੀ ਲੇਖਕ ਕਿਸਮ ਦੇ ਦੋ ਬੰਦੇ ਸਾਡੇ ਘਰੇ ਆਏ ਤੇ ਆਖਣ ਲੱਗੇ, ਅਸੀਂ ਤੁਹਾਡੀ ਮਾਸੀ ਕਹਾਣੀ ਪੜ੍ਹੀਏ, ਸਾਨੂੰ ਤੁਹਾਡੇ ਨਾਲ ਹਮਦਰਦੀ ਹੋ ਗਈ ਏ। ਮੈਂ ਪੁੱਛਿਆ, ਜਿਸ ਦੀ ਆਪਣੀ ਮਾਂ ਨਾ ਮਰੀ ਹੋਵੇ ਉਹ ਨਹੀਂ ਇਹੋ ਜਿਹੀ ਕਹਾਣੀ ਲਿਖ ਸਕਦਾ। ਰੱਬ ਦੇ ਵਾਸਤੇ ਕਹਾਣੀ ਦੀ ਖਾਤਰ ਮੇਰੀ ਮਾਂ ਨੂੰ ਨਾ ਮਾਰੋ, ਮੇਰੀਆਂ ਤਾਂ ਦੋ ਦੋ ਮਾਵਾਂ ਜਿਉਂਦੀਆਂ ਨੇ।
ਸਵਾਲ ਸੀ, ਜੇ ਮੈਂ ਆਪਣੀ ਨਹੀਂ ਤਾਂ ਫਿਰ ਕਿਹਦੀ ਗੱਲ ਕਰਦੀ ਏ? ਕਿਹੜੀਆਂ ਗੱਲਾਂ ਕਰਦੀਆਂ ਨੇ ਮੇਰੀਆਂ ਕਹਾਣੀਆਂ? ਉਹਨਾਂ ਹੀ ਦਿਨਾਂ ਵਿੱਚ ਮੈਂ ਕਿਧਰੇ ਪੜਿਆ ਸੀ, ਐਵਰੀ ਹਿਊਮਨ ਬੀਂਗ ਇਜ਼ ਅ ਲਿਮਿਟਿਡ ਮੈਨੀਫੈਸਟੇਸ਼ਨ ਆਫ ਦ ਅਨਲਿਮਿਟਿਡ ਸੈਲਫ। ਇਸੇ ਲਈ ਇਹ ਕਹਾਣੀਆਂ ਮੇਰੀਆਂ ਹੋ ਕੇ ਵੀ ਮੇਰੀਆਂ ਨਹੀਂ ਸਨ ਤੇ ਮੇਰੀਆਂ ਨਾ ਹੋ ਕੇ ਵੀ ਮੇਰੀਆਂ ਸਨ। ਗੱਲ ਸਪਸ਼ਟ ਕਰੋਗੇ? ਕਿਸੇ ਨੇ ਪੁੱਛਿਆ। ਸੁਣੋ, ਜਦੋਂ ਕੋਈ ਮਰਦਾ ਹੈ, ਮਰਨ ਵਾਲੇ ਦੇ ਨਾਲ ਜਿੰਨਾ ਜਿੰਨਾ ਕਿਸੇ ਦਾ ਰਿਸ਼ਤਾ ਹੁੰਦਾ ਹੈ, ਉਹਨਾਂ ਉਹਨਾਂ ਉਹਦੇ ਨਾਲ ਮਰਦਾ ਵੀ ਹੈ ਤੇ ਉਹਨਾਂ ਉਹਨਾਂ ਉਹਦੇ ਨਾਲ ਸਿਵੇ ਵਿੱਚ ਜਲਦਾ ਵੀ ਹੈ। ਮਰਨ ਵਾਲਾ ਤਾਂ ਸਿਵੇ ਤੱਕ ਪਹੁੰਚ ਕੇ ਆਪਣੀ ਕਹਾਣੀ ਮੁਕਾ ਜਾਂਦਾ ਏ, ਪਰ ਪਿੱਛੇ ਰਹਿਣ ਵਾਲਿਆਂ ਲਈ ਜਿਉਂਦੇ ਰਹਿਣ ਅਤੇ ਜਿਉਣ ਦੀ ਰੁਟੀਨ ਨਿਭਾਉਣ ਦੀ ਵੀ ਮਜਬੂਰੀ ਹੁੰਦੀ ਏ। ਸੋ ਗੱਲ ਸਵੈ ਜਾਂ ਪਰ ਦੀ ਨਹੀਂ ਹੁੰਦੀ, ਗੱਲ ਸਵੈ ਜਾਂ ਪਰ ਨਾਲ ਰਿਸ਼ਤੇ ਦੀ ਹੁੰਦੀ ਏ। ਆਖਦੇ ਨੇ ਦੂਸਰੇ ਵਿਸ਼ਵ ਯੁੱਧ ਵੇਲੇ ਵਰਜੀਨੀਆ ਵੁਲਫ ਇੰਨੇ ਡਿਪਰੈਸ਼ਨ ਵਿੱਚ ਚਲੀ ਗਈ ਕਿ ਉਸਨੇ ਸਮੁੰਦਰ ਵਿੱਚ ਡੁੱਬ ਕੇ ਆਤਮਘਾਤ ਕਰ ਲਿਆ। ਯੁੱਧ ਤਾਂ ਸਭ ਲਈ ਸੀ, ਪਰ ਯੁੱਧ ਨਾਲ ਰਿਸ਼ਤਾ ਸਭ ਦਾ ਇੱਕੋ ਜਿਹਾ ਨਹੀਂ ਸੀ। ਕਈ ਵਾਰੀ ਪੁੱਛਿਆ ਗਿਆ ਕਿ ਮੈਂ ਆਪਣੀਆਂ ਕਹਾਣੀਆਂ ਵਿੱਚ ਕੀ ਆਖਣਾ ਚਾਹਿਆ ਏ। ਮੇਰੇ ਲਈ ਸਮੱਸਿਆ ਇਹੀ ਹੈ ਕਿ ਸਵੈ ਦਾ ਸਵੈ ਨਾਲ ਤੇ ਸਵੈ ਦਾ ਦ੍ਰਿਸ਼ਟੀ ਨਾਲ ਰਿਸ਼ਤਾ ਮੋਹ ਪਿੱਛਿਆ ਤੰਦਰੁਸਤ ਤੇ ਖੂਬਸੂਰਤ ਹੋਵੇ, ਪਰ ਨੇਵਾ ਚਾਹੁਣ ਨਾਲ ਤਾਂ ਸਭ ਕੁਛ ਨਹੀਂ ਹੋ ਜਾਂਦਾ। ਡਾਕਟਰ ਰੋਸ਼ਨ ਲਾਲ ਅਹੂਜਾ ਨੇ ਇਸੇ ਸੰਬੰਧ ਵਿੱਚ ਇੱਕ ਵਾਰੀ ਆਖਿਆ ਸੀ, ਬੀਬੀ ਦੁਨੀਆ ਤੈਂ ਤਾਂ ਨਹੀਂ ਬਣਾਈ ਕਿ ਤੇਰੀ ਮਰਜ਼ੀ ਦੀ ਹੋਵੇ। ਜਦੋਂ ਮੈਂ ਇਹ ਕਹਾਣੀਆਂ ਰਚੀਆਂ ਸਨ ਉਦੋਂ ਸਵੈ ਤੇ ਦ੍ਰਿਸ਼ਟੀ ਦੇ ਮੂਲ ਤੱਤਾਂ ਤੋਂ ਮੂਲ ਵਿਰੋਧਾਂ ਦੀ ਪਹਿਚਾਣ ਸਿਰਫ ਦੁਮੇਲ ਤੱਕ ਦੀ ਹੀ ਸੀ। ਇਸੇ ਕਾਰਨ ਉਸ ਦੁਮੇਲ ਨੂੰ ਦੁਮੇਲ ਨੂੰ ਹੀ ਆਖਰੀ ਮੰਜ਼ਿਲ ਮਿਥ ਲਿਆ ਸੀ। ਇਸੇ ਕਾਰਨ ਇਹ ਕਹਾਣੀਆਂ ਸਿਰਫ ਸਫ਼ਰ ਦੀਆਂ ਕਹਾਣੀਆਂ ਨੇ। ਮਾਂ ਨੂੰ ਕਿਸੇ ਨੇ ਆਖਿਆ, ਕਿੱਡੀ ਕਮਾਲ ਦੀ ਗੱਲ ਏ ਬੀਜੀ, ਤੁਹਾਡੀ ਧੀ ਕਹਾਣੀਆਂ ਲਿਖ ਲੈਂਦੀ ਏ। ਅਕਲ ਤਾਂ ਬਥੇਰੀ ਸੀ ਜੇ ਕਿਸੇ ਚੱਜ ਦੇ ਪਾਸੇ ਲਾਉਂਦੀ, ਬੇਜੀ ਨੇ ਸਹਿਜ ਸਵਾਈ ਆਖਿਆ ਸੀ। ਉਦੋਂ ਮੈਨੂੰ ਬੇਜੀ ਦੀ ਗੱਲ ਸਮਝ ਨਹੀਂ ਸੀ ਲੱਗੀ, ਪਰ ਹੁਣ ਲੱਗਦਾ ਏ ਕਿ ਸ਼ਾਇਦ ਉਹ ਠੀਕ ਹੀ ਆਖਦੇ ਸਨ। ਮੇਰੇ ਕੋਲੋਂ ਕਈ ਵਾਰੀ ਪੁੱਛਿਆ ਜਾਂਦਾ ਹੈ ਕਿ ਮੇਰੀ ਸਭ ਤੋਂ ਚੰਗੀ ਕਹਾਣੀ ਕਿਹੜੀ ਹੈ, ਤੇ ਮੈਨੂੰ ਲੱਗਦਾ ਏ ਉਹ ਮੈਂ ਅਜੇ ਲਿਖਣੀ ਹੈ। ਕਦੋਂ ਲਿਖਣੀ ਏ? ਕਹਾਣੀਆਂ ਲਿਖਣੀਆਂ ਤਾਂ ਤਕਰੀਬਨ ਤੁਸੀਂ ਛੱਡ ਹੀ ਦਿੱਤੀਆਂ ਹਨ। ਇੱਕ ਹੋਰ ਸਵਾਲ ਜੋ ਮੇਰੇ ਕੋਲੋਂ ਅਕਸਰ ਪੁੱਛਿਆ ਜਾਂਦਾ ਹੈ ਕਿ ਮੈਂ ਕਹਾਣੀਆਂ ਛੱਡ ਕੇ ਨਾਵਲ ਕਿਉਂ ਲਿਖਣ ਲੱਗ ਪਈ। ਕਹਾਣੀ ਲਿਖ ਕੇ ਲੱਗਦਾ ਸੀ ਜੋ ਆਖਣਾ ਸੀ ਅਜੇ ਆਖਿਆ ਨਹੀਂ ਗਿਆ। ਲੇਖਕਾਂ ਹੋਣਾ ਕਿਵੇਂ ਦਾ ਲੱਗਦਾ ਹੈ ਤੁਹਾਨੂੰ, ਮੈਨੂੰ ਅਕਸਰ ਲੋਕ ਪੁੱਛਦੇ ਨੇ। ਸੱਚ ਦੱਸਾਂ, ਮੈਨੂੰ ਕਦੇ ਯਾਦ ਹੀ ਨਹੀਂ ਰਹਿੰਦਾ ਕਿ ਮੈਂ ਲੇਖਕਾ ਹਾਂ। ਉਂਜ ਵੀ ਲੇਖਕਾ ਮੈਂ ਸਿਰਫ ਉਹਨਾਂ ਪਲਾਂ ਵਿੱਚ ਹੁੰਦੀ ਹਾਂ ਜਦੋਂ ਕੁਝ ਲਿਖ ਰਹੀ ਹੋਵਾਂ। ਅੱਗੋਂ ਪਿੱਛੋਂ ਤਾਂ ਮੈਂ ਆਪਣੀ ਰਚਨਾ ਪੜ੍ਹ ਕੇ ਕਈ ਵਾਰ ਹੈਰਾਨ ਹੁੰਦੀ ਹਾਂ ਕਿ ਇਹ ਮੈਂ ਹੀ ਲਿਖਿਆ ਹੈ। ਇੱਕ ਸਵਾਲ ਤੁਸੀਂ ਪੁੱਛਣਾ ਚਾਹੋਗੇ ਕਿ ਫਿਰ ਗੁੱਡੀਆਂ ਪਟੋਲਿਆਂ ਦੀਆਂ ਇਹ ਕਹਾਣੀਆਂ ਸਾਂਭਣ ਦੀ ਕੀ ਲੋੜ ਸੀ? ਲੋੜ ਹੈ, ਕਿਉਂਕਿ ਗੁੱਡੀਆਂ ਪਟੋਲਿਆਂ ਨਾਲ ਕੁੜੀਆਂ ਹੁਣ ਵੀ ਖੇਡਦੀਆਂ ਨੇ ਤੇ ਮੇਰੀ ਕਥਾ ਯਾਤਰਾ ਦਾ ਇਹ ਇੱਕ ਪੜਾਅ ਹੈ। ਦੂਸਰਾ ਸਵਾਲ ਹੈ ਕਿ ਸਾਰੀਆਂ ਕਹਾਣੀਆਂ ਇਕੱਠੀਆਂ ਕਿਉਂ ਛਾਪ ਦਿੱਤੀਆਂ, ਕਿ ਹੁਣ ਕਦੀ ਕੋਈ ਹੋਰ ਕਹਾਣੀ ਨਹੀਂ ਲਿਖੀ ਜਾਵੇਗੀ? ਗੱਲ ਇਹ ਹੈ ਕਿ ਮੈਂ ਕਿਧਰੇ ਇੱਕ ਸ਼ੇਅਰ ਪੜਿਆ ਸੀ, ਉਜਾਲੇ ਆਪਣੀ ਯਾਦੋਂ ਕੇ ਸਾਥ ਹਮਾਰੇ ਰਹਿਣੇ ਦੋ, ਨ ਜਾਣੇ ਕਿਸ ਗਲੀ ਮੇ ਜ਼ਿੰਦਗੀ ਕੀ ਸ਼ਾਮ ਹੋ ਜਾਏ। ਤੇ ਮੇਰਾ ਆਖਣ ਨੂੰ ਮਨ ਕੀਤਾ ਹੈ, ਹਮਾਰੀ ਯਾਦ ਕਾ ਸੂਰਜ ਆਪਣੇ ਪਾਸ ਰੱਖ ਲੋ, ਨ ਜਾਣੇ ਜ਼ਿੰਦਗੀ ਕੀ ਕਬ ਸ਼ਾਮ ਹੋ ਜਾਏ।

ਕਰ ਰਹੀ ਸੀ ਅਸੀਂ ਦਲੀਪ ਕੌਰ ਟਿਵਾਣਾ ਜੀ ਦੀ ਕਥਾ ਯਾਤਰਾ ਦੀ, ਤੇ ਹੁਣ ਉਹਨਾਂ ਦੀ ਇੱਕ ਕਹਾਣੀ, ਇੱਕ ਰਾਤ। ਤੂੰ ਮੇਰੇ ਕੋਲੋਂ ਕਿਹੜੇ ਜਨਮਾਂ ਦਾ ਬਦਲਾ ਲਿਆ ਏ ਪਾਪੀਆ, ਮੈਨੂੰ ਇਹਨਾਂ ਕਸਾਈਆਂ ਦੇ ਵਸ ਪਾ ਕੇ ਆਪ ਰਾਹੀ ਹੋ ਗਿਆ ਏ। ਕਿਉਂ ਤੈਨੂੰ ਖਿਆਲ ਨਹੀਂ ਆਇਆ ਕਿ ਮੈਂ ਤਾਂ ਅਜੇ ਤੈਨੂੰ ਰੱਜ ਕੇ ਵੇਖਿਆ ਵੀ ਨਹੀਂ ਸੀ। ਮੇਰੀ ਪਹਿਲੀ ਰਾਤ ਹੀ ਆਖਰੀ ਰਾਤ ਕਿਉਂ ਬਣ ਗਈ? ਤੇਰੀ ਮਾਂ ਕਹਿੰਦੀ ਏ ਮੈਂ ਡੈਣ ਆ, ਮੈਂ ਕੁਲੱਖਣੀ ਪੁੱਠ ਪੈਰੀ ਹਾਂ ਜਿਸਨੇ ਆਉਂਦਿਆਂ ਹੀ ਉਸਦਾ ਪੁੱਤਰ ਖਾ ਲਿਆ। ਮੈਨੂੰ ਦੱਸ ਤਾਂ ਜਾ, ਉਹਨੂੰ ਕੀ ਜਵਾਬ ਦਿਆਂ? ਬੁੱਢੀਆਂ ਅੱਖਾਂ ਵਿੱਚ ਗਿਲਾ ਮੈਥੋਂ ਤੱਕਿਆ ਨਹੀਂ ਜਾਂਦਾ, ਬੁੱਢੀਆਂ ਅੱਖਾਂ ਵਿੱਚ ਨਫ਼ਰਤ ਮੈਥੋਂ ਸਹਾਰੀ ਨਹੀਂ ਜਾਂਦੀ। ਤੇ ਮੈਂ ਚਾਹੁੰਦੀ ਹਾਂ ਹੁਣੇ ਧਰਤੀ ਵੇਲ ਦੇ ਦੇਵੇ ਤੇ ਮੈਂ ਨਿੱਗਰ ਜਾਵਾਂ। ਤੇਰੇ ਥਾਂ ਮੈਂ ਕਿਉਂ ਨਹੀਂ ਮਰ ਗਈ? ਸਭ ਸੁਖੀ ਰਹਿੰਦੇ, ਮੇਰੇ ਮਾਪੇ ਵੀ ਕਹਿੰਦੇ ਕਿ ਇਦੂ ਤਾਂ ਸਾਡੀ ਧੀ ਮਰ ਜਾਂਦੀ, ਆਪਣੀ ਨੂੰ ਰੋ ਧੋ ਕੇ ਘਰ ਤਾਂ ਬਹਿ ਜਾਂਦੇ। ਮੈਨੂੰ ਰਹਿ ਰਹਿ ਕੇ ਖਿਆਲ ਪਿਆ ਆਉਂਦਾ ਏ ਕਿ ਮਰਨ ਵੇਲੇ ਜ਼ਰੂਰ ਤੈਨੂੰ ਮੇਰਾ ਖਿਆਲ ਆਇਆ ਹੋਵੇਗਾ, ਤੂੰ ਜ਼ਰੂਰ ਮੈਨੂੰ ਯਾਦ ਕੀਤਾ ਹੋਵੇਗਾ, ਤੈਨੂੰ ਜ਼ਰੂਰ ਮੇਰਾ ਫਿਕਰ ਲੱਗਿਆ ਹੋਵੇਗਾ। ਤਦੇ ਤਾਂ ਤੂੰ ਆਪਣੇ ਛੋਟੇ ਭਾਈ ਨੂੰ ਕੋਲ ਸੱਦ ਕੇ ਆਖਿਆ ਸੀ ਨਾ, ਵੀਰ ਸੰਮੀ ਨੂੰ ਚੰਗੀ ਤਰ੍ਹਾਂ ਰੱਖੀ। ਖਬਰੇ ਤੈਂ ਹੋਰ ਕੀ ਆਖਣਾ ਸੀ, ਜਿਹੜਾ ਨਿਗੂਣੀ ਸ਼ਰਮ ਦੇ ਮਾਰੇ ਤੇਰੀਆਂ ਅੱਖਾਂ ਵਿੱਚ ਡੁਲਕਦਾ ਰਿਹਾ। ਪਰ ਮੈਂ ਤੈਨੂੰ ਦੱਸਦੀ ਹਾਂ ਕਿ ਤੇਰਾ ਭਾਈ ਤੇਰਾ ਕਹਿਣਾ ਕਦੋਂ ਦਾ ਭੁੱਲ ਚੁੱਕਾ ਏ। ਉਹ ਮੈਨੂੰ ਬੜੀ ਵਾਰੀ ਕੁੱਟਦਾ ਰਹਿੰਦਾ ਏ, ਸ਼ਾਇਦ ਇਸ ਕਰਕੇ ਕਿ ਮੈਂ ਉਸਨੂੰ ਆਪਣੇ ਪਿਆਰ ਨਾਲ ਮੋਹ ਨਹੀਂ ਸਕੀ। ਮੇਰਾ ਪਿਆਰ ਤਾਂ ਸਾਰਾ ਤੂੰ ਲੈ ਕੇ ਰਾਹੀ ਹੋ ਗਿਆ ਏ, ਭਲਾ ਮੈਂ ਉਸਨੂੰ ਕੀ ਦਿੰਦੀ? ਮੇਰੇ ਪ੍ਰੀਤਮ, ਔਰਤ ਜ਼ਿੰਦਗੀ ਵਿੱਚ ਸਿਰਫ ਇੱਕੋ ਵਾਰੀ ਪਿਆਰ ਕਰਦੀ ਹੈ ਤੇ ਉਸੇ ਵਾਰ ਆਪਣਾ ਸਭ ਕੁਝ ਦੇ ਛੱਡਦੀ ਏ। ਜਦੋਂ ਵੀ ਤੇਰਾ ਭਾਈ ਮੈਨੂੰ ਮਾਰਦਾ ਏ, ਮੈਨੂੰ ਇਹ ਲਫ਼ਜ਼ ਤੇਰੇ ਯਾਦ ਕਰਕੇ ਕਿ ਵੀਰ ਸੰਮੀ ਨੂੰ ਚੰਗੀ ਤਰ੍ਹਾਂ ਰੱਖੀ, ਬੜਾ ਹੀ ਰੋਣਾ ਆਉਂਦਾ ਏ। ਤੇ ਫਿਰ ਮੇਰਾ ਦਿਲ ਕਰਦਾ ਏ ਕਿ ਤੂੰ ਕਿਤੇ ਹੁਣੇ ਕਿੱਧਰੋਂ ਆ ਜਾਵੇਂ ਤੇ ਆ ਕੇ ਪੁੱਛੇ ਸੰਮੀ ਤੂੰ ਰੋਂਦੀ ਕਿਉਂ ਏ, ਆ ਕੇ ਮੈਨੂੰ ਵੀ ਨਾਲ ਲੈ ਚੱਲੇ ਜਿੱਥੇ ਤੂੰ ਰਹਿੰਦਾ ਏ। ਪਰ ਲੱਖ ਕੋਸ਼ਿਸ਼ ਕਰਨ ਤੇ ਵੀ ਚੰਗੀ ਤਰ੍ਹਾਂ ਯਾਦ ਨਹੀਂ ਆਉਂਦਾ, ਤੂੰ ਕਿਹੋ ਜਿਹਾ ਸੈਂ, ਤੇਰੇ ਨੈਣ ਨਕਸ਼ ਕਿਹਦੇ ਵਰਗੇ ਸਨ? ਬਸ ਇੰਨਾ ਹੀ ਯਾਦ ਏ ਕਿ ਇੱਕ ਰਾਤ ਤੂੰ ਮੇਰੇ ਕੋਲ ਆਇਆ ਸੈਂ, ਤੂੰ ਮੇਰੇ ਵੱਲ ਤੱਕਿਆ ਸੀ ਤੇ ਮੈਨੂੰ ਬੜਾ ਹੀ ਮਿੱਠਾ ਮਿੱਠਾ ਜਿਹਾ ਕੁਝ ਆਖਿਆ ਸੀ। ਉਦੋਂ ਮੈਨੂੰ ਬੜੀ ਸ਼ਰਮ ਆਈ ਸੀ, ਮੈਂ ਬੜਾ ਘਬਰਾਈ ਸੀ, ਬਸ ਮਾੜਾ ਜਿਹਾ ਤੈਨੂੰ ਦੇਖਿਆ ਸੀ। ਮੈਨੂੰ ਯਾਦ ਏ ਤੂੰ ਮੈਨੂੰ ਬੜਾ ਹੀ ਸੋਹਣਾ ਲੱਗਿਆ ਸੈਂ, ਪਰ ਅੱਜ ਬਾਰ ਬਾਰ ਸੋਚਣ ਤੇ ਵੀ ਯਾਦ ਨਹੀਂ ਆ ਰਿਹਾ ਕਿ ਤੂੰ ਮੈਨੂੰ ਕੀ ਆਖਿਆ ਸੀ ਤੇ ਤੂੰ ਮੈਨੂੰ ਕਿਹਦੇ ਵਰਗਾ ਲੱਗਿਆ ਸੈਂ। ਬਸ ਇੰਨਾ ਕੁ ਯਾਦ ਏ ਕਿ ਉਸ ਵੇਲੇ ਮੈਂ ਬਹੁਤ ਖੁਸ਼ ਸਾਂ ਤੇ ਇਸੇ ਕਰਕੇ ਅੱਜ ਜਦੋਂ ਤੇਰੀ ਸ਼ਕਲ ਭੁੱਲ ਗਈ ਏ, ਤੇਰੇ ਨਕਸ਼ ਭੁੱਲ ਗਏ ਨੇ, ਫਿਰ ਵੀ ਮੈਨੂੰ ਯਾਦ ਏ ਉਹ ਰਾਤ ਤੇ ਉਸ ਰਾਤ ਦੇ ਹਨੇਰੇ ਵਿੱਚ ਖੜੋਤਾ ਤੇਰਾ ਧੁੰਦਲਾ ਆਕਾਰ। ਮੈਂ ਨੇੜੇ ਰਹਿ ਕੇ ਤੈਨੂੰ ਤੱਕਿਆ ਨਹੀਂ ਸੀ, ਜਾਣਿਆ ਨਹੀਂ ਸੀ, ਇਸੇ ਕਰਕੇ ਤਾਂ ਕਈ ਵਾਰੀ ਆਖ ਲੈਂਦੀ ਹਾਂ ਖਬਰੇ ਤੂੰ ਵੀ ਆਪਣੇ ਭਾਈ ਵਰਗਾ ਹੀ ਹੁੰਦਾ, ਜਿਹੜਾ ਸ਼ਰਾਬ ਪੀ ਕੇ ਸਭ ਦੇ ਸਾਹਮਣੇ ਮੈਨੂੰ ਗੰਦੀਆਂ ਗੰਦੀਆਂ ਗਾਲਾਂ ਕੱਢਣ ਲੱਗ ਜਾਂਦਾ ਏ, ਕੁੱਟਣ ਲੱਗ ਜਾਂਦਾ ਏ ਜਿਵੇਂ ਮੈਂ ਕੋਈ ਡੰਗਰ ਪਸ਼ੂ ਹੋਵਾਂ। ਫਿਰ ਸੋਚਦੀ ਹਾਂ
शायद तू भी अपने भाई वांग ही आख्या करदा कि जनानी ता रहिंदी छित्तर लोट खा के आ। शायद शायद तू भी इन्ना ही बुरा हुंदा। एदा ता भरा सी ना, पर तेनू सच दसा मैं तेरी बाबत इहो कदे नहीं सोचिया। मैनू ता याद है बस ओ दिन, ओ पल जदों मैं अपनी मामी दे पेकी पहली वार तू मैनू देखिया सी ते झट ही कह दिता सी, मामी जे साक लियाना है ते इसे कुड़ी दा लिया दे। ते मैं शर्म दी मारी उत्थों नस आई सा। पर जदों तू मैनू अपने पिंड नू आ रिया सै, मैं लुक के चुबारे दी बारी विच किन्ना चिर तेरे जांदे दी पिठ देखती रही। उदो जिंदगी ने कोई गीत गाया सी, ते उस गीत दियां भटक दियां सुरां अजे तीक मैनू खो पौंदियां ने। ते मैनू तू अज भी याद है, एक गीत दी शकल वान, एक दर्द दी शकल विच। एक बार रोटी तो देर हो जान तो जदों तेरे भाई ने मैनू मारिया सी, उस दिन पहलो ही मेरे पेट विच बहुत दर्द हो रहा सी। उस दिन पता नहीं मेरे दिल विच की आई ते मैं तेरे सिवे ते जाके बड़ा ही रोई। उस दिन तेरी मां नू भी पता नहीं क्यों तरस आ गया ते वह आप भी बड़ा रोई। ते उसने तेरे भाई नू भी चिड़किया क्या निज होणिया गऊ ते तीवी दा की मारना होया, जिन्हें अगों हाथ ही नहीं चुकना। देखता किवें पुतली वर की बहू नू तू रोल छड़िया है, कित्ते तेरे कसाई दे वस पै गई। ओ चुंदा रहिंदा तां उहने कदी इहनू पंग वी नहीं लगनी देनी सी। व्याह तो पहला ही आख्या करदा सी लोकां दियां बुढ़ियां वांग जे तू मां उस नाल लड़न लग पई ना ते मैं अड्ड हो जूंगा। हुण बिचारी निकर्मण दा दिल ही पुछा जाणदा है वे चंदरिया इन्हों की मारना होया, ए ता रब दी मारी हुई है, किसे वेले दी आ विच्चो निकल जूगी। एदे वर्गी निदरी नू तां सगों होर भी चंगू रखना चाहिदा है। ते उस दिन तेरा भरा भी रो पिया ते मेरा रोना भी उदन ठल्ले ही ना। तेरी मां ने मुड़ सिवे ते जाणो मैनू रोकिया ते समझाया, धीए मरे किसे दे मित नहीं हुंदे, सिव्या विच की प्या है। ओ ता सगों साडा वैरी सी जो किसे पिछले जन्म दा वैर लैके तुर गया। कि सच कहिंदी सी तेरी मां कि तू सचमुच मेरा वैरी सै, कि तेनू मैं कदी याद नहीं आउंदी, कि सचमुच तू मैनू भुल गया है। हां याद रखन दा भला फायदा भी की है, जिंदगी दे किसे मोड़ ते असी अचानक मिले सां ते उसे मोड़ ते असी अचानक विछड़ गए सां। फिर मैं सोच दियां नाल तुरदे साथी नू भुल के विछड़े राही ले भटकना भला किधर दी सियाणा पे। पर फिर भी पता नहीं क्यों तेरियां गल्लां करनियां तेरे बाबत सोचना मैनू चंगा चंगा लगता है, ते हर वेले दिल करदा रहिंदा है कि कोई तेरे कोलों आके दसे, सम्मी तू उसनू याद है, वो कहिंदा सी की कहिंदा सै तू? ए मैं नहीं सुनना चाहती, शायद तू कहिंदा होवेगा मैं इत्थे सुखी हाँ, सम्मी नू कहीं बेवकूफ ना बने मैनू भुल के सुखी रहे। नहीं नहीं बस मैं ये नहीं सुनना चाहती, मेथों बगैर तू सुखी है। मैं ता बस यही सुनना चाहती हाँ कि कोई आके दसे, सम्मी वो तेनू बहुत याद करता है, जदों तेरा भाई मैनू मारदा है ना कि तू तड़फ नहीं उठदा, कि तेरा दिल नहीं करता कि तू मैनू बचा लें,
ਮੇਰੀਆਂ ਸੱਟਾਂ ਨੂੰ ਪਲੋਸ ਪਲੋਸ ਕੇ ਸਾਰੀ ਪੀੜ ਹਟਾ ਦੇਵੇਂ, ਮੇਰੀਆਂ ਅੱਖਾਂ ਵਿੱਚ ਤੱਕ ਕੇ ਸਾਰਾ ਗਮ ਭੁਲਾ ਦੇਵੇਂ। ਫਿਰ ਸੋਚਦੀ ਹਾਂ ਸ਼ਾਇਦ ਤੂੰ ਵੀ ਮੈਨੂੰ ਇਹੋ ਹੀ ਕੁੱਟਿਆ ਕਰਦਾ। ਔਰਤ ਨੂੰ ਕੁੱਟਣਾ ਆਦਮੀ ਲਈ ਮਾਮੂਲੀ ਗੱਲ ਹੈ ਨਾ, ਮੇਰਾ ਬਾਪ ਵੀ ਮੇਰੀ ਮਾਂ ਨੂੰ ਐਵੇਂ ਹੀ ਮਾਰਦਾ ਹੁੰਦਾ ਸੀ ਤੇ ਮੇਰੀਆਂ ਉਦੋਂ ਡਾਢਾਂ ਨਿਕਲ ਜਾਂਦੀਆਂ ਸਨ। ਸ਼ਾਇਦ ਮੇਰੀ ਮਾਂ ਦੀ ਮਾਂ ਨੂੰ ਵੀ ਇਹੋ ਹੀ ਕੁੱਟ ਪੈਂਦੀ ਹੋਵੇ। ਮੈਂ ਬਥੇਰਾ ਸੋਚਦੀ ਹਾਂ ਕਿ ਤੈਨੂੰ ਨਾ ਯਾਦ ਕਰਾਂ, ਪਰ ਤੂੰ ਮੈਨੂੰ ਭੁੱਲਦਾ ਹੀ ਨਹੀਂ। ਦਿਲ ਹਰ ਵੇਲੇ ਪੁੱਛਿਆ ਬੁੱਝਿਆ ਰਹਿੰਦਾ ਏ। ਤੇਰੀ ਮਾਂ ਨੇ ਬਥੇਰੀ ਵਾਰੀ ਆਖਣਾ, ਕੁੜੇ ਬਹੂ ਜਿਹੜੀ ਹੋ ਗਈ ਹੁਣ ਹੋ ਗਈ, ਹੁਣ ਤਾਂ ਮੇਰੇ ਪੁੱਤ ਦੇ ਸ਼ਗਨ ਮਨਾਇਆ ਕਰ ਤੇ ਰੰਗਦਾਰ ਲੀੜੇ ਪਾਇਆ ਕਰ। ਪਰ ਮੇਰੀ ਤਾਂ ਕਦੇ ਵੱਡੀ ਰੂਹ ਨਹੀਂ ਕਰਦੀ। ਇੱਕ ਦਿਨ ਦੀ ਗੱਲ ਏ, ਖਬਰ ਨਹੀਂ ਮੇਰੇ ਦਿਲ ਵਿੱਚ ਕੀ ਆਈ ਕਿ ਮੇਰਾ ਪਿਆਜੀ ਸੂਟ ਪਾਉਣ ਨੂੰ ਜੀ ਕੀਤਾ। ਸ਼ਾਇਦ ਇਸ ਕਰਕੇ ਕਿ ਜਦੋਂ ਤੂੰ ਪਹਿਲੀ ਵਾਰੀ ਸਾਡੇ ਪਿੰਡ ਆਇਆ ਸੈਂ ਤਾਂ ਤੇਰੇ ਪਿਆਜੀ ਸਾਫਾ ਬੰਨਿਆ ਹੋਇਆ ਸੀ। ਮੈਂ ਡਰਦੀ ਡਰਦੀ ਨੇ ਤੇਰੇ ਭਾਈ ਨੂੰ ਪਿਆਜੀ ਸੂਟ ਲਿਆ ਕੇ ਦੇਣ ਲਈ ਗਿਆ, ਪਰ ਉਹ ਝਿੜਕ ਕੇ ਬੋਲਿਆ, ਪੈਸੇ ਤੇਰੇ ਪਿਓ ਕੋਲੋਂ ਆਉਣਗੇ। ਜਿੱਦਣ ਦਾ ਜੀਤ ਮਰਿਆ ਏ ਇੱਥੇ ਮਾਮਲਾ ਭਰਨ ਦਾ ਫਿਕਰ ਪਿਆ ਰਹਿੰਦਾ ਏ ਤੇ ਤੈਨੂੰ ਸੂਟਾਂ ਦੀ ਪਈ ਹੋਈ ਏ। ਤੀਵੀਆਂ ਨੂੰ ਤਾਂ ਬਸ ਟੂਮਾਂ ਕੱਪੜਿਆਂ ਤੋਂ ਬਿਨਾਂ ਤੇ ਕੋਈ ਹੋਰ ਗੱਲ ਹੀ ਨਹੀਂ ਹੈਗੀ। ਤੁਸੀਂ ਸਾਰੇ ਆਦਮੀ ਕਿਉਂ ਇਹੋ ਜਿਹੇ ਹੁੰਦੇ ਹੋ? ਮੇਰਾ ਬਾਪ ਵੀ ਮੇਰੀ ਮਾਂ ਨੂੰ ਇਉਂ ਹੀ ਕਿਹਾ ਕਰਦਾ ਸੀ ਤੇ ਸ਼ਾਇਦ ਮੇਰੀ ਮਾਂ ਦਾ ਬਾਪ ਵੀ ਇਉਂ ਹੀ ਕਹਿੰਦਾ ਹੋਵੇ। ਪਤਾ ਨਹੀਂ ਫਿਰ ਵੀ ਮੈਨੂੰ ਕਿਉਂ ਲੱਗਿਆ ਕਿ ਜੇ ਤੂੰ ਜਿਉਂਦਾ ਹੁੰਦਾ ਭਾਵੇਂ ਕਿੰਨਾ ਹੀ ਗਰੀਬ ਕਿਉਂ ਨਾ ਹੁੰਦਾ, ਤੂੰ ਸ਼ਹਿਰ ਜਾਂਦਿਆਂ ਜ਼ਰੂਰ ਮੈਥੋਂ ਪੁੱਛਿਆ ਕਰਨਾ ਸੀ, ਸੰਮੀ ਦੱਸ ਤੇਰੇ ਲਈ ਕੀ ਲਿਆਵਾਂ। ਪਰ ਖਬਰੇ ਤੂੰ ਵੀ ਆਪਣੇ ਭਾਈ ਵਰਗਾ ਹੀ ਹੁੰਦਾ। ਭਾਵੇਂ ਉਸ ਸ਼ਗਨਾ ਭਰੀ ਰਾਤ ਵਿੱਚ ਖੜਾ ਤੇਰਾ ਧੁੰਦਲਾ ਆਕਾਰ ਭੈੜਾ ਮੈਨੂੰ ਕਦੇ ਨਹੀਂ ਲੱਗਦਾ। ਸੱਚ ਤੈਨੂੰ ਦੱਸਾਂ, ਥੋੜੇ ਦਿਨ ਹੋਏ ਮੈਂ ਨਿੱਕੀ ਦੇ ਵਿਆਹ ਤੇ ਉਹੀ ਆਪਣੇ ਵਿਆਹ ਵਾਲਾ ਸੂਟ ਪਾਇਆ ਸੀ। ਸਵਾਰ ਕੇ ਵਾਲ ਵਾਹੇ ਤੇ ਜਦੋਂ ਮੈਂ ਆਪਣਾ ਮੂੰਹ ਸ਼ੀਸ਼ੇ ਵਿੱਚ ਦੇਖਿਆ ਤਾਂ ਇੱਕ ਸਰੂਰ ਜਿਹਾ ਆ ਗਿਆ। ਮੇਰਾ ਦਿਲ ਕੀਤਾ ਕਿ ਕਿੱਧਰੋਂ ਤੂੰ ਆ ਜਾਵੇਂ ਤੇ ਅੱਜ ਦੇਖੇ ਕਿ ਮੈਂ ਕਿੱਡੀ ਸੋਹਣੀ ਆ ਤੇ ਤੂੰ ਜ਼ਰੂਰ ਜ਼ਰੂਰ। ਪਰ ਕੀ ਪਤਾ ਏ, ਤੂੰ ਵੀ ਤਾਂ ਉਸੇ ਭਰਾ ਦਾ ਸੈਂ ਜਿਹੜਾ ਕਹਿੰਦਾ ਸੀ ਐਵੇਂ ਨਹੀਂ ਪਣ ਥਣ ਕੇ ਲੋਕਾਂ ਦੀਆਂ ਨਜ਼ਰਾਂ ਵਿੱਚ ਚੜੀਦਾ। ਫਿਰ ਵੀ ਮੈਨੂੰ ਤੂੰ ਬਹੁਤ ਯਾਦ ਆਇਆ। ਕਿੱਡੀ ਬੇਵਕੂਫਾ ਨਾ ਮੈਂ। ਠੀਕ ਆ, ਠੀਕ ਹੀ ਤਾਂ ਕਹਿੰਦੀ ਸੀ ਤੇਰੀ ਮਾਂ ਕਿ ਤੂੰ ਤਾਂ ਮੇਰਾ ਕੋਈ ਪਿਛਲੇ ਜਨਮ ਦਾ ਵੈਰੀ ਸੀ ਜਿਹੜਾ ਸਾਰੀ ਉਮਰ ਦਾ ਝੋਰਾ ਲਾ ਕੇ ਕਿਧਰੇ ਤੁਰ ਗਿਆ ਏ। ਖਬਰੇ ਉੱਥੇ ਤੂੰ ਸੁਖੀ ਵੱਸ ਰਿਹਾ ਹੋਏ। ਖਬਰੇ ਤੂੰ ਕੌਣ ਸੈਂ, ਕਿਹੋ ਜਿਹਾ ਸੈਂ, ਖਬਰੇ ਤੂੰ ਕਿੱਧਰ ਚਲਾ ਗਿਆ ਏ। ਬਸ ਇਹੀ ਮੈਨੂੰ ਪਤਾ ਏ ਕਿ ਤੂੰ ਕਦੇ ਨਹੀਂ ਆਉਣਾ, ਤੇਰੇ ਬੋਲ ਮੈਂ ਕਦੇ ਨਹੀਂ ਸੁਣਨੇ। ਪਰ ਫਿਰ ਵੀ ਮੈਂ ਤੈਨੂੰ ਉਡੀਕਦੀ ਰਹਿੰਦੀ ਹਾਂ, ਭਾਲਦੀ ਰਹਿੰਦੀ ਹਾਂ। ਤੇਰੇ ਵਿੱਚੋਂ ਮੈਂ ਕਿਸੇ ਖੁਸ਼ੀ ਦੀ ਰੇਖਾ ਉੱਗੜਦੀ ਤੱਕੀ ਸੀ, ਜ਼ਿੰਦਗੀ ਦਾ ਕੋਈ ਗੀਤ ਖੂੰਜਦਾ ਸੁਣਿਆ ਸੀ ਤੇ ਅੱਜ ਦੀਆਂ ਛੋਪਾਂ ਭਰੀ ਜ਼ਿੰਦਗੀ ਤੋਂ ਦੂਰ ਨੱਸ ਜਾਣ ਲਈ ਮੈਂ ਤੇਰਾ ਸਾਥ ਭਾਲਦੀ ਹਾਂ। ਪਰ ਨਹੀਂ, ਜੇ ਮੈਂ ਬਹੁਤ ਸੁਖੀ ਵੀ ਹੁੰਦੀ ਤੂੰ ਤਾਂ ਮੈਨੂੰ ਫਿਰ ਵੀ ਯਾਦ ਆਇਆ ਕਰਨਾ ਸੀ, ਕਿਉਂਕਿ ਇੱਕ ਰਾਤ ਮੈਂ ਤੈਨੂੰ ਕਿਵੇਂ ਦੱਸਾਂ ਕਿ ਤੇਰੇ ਨਾਲ ਮੇਰੀ ਇੱਕੋ ਰਾਤ ਦੀ ਸਾਂਝ ਨੇ ਮੇਰੀਆਂ ਸਭ ਰਾਤਾਂ ਵੀਰਾਨ ਕਰ ਦਿੱਤੀਆਂ ਨੇ ਤੇ ਅੱਜ ਵੀ ਜਦੋਂ ਮੈਨੂੰ ਯਾਦ ਨਹੀਂ ਕਿ ਤੂੰ ਕਿਹੋ ਜਿਹਾ ਸੈਂ, ਤੇਰੇ ਨਕਸ਼ ਕਿਹੋ ਜਿਹੇ ਸਨ ਤੇ ਇਹ ਵੀ ਯਾਦ ਨਹੀਂ ਕਿ ਉਸ ਰਾਤ ਤੂੰ ਮੈਨੂੰ ਕੀ ਆਖਿਆ ਸੀ, ਤੂੰ ਮੈਨੂੰ ਕਿਵੇਂ ਬੁਲਾਇਆ ਸੀ,
तू मैनू याद ही ते मैनू याद है ओ रात। काड़ करके वज्जी चपेड़ ने सम्मी नू चुकन्नी कर दिता। उसने देखा कि सूरज ढल के आथण ते आथण तो मुड़ रात हो गई है। चुल्ले ते पई दाल सड़ चुकी सी। चौण्यों आई गऊ वच्छे नू चुंगा के सन्नी खाण जा लगी सी। आटे वाली परात कुत्तियां ने चट चट के साफ कर दिती सी। पर ओ अपने मर चुके पति दा सोनी महीवाल दा किस्सा हाथ च फड़ी उंदी पई पता नहीं कदों दी बैठी सोची जा रही सी। ए साली सारा दिन अखां सुजाई रख दिए, कोई आमदा हो इनू पिछला याद, निकल जा मेरे घरों। डिडरिया वांग झाक दी सम्मी नू दो चार धक्के धौले मार के उसके हुण वाले पति ने बूहों बार कढ के पार अड़ा लिया। ओ भी एक रात सी ते ए भी एक रात सी। बंद बूहे अगे गोडियां विच सिर दई रोंदी सम्मी ने सोचिया।

ਦਲੀਪ ਕੌਰ ਟਿਵਾਣਾ ਜੀ ਦੀ ਇੱਕ ਹੋਰ ਕਹਾਣੀ ਦੀ ਸਾਂਝ ਪਾਵਾਂਗੀ। ਇਸ ਕਹਾਣੀ ਦਾ ਨਾਮ ਹੈ ਕੌਣ ਦਿਲਾਂ ਦੀਆਂ ਜਾਣੀ। ਵੀਰਾ 2 ਸਾਲ ਵਿੱਚ ਇਸੇ ਦਫ਼ਤਰ ਵਿੱਚ ਕੰਮ ਕਰ ਰਹੀ ਸੀ। ਖਾਮੋਸ਼ ਗੰਭੀਰ ਵੀਰਾ ਦੇ ਵਕਤ ਸਿਰ ਦਫ਼ਤਰ ਆਉਂਦੀ ਅਤੇ ਸਾਰਾ ਦਿਨ ਕੰਮ ਲੱਗੀ ਰਹਿੰਦੀ, ਕਦੇ ਨਿਗਾਹ ਚੁੱਕ ਕੇ ਆਲੇ ਦੁਆਲੇ ਨਾ ਤੱਕਦੀ। ਲੋਕ ਉਸਦਾ ਧਿਆਨ ਖਿੱਚਣ ਲਈ ਕਈ ਵਾਰੀ ਉੱਚੀ ਉੱਚੀ ਹੱਸਦੇ ਗੱਲਾਂ ਕਰਦੇ, ਪਰ ਉਹ ਅਹਿਲ ਅਡੋਲ ਆਪਣੇ ਕੰਮ ਲੱਗੀ ਰਹਿੰਦੀ। ਆਥਣ ਨੂੰ ਘਰ ਜਾਣ ਤੋਂ ਪਿੱਛੋਂ ਕਦੇ ਕਿਸੇ ਨੇ ਉਸਨੂੰ ਬਾਹਰ ਨਹੀਂ ਦੇਖਿਆ ਸੀ, ਕਦੇ ਕਿਸੇ ਨੇ ਉਸਨੂੰ ਬਾਜ਼ਾਰ ਸਿਨੇਮਾ ਵਿੱਚ ਨਹੀਂ ਦੇਖਿਆ। ਕਿਸੇ ਦੇ ਘਰ ਜਾਂਦੀ ਉਹ ਨਹੀਂ ਸੀ, ਉਹਦੇ ਘਰ ਵੀ ਕਦੇ ਕੋਈ ਜਾਂਦਾ ਨਹੀਂ ਤੱਕਿਆ ਸੀ। ਇਕੱਲੀ ਬੈਠੀ ਉਹ ਢੇਰਾਂ ਦੇ ਢੇਰ ਕਿਤਾਬਾਂ ਪੜ੍ਹਦੀ ਰਹਿੰਦੀ, ਕਦੇ ਤਸਵੀਰਾਂ ਬਣਾਉਣ ਲੱਗ ਜਾਂਦੀ, ਜਾਂ ਧਾਗਿਆਂ ਨਾਲ ਸਿਰਹਾਣਿਆਂ ਮੇਜ਼ਪੋਸ਼ਾਂ ਅਤੇ ਬੇਲ ਬੂਟੇ ਕੱਢਦੀ ਰਹਿੰਦੀ। ਦਫ਼ਤਰ ਉਹ ਜਦੋਂ ਜਾਂਦੀ ਸਾਦੇ ਜਿਹੇ ਕੱਪੜਿਆਂ ਵਿੱਚ, ਸਾਊ ਜਿਹਾ ਉਹਦਾ ਮੂੰਹ ਗੁਸਤਾਖ ਤੋਂ ਗੁਸਤਾਖ ਨਜ਼ਰਾਂ ਨੂੰ ਵੀ ਖਾਮੋਸ਼ ਕਰ ਦਿੰਦਾ। ਕਦੇ ਹੱਸਦੀ ਉਹ ਕਿਸੇ ਨੇ ਨਿਤੱਕ

ही नहीं सी, कदे रोई वो है ही नहीं सी। उसते जानू पहचानू दसते बड़े सलीके वाली कुड़िए, बड़ी सभ्य कुड़िए। ओदी सन्यासना वाली जिंदगी दा एक रात सी। बचपन विच ओदा व्याह होया। बरात वापस जा रही सी कि मोटर ट्रक नाल टकरा गई। दुल्हा मर गया, पर वीरां नू कोई बहुतियां सट्टां नहीं लगियां। चंदरी नहश ते कुलखणी आंख डोली राह चों ही मोड़ दित्ती गई। रंगले कपड़े उतर गए, मेहंदी रंगे हत्थां उत्ते घोर कालख पसर गई। पमत्तरी ओ तकदी, इह की हो गया। हौली हौली उसनू अपनी जिंदगी दी दशा दा अनुभव होण लग्या। बचपन विसर गया ते उसने किताबां चुक लईयां, मुड़ स्कूल जाण लग पई। स्कूल तो कॉलेज आ गया ते पढ़ के ओह नौकर हो गई। जिंदगी दी कोई खुशी उसने तकी नहीं सी, जिंदगी दी कोई आस उस लई बची नहीं सी। फिर भी ओह जी रही सी। कई बार ओह सोचती, मैं कादे लई जी रही सी। पर फिर उसनू याद आ जांदा, जिव तू राखे तैव रहना। इस दुख नू ओ मन विच कई वार दोहराउंदी ते शांति जई अनुभव करदी। उमर पावे अजे छोटी सी, पर एक ठरम्मा उदे सुभा, उदियां आदतां अते उदी बोलचाल विच आ गया सी। जिंदगी दा रोमांस उस लई एक हासो हुनी गल बन के रह गया सी। फिर एक दिन आया। दफ्तर विच कुछ बदलियां हुईयां, कुछ बंदे गए ते कुछ आए। आउण वालियां विच एक मूँह अजिहा सी जिसनू उन्ने तकिया ते बस तकदी रह गई। फिर उसने घबरा के नजरां नीवियां पा लईयां। मुड़ उसने उतां ना तकिया, पर झुकियां पलकां अग्गे भी हरजीत दी मिठी जही शकल मुड़ मुड़ार खलौंदी। ओदी आवाज सुन के टाइप कर दियां ओदियां उंगलां कंब जांदियां ते लफज पुल पुल जांदे। जदों कदे ओ कोलों दी लंघदा, ओ नीवी पाई रखदी, पर दिल ओदे दी धड़कन हरजीत दे कदम चाप नू वल वल जांदी। वीरां नू लग्या जिवें हरजीत दियां झीलां वर्गियां मोटियां मोटियां अखां विच ओदी सारी दी सारी आत्मा डुब गई हुंदी है। ते उनू ख्याल आके ए ख्याल करके उसने एक कंबनी जी आ जांदी। ओ बड़ा ही घबराई, उनू अपने आप कोलों डर आउण लग्या। ओ अपने आप नू कोसन लगी कि आखिर ये सब क्यों। ओ अपने आप कोलों पुछदी, हुण उनू अपने पति दे अणदेखे मूँह दा ख्याल आया। जे कदे तू जान सकदों कि औरत सहारा ढूंढदी है, मैं किवें जीवां, ओ सोचदी। कोई होवे जिहदे लई मैं घर सजावां, रोटी पकावां ते पता नहीं की कुछ। बौद्धिक साहित अते धार्मिक साहित हुण उसनू विचार नहीं सी सकते। पूजा पाठ विच उहदा मन उखड़ उखड़ जांदा ते उहदा दिल करदा कि किधरे रूही चढ़ जावे, जां अपने कुछ मार ले, जां फिर ओहो जिहियां किताबां पढ़दी रहे जिन्हां विच दुखां दर्दां दियां ही गल्लां कीतियां होण। पहलां वर्गी शांति भी हुण उहदे चेहरे च नहीं दिसदी सी, सगों इउं लगदा सी जिवें पीड़ दी पहचान नाल उसदे नक्श भी पंगर गए हुण। फिर एक दिन नवा आया ओ बंदा कोई कागज टाइप कराउण लई उहदे कोल आया। उहदे मूँह वल तकदिआं उसनूं सारी दुनिया विसर गई, आला दुआला विसर गया, अपना आप विसर गया। ते उहनूं सुनाई ही ना दित्ता कि उह की आख रिहा ई। जदों ओह चला गया ओह हैरान सोच रही सी कि मेरे कोलों की काम आया सी। रोन होई ओह बड़ी ही सोहनी दिख रही सी, जिवें पत्थर दी मूर्ति विच किसे ने जीवन रौं भर दित्ती होवे।
ਦਫ਼ਤਰੋਂ ਅੱਗੇ ਵੀ ਵਕਤ ਸਿਰ ਪਹੁੰਚ ਜਾਂਦੀ ਸੀ, ਪਰ ਹੁਣ ਜਿਵੇਂ ਦਫ਼ਤਰ ਜਾਣ ਦੇ ਵਕਤ ਨੂੰ ਉਹ ਉਡੀਕਦੀ ਰਹਿੰਦੀ। ਕਈ ਵਾਰ ਤਾਂ ਕਾਫ਼ੀ ਚਿਰ ਪਹਿਲਾਂ ਹੀ ਦਫ਼ਤਰ ਪਹੁੰਚ ਜਾਂਦੀ। ਕੱਪੜੇ ਅੱਗੇ ਵੀ ਉਹ ਮਾੜੇ ਨਹੀਂ ਸੀ ਪਾਉਂਦੀ, ਪਰ ਹੁਣ ਉਹਨਾਂ ਦੀ ਬਣਤਰ ਅਤੇ ਰੰਗਾਂ ਦਾ ਖਾਸ ਖਿਆਲ ਰੱਖਿਆ ਹੁੰਦਾ ਅਤੇ ਕਈ ਵਾਰ ਤਾਂ ਉਹਦਾ ਦਿਲ ਕਰਦਾ ਕਿ ਵਿਆਹੀਆਂ ਹੋਈਆਂ ਵਰਗੇ ਨਾ ਸਹੀ, ਉਹ ਕੁਆਰੀਆਂ ਕੁੜੀਆਂ ਵਰਗੇ ਹੀ ਗੂੜੇ ਰੰਗਾਂ ਦੇ ਕੱਪੜੇ ਪਾ ਲਏ। ਬਿੰਦੀ ਤਾਂ ਉਹਨੇ ਕਈ ਵਾਰ ਲਾ ਕੇ ਮਿਟਾ ਛੱਡਣੀ। ਲੰਮੇ ਲੰਮੇ ਵਾਲਾਂ ਵਿੱਚ ਹੁਣ ਕਈ ਵਾਰ ਉਹ ਫੁੱਲ ਵੀ ਲਗਾ ਲੈਂਦੀ, ਪਰ ਫਿਰ ਵੀ ਕਿਸੇ ਸ਼ੋਖੀ ਦਾ ਪ੍ਰਭਾਵ ਉਹਦੇ 'ਤੇ ਨਹੀਂ ਪਿਆ। ਚਿਹਰੇ ਉਹਦੇ ਤੋਂ ਅਜੇ ਵੀ ਇੱਕ ਕੁਆਰੀ ਹਯਾ ਟਪਕਦੀ ਰਹਿੰਦੀ। ਇੱਕ ਦਿਨ ਨਾਲ ਦੇ ਕਮਰੇ ਵਿੱਚ ਬੈਠੇ ਦਫ਼ਤਰ ਦੇ ਕੁਝ ਬੰਦੇ ਚਾਹ ਪੀ ਰਹੇ ਸਨ। ਉਹਨੇ ਸੁਣਿਆ ਕਿ ਉਹਦਾ ਨਾਂ ਲੈ ਕੇ ਉਹਨਾਂ ਨੇ ਕੋਈ ਕੋਝਾ ਜਿਹਾ ਮਖੌਲ ਕੀਤਾ। ਉਹ ਵਿਅੰਗ ਨਾਲ ਮੁਸਕੁਰਾਈ ਕਿ ਕੁੱਲੀ ਗੁੱਲੀ ਦੇ ਗਧੀ ਗੇੜੇ ਵਿੱਚ ਫਾਥੇ ਇਹ ਲੋਕ ਜ਼ਿੰਦਗੀ ਦੀਆਂ ਬਰੀਕੀਆਂ, ਕੋਮਲਤਾਵਾਂ, ਡੂੰਘਾਈਆਂ ਤੇ ਧੁਰ ਅੰਤਰ ਆਤਮਾ ਦੇ ਸੋਚਾਂ ਤੋਂ ਅਣਜਾਣ ਭਲਾ ਕੋਝੇ ਲੋਕ ਮਖੌਲ ਨਹੀਂ ਕਰਨਗੇ ਤੇ ਹੋਰ ਕੀ ਕਰਨਗੇ। ਪਰ ਜਦੋਂ ਕਮਰੇ ਤੋਂ ਬਾਹਰ ਆਉਂਦਿਆਂ ਹੀ ਉਹਨਾਂ ਵਿੱਚ ਹਰਜੀਤ ਵੀ ਦੇਖਿਆ ਤੇ ਉਹਦਾ ਮੂੰਹ ਇਕਦਮ ਲੈ ਗਿਆ। ਉਸ ਦਿਨ ਉਹ ਕੰਮ ਨਾ ਕਰ ਸਕੀ ਤੇ ਘਰ ਆ ਗਈ। ਪਤਾ ਨਹੀਂ ਕਿਉਂ ਅੱਜ ਉਸਦਾ ਰੱਜ ਕੇ ਰੋਣ ਨੂੰ ਦਿਲ ਕੀਤਾ। ਭਾਵੇਂ ਦੋ ਬੋਲ ਵੀ ਉਸਨੇ ਕਦੀ ਹਰਜੀਤ ਨਾਲ ਸਾਂਝੇ ਨਹੀਂ ਸਨ ਕੀਤੇ, ਫਿਰ ਵੀ ਉਸਨੂੰ ਵਿਸ਼ਵਾਸ ਸੀ ਕਿ ਉਹ ਉਹਦੇ ਲਈ ਇੰਜ ਨਹੀਂ ਸੋਚ ਸਕਦਾ। ਰਾਤ ਵੀ ਸਾਰੀ ਦੀ ਸਾਰੀ ਉਸਨੇ ਪਾਸੇ ਪਰਤਦਿਆਂ ਅੱਖਾਂ ਥਾਣੀ ਲੰਘਾ ਛੱਡੀ ਤੇ ਉਹਦੇ ਸਾਰੇ ਜਿਸਮ ਵਿੱਚੋਂ ਤਰਾਟਾਂ ਉੱਠ ਰਹੀਆਂ ਸਨ। ਉਸਦਾ ਦਿਲ ਕਰੇ ਕਿ ਸਾਹਮਣੇ ਪਹਾੜ ਦੀ ਬਰਫ਼ ਲੱਦੀ ਕਿਸੇ ਚੋਟੀ ਤੋਂ ਕਿਸੇ ਡੂੰਘੀ ਖੱਡ ਵਿੱਚ ਛਲਾਂਗ ਲਗਾ ਦੇਵੇ। ਜਿਵ ਤੂੰ ਰੱਖੇ ਤਿਵ ਰਹਿਣਾ ਦੇ ਲਫ਼ਜ਼ ਵੀ ਅੱਜ ਸ਼ਾਂਤੀ ਨਹੀਂ ਦੇ ਰਹੇ ਸਨ। ਉਹ ਸੋਚ ਰਹੀ ਸੀ ਕਿ ਜੇ ਤੂੰ ਆਪਣੀ ਮਰਜ਼ੀ ਅਨੁਸਾਰ ਹੀ ਰੱਖਣਾ ਹੈਗਾ ਏ ਤੇ ਸਾਨੂੰ ਆਪਣੀ ਚੋਣ ਪਸੰਦੀ ਲਈ ਦਿਮਾਗ ਤੇ ਦਿਲ ਕਿਉਂ ਦਿੰਦਾ ਏ। ਸਾਰੀ ਦੀ ਸਾਰੀ ਰਾਤ ਹਰਜੀਤ ਉਸਦੀ ਕਲਪਨਾ ਵਿੱਚ ਘੁੰਮਦਾ ਰਿਹਾ, ਜਿਵੇਂ ਕਹਿੰਦਾ ਹੋਵੇ, ਮੈਂ ਤੇਰਾ ਕੌਣ ਆ ਜੋ ਤੂੰ ਮੇਰੇ ਲਈ ਇੰਜ ਸੋਚ ਰਹੀ ਏ। ਚੱਲੀਏ, ਪਰ ਸ਼ਾਮਿਆਂ ਨਾਲ ਮੋਹ ਨਹੀਂ ਪਾਈਦਾ, ਇਹ ਸਥਾਈ ਨਹੀਂ ਹੁੰਦੇ। ਤੈਨੂੰ ਉੱਥੇ ਹੀ ਖੜੋਤੀ ਨੂੰ ਛੱਡ ਕੇ ਅਗਾਂਹ ਤੁਰਾ ਜਾਣਾ ਹੋਇਆ। ਵਾਰ ਵਾਰ ਵੀਰਾਂ ਦੀਆਂ ਮੋਟੀਆਂ ਮੋਟੀਆਂ ਅੱਖਾਂ ਕੰਢਿਆਂ 'ਤੇ ਕਿਰਪਾ ਆਉਂਦੀਆਂ ਤੇ ਉਹ ਸੋਚਦੀ, ਮੈਂ ਜਾਣਦੀ ਹਾਂ ਜ਼ਿੰਦਗੀ ਦੇ ਹਰ ਖੁਸ਼ੀ ਮੇਰੇ ਲਈ ਵਰਜੇ ਤੇ ਪਰ ਕੁਝ ਵੀ ਤਾਂ ਮੈਂ ਤੇਰੇ ਕੋਲੋਂ ਨਹੀਂ ਮੰਗਦੀ। ਬਸ ਇੱਕ ਝੂਠੀ ਜਿਹੀ ਤਸੱਲੀ ਢੂੰਡਦੀ ਹਾਂ ਕਿ ਮੈਂ ਅਕਾਰਥ ਹੀ ਨਹੀਂ ਜੀ ਰਹੀ, ਆਪਣੇ ਆਪ ਨੂੰ ਧੋਖਾ ਦੇ ਲੈਣਾ ਚਾਹੁੰਦੀ ਹਾਂ। ਖੈਰ, ਤੇਰੇ ਤੇ ਮੇਰੇ ਮੈਨੂੰ ਕੋਈ ਗਿਲਾ ਨਹੀਂ, ਕਿਉਂਕਿ ਦਫ਼ਤਰ ਵਿੱਚ ਬੈਠੀ ਟਾਈਪ 'ਤੇ ਦਬਾ ਦਬ ਉਂਗਲੀਆਂ ਚਲਾਉਂਦੀ ਇੱਕ ਮਸ਼ੀਨ ਵਰਗੀ ਕੁੜੀ ਤੋਂ ਵੱਧ ਤੂੰ ਮੈਨੂੰ ਨਹੀਂ ਜਾਣਦਾ। ਮੈਂ ਅਨੇਕਾਂ ਰਾਤਾਂ ਦੀ ਇਕਾਂਤ ਵਿੱਚ ਤੇਰਾ ਮੂੰਹ ਚਿੱਤਰਿਆ, ਉਹਨੂੰ ਆਪਣੀਆਂ ਔਖਾਂ ਦੱਸੀਆਂ, ਉਹਨੂੰ ਉਲਾਂਭੇ ਦਿੱਤੇ, ਉਹਦੇ 'ਤੇ ਨਿਖੋਰੇ ਕੀਤੇ, ਉਹਦੇ ਨਾਲ ਨਿੱਕੀਆਂ ਨਿੱਕੀਆਂ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ ਤੇ ਡੂੰਘੀਆਂ ਸਾਂਝਾਂ ਪਾ ਲਈਆਂ। ਤੇ ਤੈਨੂੰ ਤਾਂ ਇਸ ਦਾ ਕੋਈ ਚੇਤਾ ਵੀ ਨਹੀਂ ਹੋ ਸਕਦਾ। ਇਸੇ ਕਰਕੇ ਅੱਜ ਮਖੌਲ ਕਰਨ ਵਾਲਿਆਂ ਵਿੱਚ ਤੈਨੂੰ ਵੀ ਦੇਖ ਕੇ ਮੈਨੂੰ ਇਹੋ ਲੱਗਾ ਜਿਵੇਂ ਕੋਈ ਚੀਜ਼ ਮੈਨੂੰ ਲੂੰਦੀ ਲੰਘ ਗਈ ਹੋਵੇ। ਫਿਰ ਉਹਨੂੰ ਖਿਆਲ ਆਇਆ, ਕਹਿੰਦੇ ਨੇ ਨਾ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਨੇ, ਕਿਸੇ ਨੂੰ ਇੱਥੇ ਯਾਦ ਕਰੋ ਤੇ ਕੋਹਾਂ ਦੂਰ ਬੈਠੇ ਨੂੰ ਛਿੱਕਾਂ ਆਉਣ ਲੱਗ ਪੈਂਦੀਆਂ ਨੇ ਤੇ ਤੂੰ ਤਾਂ ਖੈਰ ਕਿ ਤੈਨੂੰ ਕਦੇ ਵੀ ਮੇਰਾ ਖਿਆਲ ਨਹੀਂ ਆਉਂਦਾ। ਇੰਜ ਹੀ ਦਿਨ ਮਹੀਨੇ ਲੰਘਦੇ ਗਏ। ਬੇਧਿਆਨੇ ਹੀ ਉਸਦੇ ਬੋਲਾਂ ਵਿੱਚ, ਉਸਦੀ ਚਾਲ ਵਿੱਚ, ਉਸਦੀਆਂ ਹਰਕਤਾਂ ਵਿੱਚ ਤੇ ਉਸਦੀ ਤੱਕਣੀ ਵਿੱਚ ਇੱਕ ਮਿੱਠਾਪਨ ਆ ਗਿਆ ਸੀ।
फिर एक दिन किसी ने दस्या कि हरजीत बीमार है। वो डाढ़ी कलवल हुई, कोई उसकी गल करता वह ओढ़ ओढ़ के सुनती, पर किसी को हाल पूछे इन्नी हिम्मत ना पई। दिन टलिया ते थोड़े हनेरे हुए, वह हरजीत के घर वल गई, पर कोल जाके मुड़ मुड़ो बूहे वल तक दी। रुकदे रुकदे कर कदमा नाल उपर ताई, ते सारी रात उहने तरलो मच्छी हुंदियां अपने रब नूं त्योंदियां लंगा छड़ी। तीन चार दिनां मगरों जदों हरजीत दफ्तर आया, उहदियां अखां झलियां हो उठियां, उहदी खुशी दा पारा वार नहीं सी। उहदियां सोचां नूं हुण कोई कम लब पिया सी, उहदी जीवन रौं परत पई सी। इस काल्पनिक दुनिया सामने उन्हों अपनी यथार्थक जिंदगी हेच लगती सी। ओ हुण रात नू उड़ीकती रहिंदी, जेहड़ी मिठे सुपने उहदियां अखां विच बिखेर जांदी, ते उन्हें सुपनिया दा सहारा दफ्तर वाला अनजान ते बेवास्ता मूह उहदा अपना बन के उहदी कल्पना विच घूमदा रहिंदा। फिर एक दिन आया कि दफ्तर विच अचानक शोर मच गया कि हरजीत नू पुलिस फड़ के लै गई है। कहिंदे उन्हें एक रात विच ही तीन खून कर दित्ते ने, पिस्तौल ते खून नाल लिबड़े कपड़े उहदे कमरे विचों मिल गए हन। वीरा नू तां जिवें अपने कन्नां ते अतबार ही ना रिहा होवे। उह सोचदी इट्टे कोमल जिहे नक्शां वाला, एडे निगे निगे बोलां वाला भला किसी का कातल किवें हो सकता है? किसी की मेढी विच तारे गुंदन वाला हाथ भला किसी ते गोलियां किवें दाग सके होणगे? नहीं नहीं, हरजीत कातल नहीं हो सकता। हेठलियां कचहरियां विच मुकदमा उसके विरुद्ध तुरदा रहा, ते तीन महीनों पिछों सैशन जज पास जा पुजा। ਇਹ ਤਿੰਨ ਮਹੀਨੇ ਵੀਰਾਂ ਲਈ ਜੁਗਾਂ ਚੇਤੇ ਸਨ। ਉਹ ਉਸਦੇ ਮਨ ਚਾਹੇ ਮੂੰਹ ਲਈ ਤਰਸ ਗਈ ਸੀ। ਉਹਦੇ ਸੁਪਨਿਆਂ ਦਾ ਮੂੰਹ ਉਸਨੂੰ ਕਿਧਰੇ ਵੀ ਝੋਲਾ ਨਾ ਪੈਂਦਾ। ਉਹ ਉੱਡ ਕੇ ਉਸਦੇ ਕੋਲ ਪਹੁੰਚਣਾ ਚਾਹੁੰਦੀ, ਚਿਹਲ ਦੀਆਂ ਸਖ਼ਤ ਸਿੱਖਾਂ ਨਾਲ ਆਪਣਾ ਮੱਥਾ ਪਟਕ ਲੈਣ ਲਾ ਉਹਦਾ ਦਿਲ ਕਰਦਾ, ਪਰ ਉਹ ਤਾਂ ਉਹਦੇ ਮੁਕਦਮੇ ਦਾ ਫੈਸਲਾ ਵੀ ਲੋਕਾਂ ਤੋਂ ਉੜਦਾ ਉੜਦਾ ਹੀ ਸੁਣਦੀ ਸੀ। ਉਹਦਾ ਹਰਜੀਤ ਦੀ ਮਾਂ ਨੂੰ ਮਿਲਣ ਨੂੰ ਡਾਢਾ ਦਿਲ ਕਰਦਾ। ਕੋਈ ਆ ਕੇ ਕਹੇ ਕਿ ਹਰਜੀਤ ਬੇਕਸੂਰ ਏ, ਉਹ ਬੇਗੁਨਾਹ ਏ, ਉਹ ਸੋਚਦੀ, ਪਰ ਸਿਵਾਏ ਅਰਦਾਸਾਂ ਕਰਨ ਦੇ ਜਾਂ ਰੋ ਲੈਣ ਦੇ ਉਹ ਕੁਝ ਨਾ ਕਰ ਸਕਦੀ। ਆਖਰ ਇੱਕ ਦਿਨ ਉਹ ਹੌਸਲਾ ਕਰਕੇ ਉਸਦੇ ਘਰ ਚਲੀ ਗਈ। ਮਾਂ ਉਸਦੀ ਨੂੰ ਉਸਨੇ ਦੱਸਿਆ ਕਿ ਮੈਂ ਹਰਜੀਤ ਦੇ ਦਫ਼ਤਰ ਵਿੱਚ ਕੰਮ ਕਰਦੀ ਹਾਂ। ਮਾਂ ਉਹਦੀ ਭੁੱਬਾ ਮਾਰ ਕੇ ਰੋ ਪਈ, ਪੁੱਤ ਭਲਾ ਕਿਹਨੂੰ ਪਿਆਰੇ ਨਹੀਂ ਹੁੰਦੇ? ਫਿਰ ਵੀਰਾਂ ਦਾ ਪੰਘਰਿਆ ਮੂੰਹ ਤੱਕ ਕੇ ਉਸਦੇ ਹਮਦਰਦੀ ਭਰੇ ਬੋਲ ਸੁਣ ਕੇ ਮਾਂ ਉਸ ਤੋਂ ਉਹਦੀ ਤੋਂ ਦੱਸਿਆ ਗਿਆ ਕਿ ਅਸਲੀ ਕਾਤਲ ਉਸਦਾ ਜੁਆਈ ਏ। ਪਰ ਭੈਣ ਦਾ ਸੁਹਾਗ ਕਾਇਮ ਰੱਖਣ ਲਈ ਹਰਜੀਤ ਸਭ ਛੁਪਾ ਰਿਹਾ ਏ, ਪਰ ਦੇਖੀ ਧੀਏ ਗੱਲ ਨਾ ਕਰੀ ਕਿਸੇ ਕੋਲ, ਉਹਦੀ ਮਾਂ ਨੇ ਡਾਢੇ ਤਰਲੇ ਨਾਲ ਆਖਿਆ। ਵੀਰਾਂ ਨੇ ਡੂੰਘਾ ਸਾਹ ਭਰਿਆ। ਹਰਜੀਤ ਦੀਆਂ ਮਿੱਠੀਆਂ ਮਿੱਠੀਆਂ ਸੁਪਨਿਆਂ ਲੱਦੀਆਂ ਤੇ ਧੂਪ ਆਉਂਦੀਆਂ ਨਿਰਸ਼ਲ ਅੱਖਾਂ ਉਸਦੀ ਕਲਪਨਾ ਵਿੱਚ ਸਮਰਥਕ ਹੋ ਕੇ ਸਾਕਾਰ ਹੋ ਗਈਆਂ। ਮੈਂ ਕਹਿੰਦੀ ਸਾਂ ਨਾ ਕਿ ਹਰਜੀਤ ਕਾਤਲ ਨਹੀਂ ਹੋ ਸਕਦਾ। ਇਹ ਸੋਚ ਕੇ ਉਸਨੂੰ ਇੱਕ ਤਸੱਲੀ ਮਹਿਸੂਸ ਹੋਈ। ਸਵੇਰੇ ਆਖਰੀ ਪੇਸ਼ੀ ਏ। ਵਕੀਲ ਤਾਂ ਭਾਵੇਂ 2000 ਰੁਪਈਆ ਲੈ ਕੇ ਦਿੱਲੀ ਤੋਂ ਸੱਦਿਆ ਏ, ਪਰ ਉਹ ਕਹਿੰਦਾ ਏ ਮੁਕੱਦਮੇ ਵਿੱਚ ਤੇਰੇ ਕੋਈ ਤੋਰ ਨਹੀਂ ਏ, ਤੇ ਨਾਲੇ ਦੂਜੇ ਪਾਸੇ ਵਾਲੇ ਵੀ ਬੜੇ ਪੈਸੇ ਵਾਲੇ ਬੰਦੇ ਆ। ਮਾਂ ਉਹਦੀ ਨੇ ਦੱਸਿਆ ਤੇ ਵੀਰਾਂ ਡੂੰਘੀਆਂ ਸੋਚਾਂ ਵਿੱਚ ਡੁੱਬ ਗਈ। ਇਹਨੇ ਨੂੰ ਇੱਕ ਮੰਗਤਾ ਉਹਦੇ ਘਰ ਅੱਗੇ ਆ ਖਲੋਤਾ, ਮਾਈ ਤੇਰੇ ਬੱਚੇ ਜਿਉਂਦੇ ਰਹਿਣ,
ਉਹਨੇ ਅਲਖ ਜਗਾਈ ਤੇ ਭਾਵੇਂ ਹਰਜੀਤ ਦੀ ਮਾਂ ਮੰਗਤਿਆਂ ਤੇ ਅੱਗੇ ਬੜਾ ਖਿਜਿਆ ਕਰਦੀ ਸੀ ਕਿ ਚੰਗੇ ਭਲੇ ਇਹ ਹੱਟੇ ਘੱਟੇ ਮੰਗਣ ਤੁਰ ਪੈਂਦੇ ਨੇ। ਪਰ ਅੱਜ ਝੱਟ ਹੀ ਉੱਠ ਕੇ ਆਠਾ ਪਾਉਣ ਚਲੀ ਗਈ। ਮੌਕਾ ਦੇਖ ਵੀਰਾਂ ਨੇ ਸਾਹਮਣੇ ਅਲਮਾਰੀ ਵਿੱਚੋਂ ਹਰਜੀਤ ਦੀ ਇੱਕ ਫੋਟੋ, ਇੱਕ ਟਾਈ ਤੇ ਇੱਕ ਪੈਨ ਚੁੱਕ ਕੇ ਕੋਟ ਦੀ ਜੇਬ ਵਿੱਚ ਪਾ ਲਈ। ਫਿਰ ਮਾਂ ਉਹਦੀ ਦੇ ਘੁੱਟ ਕੇ ਗਲੇ ਮਿਲ ਉਹ ਆਪਣੇ ਘਰ ਤੁਰ ਪਈ। ਅਗਲੇ ਦਿਨ ਕਚਹਿਰੀ ਵਿੱਚ ਹਰਜੀਤ ਦਾ ਮੁਕੱਦਮਾ ਪੇਸ਼ ਹੋਇਆ। ਮਾਂ ਉਹਦੀ ਨੇ ਭਾਵੇਂ ਬੜਾ ਨਾਮੀ ਵਕੀਲ ਸੱਦਿਆ ਹੋਇਆ ਸੀ, ਪਰ ਫਿਰ ਵੀ ਇੱਕ ਸਹਿਮ ਸਭ ਦੇ ਦਿਲਾਂ 'ਤੇ ਸੀ। ਮੂੰਹ ਉੱਡੇ ਹੋਏ ਸਨ। ਹਰਜੀਤ ਦੇ ਜਾਣੂ ਪਹਿਚਾਣੂ ਸਭ ਉੱਥੇ ਪਹੁੰਚੇ ਹੋਏ ਸਨ। ਉਹਦਾ ਪੀਲਾ ਮੂੰਹ ਸਭ ਨੂੰ ਧੂਹਾਂ ਪਾ ਰਿਹਾ ਸੀ। ਮਾਂ ਦੇ ਅੱਥਰੂ ਥੰਮਦੇ ਨਹੀਂ ਸਨ। ਵੀਰਾਂ ਵੀ ਉੱਥੇ ਪਹੁੰਚ ਗਈ। ਉਹਨੂੰ ਦੇਖ ਕੇ ਲੋਕ ਹੈਰਾਨ ਤਾਂ ਹੋਏ, ਪਰ ਉਹਦੇ ਬਾਰੇ ਬਹੁਤਾ ਸੋਚਣ ਦੀ ਅੱਜ ਕਿਸੇ ਨੂੰ ਵੇਲ ਨਹੀਂ ਸੀ। ਮੁਕੱਦਮਾ ਸ਼ੁਰੂ ਹੋਇਆ, ਬਹਿਸ ਹੋਈ, ਵਕੀਲ ਝਪਟੇ, ਪਰ ਕੁਝ ਨਾ ਬਣਿਆ। ਜੱਜ ਨੇ ਮੌਤ ਦਾ ਹੁਕਮ ਸੁਣਾ ਕੇ ਕਲਮ ਤੋੜ ਦਿੱਤੀ, ਪਰ ਉਸੇ ਵੇਲੇ ਵੀਰਾਂ ਭੀੜ ਨੂੰ ਚੀੜਦੀ ਹੋਈ ਅੱਗੇ ਵਧੀ। ਹਰਜੀਤ ਨੇ ਉਹਦੇ ਵੱਲ ਤੱਕਿਆ। ਵੀਰਾਂ ਦਾ ਮੂੰਹ ਪੱਕ ਉੱਠਿਆ। ਉਹ ਗਵਾਹਾਂ ਦੇ ਕਟਹਿਰੇ ਵਿੱਚ ਪਹੁੰਚ ਗਈ, ਬੋਲੀ, ਜੱਜ ਸਾਹਿਬ, ਮੈਂ ਬੜਾ ਕੋਈ ਜ਼ਰੂਰੀ ਕੁਛ ਕਹਿਣਾ ਚਾਹੁੰਦੀ ਹਾਂ। ਮੁਜਰਮ ਹਰਜੀਤ ਬਾਬਤ ਚਿੱਟੇ ਕੱਪੜਿਆਂ ਵਿੱਚ ਮੂਰਤੀ ਜਹੀ ਦੇ ਲੁਭਾਉਣੇ ਚਿਹਰੇ ਵੱਲ ਤੱਕਦਿਆਂ ਜੱਜ ਨੇ ਪੁੱਛਿਆ। ਹਾਂ, ਉਹ ਠਰੰਮੇ ਨਾਲ ਬੋਲੀ। ਕਹੋ ਕਹੋ, ਜੱਜ ਨੇ ਕਿਹਾ ਤੇ ਸਾਰੀ ਕਚਹਿਰੀ ਵਿੱਚ ਮੌਤ ਵਰਗੀ ਖਾਮੋਸ਼ੀ ਪਸਰ ਗਈ। ਹਰਜੀਤ ਹੈਰਾਨ ਹੋਇਆ ਉਹਦੇ ਮੂੰਹ ਵੱਲ ਤੱਕ ਰਿਹਾ ਸੀ। ਜੱਜ ਸਾਹਿਬ, ਕਾਤਲ ਇਹ ਨਹੀਂ, ਕਾਤਲ ਕੋਈ ਹੋਰ ਏ। ਪਰ ਇਸ ਦਾ ਸਬੂਤ? ਸਬੂਤ ਇਹੀ ਏ ਕਿ ਜਿਸ ਰਾਹ ਤੇ ਕਤਲ ਹੋਏ ਹਰਜੀਤ ਮੇਰੇ ਘਰ ਸੀ। ਇੰਨਾ ਆਖ ਕੇ ਉਸਨੇ ਘਬਰਾ ਕੇ ਨਜ਼ਰਾਂ ਨੀਵੀਆਂ ਪਾ ਲਈਆਂ। ਪਰ ਸਵੇਰੇ ਪੁਲਿਸ ਨੇ ਇਸ ਨੂੰ ਇਸਦੇ ਆਪਣੇ ਬਿਸਤਰੇ ਵਿੱਚੋਂ ਗ੍ਰਿਫਤਾਰ ਕੀਤਾ ਏ। ਖੂਨ ਭਰੇ ਕੱਪੜੇ ਵੀ ਇਸੇ ਕਮਰੇ ਵਿੱਚੋਂ ਮਿਲੇ ਨੇ ਤੇ ਪਿਸਤੌਲ ਵੀ, ਜੱਜ ਨੇ ਦਲੀਲ ਦਿੱਤੀ। ਮੈਂ ਸਵੇਰ ਦੀ ਗੱਲ ਨਹੀਂ ਕਰਦੀ ਜੱਜ ਸਾਹਿਬ, ਰਾਤ ਦੀ ਗੱਲ ਕਰਦੀ ਹਾਂ। ਕਤਲ ਰਾਤ ਨੂੰ 2 ਵਜੇ ਹੋਏ ਤੇ ਉਸ ਵੇਲੇ ਇਹ ਮੇਰੇ ਘਰ ਸੀ। ਕੱਪੜੇ? ਹਾਂ, ਉਹ ਇਸਦੇ ਨਹੀਂ ਸਨ। ਇਸਦੇ ਕੱਪੜਿਆਂ ਦਾ ਮੇਚ ਦੇਖ ਲਓ, ਉਹ ਜ਼ਰੂਰ ਵੱਡੇ ਜਾਂ ਛੋਟੇ ਹੋਣਗੇ। ਕੱਪੜਿਆਂ ਦੀ ਮੁੜ ਸ਼ਨਾਖਤ ਕੀਤੀ ਗਈ। ਉਹ ਠੀਕ ਹੀ ਹਰਜੀਤ ਦੇ ਮਾਪ ਦੇ ਨਹੀਂ ਸਨ। ਪਰ ਇਹ ਉਸ ਰਾਤ ਤੇਰੇ ਘਰ ਕੀ ਕਰਨ ਗਿਆ ਸੀ? ਜੱਜ ਨੇ ਪੁੱਛਿਆ। ਇਹ ਸੁਣ ਕੇ ਵੀਰਾਂ ਦਾ ਰੰਗ ਉੱਡ ਗਿਆ, ਪਰ ਥਿੜਕਦੀ ਜ਼ਬਾਨ ਨਾਲ ਉਸਨੇ ਕਿਹਾ, ਇਹਨੂੰ ਮੇਰੇ ਨਾਲ ਪਿਆਰ ਏ। ਅਸੀਂ ਕਿਵੇਂ ਮੰਨੀਏ ਕਿ ਠੀਕ ਉਸ ਰਾਤ ਇਹ ਤੇਰੇ ਘਰ ਸੀ? ਝੂਠ ਦੀ ਬਦਨਾਮੀ ਕਰਾਉਣ ਦਾ ਮੈਨੂੰ ਕੀ ਸ਼ੌਕ ਏ ਜੱਜ ਸਾਹਿਬ, ਉਹਨੇ ਤਲਖੀ ਨਾਲ ਆਖਿਆ। ਕੀ ਇਹ ਕਾਫੀ ਨਹੀਂ ਕਿ ਮੈਂ ਖੁਦ ਕਹਿ ਰਹੀ ਹਾਂ ਕਿ ਉਸ ਰਾਤ ਇਹ ਮੇਰੇ ਘਰ ਸੁੱਤਾ ਸੀ ਤੇ ਸਵੇਰੇ ਮੂੰਹ ਹਨੇਰੇ ਹੀ ਉੱਠ ਕੇ ਚਲਾ ਗਿਆ ਸੀ? ਹਾਂ ਸੱਚ, ਉਸ ਦਿਨ ਇਸ ਦਾ ਪੈਨ ਟਾਈ ਮੇਰੇ ਘਰੇ ਹੀ ਪਏ ਹੋਏ ਨੇ, ਇੱਕ ਫੋਟੋ ਵੀ ਏ, ਪਰ ਉਹ ਤਾਂ ਇਹਨੇ ਮੈਨੂੰ ਬੜੀ ਦੇਰ ਦੀ ਦਿੱਤੀ ਹੋਈ ਏ। ਹਰਜੀਤ ਨੂੰ ਇਉਂ ਲੱਗਿਆ ਜਿਵੇਂ ਉਹ ਇੱਕ ਸੁਪਨਾ ਦੇਖ ਰਿਹਾ ਹੋਵੇ। ਸ਼ਾਇਦ ਮੈਨੂੰ ਫਾਂਸੀ ਚੜਾ ਦਿੱਤਾ ਗਿਆ ਏ ਤੇ ਇਹ ਮੌਤ ਤੋਂ ਮਗਰੋਂ ਦੀ ਦੁਨੀਆ ਏ। ਲੋਕੀ ਹੈਰਾਨ ਹੋਏ ਵੀਰਾਂ ਦੇ ਮੂੰਹ ਵੱਲ ਤੱਕ ਰਹੇ ਸਨ। ਜੱਜ ਸ਼ਸ਼ੋਪੰਜ ਵਿੱਚ ਪੈ ਗਿਆ। ਵੀਰਾਂ ਦੇ ਘਰੋਂ ਲਿਆਂਦੀ ਟਾਈ ਤੇ ਪੈਨ ਠੀਕ ਹੀ ਹਰਜੀਤ ਦੇ ਹੀ ਸਨ, ਪਰ ਮੁਜਰਮ ਨੇ ਇਸ ਬਾਰੇ ਤਾਂ ਕੁਝ ਵੀ ਨਹੀਂ ਦੱਸਿਆ। ਉਹ ਤਾਂ ਆਪਣਾ ਜੁਰਮ ਕਬੂਲ ਕਰ ਚੁੱਕਾ ਏ। ਜੱਜ ਨੇ ਵੀਰਾਂ ਨੂੰ ਸੰਬੋਧਨ ਕਰਕੇ ਕਿਹਾ, ਇਸੇ ਗੱਲ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਜੱਜ ਸਾਹਿਬ ਕਿ ਉਹ ਕਿੱਡਾ ਵਧੀਆ ਬੰਦਾ ਏ। ਮੈਨੂੰ ਬਦਨਾਮ ਹੁੰਦਿਆਂ ਦੇਖਣ ਦੀ ਥਾਂ ਉਹ ਆਪ ਮੌਤ ਕਬੂਲ ਕਰ ਲਿਆ ਏ, ਤੇ ਇਹੋ ਜਿਹੇ ਡੂੰਘੇ ਅਹਿਸਾਸਾਂ ਵਾਲਾ ਭਲਾ ਕਿਸੇ ਦਾ ਕਾਤਲ ਕਿਵੇਂ ਬਣ ਸਕਦਾ ਏ? ਵੀਰਾਂ ਦੇ ਚਿਹਰੇ ਦੇ ਪ੍ਰਭਾਵ, ਉਹਦੇ ਬੋਲਾਂ ਦੀ ਦ੍ਰਿੜਤਾ,
ਜੱਜ ਦੇ ਫੈਸਲੇ ਨੂੰ ਹਲੂਣ ਗਈ।